0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 mass karde haan, din tuhanda vadhiya ja raha hovega. ਚੜ੍ਹਦੀ ਕਲਾ ਦੇ ਵਿੱਚ ਹੋਊਗੇ, ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਉਸ ਰੱਬ ਦਾ ਸ਼ੁਕਰਾਨਾ ਕਰੀਏ ਚਿਹਰੇ ਦੇ ਉੱਤੇ ਇੱਕ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਾਲ 1913, ਲਾਤਵੀਆ ਦਾ ਇੱਕ ਛੋਟਾ ਜਿਹਾ ਪਿੰਡ। ਸੋਚ ਕੇ ਵੇਖੋ ਕਿ ਸਵੇਰ ਦੀ ਧੁੱਪ ਚੜ੍ਹੀ ਆ, ਬਾਰੀ ਦੇ ਵਿੱਚੋਂ ਦੀ ਸੂਰਜ ਦੀ ਕਿਰਨ ਅੰਦਰ ਆਉਣ ਵਾਲੀ ਆ। ਇੱਕ 26 ਸਾਲਾਂ ਦਾ ਨੌਜਵਾਨ ਅੱਜ ਬੜਾ ਖੁਸ਼ ਆ। ਉਹ ਖੁਸ਼ ਇਸ ਕਰਕੇ ਕਿਉਂਕਿ ਉਹਦਾ ਵਿਆਹ ਤਰਿਆ। ਇੱਕ ਨੌਜਵਾਨ ਜਿਹਦਾ ਕੱਦ 5 ਫੁੱਟ ਦਾ, ਭਾਰ ਮਸਾਂ ਹੀ 45 ਕਿਲੋ ਦਾ, ਆਪਣੇ ਵਿਆਹ ਵਾਲੇ ਕੱਪੜੇ ਪਾ ਕੇ ਵੇਖ ਰਿਹਾ। ਸੋਚ ਰਿਹਾ, ਮੈਂ ਇਹਦੇ ਵਿੱਚ ਕਿੱਦਾਂ ਦਾ ਲੱਗੂੰਗਾ, ਇਹਦੇ ਨਾਲ ਹੋਰ ਮੈਂ ਕੀ ਲੈ ਸਕਦਾ, ਉਹ ਜਦੋਂ ਮੇਰੇ ਨਾਲ ਖੜੂਗੀ ਮੈਂ ਕਿੱਦਾਂ ਦਾ ਲੱਗੂੰਗਾ, ਮੈਂ ਆਪਣਾ ਚਿਹਰਾ ਉਹਦੀਆਂ ਅੱਖਾਂ ਦੇ ਵਿੱਚ ਵੇਖੂੰਗਾ। ਉਹਦੀਆਂ ਅੱਖਾਂ ਦੀ ਚਮਕ ਮੈਨੂੰ ਮੇਰੇ ਪਿਆਰ ਦਾ ਅਹਿਸਾਸ ਕਰਵਾਊਗੀ। ਮੈਂ ਸਾਰੀ ਜ਼ਿੰਦਗੀ ਉਹਦਾ ਬਹੁਤ ਖਿਆਲ ਰੱਖੂੰਗਾ। ਉਹ ਹਵਾ ਦੇ ਵਿੱਚ ਹੀ ਆਪਣੀਆਂ ਬਾਹਾਂ ਉਲਾਰਦਾ, ਘੁੱਟ ਕੇ ਜੱਫੀ ਪਾਉਂਦਾ ਅਤੇ ਵਾਅਦਾ ਕਰਦਾ, ਮੈਂ ਸਾਰੀ ਜ਼ਿੰਦਗੀ ਤੈਨੂੰ ਬਹੁਤ ਖੁਸ਼ ਰੱਖੂੰਗਾ, ਮੈਂ ਤੇਰੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰੂੰਗਾ। ਤੈਨੂੰ ਪਤਾ ਵਿਆਹ ਵਾਲਾ ਦਿਨ ਸਾਡੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਹੈ। ਮੈਂ ਤੇਰੇ ਸਾਰੇ ਚਾਅ ਪੂਰੇ ਕਰੂੰਗਾ ਅਤੇ ਆਖਿਰਕਾਰ ਉਹ ਘੜੀ ਆ ਗਈ ਜਦੋਂ ਉਹਨੂੰ ਇੰਤਜ਼ਾਰ ਸੀ। ਬੂਆ ਖੜਕੂਗਾ, ਕੋਈ ਨਾ ਕੋਈ ਸੁਨੇਹਾ ਉਹਦੇ ਵੱਲੋਂ ਵੀ ਆਇਆ ਹੋਊਗਾ, ਉਹ ਵੀ ਤਾਂ ਕੁਛ ਮਹਿਸੂਸ ਕਰ ਰਹੀ ਹੋਊਗੀ। ਬੂਆ ਖੜਕਿਆ, ਉਹਨੇ ਭੱਜ ਕੇ ਦਰਵਾਜ਼ਾ ਖੋਲ੍ਹਿਆ ਅਤੇ ਅੱਗੋਂ ਇੱਕ ਸੁਨੇਹਾ ਲੈ ਕੇ ਆਇਆ ਸੀ। ਕੋਈ ਸੁਨੇਹਾ ਸੀ, ਤੇਰੀ ਵਹੁਟੀ ਨੇ ਵਿਆਹ ਦੇ ਲਈ ਮਨਾ ਕਰ ਦਿੱਤਾ। ਉਹਦਾ ਦਿਲ ਜਿੱਦਾਂ ਟੁੱਟ ਕੇ ਚੂਰ ਚੂਰ ਹੋ ਗਿਆ ਹੋਵੇ। ਉਹਦਾ ਹੁਣ ਲਾਤਵੀਆ ਦੇ ਵਿੱਚ ਰਹਿਣ ਨੂੰ ਜੀ ਨਹੀਂ ਸੀ ਕਰਦਾ। ਉਹਦਾ ਦਿਲ ਕਰਦਾ ਸੀ ਮੈਂ ਸ਼ਹਿਰ ਛੱਡ ਕੇ ਭੱਜ ਜਾਵਾਂ, ਮੈਂ ਇਹ ਪਿੰਡ ਛੱਡ ਕੇ ਭੱਜ ਜਾਵਾਂ। ਕੀਤਾ ਵੀ ਉਹਨੇ ਇੱਦਾਂ ਹੀ, ਉਸ ਧਰਤੀ ਉਸ ਘਰ ਉਸ ਹਵਾ ਉਹਨਾਂ ਰੁੱਖਾਂ ਦੇ ਕੋਲ ਨਹੀਂ ਸੀ ਰਹਿਣਾ ਚਾਹੁੰਦਾ ਜਿਨ੍ਹਾਂ ਦੇ ਕੋਲ ਉਹਨੇ ਆਪਣੀ ਮਹਿਬੂਬਾ ਐਗਨਸ ਦੀਆਂ ਗੱਲਾਂ ਕੀਤੀਆਂ ਸੀ। ਐਗਨਸ 16 ਸਾਲ ਦੀ ਸੀ, ਇਹ 26 ਸਾਲ ਦਾ, ਉਮਰ ਦੇ ਵਿੱਚ 10 ਸਾਲ ਛੋਟੀ ਸੀ ਇਹਦੇ ਤੋਂ, ਪਰ ਉਹ ਪਿਆਰ ਬਹੁਤ ਕਰਦਾ ਸੀ। ਕੱਦ ਦੇ ਵਿੱਚ ਵੀ ਛੋਟਾ ਹੈਗਾ, ਵੀ ਮਰੂਆ ਜਿਹਾ, ਭਾਰ ਵੀ 45 ਕਿਲੋ, ਸ਼ਾਇਦ ਕਿਸੇ ਨੇ ਕੰਨ ਭਰ ਦਿੱਤੇ। ਉਹਦੇ ਵੱਲੋਂ ਸੁਨੇਹਾ ਆਇਆ ਸੀ, ਤੂੰ ਮੇਰੇ ਨਾਲ ਖੜਾ ਬੁੱਢਾ ਲੱਗਦਾ, ਤੇਰਾ ਕੱਦ ਛੋਟਾ, ਤੂੰ ਬਹੁਤ ਹੀ ਪਤਲਾ ਜਾ, ਇਸ ਕਰਕੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦੀ। ਟੁੱਟੇ ਦਿਲ ਦੇ ਨਾਲ ਉਹਨੇ ਆਪਣਾ ਘਰ ਬਾਹਰ ਛੱਡਿਆ ਅਤੇ ਵਿਆਹ ਵਾਲੇ ਦਿਨ ਦੀ ਸਵੇਰ ਜਦੋਂ ਘਰ ਦੇ ਵਿੱਚ ਖੁਸ਼ੀਆਂ, ਜਦੋਂ ਢੇਰ ਸਾਰੇ ਉਹਨੇ ਸੁਪਨੇ ਸਜਾਏ ਸੀ, ਉਹ ਸਾਰਾ ਕੁਛ ਛੱਡ ਛਡਾ ਕੇ ਆਪਣੀ ਦੁਨੀਆ ਉਜੜੀ ਉਜੜੀ ਜਾਣ ਕੇ ਉਹ ਅਮਰੀਕਾ ਵੱਲ ਨੂੰ ਚਾਲੇ ਪਾ ਗਿਆ। ਦੱਸਣ ਵਾਲੇ ਦੱਸਦੇ ਨੇ ਕਿ ਉਹਨੇ ਅੱਥਰੂ ਨਹੀਂ ਵਹਾਏ, ਜਾਂ ਫਿਰ ਇੱਦਾਂ ਕਹਿ ਲਓ ਕਿ ਕਿਸੇ ਨੂੰ ਨਹੀਂ ਵਿਖਾਏ, ਅੰਦਰੋਂ ਅੰਦਰੀ ਤਾਂ ਆਪਣੇ ਆਪ ਨੂੰ ਬਹੁਤ ਕੋਸਿਆ। ਆਪਣਾ ਬੈਗ ਚੁੱਕਿਆ ਅਤੇ ਚੁੱਪਚਾਪ ਸਮੁੰਦਰੋਂ ਪਾਰ ਹੋ ਗਿਆ। ਫਲੋਰੀਡਾ ਦੇ ਵਿੱਚ ਪਹੁੰਚ ਕੇ ਇੱਕ ਸੁਨਸਾਨ ਵੀਰਾਨ ਕੋਨੇ ਦੇ ਵਿੱਚ ਜਿੱਥੇ ਨਾ ਕੋਈ ਉਹਦਾ ਦੋਸਤ ਹੋਵੇ, ਨਾ ਕੋਈ ਪਰਿਵਾਰ, ਨਾ ਕੋਈ ਪੈਸਾ, ਨਾ ਕੋਈ ਤਾਕਤ, ਸਿਰਫ ਇੱਕ ਟੁੱਟਿਆ ਦਿਲ ਅਤੇ ਉਹ ਆਪ। ਉਸ ਤੋਂ ਬਾਅਦ ਪਤਾ ਨਹੀਂ ਕੀ ਉਹਦੇ ਮਨ ਦੇ ਵਿੱਚ ਆਇਆ, ਇੱਕ ਅਜੀਬ ਜਿਹੇ ਇਰਾਦੇ ਉਹਦੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਉਹ ਹਰ ਰਾਤ ਨੂੰ ਜਾਗਦਾ, ਉਦੋਂ ਜਦੋਂ ਫਲੋਰੀਡਾ ਦੇ ਸਾਰੇ ਲੋਕ ਸੌਂ ਜਾਂਦੇ ਸੀ, ਐਡਵਰਡ ਇਕੱਲਾ ਬਾਹਰ ਆਉਂਦਾ। ਹੱਥਾਂ ਦੇ ਵਿੱਚ ਉਹਦੇ ਕੁਛ ਸਧਾਰਨ ਜਿਹੇ ਦੇਖਣ ਵਾਲੇ ਸੰਦ ਹੁੰਦੇ, ਖੇਤੀਬਾੜੀ ਨਾਲ ਸੰਬੰਧਿਤ ਲਾ ਲਓ, ਰਾਤ ਨੂੰ ਸਹੀ ਦਿਖਦੇ ਵੀ ਨਾ। ਨਾ ਕੋਈ ਉਹਦੇ ਕੋਲ ਕਰੇਨ ਸੀ, ਨਾ ਕੋਈ ਉਹਦੇ ਕੋਲ ਟਰੱਕ, ਨਾ ਕੋਈ ਉਹਦੇ ਕੋਲ ਮਦਦ ਕਰਨ ਵਾਲਾ, ਨਾ ਕੋਈ ਭਾਰ ਚੁੱਕਣ ਵਾਲਾ, ਨਾ ਕੋਈ ਲਵਾਉਣ ਵਾਲਾ। ਪਰ ਜੋ ਉਹਨੇ ਕੀਤਾ ਉਹ ਵੇਖ ਕੇ ਜ਼ਰੂਰ ਲੋਕ ਹੈਰਾਨ ਹੋ ਜਾਂਦੇ। ਉਸ ਇਕੱਲੇ ਇਨਸਾਨ ਨੇ ਕਹਿੰਦੇ ਨੇ 30 ਟਨ ਤੱਕ ਦੀਆਂ ਚਟਾਨਾਂ ਹਿਲਾ ਮਾਰੀਆਂ, ਹਿਲਾ ਵੀ ਕਾਹਦੀਆਂ ਮਾਰੀਆਂ, ਇਸ ਤਰੀਕੇ ਦੇ ਨਾਲ ਸਜਾਈਆਂ ਕਿ ਦੁਨੀਆ ਅੱਜ ਵੀ ਯਾਦ ਕਰਦੀ ਹੈ। ਜ਼ਰਾ ਸੋਚ ਕੇ ਵੇਖੋ, 30 ਟਨ ਦਾ ਮਤਲਬ ਕਹਿੰਦੇ ਨੇ ਕਿ ਲਗਭਗ 5 ਵੱਡੇ ਹਾਥੀ ਅਤੇ ਇੱਕ ਪਾਸੇ ਉਹ ਇਕੱਲਾ ਮਰੂਆ ਜਿਹਾ 45 ਕਿਲੋ ਭਾਰ ਦਾ ਬੰਦਾ। ਲਾਗੇ ਬੰਨੇ ਦੇ ਲੋਕ ਦੱਸਦੇ ਨੇ ਕਿ ਜਦੋਂ ਵੇਖਣ ਦੇ ਲਈ ਉਹਦੇ ਲਾਗੇ ਜਾਂਦੇ ਸੀ ਤਾਂ ਉਹ ਕੰਮ ਬੰਦ ਕਰ ਦਿੰਦਾ। ਪਤਾ ਨਹੀਂ ਕਿਉਂ, ਉਹ ਚਾਹੁੰਦਾ ਨਹੀਂ ਸੀ ਕਿ ਉਹਨੂੰ ਕੰਮ ਕਰਦਿਆਂ ਕੋਈ ਵੇਖੇ। ਬਸ ਕੁਛ ਬੱਚੇ ਸੀ ਆਂਢ ਗੁਆਂਢ ਦੇ ਜਿਹੜੇ ਲੁਕ ਛਿਪ ਕੇ ਉਹਨੂੰ ਵੇਂਦੇ ਰਹਿੰਦੇ, ਕੋਸ਼ਿਸ਼ ਕਰਦੇ, ਅਤੇ ਵਾਪਸ ਆ ਕੇ ਉਹ ਕਈ ਵਾਰੀ ਡਰਦੀ ਜਿਹੀ ਆਵਾਜ਼ ਦੇ ਵਿੱਚ ਦੱਸਦੇ, ਇੱਦਾਂ ਲੱਗਦਾ ਉੱਥੇ ਭੂਤਾਂ ਨੇ। ਅਸੀਂ ਵੇਖਿਆ ਵੱਡੀਆਂ ਵੱਡੀਆਂ ਚਟਾਨਾਂ, ਵੱਡੇ ਵੱਡੇ ਪੱਥਰ ਹਵਾ ਦੇ ਵਿੱਚ ਤੈਰਦੇ ਨੇ, ਬਿਲਕੁਲ ਭਕਾਨਿਆਂ ਵਾਂਗੂ, ਗੁਬਾਰਿਆਂ ਵਾਂਗੂ, ਅਤੇ ਉਹ ਵਿਅਕਤੀ ਆਪਣੀਆਂ ਉਂਗਲਾਂ ਦੇ ਉੱਤੇ ਨਚਾਉਂਦਾ ਪੱਥਰਾਂ ਨੂੰ। ਖੈਰ ਕਈਆਂ ਨੇ ਇਹਨੂੰ ਬੱਚਿਆਂ ਦੀ ਕਲਪਨਾ ਦੱਸਿਆ ਅਤੇ ਕਈਆਂ ਨੇ ਇਹਨੂੰ ਵਿਗਿਆਨ। ਪਰ ਕਹਿੰਦੇ ਨੇ ਹਾਲੇ ਤੱਕ ਵੀ ਪਤਾ ਨਹੀਂ ਲੱਗ ਸਕਿਆ ਉਹ ਕਰਦਾ ਕੀ ਸੀ, ਉਹ ਇਕੱਲਾ ਬੰਦਾ ਇੰਨੇ ਵੱਡੇ ਵੱਡੇ ਪੱਥਰ ਚੁੱਕ ਕਿੱਦਾਂ ਲੈਂਦਾ ਸੀ। ਇੱਕ ਗੱਲ ਤਾਂ ਪੱਕੀ ਹੈ ਕਿ ਜਦੋਂ ਵੀ ਕੋਈ ਲਾਗੇ ਜਾਣ ਦੀ ਕੋਸ਼ਿਸ਼ ਕਰਦਾ ਸੀ ਉਹ ਕੰਮ ਉਸ ਵੇਲੇ ਬੰਦ ਕਰ ਦਿੰਦਾ ਹੈ, ਉਹ ਚੁੱਪ ਹੋ ਜਾਂਦਾ ਹੈ, ਕੁਛ ਨਹੀਂ ਸੀ ਬੋਲਦਾ, ਜਿੰਨਾ ਮਰਜ਼ੀ ਕੋਈ ਰੌਲਾ ਪਾਉਂਦਾ ਰਹੇ, ਪੁੱਛਦਾ ਰਹੇ, ਆਵਾਜ਼ਾਂ ਮਾਰਦਾ ਰਹੇ, ਉਹ ਚੁੱਪਚਾਪ ਬੈਠਾ ਰਹਿੰਦਾ, ਉਹ ਉਡੀਕਦਾ ਰਹਿੰਦਾ ਕਦੋਂ ਇਹ ਬੰਦਾ ਜਾਵੇ ਅਤੇ ਕਦੋਂ ਫਿਰ ਦੁਬਾਰਾ ਕੰਮ ਸ਼ੁਰੂ ਕਰੇ। ਸਾਲ ਬੀਤਦੇ ਗਏ ਪਰ ਉਹ ਥੱਕਿਆ ਨਹੀਂ। ਇੱਕ ਦਿਨ ਕਿਸੇ ਨੇ ਹਿੰਮਤ ਕਰਕੇ ਕਹਿੰਦੇ ਨੇ ਪੁੱਛਿਆ ਸੀ, ਐਡਵਰਡ ਤੂੰ ਇਹ ਸਾਰਾ ਕੁਛ ਇਕੱਲਾ ਕਿੱਦਾਂ ਕਰਦਾ, ਤਾਂ ਕਹਿੰਦੇ ਨੇ ਉਹਨੇ ਉਸ ਦਿਨ ਐਵੇਂ ਝੂਠੀ ਜਿਹੀ ਇੱਕ ਚਿਹਰੇ 'ਤੇ ਮੁਸਕਰਾਹਟ ਲਿਆ ਕੇ ਕਿਹਾ ਸੀ, ਤੈਨੂੰ ਪਤਾ ਮਿਸਰ ਦੇ ਪਿਰਾਮਿਡ ਬਾਰੇ, ਮੈਂ ਮਿਸਰ ਦੇ ਪਿਰਾਮਿਡਾਂ ਦਾ ਰਾਜ਼ ਲੱਭ ਲਿਆ। ਉਸ ਵਿਅਕਤੀ ਨੇ ਕਹਿੰਦੇ ਨੇ ਉਸ ਦਿਨ ਸੱਚ ਨਹੀਂ ਸੀ ਮੰਨਿਆ, ਉਹਨੂੰ ਲੱਗਦਾ ਸੀ ਐਵੇਂ ਪਾਗਲ ਹੈ। ਪਰ ਅੱਜ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਉਹਨੂੰ ਸ਼ਾਇਦ ਇਸ ਚੀਜ਼ ਦਾ ਪਤਾ ਲੱਗ ਗਿਆ ਸੀ। ਬੜੇ ਸਾਰੇ ਲੋਕ ਇੱਦਾਂ ਵੀ ਕਹਿੰਦੇ ਨੇ ਕਿ ਐਡਵਰਡ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਧਰਤੀ ਦੀ ਜਿਹੜੀ ਖਿੱਚ ਆ, ਗ੍ਰੈਵਿਟੀ ਆ, ਉਹਨੂੰ ਕਿੱਦਾਂ ਮਾਈਨਸ ਕਰਨਾ ਤਾਂ ਕਿ ਪੱਥਰ ਆਸਾਨੀ ਦੇ ਨਾਲ ਉੱਪਰ ਉੱਠ ਪੈਣ। ਅਤੇ ਬਸ ਇੰਨਾ ਹੀ, ਹੋਰ ਕੁਛ ਨਹੀਂ ਬੋਲਿਆ ਉਹਨੇ। ਉਹ ਆਪਣੇ ਰਾਜ਼ ਕਦੀ ਕਿਸੇ ਦੇ ਨਾਲ ਕਹਿੰਦੇ ਸਾਂਝੀ ਨਹੀਂ ਸੀ ਕਰਦਾ। ਆਖੀਰ ਉਹਨੇ 1, 2, 4 ਨਹੀਂ 28 ਸਾਲ ਦੀ ਤਪੱਸਿਆ ਕੀਤੀ, ਹੌਲੀ ਹੌਲੀ ਸਾਲ ਦਰ ਸਾਲ ਇੱਕ ਵੀਰਾਨ ਜ਼ਮੀਨ, ਅਤੇ ਉਸ ਵੀਰਾਨ ਜ਼ਮੀਨ ਦੇ ਵਿੱਚ ਹੌਲੀ ਹੌਲੀ ਇੱਕ ਅਜੂਬਾ ਖੜਾ ਹੋਣ ਲੱਗਾ। ਖੈਰ ਇਹਦੇ ਵਿੱਚ ਬੜੀਆਂ ਸਾਰੀਆਂ ਅੜਚਣਾਂ ਵੀ ਆਈਆਂ। ਇੱਕ ਵਾਰੀ ਕਹਿੰਦੇ ਨੇ ਉਹਨੂੰ ਆਪਣੀ ਮੁੱਢਲੀ ਥਾਂ ਤੋਂ ਸ਼ਿਫਟ ਕਰਕੇ ਕਿਤੇ ਹੋਰ ਵੀ ਜਾਣਾ ਪਿਆ, ਜਿੱਥੇ ਉਹਨੇ ਇੱਕ ਸਸਤੇ ਦੇ ਵਿੱਚ ਜ਼ਮੀਨ ਦਾ ਟੁਕੜਾ ਲੈ ਲਿਆ ਸੀ। ਕਈ ਦੱਸਦੇ ਨੇ ਕਿ ਉਹਨੇ ਆਸ ਪਾਸ ਤੋਂ ਕਿਤੇ ਮਦਦ ਮੰਗੀ ਸੀ, ਸ਼ਾਇਦ ਕਿਸੇ ਦਾ ਟਰੈਕਟਰ ਟਰਾਲੀ, ਪਰ ਉਹਦੇ ਵਿੱਚ ਵੀ ਸਿਰਫ ਇੰਨੀ ਕੁ ਮਦਦ ਕਿ ਕੋਈ ਡਰਾਈਵਰ ਚਲਾ ਦੇਵੇ, ਬਾਕੀ ਸਾਰਾ ਕੁਛ ਕਹਿੰਦੇ ਨੇ ਆਪ ਕਰਦਾ ਰਿਹਾ। ਪਰ ਜਿਹੜਾ ਅਜੂਬਾ ਜਿਹੜਾ ਸ਼ਾਹਕਾਰ ਉਹਨੇ ਖੜਾ ਕੀਤਾ, ਉਹਦੇ ਵਿੱਚ ਕਹਿੰਦੇ ਨੇ ਕਿ ਇੱਕ ਵੱਡੇ ਪੱਥਰ ਦਾ ਗੇਟ, ਇੱਕ ਸ਼ਾਹੀ ਸਿੰਘਾਸਨ, ਇੱਕ ਪੱਥਰ ਦਾ ਟੇਬਲ ਹੈ ਜੋ ਹੂਬ ਹੂ ਫਲੋਰੀਡਾ ਦੇ ਨਕਸ਼ੇ ਵਰਗਾ ਦਿਖਦਾ, ਅਤੇ ਸਭ ਤੋਂ ਖਾਸ ਇੱਕ ਛੋਟੀ ਜਿਹੀ ਕੁਰਸੀ ਆ ਜਿਸ ਦਾ ਉਹਨੇ ਨਾਂ ਰੱਖਿਆ ਸਵੀਟ 16 ਚੇਅਰ, ਕਿਉਂਕਿ ਉਹਦੀ ਵਹੁਟੀ, ਉਹਦੀ ਹੋਣ ਵਾਲੀ ਵਹੁਟੀ 16 ਸਾਲਾਂ ਦੀ ਸੀ ਅਤੇ ਅਕਸਰ ਹੀ ਕਹਿੰਦੇ ਨੇ ਉਹਨੂੰ ਉਹ ਸਵੀਟ 16 ਕਹਿ ਕੇ ਬੁਲਾਉਂਦਾ ਹੁੰਦਾ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਇਹ ਸਾਰਾ ਸ਼ਾਕਾਰ 28 ਸਾਲ ਆਪਣੀ ਜ਼ਿੰਦਗੀ ਦੇ ਉਹਨੇ ਉਹਦੀ ਯਾਦ ਦੇ ਵਿੱਚ ਕੱਢੇ ਅਤੇ ਉਹਦੇ ਨਾਂ ਦੇ ਉੱਤੇ ਬਹੁਤ ਕੁਛ ਬਣਾਇਆ। ਹਰ ਪੱਥਰ, ਹਰ ਕੋਨਾ, ਹਰ ਨਕਾਸ਼ੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦੀਆਂ ਯਾਦਾਂ ਦੇ ਕਹਿੰਦੇ ਨੇ ਆਸ ਪਾਸ ਘੁੰਮਦੀ ਰਹੀ। ਐਗਨਸ ਦੀ ਯਾਦ ਉਹਨੂੰ ਸਾਰੀ ਜ਼ਿੰਦਗੀ ਨਹੀਂ ਭੁੱਲੀ। ਉਹ ਸ਼ਾਇਦ ਇਹਨਾਂ ਪੱਥਰਾਂ ਨੂੰ ਵੇਖ ਕੇ ਲੋਕ ਕਹਿੰਦੇ ਨੇ ਉਹ ਕੁੜੀ ਜਿਹਨੇ ਉਹਨੂੰ ਠੁਕਰਾ ਦਿੱਤਾ ਸੀ, ਪਰ ਸੋਚਣ ਵਾਲੀ ਗੱਲ ਆ। ਕੋਈ ਹੋਰ ਹੁੰਦਾ ਗੁੱਸਾ ਕਰਦਾ, ਦਿਲ ਟੁੱਟਦਾ, ਰੌਲਾ ਪਾਉਂਦਾ, ਪਰ ਐਡਵਰਡ ਨੇ ਆਪਣਾ ਸਾਰਾ ਦਰਦ ਆਪਣੇ ਇਸ ਹੁਨਰ ਵਾਲੇ ਪਾਸੇ ਲਾ ਦਿੱਤਾ, ਜਿਹਦੇ ਕਰਕੇ ਦੁਨੀਆ ਭਰ ਦੇ ਵਿੱਚ ਅੱਜ ਵੀ ਨਾਂ ਇਹਦਾ ਲਿਆ ਜਾਂਦਾ। ਉਹਨੇ ਜਿੱਦਾਂ ਆਪਣਾ ਸਾਰਾ ਗੁੱਸਾ ਇਹਨਾਂ ਪੱਥਰਾਂ ਨੂੰ ਢਾਲਣ ਦੇ ਵਿੱਚ, ਚੁੱਕ ਚੁੱਕ ਕੇ ਮਾਰਨ ਦੇ ਵਿੱਚ ਲਾ ਦਿੱਤਾ। ਪਿੰਡ ਦੇ ਲੋਕ ਉਹਨੂੰ ਇੱਕ ਸਮੇਂ ਪਾਗਲ ਕਹਿਣ ਲੱਗ ਪਏ, ਹੱਸਦੇ ਸੀ, ਐਡਵਰਡ ਤੈਨੂੰ ਕੋਈ ਪਰਵਾਹ ਨਹੀਂ ਆਪਣੀ ਜ਼ਿੰਦਗੀ ਦੀ, ਤੂੰ ਹੋਰ ਕਿਤੇ ਵਿਆਹ ਕਰਵਾ ਲਾ। ਪਰ ਉਹ ਅੱਗੋਂ ਕੋਈ ਜਵਾਬ ਨਾ ਦਿੰਦਾ। 28 ਸਾਲ ਹਰ ਰਾਤ ਇਕੱਲਾ ਬਿਨਾਂ ਥੱਕਿਆਂ, ਸਾਰੀ ਉਮਰ ਹਾਰ ਨਹੀਂ ਮੰਨੀ, ਪੱਥਰ ਢੋਂਦਾ ਰਿਹਾ, ਤਰਾਸ਼ਦਾ ਰਿਹਾ, ਸਜਾਉਂਦਾ ਰਿਹਾ ਅਤੇ ਆਖਰ 1951 ਦੇ ਵਿੱਚ ਜਦੋਂ ਬਹੁਤ ਬਿਰਧ ਹੋ ਚੁੱਕਾ ਸੀ, ਉਹਦੀ ਤਬੀਅਤ ਵਿਗੜ ਗਈ, ਫਿਰ ਵੀ ਉਹਨੇ ਕਹਿੰਦੇ ਕਿਸੇ ਦੀ ਮਦਦ ਨਹੀਂ ਲਈ, ਇਕੱਲਾ ਹੀ ਆਪਣੇ ਕਮਰੇ ਦੇ ਵਿੱਚ ਚਲਾ ਗਿਆ। ਅਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਹੁਣ ਉਹ ਕਦੀ ਆਪਣੇ ਕਮਰੇ 'ਚੋਂ ਬਾਹਰ ਨਹੀਂ ਨਿਕਲਿਆ। ਲੋਕਾਂ ਨੇ ਜਾ ਕੇ ਵੇਖਿਆ ਤਾਂ ਇਸ ਦੁਨੀਆ ਤੋਂ ਜਾ ਚੁੱਕਾ ਸੀ, ਉਹ ਵੀ ਇਕੱਲਾ ਜਿੱਦਾਂ ਸਾਰੇ ਜਾਂਦੇ ਆ। ਜਿੱਦਾਂ ਉਹ ਜਿਉਂਦੇ ਜੀ ਹਮੇਸ਼ਾ ਰਿਹਾ, ਇਸੇ ਤਰ੍ਹਾਂ ਦੇ ਨਾਲ ਚੁੱਪ ਚਾਪ ਇਸ ਦੁਨੀਆ ਤੋਂ ਚਲਾ ਗਿਆ। ਕੁਛ ਲੋਕ ਦੁਨੀਆ ਦੇ ਉੱਤੇ ਰੌਲਾ ਨਹੀਂ ਪਾਉਂਦੇ, ਜ਼ਬਾਨੋਂ ਨਹੀਂ ਬੋਲਦੇ, ਪਰ ਉਹਨਾਂ ਦਾ ਕੰਮ ਬੋਲਦਾ। ਪਰ ਇੱਕ ਚੀਜ਼ ਜਿਹਦੇ ਉੱਤੇ ਹਮੇਸ਼ਾ ਅੱਜ ਵੀ ਵਿਚਾਰ ਹੁੰਦਾ ਕਿ ਜੇ ਉਹ ਬੋਲਦਾ, ਜੇ ਉਹ ਦੱਸਦਾ, ਤਾਂ ਦੁਨੀਆ ਦੇ ਉੱਤੇ ਸ਼ਾਇਦ ਉਹ ਇਹੋ ਜਿਹਾ ਰਾਜ ਦੱਸ ਸਕਦਾ ਸੀ ਜਿਹੜਾ ਅੱਜ ਵੀ ਵਿਗਿਆਨ ਨਹੀਂ ਲੱਭ ਸਕਿਆ, ਅੱਜ ਵੀ ਇੰਜੀਨੀਅਰ ਨਹੀਂ ਲੱਭ ਸਕੇ। ਜੇ ਇਸ ਕਹਾਣੀ ਦੇ ਉੱਤੇ ਜਾਈਏ ਤਾਂ ਜੇਕਰ ਉਹ ਰਾਜ ਪਤਾ ਹੁੰਦਾ ਤਾਂ ਵੱਡੇ ਵੱਡੇ ਰਾਜ, ਵੱਡੇ ਵੱਡੇ ਪੱਥਰ ਜਿਹੜੇ ਅੱਜ ਕਰੇਨਾਂ ਵੀ ਨਹੀਂ ਚੁੱਕ ਸਕਦੀਆਂ, ਉਹ ਕਿੱਦਾਂ ਉਹ ਇਕੱਲਾ ਆਸਾਨੀ ਦੇ ਨਾਲ ਇੱਧਰੋਂ ਉੱਧਰ ਕਰ ਦਿੰਦਾ ਰਿਹਾ। ਜੋ ਦੱਸ ਜਾਂਦਾ ਤਾਂ ਦੁਨੀਆ ਕੁਛ ਹੋਰ ਹੁੰਦੀ। 100 ਸਾਲ ਬਾਅਦ ਵੀ ਕੋਰਲ ਕੈਸਲ ਫਲੋਰੀਡਾ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਖੜ੍ਹਾ। ਕੋਰਲ ਕੈਸਲ ਇਹਨੇ ਬਣਾਇਆ ਅਤੇ ਕਹਿੰਦੇ ਨੇ ਇੱਕ 9 ਟਨ ਦਾ ਪੱਥਰ ਆ ਜਿਹਦਾ ਦਰਵਾਜ਼ਾ ਬਣਾਇਆ, ਪਰ ਇੰਨੀ ਬਰੀਕੀ ਦੇ ਨਾਲ ਉਹਨੇ ਉਹਦਾ ਬੈਲੈਂਸ ਕੀਤਾ ਵੀ ਇੱਕ ਛੋਟਾ ਬੱਚਾ ਵੀ ਭਾਵੇਂ ਉਂਗਲ ਦੇ ਨਾਲ ਘੁਮਾ ਦੇ। ਹਰ ਸਾਲ ਲੱਖਾਂ ਲੋਕ ਆਉਂਦੇ ਨੇ ਵੇਖਣ ਦੇ ਲਈ, ਇਹ ਹੈਰਾਨ ਹੁੰਦੇ ਨੇ ਆਖਿਰਕਾਰ ਉਹਨੇ ਇਹ ਕੀਤਾ ਕਿੱਦਾਂ ਹੋਊਗਾ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਪਿਰਾਮਿਡਾਂ ਨੂੰ ਵੇਖ ਕੇ ਲੋਕ ਹੈਰਾਨ ਹੁੰਦੇ ਨੇ। ਵੇਖਿਆ ਜਾਵੇ ਤਾਂ ਇਹ ਕਹਾਣੀ ਸਿਰਫ ਪੱਥਰਾਂ ਦੀ ਤਾਂ ਨਹੀਂ, ਕਹਾਣੀ ਆ ਕਿ ਜਦੋਂ ਤੁਹਾਡਾ ਦਿਲ ਟੁੱਟਦਾ, ਜਦੋਂ ਤੁਸੀਂ ਜ਼ਿੰਦਗੀ ਤੋਂ ਨਿਰਾਸ਼ ਹੁੰਦੇ ਹੋ, ਜਦੋਂ ਤੁਹਾਡੇ ਮੁਤਾਬਿਕ ਜ਼ਿੰਦਗੀ ਨਹੀਂ ਚੱਲਦੀ, ਤਾਂ ਇਨਸਾਨ ਆਪਣੇ ਧਿਆਨ ਨੂੰ ਕਿਸੇ ਚੰਗੇ ਪਾਸੇ ਵੀ ਲਾ ਸਕਦਾ। ਬਹੁਤ ਸਾਰੇ ਲੋਕ ਦਿਲ ਟੁੱਟੇ ਦੇ ਉੱਤੇ ਹੋ ਸਕਦਾ ਨਸ਼ਾ ਪੱਤਾ ਕਰਦੇ ਹੋਣ, ਕਿਸਮਤ ਨੂੰ ਦੋਸ਼ ਦਿੰਦੇ ਹੋਣ, ਉਸ ਰੱਬ ਨੂੰ ਲਾਮੇ ਮਾਰਦੇ ਹੋਣ। ਪਰ ਕਹਿੰਦੇ ਨੇ ਉਹ ਪੈਦਾ ਕਰਨ ਵਾਲਾ ਬੜਾ ਡਾਢਾ, ਉਹਨੇ ਤੁਹਾਨੂੰ ਕਿਸੇ ਹੋਰ ਵੱਡੇ ਕੰਮ ਵੱਲ ਲਾਉਣਾ ਹੁੰਦਾ, ਇਸ ਕਰਕੇ ਤੁਹਾਨੂੰ ਉਹ ਦੁਨੀਆ ਦੀ ਚੌਕਾਚੌਂਦ ਤੋਂ, ਇਸ ਪਿਆਰ ਮੁਹੱਬਤ ਤੋਂ, ਇਸ ਝੂਠੇ ਮੋਹ ਤੋਂ ਤੋੜ ਕੇ ਪਰੇ ਸੁੱਟਦਾ। ਜਿਹੜੇ ਅੱਖਾਂ ਵਾਲੇ ਨੇ ਉਹ ਵੇਖ ਲੈਂਦੇ ਨੇ ਕਿ ਹੁਣ ਆਪਾਂ ਕਿਹੜੀ ਦਿਸ਼ਾ ਦੇ ਵਿੱਚ ਜਾਣਾ, ਅਤੇ ਦੂਸਰੇ ਉੱਥੇ ਬੈਠੇ ਦੋਸ਼ ਦਿੰਦੇ ਰਹਿੰਦੇ ਆ, ਆਪਣੇ ਘਰਦਿਆਂ ਨੂੰ, ਆਪਣੇ ਆਪ ਨੂੰ, ਆਪਣੇ ਸਰੀਰ ਦੀ ਬਣਤਰ ਨੂੰ, ਆਪਣੇ ਰੰਗ ਨੂੰ, ਨਸਲ ਨੂੰ। ਇਹ ਸਾਡੇ 'ਤੇ ਨਿਰਭਰ ਕਰਦਾ ਅਸੀਂ ਕੀ ਕਰਨਾ। ਬਹੁਤ ਲੋਕ ਇਹ ਵੀ ਤਾਨਾ ਮਿਣਾ ਆਪਣੇ ਆਪ ਨੂੰ ਕੋਸਦੇ ਨੇ, ਸਾਡੇ ਕੋਲ ਪੈਸਾ ਨਹੀਂ। ਐਡਵਰਡ ਦੇ ਕੋਲ ਕੋਈ ਪੈਸਾ ਨਹੀਂ, ਉਹ ਖਾਲੀ ਹੱਥ ਛੱਡ ਕੇ ਉੱਥੇ ਗਿਆ, ਕੋਈ ਉਹਦੇ ਕੋਲ ਤਾਕਤ ਨਹੀਂ। 45 ਕਿਲੋ ਦਾ ਬੰਦਾ, 5 ਫੁੱਟ ਉਹਦੀ ਕੱਦ, ਨਾ ਕੋਈ ਉਹਦੇ ਕੋਲ ਸਾਥ, ਸਿਰਫ ਸੀ ਅਤੇ ਇੱਕ ਜਿੱਦ, ਨਾ ਉਹਨੇ ਕੋਈ ਇੱਦਾਂ ਦੀ ਪੜ੍ਹਾਈ ਕੀਤੀ। ਜਦੋਂ ਤੁਸੀਂ ਕਿਸੇ ਪਾਸੇ ਤੁਰਦੇ ਹੋ ਤਾਂ ਫਿਰ ਕੁਦਰਤ ਆ ਆਪ ਤੁਹਾਨੂੰ ਇਸ਼ਾਰਾ ਕਰਦੀ, ਆਪ ਤੁਹਾਨੂੰ ਉਹ ਵਿੱਧ ਬਣਾ ਕੇ ਦਿੰਦੀ। ਇੱਕ ਉਹਦੀ ਜਿੱਦ ਹੀ ਸੀ ਜਿਹਦੇ ਕਰਕੇ ਉਹਨੇ ਇਹ ਦੁਨੀਆ ਦਾ ਅੱਠਵਾਂ ਅਜੂਬਾ ਬਣਾ ਤਰਿਆ। ਸਾਡੀ ਜ਼ਿੰਦਗੀ ਦੇ ਵਿੱਚ ਵੀ ਬੜੇ ਇੱਦਾਂ ਦੇ ਪਲ ਸ਼ਾਇਦ ਆਉਂਦੇ ਨੇ, ਵਾਰ ਵਾਰ ਆਉਂਦੇ ਨੇ, ਜਦੋਂ ਆਪਾਂ ਟੁੱਟਿਆ ਜਿਹਾ ਮਹਿਸੂਸ ਕਰਦੇ ਹਾਂ। ਸਾਨੂੰ ਲੱਗਦਾ ਇਹ ਰਿਸ਼ਤੇ ਸਾਰੇ ਟੁੱਟੇ ਝੂਠੇ ਨੇ, ਸਾਨੂੰ ਲੱਗਦਾ ਇਹ ਸੁਪਨੇ ਸਿਰਫ ਟੁੱਟਣ ਦੇ ਲਈ ਬਣਦੇ ਨੇ, ਕੋਈ ਉਮੀਦ ਨਹੀਂ ਹੁੰਦੀ। ਪਰ ਉਸ ਟੁੱਟਣ ਵਾਲੇ ਪਲ ਸਾਡੇ ਅੰਦਰ ਇੱਕ ਅਜੀਬ ਜਿਹੀ ਕਰਾਮਾਤ ਸੁੱਤੀ ਹੁੰਦੀ ਹੈ। ਜੇਕਰ ਆਪਾਂ ਉਹਨੂੰ ਜਗਾ ਲਈਏ ਤਾਂ ਲੋਕ ਵਾਕੇ ਵੇਖ ਕੇ ਕਹਿਣਗੇ ਇਹ ਕੰਮ ਇਹ ਨਹੀਂ ਕੀਤਾ, ਇਹ ਭੂਤਾਂ ਕਰਦੀਆਂ ਨੇ। ਕਿਉਂਕਿ ਇਨਸਾਨ ਨੂੰ ਆਪਣੀ ਤਾਕਤ ਦਾ ਕਦੀ ਅੰਦਾਜ਼ਾ ਹੀ ਨਹੀਂ ਹੁੰਦਾ। ਕਹਿੰਦੇ ਨੇ ਬਹੁਤਾਤ ਲੋਕ ਸਾਰੀ ਉਮਰ ਆਪਣੀ ਕਾਬਲੀਅਤ ਜਾਣ ਹੀ ਨਹੀਂ ਪਾਉਂਦੇ। ਉਹ ਦੁਨੀਆਂ ਦੇ ਉੱਤੇ ਜਨਮ ਲੈਂਦੇ ਨੇ, ਇੱਧਰੋਂ ਉੱਧਰੋਂ ਵੇਖ ਚਾਹ ਕੇ ਆਪਣੇ ਤੌਰ ਤਰੀਕੇ ਆਪਣੀ ਕਾਬਲੀਅਤ ਉੰਨੀ ਕੀ ਜਾਣ ਲੈਂਦੇ ਨੇ ਜਿੰਨੀ ਕਿ ਉਹਨਾਂ ਨੂੰ ਆਸ ਪਾਸ ਬਾਕੀ ਲੋਕਾਂ 'ਚ ਨਜ਼ਰ ਆਉਂਦੀ। ਆਪਣੀ ਖਾਸ ਤਾਕਤ ਉਹ ਸਾਰੀ ਜ਼ਿੰਦਗੀ ਨਹੀਂ ਜਾਣ ਪਾਉਂਦੇ। ਬਸ ਇਹਨਾਂ ਝੰਬੇਲਿਆਂ ਦੇ ਵਿੱਚ, ਦੁੱਖਾਂ ਤਕਲੀਫਾਂ ਦੇ ਵਿੱਚ, ਰੌਲਿਆਂ ਦੇ ਵਿੱਚ ਉਲਝ ਕੇ ਰੱਬ ਨੂੰ ਕੋਸ ਕੋਸ ਕੇ, ਆਪਣੇ ਆਪ ਨੂੰ ਕੋਸ ਕੋਸ ਕੇ ਇਸੇ ਤਰ੍ਹਾਂ ਦੁਨੀਆਂ ਤੋਂ ਚਲੇ ਜਾਂਦੇ ਨੇ। ਪਰ ਬਹੁਤ ਘੱਟ ਲੋਕ ਜਿਹੜੇ ਜ਼ਿੰਦਗੀ ਦੇ ਨਾਲ ਲੜਦੇ ਨੇ, ਜਿਹੜੇ ਸਵਾਲ ਕਰਦੇ ਨੇ ਆਪਣੇ ਆਪ ਨੂੰ, ਜਿਹੜੇ ਆਪਣੇ ਆਪ ਦੇ ਅੰਦਰੋਂ ਆਪਣਾ ਹੁਨਰ ਲੱਭਦੇ ਨੇ, ਕੁਦਰਤ ਨੇ ਕੀ ਹੁਨਰ ਦਿੱਤਾ ਉਹਨਾਂ ਨੂੰ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹ ਆਪਣੇ ਦੁੱਖਾਂ ਨੂੰ ਹੀ ਤਰਾਸ਼ ਕੇ ਇੰਨਾ ਸੋਹਣਾ ਬਣਾ ਦਿੰਦੇ ਨੇ, ਅਤੇ ਲੋਕ ਕਹਿੰਦੇ ਨੇ ਵਾਹ ਆਹ ਨਹੀਂ ਸੀ ਕਦੀ ਵੇਖਿਆ, ਆਹ ਨਹੀਂ ਸੀ ਸਾਨੂੰ ਪਤਾ। ਸੋ ਹੁਣ ਸਾਡੇ 'ਤੇ, ਆਪਾਂ ਹੁਣ ਬਹਿ ਕੇ ਆਪਣੇ ਆਪ ਨੂੰ ਕੋਸਣਾ, ਜਾਂ ਫਿਰ ਆਪਾਂ ਆਪਣੇ ਹੁਨਰ ਨੂੰ ਅੰਦਰੋਂ ਪਛਾਣਨਾ। ਜੋ ਐਡਵਰਡ ਨੇ ਕੀਤਾ, ਜ਼ਰੂਰੀ ਨਹੀਂ ਕਿ ਉਹ ਕੋਈ ਕੁੜੀ ਤੁਹਾਡਾ ਦਿਲ ਤੋੜੂਗੀ ਅਤੇ ਫਿਰ ਹੀ ਹੋਣਾ। ਗੱਲ ਸਿਰਫ ਆ ਕਿ ਤੁਹਾਡੇ ਜ਼ਿੰਦਗੀ ਦੇ ਵਿੱਚ ਤੁਹਾਡੇ ਮੁਤਾਬਕ ਕੁਛ ਨਹੀਂ ਹੋਇਆ, ਤੁਹਾਨੂੰ ਲੱਗਦਾ ਕਿ ਬਸ ਹੁਣ ਜ਼ਿੰਦਗੀ ਖਤਮ। ਪਰ ਜ਼ਿੰਦਗੀ ਦੇ ਇਹ ਅਲੱਗ ਅਲੱਗ ਪੜਾਅ ਨੇ, ਇਹ ਖਤਮ ਤਾਂ ਉਦੋਂ ਹੀ ਹੁੰਦੀ ਆ ਜਦੋਂ ਹੋਣੀ ਆ। ਕਿਸੇ ਨਿੱਕੇ ਮੋਟੇ ਇੰਸੀਡੈਂਟ ਦੇ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਲਓ ਹੁਣ ਸਾਰੀ ਜ਼ਿੰਦਗੀ ਖਤਮ ਹੋ ਗਈ। ਅਸਲ ਦੇ ਵਿੱਚ ਉੱਥੋਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ, ਜਿੱਥੇ ਜਿੰਨਾ ਵੱਡਾ ਤੁਹਾਡੇ ਲਈ ਦੁੱਖ, ਜਿੰਨੀ ਵੱਡੀ ਤੁਹਾਡੇ ਲਈ ਮੁਸੀਬਤ, ਜਿੰਨਾ ਵੱਡਾ ਪਹਾੜ, ਉੱਥੋਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋਣ ਦੇ ਆਸਾਰ ਹੁੰਦੇ ਆ, ਜੇ ਤੁਸੀਂ ਕਰਨੇ ਹੋਣ ਤਾਂ, ਜੇ ਤੁਸੀਂ ਉਸ ਨਜ਼ਰੀਏ ਦੇ ਨਾਲ ਇਸ ਸਭ ਕੁਛ ਨੂੰ ਵੇਖਣਾ ਚਾਹੋ ਤਾਂ। ਅਤੇ ਜੇ ਦੁਨੀਆਂ ਦੇ ਨਜ਼ਰੀਏ ਦੇ ਨਾਲ ਇਹ ਸਾਰਾ ਕੁਛ ਵੇਖਣਾ, ਅਤੇ ਉਹ ਤਾਂ ਫਿਰ ਚੱਲ ਹੀ ਰਿਹਾ, ਉਹ ਤਾਂ ਫਿਰ ਸਾਰੇ ਹੀ ਕਰਦੇ ਨੇ। ਸੋ ਇਸ ਕਰਕੇ ਜੇਕਰ ਦੁਨੀਆਂ ਦੇ ਵਿੱਚ, ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਛ ਇੱਦਾਂ ਦਾ ਚੱਲ ਰਿਹਾ ਜਿਹਦੇ ਵਿੱਚ ਤੁਹਾਨੂੰ ਲੱਗਦਾ ਵੀ ਹਾਏ ਹੁਣ ਤਾਂ ਜ਼ਿੰਦਗੀ ਖਤਮ ਹੋ ਗਈ, ਯਾਦ ਰਹੇ ਕਿ ਉੱਥੋਂ ਖਜਿਓ ਜ਼ਿੰਦਗੀ ਸਿਰਫ ਸ਼ੁਰੂ ਹੋਈ ਹੁੰਦੀ ਹੈ। ਅੱਜ ਦੀ ਇਹ ਕਹਾਣੀ ਕੋਰਲ ਕੈਸਲ ਬਣਾਉਣ ਵਾਲੇ ਐਡਵਰਡ ਦੀ ਸੀ। ਐਡਵਰਡ ਦਾ ਜਨਮ 1887 ਦੇ ਵਿੱਚ ਲਾਤਵੀਆ ਦੇ ਵਿੱਚ ਹੋਇਆ ਸੀ। ਪੂਰਾ ਨਾਂ ਸੀ ਐਡਵਰਡ ਲੀਡਸ ਕੈਲਨਿਨ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਜੇਕਰ ਵਧੀਆ ਲੱਗੇ ਤਾਂ ਤੁਸੀਂ ਅੱਗੇ ਸ਼ੇਅਰ ਵੀ ਕਰ ਸਕਦੇ ਹੋ। ਸ਼ੇਅਰ ਕਰਨ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਕਿਤਾਬ ਕਹਾਣੀ ਇੱਕ ਨਵਾਂ ਬਟਨ ਤੁਹਾਡੇ ਲਈ ਐਪਲੀਕੇਸ਼ਨ ਦੇ ਵਿੱਚ ਦੇ ਦਿੱਤਾ ਗਿਆ। ਇਸ ਨਵੇਂ ਚੈਨਲ ਦੇ ਵਿੱਚ ਤੁਸੀਂ ਕਹਾਣੀਆਂ 24 ਘੰਟੇ ਸੁਣ ਸਕਦੇ ਹੋ। ਇਹਦੇ ਬਾਰੇ ਵੀ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਓ ਕਿ ਇਹ ਸਾਡਾ ਉਪਰਾਲਾ ਕਿਵੇਂ ਦਾ ਲੱਗਾ, ਕੋਈ ਕਮੀ ਪੇਸ਼ੀ ਲੱਗੇ ਤਾਂ ਉਹ ਵੀ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾਇਓ। ਫਿਲਹਾਲ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਜ਼ਿੰਦਗੀ ਹੱਸ ਖੇਡ ਕੇ ਜੀਓ। ਅਤੇ ਜੇਕਰ ਕੋਈ ਜ਼ਿੰਦਗੀ ਦੇ ਵਿੱਚ ਝੰਬੇਲੇ ਚੱਲ ਵੀ ਰਹੇ ਨੇ ਤਾਂ ਯਾਦ ਰੱਖਿਓ ਕਿ ਉਹਨਾਂ ਝੰਬੇਲਿਆਂ ਦੇ ਵਿੱਚੋਂ ਹੀ ਕੋਈ ਨਾ ਕੋਈ ਰੋਸ਼ਨੀ ਦਿਖਣੀ ਆ। ਅਤੇ ਜਿਹੜੇ ਲੋਕ ਇਹਨਾਂ ਝੰਬੇਲਿਆਂ ਨੂੰ ਪਾਸੇ ਕਰਕੇ ਅੱਗੇ ਵੱਧ ਜਾਂਦੇ ਨੇ ਉਹਨਾਂ ਨੂੰ ਦੁਨੀਆ ਯਾਦ ਕਰਦੀ ਆ, ਨਹੀਂ ਤਾਂ ਆਏ ਕਦੋਂ ਗਏ ਕਦੋਂ ਪਤਾ ਹੀ ਨਹੀਂ ਲੱਗਦਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station,

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਰਿਦਮ ਵੌਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4th September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: Sharnaxis.
1: Australia vich immigration da masla. Na jao idhar udhar. Sidhe aao IME advisor. Apni maa boli vich samjhan tuhadi lod nu. Naale varyan to skill visa. 186, 189, 190, 482 te 491. Skill assessment, partner visa, parent visa, cha student visa to PR tak. Har immigration process le expert guidance. Aaj hi parose naal sampark karo. IME advisor. Call 02-9063-1618. Hun Parramatta, Sydney ate New Delhi vich vi. IME advisor.
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
2: ਲਵ

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਜ਼ਿੱਪੀ 뮤직 ਅਤੇ 뮤직 ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
3: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
2: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ ਸਿਰਫ ਸਿਨੇਮਾ ਘਰਾਂ ਵਿੱਚ।
4: ਐਕਸਕਲੂਸਿਵ ਪ੍ਰਾਪਰਟੀ ਆਫ ਕਨੈਕਟ ਐਫਐਮ। ਯੂਜ਼ ਆਫ ਦਿਸ ਐਕਸਕਲੂਸਿਵ ਕੰਟੈਂਟ ਬਾਈ ਐਨੀਵਨ ਅਦਰ ਦੈਨ ਕਨੈਕਟ ਐਫਐਮ ਵਿਲ ਰਿਜ਼ਲਟ ਇਨ ਲੀਗਲ ਐਕਸ਼ਨ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com

contentos y sonreír, Eugenio Hadi. Ahí

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਟ ਕੇ ਹੋ ਜਾਣਾ
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
2: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਨੂੰ ਉਹ ਚਾਹੀਦਾ
0: ਰਿਲੀਜ਼ਿੰਗ ਵਰਲਡ ਵਾਈਡ 4th ਸੈਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ
3: ਸਤਿਕਾਲ ਮੈਂ ਦੀਨ ਸ਼ੇਰਗਿਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਵਾਹ ਜੀ ਵਾਹ ਵਾਹ ਪੁਰਾਣੇ ਗਾਣੇ ਵੀ ਵੈਸੇ ਨਾ ਕਮਾਲ ਦੇ ਹੁੰਦੇ ਸੀ ਪਹਿਲਾਂ ਉਹ ਕਹਿੰਦੀ ਆ ਗਿੱਧ ਵਿੱਚ ਮੈਂ ਨੱਚਦੀ ਫਿਰ ਉਹ ਅੱਗੋਂ ਦੱਸਦੇ ਆ ਕਹਿੰਦੇ ਹਾਂ ਗਿੱਧ ਵਿੱਚ ਤੂੰ ਨੱਚਦੀ ਇੱਕ ਦੂਸਰੇ ਨੂੰ ਮੇਕ ਸ਼ੋਰ ਕਰਨ ਚ ਗਾਣਾ ਲੰਘਾ ਦਿੰਦੇ ਲੱਗਦਾ ਵੀ ਨਾ ਉਹਨੂੰ ਯਕੀਨ ਆ ਮੈਂ ਗਿੱਧੇ ਚ ਨੱਚਦੀ ਤੇ ਦੂਸਰੇ ਜਿਹੜੇ ਉਹ ਇਸੇ ਲਈ ਖਿਲਾ ਰਹੇ ਆ ਵੀ ਨਹੀਂ ਨਹੀਂ
1: ਤੂੰ ਹੀ ਨੱਚਦੇ
0: ਨੱਚਦੀ ਰਹਿ ਤੂੰ ਹੀ ਹੈ ਤੂੰ ਹੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਆ ਜੀ ਮੈਲਬਰਨ ਤੇ ਅੱਜ ਦਿਨ ਸੋਮਵਾਰ ਦਾ ਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਜੀ ਹੈ ਮੇਰੇ ਨਾਲ ਯਸ਼ਪ੍ਰੀਤ
1: ਹਾਂਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਸਕਰ
0: ਮੇਰੇ ਨਾਲ ਤੂੰ ਹੀ ਜੇ ਯਸ਼ਪ੍ਰੀਤ ਮਤਲਬ ਵੇਖਿਆ ਜਾਵੇ ਤਾਂ ਆਪਾਂ ਵੀ ਇਹੋ ਹੀ ਕਰਦੇ ਹਾਂ ਵਾਰ ਵਾਰ ਆਪਾਂ ਦੱਸਦੇ ਹਾਂ ਨਾ
1: ਮੇਰੇ ਨਾਲ ਜਦੋਂ ਤੁਸੀਂ ਹੁਣ ਕਿਹਾ ਨਾ ਮੇਰੇ ਦਿਮਾਗ 'ਚ ਉਹੀ ਚੀਜ਼ ਆਈ ਹੁਣ ਤੁਸੀਂ ਵੀ ਆਈ ਕਿੱਥੇ ਕੀ ਬੋਲ ਪਏ ਬੀਬੀ ਤੇਰਾ ਨੰਬਰ ਆ ਗਿਆ
0: ਹਾਂ ਵੀ ਇਹ ਚੀਜ਼ਾਂ ਵੇਖ ਲੋ ਕਿੱਦਾਂ ਮਤਲਬ ਐਵੇਂ ਬਣੀਆਂ ਹਨਾ ਜੀ
1: ਹਾਲਾਂਕਿ ਸਾਰਿਆਂ ਨੂੰ ਪਤਾ ਹੀ ਹੈ ਸਵੇਰੇ ਦੇ ਇਹੀ ਬੈਠੇ ਤੇ ਇਹੀ ਹੋਣੇ
0: ਹਰ ਗਾਣੇ ਤੋਂ ਬਾਅਦ ਦੱਸਣਾ ਹੁੰਦਾ ਤੁਸੀਂ ਸੁਣਦੇ ਹੋ ਰੇਡੀਓ ਹਾਂਜੀ ਇਹਨਾਂ ਦਾ ਥੋੜਾ ਜਿਹਾ ਵੱਖਰੀ ਹੈ ਚੀਜ਼
1: ਮੇਰੇ ਤੇ ਬੱਚਿਆਂ ਨੂੰ ਵੀ ਯਾਦ ਹੋ ਗਿਆ ਹਲਕਾ ਜਿਹਾ ਕਿਤੇ ਅੱਛਾ ਕਿਤੇ ਵੀ ਕੋਈ ਵਰਡ ਲਾਈਨ ਦੇ ਵਿੱਚ ਵੀ ਆ ਕੋਈ ਉਹਨਾਂ ਦੀ ਰਾਇਮ ਜਾਂ ਕਿਤੇ ਵੀ ਰੇਡੀਓ ਵੀ ਆ ਜਾਏ ਨਾ ਤੇ ਉਹ ਪਿੱਛੇ ਸ਼ੁਰੂ ਹੋ ਜਾਂਦੀ ਹੈ ਦੋਨੋਂ ਰੇਡੀਓ
0: ਹਾਂਜੀ ਇਹੋ ਹੀ ਹੁੰਦਾ ਨਾ ਫਿਰ
1: ਮੈਨੂੰ ਲੱਗਦਾ ਮੇਰੇ ਨਾਲ ਨਾਲ ਉਹਨਾਂ ਦਾ ਵੀ ਮਾਈਕ ਫੇਅਰ ਸਟੇਜ ਫੇਅਰ ਖਤਮ ਹੋ ਰਿਹਾ ਇਹ ਵਧੀਆ ਚੀਜ਼ ਹੈ ਕਿਉਂਕਿ ਉਹ ਕਈ ਵਾਰੀ ਜਿਵੇਂ ਕੁੜੀਆਂ ਪ੍ਰਟੈਂਡ ਵਾਲੇ ਗੇਮਸ ਖੇਡਦੀ ਹੈ ਨਾ ਤੇ ਉਹ ਹੈ ਨਾ ਬੁੱਕ ਦਾ ਐਵੇਂ ਗੋਲ ਜਿਹਾ ਬਣਾ ਕੇ ਮਾਈਕ ਬਣਾ ਕੇ ਖੇਡ ਰਹੀਆਂ ਹੁੰਦੀਆਂ ਨੇ ਤੇ ਉਹ ਬੜਾ ਵਧੀਆ ਲੱਗਦਾ ਵਾਹ ਚਲੋ
0: ਨਹੀਂ ਵਧੀਆ ਗੱਲ ਹੈ ਕੱਲ ਨੂੰ ਨਿਆਣੇ ਉਹਨਾਂ ਨੇ ਕਰਨਾ
1: ਤੇ
0: ਬਸ ਇੱਕੋ ਚੀਜ਼ ਹੀ ਆ ਵੀ ਉਹਨਾਂ ਨੂੰ ਸਹੀ ਰਹੇ ਉਹਨਾਂ ਦੀ ਪੰਜਾਬੀ ਉਹਨਾਂ ਦੀ ਪ੍ਰੋਨਾਂਸੀਏਸ਼ਨ ਆਉਂਦੀ ਰਹੇ ਜਿੱਦਾਂ ਮੈਂ ਰੀਸੈਂਟਲੀ ਮੈਂ ਰਿਲਾਈਜ਼ ਕੀਤਾ ਵੀ ਉਹ ਜਿਹੜੇ ਆਪਣੇ ਉਹਨੇ ਕਈ ਜਿਹੜੇ ਹੁਣ ਸਟਾਰ ਨੇ ਨਾ ਜਿੱਦਾਂ ਉਹਨਾਂ ਦੇ ਨਿਆਣੇ ਗਾਂ ਆ ਰਹੇ ਆ ਹੁਣ ਫਿਲਮਾਂ ਦੇ ਵਿੱਚ ਹੈ ਨਾ ਚਾਹੇ ਉਹ ਪੰਜਾਬੀ ਵਾਲੇ ਆ ਅਤੇ ਚਾਹੇ ਉਹ ਬੋਲੀਵੁੱਡ ਵਾਲੇ ਆ ਅਤੇ ਉਹਨਾਂ ਦੇ ਨਿਆਣਿਆਂ ਦੀ ਇਹ ਪ੍ਰੋਬਲਮ ਹੈ
1: ਬਿਲਕੁਲ
0: ਉਹ ਅੰਗਰੇਜ਼ੀ ਸਕੂਲਾਂ ਦੇ ਪੜ੍ਹੇ ਆ ਭਾਵੇਂ ਕੋਈ ਇੰਡੀਆ ਰਹੇ ਆ ਅੰਗਰੇਜ਼ੀ ਸਕੂਲਾਂ ਦੇ ਪੜ੍ਹੇ ਜਾਂ ਮੈਨੂੰ ਲੱਗਦਾ ਉਹ ਤੇ ਇਹ ਬਾਹਰ ਵੀ ਪੜ੍ਹਾ ਲੈਂਦੇ ਨਾ ਜਿੱਦਾਂ ਕੈਂਬਰਿਜ ਕੁੰਬਰਿਜ ਦਿਸ ਦੈਟ ਹੈ ਨਾ ਵੀ ਕਈ ਹੁਣ ਸਾਡੇ ਪੋਲੀਟੀਸ਼ੀਅਨਾਂ ਦੀ ਇਹ ਪ੍ਰੋਬਲਮ ਹੈ ਕਿੰਨਾ ਜ਼ੋਰ ਲਾ ਲਾ ਕੇ ਉਹ ਵਿਚਾਰੇ ਆਪਣੀ ਉਹ ਕਰਦੇ ਆ ਸਹੀ ਹੈ ਨਾ ਬਾਅਦ 'ਚ ਫਿਰ ਕਲਾਸਾਂ ਲਾ ਯੇ ਕਰ ਵੋ ਕਰ ਪਰ ਅੱਜ ਦੇ ਸਮੇਂ 'ਚ ਇਹ ਬਹੁਤ ਵੱਡੀ ਪ੍ਰੋਬਲਮ ਹੋ ਗਈ ਆ ਉਹਨਾਂ ਦੀ ਪ੍ਰੋਨਾਂਸੀਏਸ਼ਨ ਬਹੁਤ ਬਦਲ ਗਈ
1: ਇਸ ਮਾਮਲੇ ਦੇ ਵਿੱਚ ਨਾ ਮੈਨੂੰ ਸਭ ਤੋਂ ਘੈਂਟ ਲੱਗਦੇ ਚਾਈਨੀਜ਼ ਲੋਕ ਜਿਹੜੇ ਹੁੰਦੇ ਉਹ ਨਾ ਐਕਸੈਂਟ ਆਪਣਾ ਛੱਡਦੇ ਉਹਨਾਂ ਨੇ ਇੰਗਲਿਸ਼ ਵੀ ਬੋਲਣੀ ਹੈ ਤੇ ਉਹਨਾਂ ਨੂੰ ਨਹੀਂ ਪਰਵਾਹ ਕਿ ਉਹਨਾਂ ਨੇ ਕੋਈ ਮਤਲਬ ਆਪਣੀ ਭਾਸ਼ਾ ਨੂੰ ਮੋਲਡ ਕਰਨਾ ਹੈ ਆਪਣੀ ਢੰਗ ਨੂੰ ਜਿੱਦਾਂ ਬੋਲਦੇ ਉੱਦਾਂ ਹੀ ਉਹਨਾਂ ਨੇ ਬੋਲਣਾ ਤੇ ਆਪਣੇ ਬੱਚਿਆਂ ਨਾਲ ਉਹਨਾਂ ਨੇ ਆਪਣੀ ਹੀ ਲੈਂਗੁਏਜ ਫੜ ਕੇ ਰੱਖਣੀ ਉਹਨਾਂ ਨੂੰ ਨਹੀਂ ਫਰਕ ਪੈਂਦਾ ਬਹੁਤ ਜ਼ਿਆਦਾ ਕੇਅਰਿੰਗ ਹੈ ਉਸ ਮਾਮਲੇ 'ਚ
0: ਹੋ ਸਕਦਾ ਉਹ ਕੇਅਰਿੰਗ ਹੋਣ ਜਾ ਸੀ ਪਰ ਇੱਕ ਜਿਹੜਾ ਸਿੱਧਾ ਸਿੱਧਾ ਜਿਹਾ ਰੀਜ਼ਨ ਇਹ ਆ ਕਿ ਉਹਨਾਂ ਨੇ ਬਹੁਤ ਲੇਟ ਸਫ਼ਰ ਸ਼ੁਰੂ ਕੀਤਾ ਆਪਾਂ 200 ਸਾਲ ਗੋਰੇ ਵੇਖੇ ਆ ਸੋ ਆਪਾਂ ਉਹ ਲੰਮਾ ਸਮਾਂ ਉਸ ਤੋਂ ਬਾਅਦ ਵੀ ਆਪਾਂ ਇਹ ਚੀਜ਼ ਦੇ ਲਈ ਸਾਡੀ ਦੌੜ ਰਹੀ ਆ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਚੱਲ ਜਾਈਏ ਦੌੜ ਰਹੀ ਆ ਸਾਡੀ ਵੀ ਅਸੀਂ ਜੇ ਅੰਗਰੇਜ਼ੀ ਬੋਲਾਂਗੇ ਤੇ ਅਸੀਂ ਜ਼ਿਆਦਾ ਪੜ੍ਹੇ ਲਿਖੇ ਜਾਪਾਂਗੇ
1: ਸੋਚ ਹੈ ਨਾ
0: ਹਾਂ ਸੋ ਉਹ ਹਲੇ ਥੋੜਾ ਚਿਰ ਹੋਇਆ ਉਹਨਾਂ ਨੇ ਸ਼ੁਰੂ ਹੋਇਆ ਨੂੰ ਉਹ ਤਾਂ ਅੰਗਰੇਜ਼ੀ ਵੀ ਨਹੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਰਾਜੀ ਹੈ ਨਾ ਹੁਣ ਉਹਨਾਂ ਨੇ ਓਪਨ ਕੀਤਾ ਵਾ ਵੀ ਹਾਂ ਚਲੋ ਠੀਕ ਆ ਤੁਸੀਂ ਪੜ੍ਹ ਲਓ ਪਰ ਉਹ ਐਡੀ ਛੇਤੀ ਵਾਸ਼ ਨਹੀਂ ਹੋ ਸਕਦਾ ਪਰ ਹੋ ਜੂਗਾ ਵੀ ਹੌਲੀ ਹੌਲੀ ਹੌਲੀ ਹੌਲੀ ਡਿਪੈਂਡ ਕਰਦਾ ਵਾ ਕਿ ਕਿੰਨੀ ਕੁ ਹੁਣ ਇੱਥੇ ਜਿਹੜੀ ਉਹਨਾਂ ਦੀ ਗਾਂਹ ਜਨਰੇਸ਼ਨ ਹੈ ਮੈਂ ਕਈਆਂ ਨੂੰ ਜਾਣਦਾ ਵਾਂ ਜਿਹਨਾਂ ਨੂੰ ਨਹੀਂ ਉਹਦਾ ਤਾਂ ਮੈਨੂੰ ਪਤਾ ਨਹੀਂ ਆ ਪਰ ਮਤਲਬ ਉਹਨਾਂ ਦੇ ਲੱਗਦਾ ਵਾ ਉਹਨਾਂ ਦੇ ਹਾਵ ਭਾਵ ਤੋਂ ਵੀ ਹੁਣ ਉਹ ਅੰਗਰੇਜ਼ੀ ਜੋਗੀ ਆ ਵੀ ਡਿਪੈਂਡ ਕਰਦਾ ਕਿਹੜਾ ਪਰਿਵਾਰ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਹੁਣ ਸਾਨੂੰ ਵੀ ਇੱਦਾਂ ਲੱਗੀ ਜਾਂਦਾ ਕਿਉਂਕਿ ਆਪਾਂ ਪੰਜਾਬ ਤੱਕ ਸੀਮਿਤ ਰਹਿ ਕੇ ਗੱਲ ਕਰਦੇ ਹਾਂ ਜਾਂ ਨੌਰਥ ਤੱਕ ਜਾਂ ਵੱਡੇ ਸ਼ਹਿਰਾਂ ਤੱਕ ਤੇ ਹੁਣ ਜਿਹੜੀ ਸਾਡੀ ਇੰਨੀ ਵੱਡੀ ਜਿਹੜੀ ਜਨਸੰਖਿਆ ਸਾਡੀ ਜਿਹੜੀ ਪਿੰਡਾਂ 'ਚ ਰਹਿੰਦੀ ਆ ਜਾਂ ਰੂਰਲ 'ਚ ਰਹਿੰਦੀ ਆ ਤੇ ਉਹ ਤੁਹਾਨੂੰ ਕੀ ਲੱਗਦਾ ਵੀ ਉਹ ਐਕਸੈਂਟ ਆਉਂਦਾ ਹੋਊਗਾ ਉਹਨਾਂ ਨੂੰ
1: ਸਹੀ ਗੱਲ ਹੈ ਹਾਂ
0: ਉਹਨਾਂ ਤੇ ਜਾਂ ਤੇ ਸਿਰਫ ਉਹ ਚਲੋ ਪੰਜਾਬੀ ਰਹਿੰਦੇ ਨੇ ਚਲੋ ਮਤਲਬ ਉਹਨਾਂ ਨੂੰ ਤੇ ਸਿਰਫ ਹਿੰਦੀ ਆਉਂਦੀ ਹੋਊਗੀ ਨਾ
1: ਨਹੀਂ ਨਹੀਂ ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਆਪਣੇ ਵਾਲੇ ਕੋਸ਼ਿਸ਼ ਕਰਦੇ ਆ ਮਤਲਬ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਕਿ ਆਸਟ੍ਰੇਲੀਆ ਹੈ ਤੇ ਆਸਟ੍ਰੇਲੀਆ ਦੀ ਮਤਲਬ ਉਹਨਾਂ ਦੇ ਵਾਂਗ ਜੇ ਇੰਗਲਿਸ਼ ਬੋਲਣੀ ਹੈ ਤੇ ਉਸ ਚ ਕੋਸ਼ਿਸ਼ ਕਰਨਗੇ ਕਿ ਉਸ ਚੀਜ਼ ਚ ਮਤਲਬ ਫਸੀ ਹੈ ਉਸ ਲੈਂਗ ਚ ਜਾ ਕੇ ਤੇ ਇਹ ਨਹੀਂ ਕਰਦੇ ਮਤਲਬ ਮੈਂ ਇਹ ਬਸ ਮੈਨੂੰ ਇਹ ਡਿਫਰੈਂਸ ਲੱਗਦਾ ਇਸ ਚੀਜ਼ ਦਾ
0: ਹਾਂ ਨਹੀਂ ਹੋ ਸਕਦਾ ਪਰ ਮੈਂ ਦੋ ਤਿੰਨ ਰੀਜ਼ਨ ਇਹਨਾਂ ਦੇ ਇਹ ਜ਼ਰੂਰ ਨੇ ਕਿਉਂਕਿ ਇਹਨਾਂ ਨੇ ਥੋੜ੍ਹਾ ਸਮਾਂ ਹੋਇਆ ਵਾ ਲੇਸ ਇਸ ਪਾਸੇ ਨੂੰ ਕਦਮ ਪੁੱਟਣੇ ਸ਼ੁਰੂ ਕੀਤੇ ਉਹ ਵੀ ਇਸ ਕਰਕੇ ਕਿਉਂਕਿ ਇਹਨਾਂ ਨੇ ਆਪਣਾ ਹੁਣ ਸੌਦਾ ਵੇਚਣਾ ਬਾਹਰ
1: ਇਸ ਕਰਕੇ ਹਾਂ
0: ਉਹਨਾਂ ਦੇ ਜਿਹੜੀ ਆਈ ਥਿੰਕ ਸੋਚ ਦਾ ਰੀਜ਼ਨ ਇਹ ਵੀ ਆ ਕਿ ਉਹਨਾਂ ਦਾ ਜਿਹੜਾ ਕਾਰਨ ਆ ਇਹ ਨਹੀਂ ਆ ਅੰਗਰੇਜ਼ੀ ਬੋਲਣ ਦਾ ਕਿ ਆਪਾਂ ਵਧੀਆ ਲੱਗਦੇ ਹਾਂ ਅੰਗਰੇਜ਼ੀ ਬੋਲਦੇ ਜਾਂ ਅਸੀਂ ਗੋਰਿਆਂ ਵਰਗੇ ਬਣਨਾ ਉਹਨਾਂ ਦਾ ਕਾਰਨ ਇਹ ਆ ਕਿ ਅਸੀਂ ਆਪਣਾ ਸੌਦਾ ਵੇਚਣਾ
1: ਜੈਪੁਰ ਬਹੁਤ ਮੇਰੇ ਨੇੜੇ ਘਰ ਦੇ ਤੇ ਉੱਥੇ ਜਿਹੜੇ ਗੋਰੇ ਆਉਂਦੇ ਆ ਤੇ ਉਹ ਕੋਸ਼ਿਸ਼ ਕਰਦੇ ਭਾਵੇਂ ਹਿੰਦੀ ਬੋਲੀਏ ਲੇਕਿਨ ਫਿਰ ਵੀ ਉਹ ਠੱਗੇ ਜਾਂਦੇ ਨੇ ਕਿਉਂਕਿ ਸਾਰਿਆਂ ਨੂੰ ਪਤਾ ਹੁੰਦਾ ਇਹ ਡਿਫਰੈਂਟ ਹੈ ਈਵਨ ਜੇ ਦਿੱਲੀ ਦੀ ਗੱਲ ਕਰ ਦੋ ਦਿੱਲੀ ਦਾ ਲੋਕਲ ਬੰਦਾ ਜਿਹੜੀ ਪਰਚੇਜ਼ਿੰਗ ਉੱਥੇ ਕਰ ਸਕਦਾ ਉਹ ਕਰ ਸਕਦਾ ਜੇ ਬਾਹਰ ਦਾ ਆਉਂਦਾ ਉਹ ਠੱਗਿਆ ਜਾਂਦਾ ਸਾਡੇ ਵੱਲ ਉਹ ਫਰਕ ਪੈਂਦਾ ਹਰ ਇੱਕ ਚੀਜ਼ ਦਾ ਤੇ ਉਹੀ ਚੱਕਰ 'ਚ ਮੈਨੂੰ ਲੱਗਦਾ ਕਿ ਇੱਕ ਮਾਹੌਲ 'ਚ ਰਚ ਬਸਣ ਵਾਸਤੇ ਬਿਜ਼ਨਸ ਕਰਨ ਵਾਸਤੇ ਵੀ ਲੋਕ ਮਜਬੂਰੀ ਜਿਹੀ ਹੋ ਜਾਂਦੀ ਕਿ ਹਾਂ ਉੱਥੇ ਦੀ ਜਿਹੜੀ ਭਾਸ਼ਾ ਹੈ ਉਹਨੂੰ ਮਤਲਬ ਉਹਦੇ ਅਕੋਰਡਿੰਗ ਆਪਾਂ ਆਪਣੇ ਭਾਸ਼ਾ ਨੂੰ ਢਾਲ ਲਈਏ
0: ਉਪਰਾ ਬੰਦਾ ਝੱਟ ਫੜਿਆ ਜਾਂਦਾ ਉਹਦੀ ਤੇ ਚਾਲ ਤੋਂ ਤੁਸੀਂ ਫੜ ਲੈਂਦੇ ਉਹਦੀ ਹਨਾ ਬੜਾ ਕੁਛ ਮੈਟਰ ਕਰਦਾ ਇਕੱਲੀ ਸਿਰਫ ਤੁਹਾਡੀ ਜ਼ਬਾਨ ਤੁਹਾਡੀ ਭਾਸ਼ਾ ਨਹੀਂ ਤੁਹਾਡੇ ਲੀੜੇ ਕੱਪੜੇ ਮੈਟਰ ਕਰਦੇ ਆ ਤੁਹਾਡੀ ਪ੍ਰੈਜੈਂਟੇਸ਼ਨ ਮੈਟਰ ਕਰਦੀ ਹੈ ਤੁਹਾਡਾ ਵੇਖਣੀ ਚਾਖਣੀ ਕਿਉਂਕਿ ਜਿੱਥੇ ਆਪਾਂ ਫਸਟ ਟਾਈਮ ਜਾਈਏ ਉੱਥੇ ਤੇ ਯਾਸ਼ੀ ਝੱਟ ਪਤਾ ਲੱਗ ਜਾਂਦਾ ਨਾ
1: ਅੱਛਾ ਸਾਡੀ ਇੱਕ ਕੋਟਾ ਆਂਟੀ ਹੈ ਉਹ ਐਂਗਲੋ ਇੰਡੀਅਨ ਹੈ ਮਤਲਬ ਉਹਨਾਂ ਦੇ ਐਨਸੈਸਟਰਸ ਕਹਿ ਲਓ ਇੰਗਲੈਂਡ ਵਾਲੇ ਹੋਣੇ ਤੇ ਉਹਨਾਂ ਨੂੰ ਐਂਗਲੋ ਇੰਡੀਅਨ ਕਹਿੰਦੇ ਨਾ ਤੇ ਉਹ ਕੋਟਾ ਦੇ ਵਿੱਚ ਹੀ ਮਤਲਬ ਸ਼ੁਰੂਆਤ ਤੋਂ ਉਹਨਾਂ ਦੀ ਫੈਮਿਲੀ ਕੋਟਾ ਦੇ ਵਿੱਚ ਪਰ ਉਹ ਵੇਖਣ 'ਚ ਪੂਰੇ ਗੋਰੇ ਹੈ ਮਤਲਬ ਹੈ ਨਾ ਪੂਰੇ ਉਹਨਾਂ ਦੇ ਵਾਲ ਵੀ ਬਲੌਂਡ ਤੇ ਉਹ ਕ੍ਰਿਸਚਨ ਹੈ ਨਾ ਲੇਕਿਨ ਫਿਰ ਉਹ ਕਈ ਵਾਰੀ ਮੰਡੀ ਵਗੈਰਾ ਜਾਣਾ ਤੇ ਮੰਡੀ 'ਚ ਉਹਨਾਂ ਨੂੰ ਠੱਗਣ ਦੀ ਫਿਰ ਉਹ ਆਂਟੀ ਹਿੰਦੀ 'ਚ ਜੋ ਗਾਲਾਂ ਕੱਢਦੀ ਹੈ ਕਹਿੰਦੇ ਕਿ ਇਹ ਪ੍ਰੋਡਕਟ ਤੇ ਕਿ ਇਹਦਾ ਆਡੀਓ ਕਿਵੇਂ ਡਿਫਰੈਂਟ ਹੈ ਤੇ ਉਹ ਬੜਾ ਮਤਲਬ ਉਹ ਮਤਲਬ ਹੈਰਾਨਗੀ ਜੀ ਆਉਂਦੀ ਹੈ ਕਿਉਂਕਿ ਆਂਟੀ ਬੜੀ ਮਤਲਬ ਏਜ ਦੇ ਹੋਣੇ ਮਤਲਬ 80s ਤੇ ਪਰ ਉਹ ਪਾਉਂਦੇ ਉਹ ਫਰਾਕ ਜੀ
0: ਨਹੀਂ ਦੂਰ ਕੀ ਜਾਣਾ ਤੁਸੀਂ ਆਪਾਂ ਹੁਣ ਮੰਨ ਲਓ ਆਪਾਂ ਵੀ ਜਦੋਂ ਹੁਣ ਜਾਂਦੇ ਹਾਂ ਨਾ ਆਪਣੇ ਸ਼ਹਿਰ 'ਚ ਹੀ ਜਾਂਦੇ ਮੰਨ ਲਓ ਹਨਾ ਆਪਾਂ ਹੁਣ ਵਾਪਸ ਅੰਮ੍ਰਿਤਸਰ ਹੀ ਆਪਾਂ ਜਾਂਦੇ ਹਾਂ ਤੇ ਅਸੀਂ ਉੱਥੋਂ ਦੇ ਲੋਕਲ ਹੀ ਹਾਂ ਪਰ ਉੱਥੋਂ ਦਿਆਂ ਬੰਦਿਆਂ ਨੂੰ ਸਮਹੋਂ ਪਤਾ ਲੱਗ ਜਾਂਦਾ ਵਾ ਬਦੋ ਬਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆ ਜਾਂਦਾ ਮੈਂ ਤਾਂ ਆਪਣੇ ਆਪਣੇ ਮੈਂ ਸੋਚ ਕੇ ਵੇਖਿਆ ਆਪਣੇ ਸਮੇਂ ਦੇ ਹਿਸਾਬ ਨਾਲ ਵੀ ਜਦੋਂ ਅਸੀਂ ਉੱਥੇ ਹਾਂ ਕਿ ਸਾਨੂੰ ਵੀ ਪਤਾ ਲੱਗ ਜਾਂਦਾ ਹੁੰਦਾ ਸੀ ਅਤੇ ਫਿਰ ਮੈਂ ਸੋਚਿਆ ਆਹੋ ਯਾਰ ਸਾਨੂੰ ਵੀ ਪਤਾ ਲੱਗ ਜਾਂਦਾ ਹੁੰਦਾ ਵੀ ਆਹ ਬਾਹਰੋਂ ਆਇਆ ਪਰ ਉਦੋਂ ਬਾਹਰੋਂ ਆਇਆ ਆਉਂਦੀਆਂ ਨਾ ਕੁਛ ਹੋਰ ਹੁੰਦੀਆਂ ਸੀ ਨਿਸ਼ਾਨੀਆਂ ਜਿੱਦਾਂ ਉਹਨਾਂ ਨੇ ਖੰਡਾ ਜਿਹਾ ਪਾਇਆ ਹੁੰਦਾ ਸੀ ਸੋਨੇ ਦਾ ਫਿਰ ਉਹਨਾਂ ਨੇ ਮਤਲਬ ਵਾਲ ਪੁੱਠੇ ਸਿੱਧੇ ਕੱਟੇ ਹੁੰਦੇ ਉਦੋਂ ਇੰਨਾ ਰਿਵਾਜ਼ ਨਹੀਂ ਹੁੰਦਾ ਪੁੱਠੇ ਸਿੱਧੇ ਸਟਾਈਲ ਉੱਥੇ ਬਣਾਉਣ ਦਾ ਉਹਨਾਂ ਚੀਜ਼ਾਂ ਤੋਂ ਪਛਾਣੇ ਜਾਂਦੇ ਹੁੰਦੇ ਸੀ ਅਤੇ ਜਾਂ ਫਿਰ ਇੱਕ ਨਾ ਉਹਨਾਂ ਦੇ ਕੋਲੋਂ ਇੱਕ ਅਜੀਬ ਜੀ ਇੱਕ ਅਲੱਗ ਤਰ੍ਹਾਂ ਦੀ ਉਹਨਾਂ ਕੋਲੋਂ ਫਰੈਗਰੈਂਸ ਆਉਂਦੀ ਹੁੰਦੀ ਸੀ ਕਿਉਂਕਿ ਆਪਣੇ ਉਦੋਂ ਪਰਫਿਊਮ ਪਾਉਣ ਦਾ ਰਿਵਾਜ਼ ਨਹੀਂ ਸੀ ਹਨਾ ਤੇ ਉਹ ਚੀਜ਼ਾਂ ਦੇ ਕਰਕੇ ਸ਼ਾਇਦ ਉਹ ਪਛਾਣੇ ਜਾਂਦੇ ਸੀ ਉਹਨਾਂ ਦੇ ਜਿਹੜੇ ਬੂਟ ਹੀ
1: ਜਾਣਾ ਦੇ ਸਪੈਸ਼ਲੀ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਬੂਟ
0: ਪਰ ਆਪਣੇ ਐਨਕਾਂ ਵੀ ਆਪਣੇ ਘੱਟ ਹੀ ਲਾਉਂਦੇ ਸੀ ਪਰ ਹੁਣ ਥੋੜਾ ਮਿਟ ਗਿਆ ਫਰਕ ਪਰ ਫਿਰ ਵੀ ਤੁਹਾਨੂੰ ਪਤਾ ਉਹ ਪਛਾਣ ਲੈਂਦੇ ਮੈਂ ਜਿੱਦਾਂ ਅੱਗੇ ਇੱਕ ਦਿਨ ਗੱਲ ਕਰਦਾ ਹਾਂ ਮੈਂ ਉੱਥੋਂ ਥ੍ਰੀ ਵੀਲਰ ਲੈ ਲਿਆ ਮੈਂ ਤੇ ਮੈਂ ਆਪਣਾ ਮੈਨੂੰ ਉਹ ਕਹਿੰਦਾ ਵੀ 20 ਰੁਪਈਏ ਹਨਾ ਉਹਨਾਂ ਦੇ ਫਿਕਸ ਜੇ ਰੇਟ ਹੁੰਦੇ ਇੱਥੋਂ ਚੁੱਕਿਆ ਉੱਥੇ ਛੱਡਣਾ ਤੇ ਇੰਨੇ ਪੈਸੇ ਇੱਥੋਂ ਚੁੱਕਿਆ ਉੱਥੇ ਛੱਡਣਾ ਤੇ ਇੰਨੇ ਤੇ ਮੈਂ ਕਿਹਾ ਚਲੋ ਠੀਕ ਆ ਹਨਾ ਤੇ ਮੈਂ ਬਹਿ ਗਿਆ ਤੇ ਉਸ ਤੋਂ ਬਾਅਦ ਹਾਲੇ ਮੈਂ ਬੈਠਾ ਉਹਨੇ ਤੋਰਿਆ ਨਹੀਂ ਹਾਲੇ ਤੇ ਇੱਕ ਭੱਜੀ ਭੱਜੀ ਆਈ ਤੁਹਾਡੇ ਵਰਗੀ ਇੱਕ ਕੁੜੀ ਤੇ ਉਹ ਕਹਿੰਦੀ ਹਾਂ ਜਾਣਾ ਜਾਣਾ ਹਾਂਜੀ ਹਾਂਜੀ ਹਾਂਜੀ ਬੈਠੋ ਬੈਠੋ ਕਹਿੰਦੇ ਕਿੰਨੇ ਪੈਸੇ ਤੇ ਕਹਿੰਦਾ 20 ਰੁਪਈਏ ਕਹਿੰਦੀ ਜਾ ਭਾਜਾ ਕਹਿੰਦੀ ਰੋਜ਼ ਜਾਂਦੀ ਹਾਂ ਮੈਂ ਚੱਲ ਮੈਂ ਉਹ ਪਿੱਛੇ ਜਾਣ ਲੱਗੀ ਕਹਿੰਦਾ ਨਹੀਂ ਨਹੀਂ ਇੱਕ ਮਿੰਟ ਆ ਜਾਓ ਤੇ ਚਲੋ ਦੱਸ ਦੇ ਦਿਓ ਮੈਂ ਵਿੱਚੇ ਬੈਠਾ ਵਾਂ ਹਨਾ ਤੇ ਉਹਨੇ ਦਸਾਂ ਦੇ ਵਿੱਚ ਉਹਨੂੰ ਭਾ ਲਿਆ ਨਾਲ ਹਨਾ ਮੈਂ ਚੁੱਪ ਕੀਤਾ ਰਿਹਾ ਮੈਂ ਵੇਖਦਾ ਕੀ ਕਰਦਾ ਵੀ ਹੁਣ ਇਸ ਚੀਜ਼ ਨੂੰ ਜਸਟੀਫਾਈ ਕਿੱਦਾਂ ਕਰੂੰਗਾ ਹਨਾ ਤੇ ਉਹਨੇ 10 ਦੇ ਵਿੱਚ ਉਹ ਭਾ ਲਿਆ ਉਸ ਤੋਂ ਬਾਅਦ ਫਿਰ ਉਹਨੇ ਅੱਗੇ ਜਿੱਦਾਂ ਤੋਰਿਆ 2-4 ਹੋਰ ਸਵਾਰੀਆਂ ਬਹਿ ਗਈਆਂ ਤੇ ਜਿੱਦਾਂ ਉਹਨੇ ਤੋਰਿਆ ਜਿਹੜਾ ਵੀ ਅੱਗੇ ਆਇਆ ਉਹਨਾਂ ਸਾਰਿਆਂ ਨੂੰ ਮਤਲਬ ਜਿਹੜਾ ਪੁੱਛੀਗਾ ਉਹਨਾਂ ਨੂੰ ਕਹਿ ਗਿਆ ਹਨਾ ਵੀ 10 ਰੁਪਈਏ 10 ਰੁਪਈਏ 10 ਰੁਪਈਏ ਹਨਾ ਤੇ ਫਿਰ ਉਹ ਇੱਕ ਸਟੇਜ ਆਉਂਦੀ ਨਾ ਜਦੋਂ ਭਰਜਿਆ ਜਾਂਦਾ ਤੇ ਫਿਰ ਉਹ ਕਹਿ ਦਿੰਦੇ ਆ ਵੀ ਐਂ ਵਹਿੰਦੇ ਉਹ ਐਂ ਵੀ ਜਿਹੜਾ ਕੋਈ ਮੁੰਡਾ ਵਾ ਜਾਂ ਕੋਈ ਬਹਿ ਸਕਦਾ ਉਹ ਅੱਗੇ ਸਾਡੇ ਲਾਗੇ ਆ ਜੇ ਤੇ ਆਪਾਂ ਹੋਰ ਸਵਾਰੀਆਂ ਭਾਲੀਏ ਨਾ ਤੇ ਉਹਨੇ ਫਿਰ ਐਂ ਟੇਢਾ ਜਿਹਾ ਵੇਖਿਆ, ਮੈਂ ਕਿਹਾ ਵੀ ਹਾਂ ਆ ਗਿਆ ਨਾ, ਕਹਿੰਦਾ ਹਾਂ ਆਜੋ, ਹਾਂਜੀ ਹਾਂਜੀ ਹਾਂਜੀ ਆਜੋ, ਤੇ ਮੈਂ ਕੋਲ ਬਹਿ ਗਿਆ। ਮੈਂ ਉਹ ਬਿਲਕੁਲ ਬੰਦਾ ਕਲੋਜ਼ ਹੋ ਜਾਂਦਾ, ਮੈਂ ਉਹਦੇ ਕੰਨ 'ਚ ਕਿਹਾ ਮੈਂ ਮਤਲਬ ਮੇਰੇ ਕੋਲ ਮੈਨੂੰ ਵੀ ਕਿਉਂ ਕਹੇ ਤੂੰ, ਤੇ ਕਰੀ ਵਹੀ ਕਰੀ ਆਇਆ। ਮੈਂ ਉਦਾਂ ਛੇੜੀ ਜਾਵਾਂ ਉਹਨੂੰ। ਅੱਛਾ, ਫਿਰ ਆ ਕੇ ਨਾ ਜਿੱਥੇ ਲੱਗ ਗਈ ਕਿ ਉਤਰਨਾ ਹੈ, ਤੇ ਮੈਂ ਉਤਰ ਕੇ ਤੇ ਮੈਂ ਕਿਹਾ ਹਾਂਜੀ ਕਿੰਨੇ ਪੈਸੇ, ਤੇ ਕੱਚਾ ਜਿਹਾ ਹੋ ਕੇ ਮੈਨੂੰ ਕਹਿੰਦਾ ਵੀ ਕਹੇ ਹੀ ਤੁਹਾਨੂੰ ਹੈਨਾ। ਤੇ ਮੈਂ ਮੈਨੂੰ ਤੂੰ ਇੱਕ ਗੱਲ ਦੱਸ ਵੀ ਤੂੰ ਜਿਹੜੀ ਮਤਲਬ ਉਹ ਦੂਜੀ ਕੁੜੀ ਬੈਠੀ ਆ ਤੇ ਉਹਨੇ ਮੇਰੇ ਤੋਂ ਵੀ ਅੱਗੇ ਜਾਣਾ, ਉਹ ਹਾਲੇ ਵਿੱਚ ਬੈਠੀ
1: ਬੈਠੀ,
0: ਮੈਂ ਉਹਨੇ ਹਲੇ ਮੇਰੇ ਤੋਂ ਵੀ ਅੱਗੇ ਜਾਣਾ, ਤੇ ਉਹਨੂੰ ਤੂੰ ਦੱਸ ਮੈਨੂੰ ਉਹ ਰੋਜ਼ ਜਾਂਦੇ ਆ ਨਾ। ਤੇ ਮੈਂ ਵੀ ਮੈਂ ਭਾਵੇਂ ਮੈਂ ਪਹਿਲੇ ਦਿਨ ਆਇਆ ਤੇ ਮੇਰੇ ਨਾਲ ਵੀ ਤੇਲ ਵੱਧ ਲੱਗ ਗਿਆ, ਤੇ ਇਹ ਤੇ ਮਤਲਬ ਫਰਕ ਸਮਝਾ ਮੈਨੂੰ ਹੈਨਾ ਕੀ ਆ, ਚਲੋ ਫਿਰ ਦੱਸ ਹੀ ਦੇ ਦਿਓ। ਤੇ ਮੈਂ ਚੱਲ ਕੋਈ ਨੀ ਤੂੰ
1: ਵੀ ਲਾ ਲੈ,
0: ਮੈਂ ਵੀ ਇੰਨਾ ਬੜਾ ਵਾ ਵੀ ਤੂੰ ਉਸ ਚੀਜ਼ ਦਾ ਕੋਈ ਉਹ ਨੀ ਪਤੰਗਣ ਨੀ ਬਣਾਇਆ, ਨਹੀਂ ਤਾਂ ਉੱਥੇ ਐਵੇਂ ਲੜਨ ਲੱਗ ਪੈਂਦੇ ਆ। ਤੁਹਾਨੂੰ ਤਾਂ ਕਹਿ ਕੇ ਪਾਇਆ ਸੀ ਨਾ ਤੁਸੀਂ 20 ਦੇਣੇ ਆ, ਉਹਨਾਂ ਨੂੰ ਉਹਦੇ ਕੋਲ ਤਾਂ 10 ਹੀ ਲੈਣੇ ਉੱਥੇ, ਮਤਲਬ ਕੋਈ ਮੂੰਹ ਸਿਰ ਨਹੀਂ ਆ। ਸੋ ਉੱਥੋਂ ਮੈਨੂੰ ਇਹ ਲੱਗਾ ਵੀ ਕੁਛ ਤੇ ਹੈ ਉਹ, ਭਾਵੇਂ ਉਹਨਾਂ ਨੂੰ ਇਹ ਨਾ ਪਤਾ ਲੱਗੇ ਪਰ ਉਹਨਾਂ ਨੂੰ ਇੰਨਾ ਕੁ ਪਤਾ ਲੱਗ ਜਾਂਦਾ ਵੀ ਇਹ ਓਪਰਾ ਬੰਦਾ ਵਾ, ਵੀ ਇਹ ਭੇਤੀ ਨਹੀਂ ਆ, ਆਈਡੀਆ ਨਹੀਂ ਆ ਵੀ ਕਿੰਨੇ ਕੁ ਪੈਸੇ ਲੱਗਦੇ।
1: ਮਤਲਬ ਦਿੱਲੀ ਮੈਨੂੰ ਜਦੋਂ ਵਿਆਹਾਂ ਵਗੈਰਾ ਦੇ ਵਿੱਚ ਨਾ ਦਿੱਲੀ ਸ਼ੋਪਿੰਗ ਕਰਦੇ ਹਾਂ ਅਸੀਂ, ਕੋਟਾ ਦੇ ਬਾਅਦ ਸਾਡਾ ਮਤਲਬ ਬੈਸਟ ਆਪਸ਼ਨ ਲੱਗਦਾ ਸਾਨੂੰ ਦਿੱਲੀ। ਤੇ ਐਤਕੀ ਜਦੋਂ ਗਏ ਸੀ 3 ਸਾਲ ਪਹਿਲਾਂ, ਤੇ ਮੇਰੀ ਸਿਸਟਰ ਨੇ ਕਿਹਾ ਕਿ ਸ਼ੋਪਿੰਗ ਮੈਂ ਕਰਾਵਾਂਗੀ ਲੇਕਿਨ ਨਾ ਤੂੰ ਆਪਣਾ ਮੂੰਹ ਖੋਲਣਾ ਹੈ, ਨਾ ਤੂੰ ਐਕਸਾਈਟਮੈਂਟ ਦਿਖਾਉਣੀ ਹੈ ਦੇਖ ਕੇ ਕੋਈ ਚੀਜ਼ ਜੇ ਤੈਨੂੰ ਕੋਈ ਸੂਟ ਵਧੀਆ ਲੱਗਿਆ ਲਹਿੰਗਾ, ਤੇ ਮੈਨੂੰ ਪਤਾ ਲੱਗ ਜਾਏਗਾ ਕਿ ਤੈਨੂੰ ਵਧੀਆ ਲੱਗਿਆ। ਮੈਂ ਕਿਹਾ ਤੈਨੂੰ ਕਿਵੇਂ ਪਤਾ ਲੱਗੇਗਾ ਜੇ ਮੈਂ ਬੋਲਾਂਗੀ ਨਹੀਂ, ਕਹਿੰਦੀ ਬਸ ਤੂੰ ਚੁੱਪ ਰਹੀ। ਤੇ ਇੱਕ ਮੈਨੂੰ ਲਹਿੰਗਾ ਬੜਾ ਪਸੰਦ ਆਇਆ ਹੈ ਨਾ, ਤੇ ਕਹਿੰਦੀ ਉਹਨੇ ਮੈਨੂੰ ਇਸ਼ਾਰੇ 'ਚ ਕਿਹਾ ਕਿ ਮਤਾ ਤੂੰ ਕੋਈ ਇਸੇ ਨਾ ਇਸ਼ਾਰਾ ਕਹੀ ਕਿ ਤੈਨੂੰ ਬਹੁਤ ਵਧੀਆ ਦਿੱਤੇ ਆ। ਉਹਨੇ ਇਹੀ ਕਿਹਾ ਕਿ ਇਹ ਤਾਂ ਬਿਲਕੁਲ ਹੀ ਬੇਕਾਰ ਜਿਹਾ, ਤੇ ਮਤਲਬ ਉਹਨੇ ਬਿਲਕੁਲ ਹੀ ਉਹਨੂੰ ਡੀਗ੍ਰੇਡ ਕਰਕੇ, ਤੇ ਮੈਨੂੰ ਲੱਗੇ ਕਿ ਮੈਨੂੰ ਤਾਂ ਚਾਹੀਦਾ ਹੈ, ਮੈਨੂੰ ਤਾਂ ਚਾਹੀਦਾ ਹੈ, ਕਿਉਂ ਉਹਨੂੰ ਹਟਵਾਈ ਜਾ ਰਹੀ ਹੈ। ਤੇ ਮੈਨੂੰ ਇਸ਼ਾਰੇ 'ਚ ਕਿ ਚੁੱਪ ਕਰਕੇ ਬਹਿ ਜਾ। ਮਤਲਬ ਕਿੰਨੀ ਟੈਕਨੀਕ ਹੁੰਦੀ ਨਾ, ਕਿੰਨੀ ਸਾਰੀ। ਤੇ ਉਹਦੇ ਬਾਅਦ ਅਸੀਂ ਨਿਕਲ ਗਏ ਉਸ ਦੁਕਾਨ ਤੋਂ, ਤੇ ਆਪਣਾ ਨੰਬਰ ਦੇ ਕੇ ਮੇਰੀ ਸਿਸਟਰ ਕਹਿੰਦੀ ਕਿ ਜੇ ਤੁਹਾਡੇ ਵਿਚਾਰ ਬਦਲ ਜਾਣ ਨਾ, ਤੇ ਇਹਨਾਂ 11,000 'ਚ ਦੇ ਦਿਓ ਸਾਨੂੰ ਇਹ। ਉਹਨੇ ਮੈਨੂੰ ਦੱਸਿਆ ਸੀ ਕਿ 45,000 ਲਹਿੰਗੇ ਦੇ।
0: ਅੱਛਾ, ਉਹਨੇ 45 ਮੰਗਿਆ ਸੀ।
1: ਤੇ ਉਹ ਕਹਿੰਦਾ ਫੋਨ ਆ ਗਿਆ ਉਹਦਾ, ਕਹਿੰਦੀ ਮੈਂ ਮੇਰਾ ਦਿਮਾਗ ਤੇ ਉੱਥੇ ਇਹ ਛੋਲੇ ਭਟੂਰੇ ਖਾਈ ਜਾਣ, ਆਲੂ ਟਿੱਕੀ ਖਾਈ ਜਾਣ, ਮੇਰਾ ਦਿਮਾਗ ਲਹਿੰਗੇ 'ਚ ਅਟਕਿਆ ਹੋਇਆ।
0: ਦੇ ਦੇਣੇ ਚਾਹੀਦੇ ਸੀ 45।
1: ਮੈਂ ਕਿਹਾ ਯਾਰ ਨਹੀਂ, ਮੈਂ ਕਿਹਾ ਕਿੰਨੇ ਵੀ ਮਤਲਬ 30 ਚ ਦਿਲਾ ਦਿੰਦੇ ਯਾਰ।
0: ਮਤਲਬ ਆਪਣਾ ਬੰਦਾ ਤੁਹਾਨੂੰ ਝੂਠਾ ਜਿਹਾ ਲੱਗ ਰਿਹਾ ਹੁੰਦਾ ਨਾ ਵੀ 11 ਤੇ ਬਹੁਤ ਹੀ ਘੱਟ ਆ, ਗਰੀਬ ਮਾਰ ਕਰ ਰਹੀ ਹੈ ਮੇਰੀ ਭੈਣ। ਚਲੋ 11 ਨਹੀਂ 22 ਤੱਕ ਤੇ ਚਲੋ ਚਾਹੀਦਾ ਸੀ ਇਹਨੂੰ।
1: ਮੈਂ ਉਹਨੂੰ ਇਹ ਕਿਹਾ, ਮੈਂ ਕਿਹਾ ਤੇਰੀ ਇਹ ਸਕੀਮ ਹੈ ਕਿ ਜਿਹੜੇ ਘਰੇ ਪਏ ਤੂੰ ਉਹੀ ਪਾ ਲਈ, ਤੂੰ ਤੇਰੀ ਤੇ ਸ਼ੋਪਿੰਗ ਹੋ ਗਈ, ਮੈਂ ਉਲਟਾ ਉਹਨੂੰ ਲਈ ਜਾਵਾਂ। ਤੇ ਉਹ ਕਹਿੰਦੀ ਤੂੰ ਫੋਕਸ ਕਰ ਖਾਣ ਤੇ, ਇਹ ਨਹੀਂ ਖਾਧਾ ਕਿੰਨੇ ਚਿਰ ਦਾ ਤੂੰ, ਉਹ ਨਹੀਂ ਖਾਧਾ, ਕਿਉਂਕਿ ਉਹਨੂੰ ਤਾਂ ਪਤਾ ਸੀਗਾ ਫੋਨ ਆਏਗਾ। ਫੋਨ ਆ ਗਿਆ, ਕਹਿੰਦਾ 11:30 ਚ ਲੈ ਜਾ।
0: ਇਹਨੇ ਦੀ ਆਪਣੀ ਖਰੀਦ।
1: ਉਹਦੇ ਬਾਅਦ ਮੇਰੀ ਸਿਸਟਰ ਕਹਿੰਦੀ ਠੀਕ ਹੈ ਹੁਣ ਕੀ ਕਹਿਣਾ ਚਾਹੋਗੇ। ਮੈਂ ਕਿਹਾ ਕੁਛ ਨੀ।
0: ਤੁਹਾਨੂੰ ਚਾਹੀਦਾ ਹੈ ਤੁਸੀਂ ਆਪਣੀ ਸਿਸਟਰ ਨੂੰ ਵੀ 11 ਦਿੰਦੇ ਪਿਆ ਲੈ।
1: ਨਹੀਂ ਉਹਦੇ ਉਹਦੀ ਤਾਰੀਫ ਹੈ ਉਹਨੂੰ, ਮਤਲਬ ਉਹਨੂੰ ਮੈਂ ਬੜਾ ਕਿਹਾ ਤੂੰ ਵੀ ਲੈ ਲੈ ਕੁਛ। ਉਹਨੇ ਕਿਹਾ ਕਿ ਨਹੀਂ ਇਟਸ ਓਕੇ। ਉਹ ਰੱਜੀ ਰਹਿੰਦੇ ਹਨ।
0: ਨਹੀਂ ਉੱਥੇ ਤਾਂ ਇਹੋ ਜਿਹਾ ਬੰਦਾ ਕੋਈ ਨਾਲ ਬੰਦਾ ਲੈ ਕੇ ਜਾਵੇ ਨਾ ਜਿਹੜੇ ਬੰਦੇ ਨੂੰ
1: ਬੜਾ ਮਤਲਬ ਮਤਲਬ ਸਾਡੇ ਵਰਗਾ ਹੁੰਦਾ ਹੁਣ 45-40 ਦਾ ਆਪਾਂ ਕਿੰਨਾ ਘਟਾ ਲਾਂਗੇ।
0: ਇਹ ਸਕਿੱਲ ਹੁੰਦੇ ਆ, ਇਹਦੇ 'ਚ ਇਹ ਵੀ ਨਹੀਂ ਆ ਕੋਈ ਵੀ ਉੱਥੇ ਰਹਿੰਦਾ ਇੱਥੇ ਰਹਿੰਦਾ। ਉੱਥੇ
1: ਕੱਪੜੇ ਦੀ ਵੀ ਜਾਂਚ,
0: ਕੱਪੜੇ ਦੀ ਨਹੀਂ ਮਤਲਬ ਆਲ ਟੂਗੈਦਰ ਹੀ ਉੱਥੇ ਰਹਿੰਦੇ ਆ ਵੀ ਕੈਟੇਗਰੀਆਂ ਨੇ। ਕਈ ਬੰਦੇ ਕਰ ਲੈਂਦੇ ਆ ਮੁੱਲ ਭਾ, ਤੇ ਕਈ ਉੱਥੇ ਰਹਿੰਦੇ ਵੀ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ, ਉਹ ਵੀ ਚੁੱਪ ਕਰਕੇ ਵਿਚਾਰੇ ਉਹਨਾਂ ਨੂੰ ਇਹ ਹੁੰਦਾ ਵੀ ਜੇ ਲੈਣਾ ਤਾਂ ਲੈ ਲਓ ਨਹੀਂ ਤਾਂ ਚਲੀਏ। ਉੱਥੇ ਵੀ ਕਈ ਸ਼ਰਮ ਮਹਿਸੂਸ ਕਰਦੇ ਵੀ ਅਸੀਂ ਨਹੀਂ ਘਟਾ ਸਕਦੇ।
1: ਪਤਾ ਨਹੀਂ ਮੈਨੂੰ ਤਾਂ ਇੱਦਾਂ, ਮੈਂ ਕਿਹਾ ਯਾਰ ਤੂੰ ਤੇ ਮਤਲਬ ਤੂੰ ਤੇ ਇੱਦਾਂ ਦੀ ਗੱਲ ਕੀਤੀ ਕਿ ਮੈਂ ਲੈ ਮਤਲਬ ਮੈਨੂੰ ਮਿਲੇ ਹੀ ਨਾ ਲਹਿੰਗਾ।
0: ਇਹ ਵੀ ਹੁਣ ਦੋ ਕੈਟਾਗਰੀਆਂ 'ਚ ਉੱਥੇ ਵੀ ਵੰਡਿਆ ਗਿਆ। ਉੱਥੇ ਇੱਕ ਜਿਹੜੀਆਂ ਟ੍ਰੈਡੀਸ਼ਨਲ ਦੁਕਾਨਾਂ ਨੇ ਉਹਨਾਂ 'ਤੇ ਇਹ ਕੰਮ ਚੱਲ ਜਾਂਦਾ ਅਤੇ ਹੈਗਾ ਵੀ ਸਸਤਾ ਵਾ, ਪਰ ਜਿਹੜੀਆਂ ਹੁਣ ਉਹਨਾਂ ਨੇ ਉੱਥੋਂ ਹੀ ਬਾਹਰ ਨਿਕਲ ਕੇ ਸ਼ੋਰੂਮ ਬਣਾਏ ਨੇ ਨਾ, ਉਹਨਾਂ ਦੇ ਉੱਤੇ ਕੋਈ ਤੁਸੀਂ ਰੇਟ ਰੂਟ ਨਹੀਂ ਕਰ ਸਕਦੇ, ਅਤੇ ਹੈਗਾ ਵੀ ਬਹੁਤ ਜ਼ਿਆਦਾ ਮਹਿੰਗਾ ਚੀਜ਼ ਉਹ ਹੀ ਆ।
1: ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਤੁਸੀਂ ਚੱਲ ਜਾਓ, ਉਹਨਾਂ ਨੇ ਨਹੀਂ ਕਰਨਾ ਫੋਨ।
0: ਆਬਾਦੀ ਇੰਨੀ ਆ, ਵੇਖੋ ਇੰਨਾ ਜ਼ਿਆਦਾ ਹੁਣ ਹਰ ਇੱਕ ਚੀਜ਼ ਹੀ ਮਤਲਬ ਇੰਨੀ ਕੁ ਜ਼ਿਆਦਾ ਜਿੱਥੇ ਇੰਨੀ ਕੰਪੀਟੀਸ਼ਨ ਵਧਿਆ ਇੰਨੀਆਂ ਦੁਕਾਨਾਂ ਵਧੀਆਂ ਉੱਥੇ ਗਾਹਕ ਕਿੰਨਾ ਵੱਧ ਗਿਆ ਵੇਖੋ
1: ਸਹੀ ਗੱਲ
0: ਕਿੰਨੀ ਜ਼ਿਆਦਾ ਕੁਰਬਲ ਕੁਰਬਲ ਹੋਈ ਜਾਂਦੀ ਜਿਹੜੇ ਪਾਸੇ ਮਰਜ਼ੀ ਚੱਲ ਜਾਓ ਤੁਸੀਂ
1: ਬਹੁਤ ਜ਼ਿਆਦਾ
0: ਉੱਥੇ ਤੁਹਾਨੂੰ ਇੱਦਾਂ ਲੱਗਦਾ ਵੀ ਸਾਰੇ ਵਿਹਲੇ ਇੱਥੇ ਹੀ ਆ ਗਏ ਆ ਹੈ ਨਾ ਤੁਸੀਂ ਗੁਰੂ ਘਰ ਚੱਲ ਜਾਓ ਤੁਹਾਨੂੰ ਲੱਗਦਾ ਵਾ ਵੀ ਸਾਰੇ ਜਣੇ ਧਾਰਮਿਕ ਹੀ ਆ ਬੰਦੇ
1: ਸਹੀ ਗੱਲ
0: ਤੁਸੀਂ ਕਿਤੇ ਹੋਸਪਿਟਲ ਚੱਲ ਜਾਓ ਤੁਹਾਨੂੰ ਲੱਗਦਾ ਸਾਰੀ ਦੁਨੀਆਂ ਬਿਮਾਰ ਪਈ ਆ ਤੁਸੀਂ ਬੱਸ ਅੱਡੇ ਚੱਲ ਜਾਓ ਤੁਹਾਨੂੰ ਲੱਗਦਾ ਸਾਰੇ ਕਿਤੇ ਚੱਲ ਚੱਲੇ ਤੁਸੀਂ ਸੜਕ ਦੇ ਉੱਤੇ ਗੱਡੀ ਚਲਾ ਰਹੇ ਹੋ ਤੁਹਾਨੂੰ ਲੱਗਦਾ ਵੀ ਪਹਿਲਾਂ ਘਰ ਅੱਜ ਨਹੀਂ ਅੱਜ ਘਰ ਨਹੀਂ ਰਹਿਣਾ ਕਿਸੇ ਨੇ ਇੰਨੀ ਭੀੜ ਹੋ ਗਈ ਕਿਸੇ ਵੀ ਪਾਸੇ ਤੁਸੀਂ ਚਲੋ ਤੁਸੀਂ ਕਿਸੇ ਮੰਨ ਲਓ ਵਾਹਗਾ ਬਾਰਡਰ ਚਲ ਜਾਓ ਤੁਹਾਨੂੰ ਲੱਗਦਾ ਅੱਜ ਸਾਰਿਆਂ ਨੇ ਬਾਰਡਰ ਹੀ ਵੇਖਣਾ ਸੀ ਮੈਂ ਤਾਂ ਅੱਜ ਇੱਥੇ ਹੀ ਸਾਰੇ ਏਅਰਪੋਰਟ ਚਲ ਜਾਓ ਤੁਹਾਨੂੰ ਲੱਗਦਾ ਸਾਰੀ ਦੁਨੀਆਂ ਉੱਡ ਚੱਲੀ ਆ ਮਤਲਬ ਹਰ ਇੱਕ ਥਾਂ ਦੇ ਉੱਤੇ ਤੁਸੀਂ ਵੇਖੋਗੇ ਵੀ ਫੁੱਲ ਔਨ ਫਿਰ ਵੀ ਕਿੱਡਾ ਵਧੀਆ ਬੈਲੈਂਸ ਜਿਹਾ ਬਣਿਆ ਵਾ ਵੀ ਵੇਖ ਲਓ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਹਨਾ ਜੇ ਸਾਰਿਆਂ ਨੇ ਕਿਤੇ ਇੱਕੋ ਥਾਂ ਤੇ ਜਾਣਾ ਹੋਵੇ
1: ਐਵੇਂ ਜਿਵੇਂ ਉਧਰੋਂ ਇੰਡੀਆ ਤੋਂ ਆਓ ਸਪੈਸ਼ਲੀ ਤੁਹਾਨੂੰ ਜਦੋਂ ਅੰਮ੍ਰਿਤਸਰ ਤੋਂ ਅਗਰ ਅੰਮ੍ਰਿਤਸਰ ਤੋਂ ਫਲਾਈਟ ਤੁਸੀਂ ਲਓ ਤੇ ਤੁਹਾਨੂੰ ਇੱਦਾਂ ਨਹੀਂ ਲੱਗਦਾ ਸਾਰੇ ਪੰਜਾਬੀ ਜਾਈ ਜਾਂਦੇ ਨੇ ਮਤਲਬ ਦਿੱਲੀ ਚ ਤੇ ਫਿਰ ਵੀ ਤੁਹਾਨੂੰ ਥੋੜੀ ਵੈਰਾਈਟੀ ਮਿਲ ਜਾਂਦੀ ਹੈ
0: ਤੁਸੀਂ ਇਹਨਾਂ ਦਿਨਾਂ ਚ ਏਅਰਪੋਰਟ ਚੱਲ ਜਾਓ ਤੁਹਾਨੂੰ ਲੱਗਦਾ ਸਾਰੇ ਮਾਂ ਪਿਓ ਇੱਥੇ ਆ ਗਏ
1: ਕਿਉਂਕਿ ਵਿੱਚ ਸਾਡਾ ਫਰੈਂਡ ਨਹੀਂ ਆਇਆ ਸੀਗਾ ਦਿੱਲੀ ਤੋਂ ਇੱਥੇ ਮੈਲਬਨ ਤੇ ਉਹਨੇ ਕਿਹਾ ਕਹਿੰਦਾ ਮੈਨੂੰ ਤੇ ਲੱਗਿਆ ਮੈਂ ਕਿਤੇ ਪੰਜਾਬ ਨਹੀਂ ਆ ਗਿਆ ਮੈਲਬਨ ਤੇ ਮੈਨੂੰ ਲੱਗਿਆ ਹੀ
0: ਨਹੀਂ ਇੱਦਾਂ ਹੀ ਆ ਉਹ
1: ਕਹਿ ਰਿਹਾ ਕਿੱਥੇ ਗੋਰਾ ਨਹੀਂ ਦਿਖਿਆ ਯਾਰ ਅੱਜ ਤੱਕ ਤੇ
0: ਤੁਸੀਂ ਹੁਣ ਆਹ ਚੱਲ ਜਾਓ ਇੱਥੇ ਆਪਣੇ ਆ ਵਿਲੇਜ ਸਿਨੇਮਾ ਚੱਲ ਜਾਓ ਆ ਸਨਸ਼ਾਈਨ ਵਾਲਾ ਤੇ ਤੁਹਾਨੂੰ ਲੱਗਦਾ ਯਾਰ ਮਤਲਬ ਹੈ ਮਤਲਬ ਗੋਰਾ ਕਿੱਥੇ ਗਿਆ ਮਤਲਬ ਤੁਸੀਂ ਕਦੀ ਤੁਸੀਂ ਸ਼ਾਇਦ ਧਿਆਨ ਦਿੱਤਾ ਜਾਂ ਨਹੀਂ ਦਿੱਤਾ ਉੱਥੇ ਤੁਹਾਨੂੰ ਨਾ ਹਾਰਡਲੀ ਕੋਈ ਇੱਕ ਦੋ ਗੋਰੇ ਦਿਖ ਪੈਣਗੇ ਤੇ ਤੁਹਾਨੂੰ ਲੱਗਦਾ ਵੀ ਅੱਛਾ ਆਏ ਆ ਹਨਾ ਮਤਲਬ ਉੱਥੇ ਤੁਹਾਨੂੰ ਸਭ ਸਾਊਥ ਇੰਡੀਅਨ ਜਾਂ ਆਪਣੇ ਤੁਹਾਨੂੰ ਨਜ਼ਰ ਆਉਣੇ ਆ ਕੋਈ ਤੁਹਾਨੂੰ ਉੱਥੇ ਗੋਰਾ ਦਿਖਦਾ ਗੋਰਾ ਕੀ ਚਾਈਨੀਜ਼ ਵੀ ਨਹੀਂ ਦੀਦਾ ਉੱਥੇ ਹਨਾ ਉੱਥੇ ਹੁਣ ਬਿਲਕੁਲ ਹੀ ਬਦਲ ਗਿਆ ਸਿਸਟਮ ਮੈਂ ਗਿਆ ਸਦਾ ਉੱਥੇ ਨਾ ਹੌਲੀ ਹੌਲੀ ਉਹਨਾਂ ਨੇ ਨਾ ਸਿਸਟਮ ਜੀ ਬੜਾ ਚੇਂਜ ਕਰਤਾ ਤੁਸੀਂ ਪਤਾ ਨਹੀਂ ਧਿਆਨ ਦਿੱਤਾ ਕਦੀ ਕਿ ਨਹੀਂ ਪਹਿਲੀਆਂ ਦੇ ਵਿੱਚ ਨਾ ਤੁਸੀਂ ਸ਼ਾਇਦ ਥੋੜ੍ਹਾ ਜਿਹਾ ਲੇਟ ਆਇਓ ਪਹਿਲੀਆਂ ਦੇ ਵਿੱਚ ਨਾ ਕੀ ਹੁੰਦਾ ਸੀ ਵੀ ਉਹਨਾਂ ਨੇ ਜਦੋਂ ਉਰੇ ਬਾਹਰ ਜਿਹੜਾ ਮੇਨ ਗੇਟ ਹੁੰਦਾ ਨਾ ਉੱਥੇ ਉਹਨਾਂ ਨੇ ਚੈੱਕਰ ਲਾਏ ਹੁੰਦੇ ਸੀ ਦੋ ਜਣੇ ਕਾਊਂਟਰ ਲਾ ਕੇ ਖਲੋਤੇ ਹੁੰਦੇ ਸੀ ਤੇ ਉੱਥੇ ਉਹ ਤੁਹਾਡੀਆਂ ਟਿਕਟਾਂ ਵੇਚਦੇ ਸੀ ਉੱਥੋਂ ਤੁਸੀਂ ਗਾਂਹ ਲੰਘਦੇ ਹੋ ਫਿਰ ਉਹ ਜਿਹੜਾ ਕੋਰੀਡੋਰ ਜਾ ਉਹਦੇ ਚੋਂ ਗਾਂਹ ਜਾ ਕੇ ਫਿਰ ਅੱਗੇ ਤੁਸੀਂ ਸਿਨੇਮੇ ਜਿੱਥੋਂ ਸੱਜੇ ਖੱਬੇ ਜਾਂਦੇ ਹੋ ਹਨਾ ਉੱਥੇ ਫਿਰ ਉਹਨਾਂ ਨੇ ਫਿਰ ਇੱਕ ਜਣਾ ਖਲੋਤਾ ਹੁੰਦਾ ਸੀ ਵੀ ਜਿਹੜਾ ਇੱਥੋਂ ਮਿਸ ਹੋ ਗਿਆ ਕਿਉਂਕਿ ਸਿਨੇਮਾ ਬਹੁਤ ਵੱਡਾ ਵਾ ਉਹ ਤੇ ਜੇ ਕੋਈ ਮਿਸ ਮਾਰ ਗਿਆ ਤੇ ਉੱਥੇ ਫਿਰ ਉਹ ਚੈੱਕ ਕਰਦਾ ਸੀ ਅੱਛਾ ਪਹਿਲਾਂ ਉਹਨਾਂ ਨੇ ਨਾ ਹੌਲੀ ਹੌਲੀ ਜਿਹੜਾ ਉਰਲੇ ਗੇਟ ਵਾਲੇ ਉਹ ਦੋ ਚੱਕੇ ਦੋਵਾਂ ਦੇ ਵੀ ਤਿੰਨ ਹੀ ਖਲੋਤੇ ਹੁੰਦੇ ਸੀ ਹਨਾ ਤੇ ਉਹ ਉਹਨਾਂ ਨੇ ਚੱਕ ਤੇ ਇੱਕ ਸਕਿਉਰਿਟੀ ਵਾਲਾ ਖਲੋਤਾ ਹੁੰਦਾ ਸੀ ਉਹ ਇਕੱਲਾ ਰਹਿ ਗਿਆ ਫਿਰ ਉਹਨਾਂ ਨੇ ਹੌਲੀ ਹੌਲੀ ਉਹ ਵੀ ਚੱਕਤਾ ਹਨਾ ਘਟਾਈ ਜਾਣ ਡਿਆ ਹੁਣ ਇਸ ਟਾਈਮ ਦੇ ਉੱਤੇ ਇੱਕ ਵੀ ਸਕਿਉਰਿਟੀ ਗਾਰਡ ਨਹੀਂ ਹੁੰਦਾ ਉੱਥੇ ਭਾਵੇਂ ਤੁਸੀਂ ਵੀਕਐਂਡ 'ਤੇ ਵੀ ਚੱਲ ਜਾਓ ਅੱਛਾ ਫਿਰ ਉਹ ਜਿਹੜਾ ਅਗਲਾ ਗੇਟ ਸੀ ਉੱਥੇ ਉਹ ਲਾਉਣ ਲੱਗ ਪਏ ਹਨਾ ਉੱਥੇ ਕਾਊਂਟਰ ਜਿਹਾ ਉੱਥੇ ਹਾਲੇ ਵੀ ਲੱਗਾ ਹੁੰਦਾ ਵਾ ਪਰ ਹੁਣ ਉੱਥੇ ਤੁਸੀਂ ਵੇਖੋਗੇ ਵੀ ਲਗਭਗ ਨਾ ਦੇ ਬਰਾਬਰ ਉੱਥੇ ਵੀ ਹੋ ਗਿਆ
1: ਪੁੱਛਦੇ ਵੀ ਨਹੀਂ ਕਈ ਵਾਰੀ
0: ਹਾਂ ਮੈਂ ਉਹ ਦੱਸ ਰਿਹਾ ਫਿਰ ਉਹਨਾਂ ਦਾ ਉਹ ਵੀ ਕਾਊਂਟਰ ਇੱਦਾਂ ਦਾ ਵੀ ਕਾਊਂਟਰ ਲੱਗਾ ਵਾ ਪਰ ਜੇ ਕੋਈ ਇੱਧਰੋਂ ਉੱਧਰੋਂ ਕੋਈ ਵਿਹਲਾ ਹੋ ਗਿਆ ਵਾ ਟਿਕਟ ਕਾਊਂਟਰ 'ਤੇ ਮੰਨ ਲਓ ਘੱਟ ਰਸ਼ ਆ ਜਾਂ ਪਤਾ ਨਹੀਂ ਆਈ ਡੋਂਟ ਨੋ ਕੀ ਉਹਨਾਂ ਦਾ ਸਿਸਟਮ ਹੈ ਅਤੇ ਫਿਰ ਉੱਥੇ ਖਲੋਤਾ ਹੁੰਦਾ ਬੰਦਾ ਜੇ ਨਹੀਂ ਤਾਂ ਜ਼ਿਆਦਾਤਰ ਨਹੀਂ ਹੁੰਦਾ ਤੁਸੀਂ ਵੇਖੋ ਵੀ ਹੌਲੀ ਹੌਲੀ ਸਕਿਉਰਿਟੀ ਮਾਈਨਸ ਦੋ ਤਿੰਨ ਬੰਦੇ ਫਰੰਟ ਗੇਟ ਤੋਂ ਦੋ ਬੰਦੇ ਉੱਥੋਂ ਸੋ ਹੌਲੀ ਹੌਲੀ ਉਹਨਾਂ ਨੇ ਆਪਣੇ ਜਿਹੜੇ ਖਰਚੇ ਵੇਖ ਲਓ ਉਹਨਾਂ ਨੇ ਆਪਣੇ ਘਟਾਤੇ ਹੈ ਨਾ ਤੇ ਮੈਂ ਉਹਦੇ ਨਾਲ ਸੁਣਿਆ ਮੈਂ ਇਹਨਾਂ ਨੇ ਹੌਲੀ ਹੌਲੀ ਇੱਥੇ ਰੰਗਦਾਰ ਕੱਪੜਾ ਪਾ ਕੇ ਟੋਕਰੀ ਰੱਖ ਦੇਣੀ ਆ ਵੀ ਫਿਲਮ ਵੇਖ ਕੇ ਤੇ ਪਾ ਜਾਓ ਜਾਂ ਜਿੱਦਾਂ ਤੇਲ ਆਪਾਂ ਪਾਉਣ ਲੱਗ ਪਏ ਹੁਣ ਕਈ ਆ ਗਏ ਨੀ ਜਿਹੜੇ ਸੈਲਫ ਵਾਲੇ ਤੁਸੀਂ ਆਪੇ ਤੇਲ ਪਾਓ ਉੱਥੇ ਹੀ ਤੁਸੀਂ ਟੈਪ ਕਰੋ ਤੇ ਜਾਓ ਚੱਲ ਜਾਓ ਹੈ ਨਾ ਸੋ ਹੌਲੀ ਹੌਲੀ ਵੇਖੋ ਲੇਬਰ ਦਾ ਕਿੱਦਾਂ ਘਟਦਾ ਜਾਂਦਾ ਵਾ ਕੰਮ ਵੀ ਤੁਸੀਂ ਸਿਰਫ ਮਤਲਬ ਆਓ ਆਓ ਤੇ ਜਾਓ ਸਾਨੂੰ ਕੋਈ ਲੈਣਾ ਦੇਣਾ ਨਹੀਂ ਮਤਲਬ ਜਿੰਨੀ ਤੁਹਾਡੀ ਅਸੀਂ ਚੈਕਿੰਗ ਕਰਦੇ ਹਾਂ ਜਿੰਨੀ ਉਹ ਤੋਂ ਵੱਧ ਸਾਨੂੰ ਬੰਦੇ ਪੈ ਜਾਂਦੇ ਆ ਨਾਲੇ ਇੱਕ ਸਮਾਂ ਹੀ ਮੈਨੂੰ ਲੱਗਦਾ ਅੱਜ ਕੱਲ੍ਹ ਕੌਣ ਇੱਦਾਂ ਚੱਲ ਜੂਗਾ ਇੱਦਾਂ ਹੀ ਚੱਲ ਜੂਗਾ ਵੀ ਜਾਓ ਮੈਂ
1: ਟਾਈਮ ਇੰਨਾ ਤੇ ਪਤਾ ਨਹੀਂ ਬਹੁਤ ਰੇਅਰ ਹੀ ਮੈਨੂੰ ਤਾਂ ਸੋਚ ਕੇ ਈਵਨ ਆਪਾਂ ਜਦੋਂ ਕਈ ਵਾਰੀ ਆਪਾਂ ਜਦੋਂ ਜਾਂਦੇ ਹਾਂ ਸਪੈਸ਼ਲ ਪ੍ਰੀਮੀਅਰ ਤੇ ਉਦੋਂ ਵੀ ਇੱਦਾਂ ਲੱਗਦਾ ਕਿ ਉਹਨਾਂ ਨੂੰ ਪੁੱਛ ਮਤਲਬ ਸਾਡੀ 8 ਨੰਬਰ 'ਚ ਜਾਣਾ ਤੇ ਉਹ ਕਹਿੰਦੇ ਹਾਂ ਮਤਲਬ ਉਹ ਸ਼ਕਲ ਦੇਖ ਕੇ ਕਹਿ ਦਿੰਦੇ ਹਾਂ ਜੋ ਜੋ
0: ਤੁਹਾਨੂੰ ਪੁੱਛਦੇ ਨਹੀਂ ਸ਼ਕਲ ਵੇਖ ਕੇ ਕਹਿ ਦਿੰਦੇ ਹਾਂ ਤੁਹਾਡੇ ਵਾਲੀ ਉੱਥੇ ਲੱਗੀ
1: ਹਾਂ ਡਾਇਰੈਕਟ ਹੀ ਉਹੀ ਮੇਰੇ ਨਾਲ ਤੇ ਮੈਂ ਅੱਛਾ ਮੈਂ ਕਿਹਾ ਓਕੇ ਆਈ ਐਮ ਫੇਮਸ ਆਈ ਲੱਗਦਾ
0: ਚਲੋ ਖੈਰ ਆਏ ਕੁਛ ਇੱਕ ਸਾਡੀਆਂ ਤਰਦੀਆਂ ਤਰਦੀਆਂ ਤੇ ਉਤਲੀਆਂ ਪੁਤਲੀਆਂ ਜਿੱਧਰ ਨੂੰ ਨਿਕਲ ਜਾਣ ਉੱਧਰ ਨੂੰ ਨਿਕਲ ਜਾਣ ਤੇ ਵੈਸੇ ਅੱਜ ਆ ਗੱਲ ਆਪਾਂ ਜਿੱਦਾਂ ਇਸ ਹਿੱਸੇ ਦੇ ਵਿੱਚ ਤੁਹਾਨੂੰ ਦੱਸ ਕੇ ਤੇ ਫਿਰ ਬ੍ਰੇਕ 'ਤੇ ਜਾਵਾਂਗੇ ਵੀ ਅੱਜ ਆਪਾਂ ਗੱਲਬਾਤ ਆਪਣੇ ਵੀਕਐਂਡ ਤੇ ਵੀਕਐਂਡ ਦੇ ਕੰਮਾਂ ਬਾਰਾਂ ਦੇ ਬਾਰੇ ਕਰਾਂਗੇ।
1: ਬਿਲਕੁਲ, ਆਪਣੇ ਵੀਕਐਂਡ ਤੇ ਹੁਣ ਮੈਨੂੰ ਇਦਾਂ ਲੱਗਦਾ ਕਿ ਆਪਣੀ ਨਾ ਦੋ ਟਾਈਪ ਦੀ ਕੈਟੇਗਰੀ ਹੈ ਲੋਕਾਂ ਦੀ, ਕਿ ਜਾਂ ਤੇ ਇੱਕ ਹੋਏਗਾ ਕਿ ਵੀਕਐਂਡ ਆ ਗਿਆ ਮੈਨੂੰ ਕੋਈ ਨਾ ਬੁਲਾਏ, ਮੈਂ ਸਿਰਫ ਸੋਫੇ ਤੇ ਬਹਿਣਾ ਹੈ, ਮੈਂ ਰਿਮੋਟ ਲੈਣਾ ਹੈ ਤੇ ਮੈਂ ਟੀਵੀ 'ਚ ਨੈਟਫਲਿਕਸ ਦੇਖਣਾ ਹੈ, ਚਾਹ ਕੌਫੀ ਪੀਣੀ ਹੈ, ਮਤਲਬ ਮੈਨੂੰ ਬੜੀ ਪੂਰੀ ਸੁਸਤੀ, ਮਤਲਬ ਜਿਹੜਾ ਮੀ ਟਾਈਮ ਜਿੰਨਾ ਮੈਂ ਕਰ ਸਕਦਾ ਉਹੀ ਕਰਨਾ। ਤੇ ਦੂਜੀ ਕੈਟੇਗਰੀ ਜਿਹੜੇ ਮੈਕਸੀਮਮ ਲੋਕੀ ਹੁੰਦੇ ਕਿ ਮਤਲਬ ਚਿਰਾਂ ਤੋਂ ਜਿਹੜੇ ਲਮਕੇ ਕੰਮ ਹੁੰਦੇ ਨਾ, ਉਹ ਕਹਿੰਦੇ ਇਹ ਵੀਕਐਂਡ ਤੇ ਮੈਂ ਡੈਡੀਕੇਟਡ ਹੈ, ਮੈਨੂੰ ਇਹ ਪਲੰਗ ਅਸੈਂਬਲ ਕਰਨਾ ਹੀ, ਮੈਨੂੰ ਇਹ ਗਾਰਡਨ ਦਾ ਕੰਮ ਕਰਨਾ ਹੀ ਹੈ, ਤੇ ਮੈਨੂੰ ਆਹ ਜਿਹੜੀ ਮਤਲਬ ਦੋ ਤਿੰਨ ਚੀਜ਼ਾਂ ਦੀ ਮਤਲਬ ਕੁਛ ਨਾ ਕੁਛ ਕੋਈ ਨਾ ਕੋਈ ਹਰ ਇੱਕ ਇਨਸਾਨ ਪ੍ਰੋਜੈਕਟ ਲੈ ਕੇ ਬੈਠਾ ਹੁੰਦਾ ਆਪਣੇ ਦਿਮਾਗ 'ਚ, ਜਿਹੜਾ ਬੜੇ ਚਿਰਾਂ ਤੋਂ ਹੁੰਦਾ ਕਿ ਹਾਂ ਇਹ ਵੀਕਐਂਡ ਵੀ ਚਲਾ ਗਿਆ ਮੈਂ ਨਹੀਂ ਕਰ ਪਾਇਆ, ਇਹ ਵੀਕਐਂਡ ਵੀ ਚਲਾ ਗਿਆ। ਤੇ ਤੁਸੀਂ ਵੀ ਆ ਕੇ ਆਪਣੀ ਸਾਂਝ ਪਾ ਸਕਦੇ ਹੋ, ਤੁਸੀਂ ਵੀ ਦੱਸ ਸਕਦੇ ਹੋ ਤੁਸੀਂ ਕਿਸ ਕੈਟੇਗਰੀ 'ਚ ਆਉਂਦੇ ਹੋ, ਤੁਹਾਨੂੰ ਕਿੱਦਾਂ ਲੱਗਦਾ ਕਿ ਵੀਕਐਂਡ ਸਿਰਫ ਰੈਸਟ ਕਰਨ ਲਈ ਹੈ ਤੇ ਮੈਨੂੰ ਕੋਈ ਨਾ ਬੁਲਾਵੇ, ਨਾ ਸਾਡੇ ਘਰ ਕੋਈ ਆਵੇ, ਨਾ ਅਸੀਂ ਕਿੱਥੇ ਜਾਈਏ, ਤੇ ਅਸੀਂ ਬਸ ਸੋਫੇ ਤੇ ਬਹਿ ਕੇ ਬਸ ਫਿਲਮਾਂ ਵੇਖੀਏ ਜਾਂ ਜੋ ਕੁਛ ਵੀ ਸੁਸਤੀ ਖਿਲਾਰੀਏ, ਰੈਸਟ ਕਰੀਏ, ਹਨਾ, ਰੀਸੈਟ ਦਾ ਟਾਈਮ ਹੈ। ਜਾਂ ਤੁਸੀਂ ਦੂਜੀ ਕੈਟੇਗਰੀ 'ਚ ਜਿਸ 'ਚ ਮੈਨੂੰ ਲੱਗਦਾ ਜ਼ਿਆਦਾ ਨੰਬਰ ਹੋਣਗੇ, ਪਹਿਲਾਂ ਤਾਂ ਤੁਸੀਂ ਇਹ ਦੱਸੋ ਤੁਸੀਂ ਕਿਸ ਕੈਟੇਗਰੀ 'ਚ ਹੋ, ਬਾਕੀਆਂ ਤੋਂ ਮੈਂ ਬਾਅਦ 'ਚ ਪੁੱਛਣਾ। ਤੁਸੀਂ ਦੱਸੋ ਤੁਸੀਂ ਕਿਸ ਕੈਟੇਗਰੀ 'ਚ ਆਉਂਦੇ ਹੋ, ਮਤਲਬ ਤੁਹਾਨੂੰ ਕੀ ਲੱਗਦਾ ਵੀਕਐਂਡ 'ਤੇ ਤੁਸੀਂ ਕੰਮ ਨਿਬੇੜਦੇ ਹੋ, ਮਤਲਬ ਰੇਡੀਓ ਦਾ ਛੱਡ ਕੇ ਐਕਸਟਰਾ ਕੀ ਕਰਦੇ ਹੋ?
0: ਅੱਛਾ, ਮੈਨੂੰ ਪੁੱਛ ਰਹੇ ਹੋ?
1: ਓਕੇ, ਮੈਂ ਕਿਹਾ ਬਾਕੀਆਂ ਦੀ ਤਾਂ ਪਹਿਲਾਂ
0: ਤੁਹਾਡੇ ਤੇ ਹੋ ਗਿਆ, ਮੈਨੂੰ ਲੱਗਦਾ ਵੀ ਅੱਛਾ ਹਾਂ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਮੈਨੂੰ, ਮਤਲਬ ਮੈਨੂੰ ਓਨੈਸਟਲੀ ਦੱਸਾਂ ਤਾਂ ਮੈਨੂੰ ਇਦਾਂ ਲੱਗਾ ਵੀ ਅੱਛਾ ਇਦਾਂ ਵੀ ਹੁੰਦਾ ਵਾ, ਕਿ ਮਤਲਬ ਆਈ ਡੋਂਟ ਨੋ, ਮੈਨੂੰ ਲੱਗਦਾ ਵੀ ਉਹ ਇੱਕ ਇਹ ਸ਼ਾਇਦ ਜਾਂ ਤਾਂ ਇੱਕ ਸਟੇਜ ਹੁੰਦੀ ਹੈ, ਇੱਕ ਏਜ ਹੁੰਦੀ ਆ ਜਦੋਂ ਬੰਦਾ ਇਹ ਕਹਿੰਦਾ ਵੀ ਮੈਂ ਕੁਛ ਵੀ ਨਹੀਂ ਕਰਨਾ ਤੇ ਮੈਂ ਸਿਰਫ ਫਿਲਮ ਹੀ ਵੇਖੀ ਜਾਣੀ
1: ਹੈ। ਅੰਮ੍ਰਿਤ ਭੈਣ ਜੀ ਜਿਹੜੀ ਉਹ ਲਾਸਟ ਟਾਈਮ ਦੱਸ ਕੇ ਗਏ ਸੀਗੇ ਕਿ ਮੈਨੂੰ ਤਾਂ ਹੁੰਦਾ ਕਿ ਜੇ 3 ਦਿਨ ਦੀ ਲਗਾਤਾਰ ਛੁੱਟੀ ਆ, ਮੇਰਾ ਰਿਮੋਟ ਮੈਂ ਤੇ ਬਸ ਮੇਰਾ ਸੋਫਾ, ਮੈਨੂੰ ਨਾ ਬੁਲਾਵੇ ਕੋਈ।
0: ਹਾਨੀ ਕ ਜੋਬ ਅੱਜ ਮੈਂ ਚਲੋ ਬਹੁਤਾ ਨਹੀਂ ਇੱਥੇ ਕਮੈਂਟ ਕਰਨਾ ਚਾਹੂੰਗਾ, ਪਰ ਹਾਂ ਇੱਕ ਇੱਕ ਇੱਦਾਂ ਨਹੀਂ ਵੀ ਹੁੰਦਾ ਹੀ ਨਹੀਂ ਆ, ਇੱਕ ਟਾਈਮ ਹੁੰਦਾ ਵੀ ਆ ਤੁਸੀਂ ਸੋਚਦੇ ਹੋ ਵੀ ਹਾਂ, ਪਰ ਤੁਸੀਂ ਕਿੰਨਾ ਕੁ ਉਹ ਮਨ 'ਚ ਹੁੰਦੀ ਆ ਚੀਜ਼ ਵੀ ਹਾਂ ਤੁਸੀਂ ਇੱਦਾਂ ਦਾ ਹੋਵੇ ਆਈਡੀਅਲ ਜਿਹਾ, ਸ਼ਾਇਦ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਤੇ ਤੁਹਾਨੂੰ ਲੱਗਦਾ ਵੀ ਇੱਦਾਂ ਦਾ ਮੈਨੂੰ ਵਿਹਲਾ ਸਮਾਂ ਮਿਲੇ, ਹੈ ਨਾ, ਪਰ ਬਾਈ ਦਾ ਟਾਈਮ ਤੁਹਾਡੇ ਉੱਤੇ ਉਹ ਸਮਾਂ ਆਉਂਦਾ ਵਾ, ਤੁਸੀਂ ਥੋੜ੍ਹੀ ਦੇਰ ਬਾਅਦ ਹੀ ਰਿਅਲਾਈਜ਼ ਕਰਦੇ ਹੋ ਵੀ ਨਹੀਂ, ਮਤਲਬ ਇਹ ਤਾਂ ਐਵੇਂ ਵੇਸਟ ਹੋ ਰਿਹਾ ਵਾ, ਇਹ ਤਾਂ ਕੋਈ ਸੈਂਸ ਨਹੀਂ ਕੋਈ ਬਣਦੀ, ਕਿਉਂਕਿ ਹੋਰ ਬਹੁਤ ਸਾਰਾ ਕੁਛ ਤੁਹਾਡਾ ਨਾਲ ਤੁਹਾਨੂੰ ਤੰਗ ਕਰ ਰਿਹਾ ਹੁੰਦਾ ਵਾ, ਜਾਂ ਤਾਂ ਫਿਰ ਹੋਵੇ ਹੀ ਕੁਛ ਨਾ,
1: ਕਿਉਂਕਿ ਉਹ ਕਦੇ ਨਹੀਂ ਹੁੰਦਾ,
0: ਉਹ ਕਦੇ ਨਹੀਂ ਹੋਣਾ, ਜਾਂ ਤਾਂ ਹੋਵੇ ਨਾ ਵੀ ਤੁਸੀਂ ਇੱਕ ਇੱਕ ਸਟੇਜ ਤੁਹਾਡੇ 'ਤੇ ਹੋਵੇ ਵੀ ਹਾਂ ਵੀ ਸਾਰਾ ਕੁਛ ਓਕੇ ਆ ਤੇ ਹੁਣ ਤੁਸੀਂ ਸਿਰਫ ਹੋਰ ਕਿਸੇ ਕੰਮ ਦੀ ਕੋਈ ਉਹ ਨਹੀਂ ਆ ਤੁਹਾਨੂੰ, ਹੈ ਨਾ, ਸੋ ਬਾਈ ਦਾ ਟਾਈਮ ਤੁਸੀਂ ਵਿਹਲੇ ਬਹਿ ਕੇ ਵੇਖਿਓ ਤੁਹਾਨੂੰ ਨਾਲ ਦੀ ਨਾਲ ਚੇਤਾ ਆ ਜਾਂਦਾ ਅੱਛਾ ਹਾਲੇ ਤੇ ਆਹ ਵੀ
1: ਆਪਣਾ ਦਿਮਾਗ ਹੀ ਸਾਨੂੰ ਮਤਲਬ ਹੈ ਨਾ ਉਹਦੇ ਜਿਵੇਂ ਆਪਾਂ ਡੋਟ ਪੁਆਇੰਟਸ ਹੈਡਿੰਗ ਲਿਖ ਕੇ ਨੀ ਡੋਟ ਪੁਆਇੰਟਸ ਲਗਾਉਂਦੇ 1 2 3 ਤੇ ਆਪਣੇ ਦਿਮਾਗ 'ਚ ਉਹ ਬੁਲੇਟ ਪੁਆਇੰਟਸ 'ਚ ਬਣਦੇ ਜਾਂਦੇ ਕਿ ਆਹ ਬੈਠੇ ਹੋ ਹੁਣ ਤੇ ਆਹ ਕਰ ਲੈਣਾ ਸੀਗਾ ਹੁਣ ਉਹ ਕਰ ਲੈਣਾ ਸੀਗਾ, ਹੈ ਨਾ, ਕਿੰਨੀ ਚੀਜ਼ਾਂ ਤੁਹਾਡੇ ਦਿਮਾਗ 'ਚ ਕਿ ਉਹ ਕਿੰਨੇ ਦਿਨ ਦਾ ਆਈਕਿਆ ਤੋਂ ਉਹ ਲਾਇਆ ਹੋਇਆ ਬਕਸਾ ਪਿਆ ਉਹਨੂੰ ਵੇਖ ਲੈਂਦੇ ਆ, ਕਿੰਨੀ ਚੀਜ਼ਾਂ ਮਤਲਬ ਹਰ ਇੱਕ ਇਨਸਾਨ ਦੇ ਦਿਮਾਗ 'ਚ ਰਹਿੰਦਾ ਕਿ ਹਾਂ ਇਹ ਵੀ ਕਰ ਲਾਂ ਕੁਛ ਨਹੀਂ ਤੇ ਕੋਈ ਕਈ ਵਾਰੀ ਔਨਲਾਈਨ ਹੀ ਕਈ ਰਿਸਰਚ ਕਰਨੇ ਹੁੰਦੇ ਕਈ
0: ਚੀਜ਼ਾਂ, ਅਗਲੀ ਵੀ ਇੱਕ ਸਟੇਜ ਹੁੰਦੀ ਹੈ ਉਹ ਤੋਂ ਬਾਅਦ ਮੁੜ ਕੇ ਤੁਹਾਨੂੰ ਇਹ ਵੀ ਚੇਤਾ ਭੁੱਲ ਜਾਂਦਾ ਪਿਛਾ ਉਹ ਵੀ
1: ਪਿਆ ਸੀਗਾ
0: ਉਹ ਵੀ ਤੁਸੀਂ ਤੁਹਾਨੂੰ ਸਾਹਮਣੇ ਦੇਖ ਪਏ ਕੁਛ ਤੇ ਫਿਰ ਪਤਾ ਲੱਗਦਾ ਅੱਛਾ ਵੀ ਪਿਆ ਬਹੁਤਾ ਚਿਰ ਰਹਿ ਜੇ ਤੇ ਉਹ ਵੀ ਨਿਕਲ ਜਾਂਦੀ।
1: ਹੁਣ ਅਸੀਂ ਤੇ ਇੱਦਾਂ ਹੀ ਕਰਦੇ ਹਾਂ, ਮਤਲਬ ਅਸੀਂ ਘਰ ਨੂੰ ਵੀ ਇੱਦਾਂ ਪ੍ਰੋਜੈਕਟ ਵਾਈਜ਼ ਕੀਤਾ ਹੈ, ਜਿਵੇਂ ਪਹਿਲਾਂ ਬਾਹਰ ਦੀ ਲੈਂਡਸਕੇਪਿੰਗ ਦਾ ਪ੍ਰੋਜੈਕਟ ਸੀਗਾ ਉਹ ਡਨ ਹੋਇਆ ਤੇ ਮਤਲਬ ਪਿੱਛੇ ਵਿਹੜੇ ਵਾਲੀ ਲੈਂਡਸਕੇਪਿੰਗ ਤੇ ਲੱਗ ਗਏ, ਹੁਣ ਉਹ ਆਲਮੋਸਟ ਮਤਲਬ ਐਵੇਂ ਕਹਿ ਲਓ ਨਾ ਪੰਜਾਬੀ 'ਚ ਕਹਿੰਦੇ ਹਾਥੀ ਨਿਕਲ ਗਿਆ ਪੂਛ ਰਹਿ ਗਈ, ਤੇ ਓਨਾ ਹੀ ਰਹਿ ਗਿਆ ਕੰਮ ਤੇ ਫਿਰ
0: ਨਹੀਂ ਜਾਂਦੀ ਹੁੰਦੀ
1: ਉਹ ਹੀ ਨਹੀਂ ਜਾ ਰਹੀ
0: ਪੂਛ ਰਹਿ ਗਈ ਪੂਛ ਰਹੂਗੀ ਤੇ ਲਿੱਦ ਵੀ ਹੁੰਦੀ ਰਹਿਣੀ ਇਹ ਪੱਕਾ ਹੀ ਹੁੰਦਾ,
1: ਹਾਂ ਪੱਕਾ ਹੀ, ਪਤਾ ਨਹੀਂ ਕਿਵੇਂ ਹੈ ਨਾ ਇਨਸਾਨ, ਮਤਲਬ ਜੋ ਪਹਿਲਾਂ ਇੰਨਾ ਐਕਸਾਈਟਮੈਂਟ ਹੁੰਦਾ ਹੈ ਆਪਾਂ ਮਤਲਬ ਜਿਵੇਂ ਲੈਂਡਸਕੇਪਿੰਗ ਦਾ ਵੀ ਅਸੀਂ ਕਰਦੇ ਸੀ, ਮਤਲਬ ਮੈਂ ਵੀਡੀਓ ਕੋਈ ਵੇਖਿਆ ਮੈਂ ਹਿੰਦ ਨੂੰ ਭੇਜਿਆ ਹਿੰਦ ਮੈਨੂੰ ਭੇਜਿਆ ਫਿਰ ਦੇਖਣਾ ਫਿਰ ਰਿਸਰਚ ਕਰਨੀ ਸਕੈਚ ਕਾਪੀ ਪੈਨ ਬਕਾਇਦਾ ਆਪਾਂ ਪੂਰਾ ਮਿਸਤਰੀ ਇੱਕ ਇੱਕ ਚੀਜ਼ ਕੀਤੀ, ਫਿਰ ਜਦੋਂ ਹੁਣ ਬਿਲਕੁਲ ਵਾਕਈ ਐਂਡ 'ਚ ਆ ਗਿਆ ਨਾ ਕਿ ਪੂਰਾ ਬਸ ਸਿਰਫ ਘਾਹ ਵਿਛਾਤੀ ਅਸੀਂ ਸਿਰਫ ਐਂਡ 'ਚ ਥੋੜ੍ਹਾ ਮਤਲਬ ਟੁਕੜਾ ਜਿਹਾ ਕੱਟ ਕੇ ਕਟਿੰਗ ਜਿਹੀ ਕਰਨੀ ਸੀ, ਫਿਰ ਦੋਵੇਂ ਨਾ 2:30 ਵਜੇ ਕੱਲ੍ਹ ਦਿਨ ਕਿਆ ਗਿਆ ਸੋ ਲੈਂਦੇ ਹਾਂ ਯਾਰ ਥੋੜ੍ਹੀ ਦਫ਼ਾ ਕਰੋ ਅਗਲੇ ਹਫ਼ਤੇ ਦੇਖਾਂਗੇ ਥੱਕ ਕੇ, ਮਤਲਬ ਕਿੰਨਾ ਟਾਈਮ ਸੀਗਾ ਸਾਡੇ ਕੋਲ ਪੂਰਾ ਮਤਲਬ ਅੱਧਾ ਦਿਨ ਬਚਿਆ ਸੀਗਾ ਤੇ ਉਹ ਨਹੀਂ ਕੀਤਾ ਸੀ ਅਗਲੇ ਹਫ਼ਤੇ,
0: ਇਹ ਬੰਦਾ ਵਿਹਲਾ ਹੋ ਕੇ ਕਰੂਗਾ ਵੀ ਕੀ, ਹੋ ਸਕਦਾ ਤੁਹਾਡੇ ਦਿਮਾਗ ਚ ਇਹ ਆਇਆ ਹੋਵੇ ਵੀ ਜੇ ਅਸੀਂ ਆ ਵੀ ਅੱਜ ਕਰ ਲਿਆ ਤੇ ਦੈਨ ਮਤਲਬ ਕਰਾਂਗੇ ਕੀ ਜ਼ਿੰਦਗੀ ਚ ਹੋਰ ਹੋਰ ਕੀ
1: ਬਚਿਆ ਵੀ ਕੀ ਕਿ ਬੰਦਿਆਂ ਦੀ ਸਾਜ਼ਿਸ਼ ਹੁੰਦੀ ਹੈ ਕਿ ਜੇ ਇਹ ਨਿਬੜ ਗਿਆ ਫਿਰ ਇਹਨੇ ਕੋਈ ਅਗਲਾ
0: ਬੰਦਾ ਬੰਦਾ ਭਾਵੇਂ ਕਿ ਹੋਰ ਆਪਣੇ ਟਰੱਕ ਵਾਲੇ ਯਾਰ ਨੂੰ ਦੱਸ ਰਿਹਾ ਹੋਵੇ ਵੀ ਜਨਾਨੀਆਂ ਦੀ ਸਾਜ਼ਿਸ਼ ਹੁੰਦੀ
1: ਕਿਉਂਕਿ ਮੈਨੂੰ ਮੇਰੀ ਹੈ ਪਤਾ ਨੀ ਬੜੀ ਗੰਦੀ ਆਦਤ ਹੀ ਕਹਿ ਲਓ ਕਿ ਹਾਂ ਮੈਨੂੰ ਇੱਦਾਂ ਲੱਗਦਾ ਕਿ ਇੱਕ ਕੰਮ ਹੋਣ ਲੱਗਿਆ ਨਾ ਸਾਹਮਣੇ ਵਾਲਾ ਮਤਲਬ ਅੱਖਾਂ ਚ ਰਿੜਕਦਾ ਕਿ ਇਹ ਹੋ ਗਿਆ ਚੱਲ ਅਗਲਾ ਕੀ ਕਰਨਾ ਫਿਰ ਮੈਨੂੰ ਇੱਦਾਂ ਮੂਵੀ ਥੀਏਟਰ ਵੀ ਫਿਰ ਆਪਾਂ ਕਿਵੇਂ ਕਰਾਂਗੇ ਕੀ ਲੈ ਜੇ ਇਹ ਤੇ ਹੋਣ ਦੇ ਉਹਦੇ ਬਾਰੇ ਬਾਅਦ ਚ ਦੇਖਾਂਗੇ
0: ਬੀਬੀਆਂ ਦੀ ਆਦਤ ਹੁੰਦੀ ਅਗਲਾ ਉਹਨਾਂ ਨੇ ਅਗਲੇ ਪੱਤੇ ਖੋਲ ਕੇ ਰੱਖ ਦੇਣੇ
1: ਹਾਂ ਬਸ
0: ਉਹ ਪਹਿਲਾ ਜਿਹੜਾ ਉਹ ਹੱਲੇ
1: ਰਹਿੰਦਾ ਉਹ ਤੇ ਉਹੀ ਹੈ ਕਿ ਮਤਲਬ ਇਹ ਅੱਜ ਦਾ ਕੁੱਲ ਮਿਲਾ ਕੇ ਟੌਪਿਕ ਆਹੀ ਹੈ ਕਿ ਤੁਸੀਂ ਦੱਸੋ ਤੁਹਾਡੇ ਕਿਹੜੇ ਕੰਮ ਹੈ ਜਿਹੜੇ ਲਮਕੇ ਪਏ ਤੁਹਾਨੂੰ ਇੱਦਾਂ ਲੱਗਦਾ
0: ਅੜੇ ਫੜੇ ਕੰਮ ਤੁਹਾਡੇ ਜਿੱਦਾਂ ਯਸ਼ ਜੀ ਦਾ ਜਿੱਦਾਂ ਥੋੜਾ ਜਿਹਾ ਹੀ ਰਹਿ ਗਿਆ ਪੂਛ ਹੀ ਰਹਿ ਗਈ ਜਿੱਦਾਂ ਤੇ ਜਾਂ ਫਿਰ ਪੂਰਾ ਵੀ ਰਹਿੰਦਾ ਹੋਵੇ ਤੁਹਾਡਾ ਵੀ ਤੁਸੀਂ ਕਿਹੜਾ ਕੰਮ ਹੈ ਜਿਹੜਾ ਨਹੀਂ ਕਰ ਪਾ ਰਹੇ ਬਹੁਤ ਜ਼ਿਆਦਾ ਤੁਹਾਡਾ ਟਾਈਟ ਚੱਲ ਰਿਹਾ ਸਕੈਜੂਲ ਤੁਹਾਡਾ ਤੇ ਤੁਹਾਡੇ ਨਾਲ ਗੱਲ ਆਪਾਂ ਬ੍ਰੇਕ ਤੋਂ ਬਾਅਦ ਆ ਕੇ ਕਰਾਂਗੇ ਕਾਲ ਤੁਸੀਂ ਕਰ ਸਕਦੇ ਹੋ 044-747-1774 ਨਰਿੰਦਰ ਜੋਲ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਕਹਾਣੀ ਬਹੁਤ ਸੋਹਣੀ ਸਰ ਵਾਰ ਦੀ ਤਰ੍ਹਾਂ ਲਾਫਟਰ ਥੈਰੇਪੀ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਅਤੇ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੇਣ ਕਹਿੰਦੇ ਕਿ ਸਾਰਿਆਂ ਦਾ ਬਹੁਤ ਵਧੀਆ ਜਾਵੇ ਬਹੁਤ ਮਿਹਰਬਾਨੀ ਧੰਨਵਾਦ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਇੱਕ ਨਵੇਂ ਔਰ ਇੱਕ ਨਵੇਂ ਦਿਨ ਔਰ ਇੱਕ ਨਵੇਂ ਸਪਤਾਹ ਕੀ ਆਪ ਸਭ ਕੋ ਸ਼ੁਭਕਾਮਨਾਏ
1: ਧੰਨਵਾਦ ਜੀ
0: ਥੈਂਕ ਯੂ ਜੀ ਤੇ ਗੁਰਸੇਵਕ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਦਿਨ ਵਧੀਆ ਰਹੇ ਤੇ ਸਰਬੱਤ ਦਾ ਭਲਾ ਤੇ ਪੁਰਾਣੇ ਵੀ ਕਈ ਕਹਿੰਦੇ ਕਿ 12-5-48 ਕਰ ਦਿੰਦੇ ਨੇ ਉਹ ਤੇ ਫਿਰ ਹੈ ਆਪਣੇ ਪੋਲੀਟੀਸ਼ੀਅਨ ਤੇ ਬਹੁਤ ਕੁਛ ਕਰ ਦਿੰਦੇ ਨੇ ਉਹਨਾਂ ਦੀ ਕਿਹੜੀ ਗੱਲ ਆ ਤੇ ਜਸਵਾਲ ਸਾਹਿਬ ਕਹਿੰਦੇ ਕਿ ਭਾਜੀ ਯਸ਼ ਜੀ ਨੂੰ ਪੁੱਛੋ ਵੀਕਐਂਡ ਤੇ ਬਰਥਡੇ ਪਾਰਟੀ ਕਿਵੇਂ ਰਹੀ ਅੱਛਾ ਬਰਥਡੇ ਤੇ ਵੀ ਗਏ ਸੀ
1: ਨਹੀਂ ਮੇਰੀ ਬੇਟੀ ਦਾ ਬਰਥਡੇ ਸੀਗਾ
0: ਓਕੇ ਅੱਛਾ ਉਹ ਪਾਰਟੀ ਤੇ ਪੁੱਛ ਰਹੇ ਹੋ
1: 8 ਸਾਲ ਦੀ ਹੋ ਗਈ ਨਾਇਸ਼ਾ
0: ਵਧਾਈਆਂ ਫਿਰ ਤੇ ਬਹੁਤ ਬਹੁਤ ਫਿਰ ਤੇ ਤੁਸੀਂ ਹਾਥੀ ਹੁਥੀ ਪੂਛ ਪਾਛ ਛੱਡ ਕੇ ਤੇ ਫਿਰ ਪਾਰਟੀ ਪੂਰਟੀ ਕਰਨੀ ਸੀ
1: ਬਸ ਘਰੇ ਹੀ ਕੀਤੀ ਸੀ ਆਪਾਂ ਛੋਟੀ ਜਿਹੀ ਪਾਰਟੀ ਬੜਾ ਮਜ਼ਾ ਆਇਆ ਬੱਚਿਆਂ ਨੇ ਬਹੁਤ ਫਨ ਕੀਤਾ
0: ਉਹਦਾ ਜ਼ਿਆਦਾ ਵਧੀਆ ਰਹਿੰਦਾ ਤੁਸੀਂ ਆਪਸ ਵਿੱਚ ਇੰਜੋਏ ਕਰ ਲੈਂਦੇ ਹੋ ਮਾਈ ਵੀਕਐਂਡ ਸੈਟਰਡੇ ਕਲੀਨਿੰਗ ਹਾਊਸ ਗਰੋਸਰੀਜ਼ ਐਂਡ ਔਨ ਸੰਡੇ ਕਿਡਜ਼ ਮੈਚਿਸ
1: ਓਕੇ
0: ਜੀ ਕਹਿੰਦੇ ਨਹੀਂ ਇਹ ਨਹੀਂ ਮਤਲਬ ਤੁਸੀਂ ਇਹ ਦੱਸੋ ਵੀ ਤੁਹਾਡੇ ਅੜਿਆ ਕੰਮ ਕਿਹੜਾ ਤੁਹਾਡਾ ਅੜਿਆ ਫੜਿਆ ਕੰਮ
1: ਇਹ ਤੇ ਕਰਨਾ ਹੀ ਆਪਾਂ ਇਹ ਤੇ
0: ਚੱਲ ਇਹ ਤੇ ਸਾਰਿਆਂ ਦਾ ਹੀ ਹੈ ਤੇ ਚੱਲਣਾ ਹੀ
1: ਹੈ ਇਹ ਤੇ ਹੈ ਹੀ
0: ਨੋਟ ਬਿਗ ਡੀਲ ਤੇ ਹਾਂਜੀ ਰਿਸ਼ਤੇ ਆਪਾਂ ਬਾਅਦ ਚ ਕਰਦੇ ਹਾਂ ਜੀ ਆ ਕੇ ਕਰਦੇ ਹਾਂ ਆਪਾਂ ਤੇ ਇੱਕ ਆਪਾਂ ਬ੍ਰੇਕ ਲੈ ਲਈਏ ਰੇਡੀਓ ਹਾਂਜੀ 1674
2: AM ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ
2: ਬੈਸਟ ਡੀਲ ਲਈ ਕਾਲ ਕਰੋ 0431-65-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
4: ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
2: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
7: Zippy Music ਅਤੇ Music Time Productions ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
8: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
7: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ
9: ਜੁਦਾ
7: ਰਿਲੀਜ਼ ਹੋਵੇਗੀ 21 ਅਗਸਤ ਨੂੰ ਸਿਰਫ ਸਿਨੇਮਾ ਘਰਾਂ ਵਿੱਚ।
9: This is the exclusive property of Connect FM. Use of this exclusive content by anyone other than Connect FM will result in legal action.
10: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
11: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
10: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
11: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
10: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September. ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
12: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਚਿੜੀ ਹਾਂ ਜੀ 1674 ਮੈਨੇ ਫੇਰ ਇਹੋ ਕਹਿਣਾ ਜੀ ਗਿੱਧੇ ਵਿੱਚ ਮੈਂ ਨੱਚਦੀ ਉਹਨਾਂ ਨੇ ਕਹਿਣਾ ਹਾਂ ਗਿੱਧੇ ਵਿੱਚ ਤੂੰ ਨੱਚਦੀ ਇਹੋ ਕਹਿਣਾ
1: ਚੱਕ ਕੇ ਰੱਖੋ ਕੰਮ
0: ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਹਾਂਜੀ ਮੈਲਬਰਨ ਤੇ ਗੱਲਾਂ ਬਾਤਾਂ ਸਾਡੀਆਂ ਸੀ ਵੀ ਵੀਕਐਂਡ ਦੇ ਉੱਤੇ ਕਿਹੜੇ ਤੁਹਾਡੇ ਅੜੇ ਫੜੇ ਜੇ ਕੰਮ ਜਿਹੜੇ ਤੁਸੀਂ ਸੋਚਦੇ ਹੋ ਵੀ ਆਪਾਂ ਵੀਕਐਂਡ ਤੇ ਕਰਾਂਗੇ ਪਰ ਫਿਰ ਵੀਕਐਂਡ ਲੰਘ ਜਾਂਦਾ ਤੇ ਫਿਰ ਬੰਦਾ ਸੋਚਦਾ ਵੀ ਚਲੋ ਕੋਈ ਗੱਲ ਨੀ ਫਿਰ ਕਿਤੇ ਦਿਨ ਟਾਈਮ ਕੱਢ ਲਾਂਗੇ ਤੇ ਫਿਰ ਬਸ ਅਗਲੇ ਵੀਕਐਂਡ ਜਨਮ ਦਿਨ ਆ ਜਾਂਦਾ ਨਸ਼ਾ ਦਾ ਤੇ ਬੰਦਾ ਸੋਚਦਾ ਵੀ ਯਾਰ ਉਹਨਾਂ ਨੇ ਸੱਦ ਲੈਣਾ ਕੀ ਖਲਾਰਾ ਪਾ ਕੇ ਬਹਿਣਾ ਤੇ ਉਹ ਨਹੀਂ ਸੱਦੇ ਤੇ ਬੰਦਾ ਚਲੋ ਓਦਾਂ ਹੀ ਕਹਿੰਦਾ ਚਲੋ ਫਿਰ ਸੌਂ ਜਾਂਦੇ ਹੁਣ ਬੰਦਾ ਪਰੌਣੇ ਖਾ ਕੇ ਸੌਂ ਜਾਂਦਾ ਤੇ ਮਾੜਾ ਜਿਹਾ ਮੀਂਹ ਪੈ ਜਾਂਦਾ ਉਹ ਵੀ ਦਿਨ ਲੰਘ ਜਾਂਦਾ
1: ਬਸ
0: ਫਿਰ ਬੰਦਾ ਸੋਚਦਾ ਵੀ ਅਗਲੇ ਆਪਾਂ ਕਰਾਂਗੇ ਅਗਲੇ ਹਫ਼ਤੇ ਕਰਾਂਗੇ ਤੇ ਬਸ ਏਦਾਂ ਹੀ ਬਸ ਲੰਘੀ ਜਾਂਦੇ ਦਿਨ ਉਸ ਤੋਂ ਬਾਅਦ ਫਿਰ ਸਾਨੂੰ ਇਹ ਲੱਗਦਾ ਵੀ ਚਲੋ ਹੋਰ ਕੰਮ ਆ ਗਏ ਤੇ ਉਸ ਕੰਮ ਸਾਡੇ ਸਿਰ ਦੇ ਉੱਤੇ ਭਾਰ ਜੇ ਬਣ ਕੇ ਲਮਕਦੇ ਰਹਿੰਦੇ ਸੋ ਇੱਦਾਂ ਦੇ ਭਾਰਾਂ ਦੀ ਆਪਾਂ ਗੱਲ ਕਰ ਰਹੇ ਹਾਂ ਹੁਣ ਕਿਉਂਕਿ ਮੌਸਮ ਚੇਂਜ ਹੋਇਆ ਨਾ ਯਾਰ ਜੀ ਹੁਣ ਤਾਂ ਬੜਿਆਂ ਦਾ ਜਿੱਦਾਂ ਮੇਰੇ ਵਾਂਗੂ ਇਹ ਵੀ ਹੋਣੀ ਆ ਪ੍ਰੋਬਲਮ ਵੀ ਉਹ ਘਾਹ ਜਾ ਉਹ ਗੱਪਿਆ ਸਪਰੇ ਕਰਨ ਵਾਲੀ ਹਨਾ ਘਾਹ ਪੁੱਟਣ ਵਾਲਾ ਘਾਹ ਕੱਟਣ ਵਾਲਾ
1: ਬੜੇ ਭਾਲੂ ਨਿਕਲਣਗੇ ਜੰਗਲ ਤੋਂ ਬਾਹਰ
0: ਭਾਲੂ
1: ਕਿਉਂਕਿ ਉਹਨਾਂ ਨੂੰ ਅੰਦਰ ਧੁੱਪ ਨਿਕਲੀ ਜਦੋਂ ਬਾਹਰ ਨਿਕਲੀ ਥੋੜੀ ਧੁੱਪ ਸੀ
0: ਲੈਂਡਸਕੇਪਿੰਗ
1: ਪਿੱਛੇ ਦਾ ਅਸੀਂ ਕਰ ਰਹੇ ਤੇ ਉਹ ਪੂਰਾ ਉਹਨੂੰ ਪੁੱਛਿਆ ਸੀਗਾ ਕਿੰਨੀ ਟਾਈਲਾਂ ਚਾਹੀਦੀ ਕੁਛ ਨੀ ਪੂਰਾ ਪ੍ਰੋਪਰ ਨਿਕਲ ਕੇ ਆਇਆ ਉਹ ਅਸੀਂ ਘੱਟ ਮੰਗਾ ਲਈ ਕਿ ਐਵੇਂ
0: ਕਿਹੜੀ ਗੱਲ ਹੈ
1: ਉਨੀ ਘੱਟ ਗਈ ਨਾ ਫਿਰ ਹੁਣ ਅਸੀਂ ਇਹੀ ਕਿਹਾ ਏ ਆਈ ਵਿਚਾਰੀ ਸਹੀ ਕਹਿੰਦੀ ਸੀਗੀ ਅਗਲੀ
0: ਕਰੋ ਏ ਆਈ ਦਾ ਵੇਖੋ ਇਹੋ ਫਾਇਦਾ ਵਾ ਵੀ ਉਹ ਤੁਹਾਨੂੰ ਬਾਅਦ ਚੋਂ ਕਹਿੰਦੀ ਨੀ ਹੈ ਮੈਂ ਕਿਹਾ ਸੀ ਨਾ ਜਾਂ ਫਿਰ ਅਗਲੀ ਵਾਰੀ ਗੁੱਸਾ ਨੀ ਕਰਦੀ ਜਾਓ ਹੁਣ ਨੀ ਮੈਂ ਦੱਸਣਾ
1: ਹਾਂ ਨਹੀਂ ਤੇ ਸਾਡੇ ਵਰਗੀ ਨੇ ਤਾਂ ਇਹੀ ਕਹਿਣਾ ਕਹਿਣਾ ਤੇ ਤੁਹਾਡੇ ਇਹੀ ਸੀ ਨਾ ਕਿ ਅਸੀਂ ਪਹਿਲਾਂ ਕਿਹਾ ਸੀ ਨਾ ਤੁਹਾਨੂੰ
0: ਨਹੀਂ ਉਹ ਤਾਂ ਵਿਚਾਰੀ ਸਹੀ ਦੱਸਦੀ ਪਰ ਇਹ ਆ ਵੀ ਤੁਹਾਨੂੰ ਪਤਾ ਹੋਵੇ ਤੁਹਾਨੂੰ ਕੀ ਚਾਹੀਦਾ ਨਹੀਂ ਤੇ ਫਿਰ

0: ਕਿ ਉਹ ਮਤਲਬ ਐਂਡ ਚ ਤੁਹਾਡਾ ਆਊਟਪੁੱਟ ਜਦੋਂ ਸੋਹਣਾ ਮਿਲਦਾ ਨਾ ਉਹ ਇੱਕ ਅਲੱਗ ਹੈ ਨਾ ਉਹਦਾ ਵੀ ਇੱਕ ਅਲੱਗ ਮਤਲਬ ਮਜ਼ਾ ਆਇਆ ਨਾ
1: ਐਂਡ ਸਪੈਸ਼ਲੀ ਜਦੋਂ ਤੁਹਾਨੂੰ ਮਤਲਬ ਇਹ ਪਤਾ ਲੱਗਿਆ ਵੀ ਤੁਸੀਂ ਪੂਰਾ 20,000 ਬਚਾ ਲਿੱਤਾ ਹੈ
0: ਹਾਏ ਹਾਏ
1: ਘੁੰਮਣ ਤੇ ਜਾ ਹੀ ਸਕਦੇ ਹਾਂ ਫਿਰ ਮੈਂ ਉਹਦੇ ਵਿੱਚੋਂ ਮੈਂ ਪਰਸ ਤੇ ਲੈ ਸਕਦੀ ਹਾਂ
0: ਕਿਉਂਕਿ ਵਾਕਈ ਮਤਲਬ ਇੰਨਾ ਐਕਸਪੈਂਸਿਵ ਸੀਗਾ ਅਸੀਂ ਮਤਲਬ ਮੈਂ ਮੇਰੇ ਵਰਗੇ ਨੇ ਕਿਹਾ ਯਾਰ ਐਵੇਂ ਤੁਸੀਂ ਆਪਣੀ ਕਵਰ ਤੋੜਵਾਣੀ ਅੱਗੇ ਵਾਲਾ ਕਿੰਨਾ ਔਖਾ ਆਪਾਂ ਕੀਤਾ ਸੀਗਾ ਆਪਾਂ ਐਟਲੀਸਟ ਕੁਛ ਨੀ ਤੇ ਕੋਟੇਸ਼ਨ ਤੇ ਲੈ ਲੈਂਦੇ ਆ ਤੇ ਕਹਿੰਦੇ ਕਰਦੇ ਤੇਰੇ ਦਿਮਾਗ ਦੇ ਜਾਲੇ ਸਾਫ ਲਈ ਤਿੰਨ ਬੰਦਿਆਂ ਤੋਂ ਅਲੱਗ ਅਲੱਗ ਤੋਂ ਬਸ ਫਿਰ ਮੈਂ ਕਿਹਾ ਪਰੌਂਠੀ ਬਣਾ ਲੈਂਦੇ ਕੋਈ ਨੀ ਚੱਲਦਾ ਬਹੁਤ ਜ਼ਿਆਦਾ ਮਤਲਬ ਫਿਰ ਇੱਦਾਂ ਮਤਲਬ ਹੁਣ ਲੱਗਦਾ ਕਿ ਮਤਲਬ 1/4 ਚ ਤੁਸੀਂ ਕੰਮ ਨਿਭੇੜ ਸਕਦੇ ਹੋ ਖੁਦ ਜੇ ਤੁਸੀਂ ਚਾਹੋ ਮਤਲਬ ਸਲੋਲੀ ਸਲੋਲੀ ਕਰੋ
1: ਉਹ ਤੁਹਾਨੂੰ ਨੌਲੇਜ ਹੋਵੇ ਫਿਰ ਹੀ ਹੈ ਨਾ ਹਰ ਕੋਈ ਕਰ ਵੀ ਨਹੀਂ ਨਾ ਸਕਦਾ
0: ਹਰ ਕੋਈ ਨਹੀਂ ਕਰ ਸਕਦਾ
1: ਕਿਸੇ ਕੋ ਟਾਈਮ ਨਹੀਂ ਆ ਕੋਈ ਕਰ ਨਹੀਂ ਸਕਦਾ ਕਿਸੇ ਕੋ ਸਾਥ ਨਹੀਂ ਆ ਹਨਾ
0: ਸਾਥ ਹਾਂ ਸਾਥ
1: ਲੱਗੋਂ ਕੋ ਫੜ ਕੇ ਸਮਾਨ ਸਮੂਹ ਨਹੀਂ ਫੜਾਈ ਜਾਵੇ ਤੁਸੀਂ ਫੜਾਉਂਦੇ ਹੀ
0: ਬੁਰਾ ਮੈਂ ਤੇ ਪਰ ਮੇਰਾ ਇਹ ਕਿ ਜਿੰਨੀ ਵਾਰੀ ਮੈਂ ਜੋ ਵੀ ਫੜਾਇਆ ਮੈਂ ਛੋਟੇ ਛੋਟੇ ਵੀਡੀਓਜ਼ ਬਣਵਾਏ ਜਿਵੇਂ ਅੱਗੇ ਵਾਲਾ ਅਸੀਂ ਕੀਤਾ ਸੀਗਾ ਤੇ ਮੇਰੇ ਮਤਲਬ ਵੀਡੀਓ ਪੂਰਾ ਬਣਾਇਆ ਸੀ ਕਿਵੇਂ ਸਟਾਰਟ ਕੀਤਾ ਸੀਗਾ ਛੋਟਾ ਜੇ ਤੇ ਮੇਰੇ ਪਾਪਾ ਦਾ ਫੋਨ ਆਇਆ ਕਹਿੰਦੇ ਪਾਈਆ ਪਾਈਆ ਮਿੱਟੀ ਤੂੰ ਪਾਈਏ ਵੀਲ ਵੋਰਤ ਵੀਡੀਓ ਚ ਐਵੇਂ
1: ਕਰਨੀ
0: ਕਿ ਸਾਰੀ ਲੇਬਰ ਤੂੰ ਹੀ ਕੀਤੀ ਪਰ ਇਹ ਹੈ ਕਿ ਮਤਲਬ ਮੈਨੂੰ ਮਤਲਬ ਹੁਣ ਮਜ਼ਾ ਮੈਂ ਇੰਜੋਏ ਕਰਦੀ ਹਾਂ ਜਦੋਂ ਵੀ ਅਸੀਂ ਕੁਛ ਵੀ ਕਰਦੇ ਹਾਂ ਨਾ ਇੱਦਾਂ ਦਾ
1: ਆਪਣਾ ਘਰ ਦੇਖੋ ਤੁਹਾਡੇ ਨਾ ਅਟੈਚਮੈਂਟ ਵੀ ਤਾਂ ਜ਼ਿਆਦਾ ਹੁੰਦੀ ਹੈ ਜਦੋਂ ਤੁਸੀਂ ਆਪਣੇ ਹੱਥੀਂ ਕਰਦੇ ਹੋ
0: ਐਗਜੈਕਟਲੀ
1: ਤੁਹਾਡੇ ਉਹ ਫੀਲ ਹੁੰਦਾ ਤੁਹਾਨੂੰ ਪਿਆ ਵੀ ਮੈਂ ਕੀਤਾ ਤੁਸੀਂ ਸਾਂਭ ਸੰਭਾਲ ਵੀ ਫਿਰ ਵੱਧ ਕਰਦੇ
0: ਆਪਣੀ ਛੱਡੋ ਬੱਚੇ ਵੀ ਫਿਰ ਉਹ ਟੀਵੀ ਛੱਡ ਕੇ ਉਹ ਵੀ ਕਿ ਲਾਓ ਅਸੀਂ ਸਕਰੂ ਡਰਾਈਵਰ ਫੜਾ ਦਈਏ ਅਸੀਂ ਇਹ ਦੱਸੀਏ ਕਿ ਹਾਂ ਚਲੋ ਹੁਣ ਜਿਵੇਂ ਘਾਹ ਲਗਾ ਰਹੇ ਸੀ ਤੁਸੀਂ ਖੜੇ ਹੋ ਜਾਓ ਇੱਟ ਦੀ ਤਾਂ ਤੁਸੀਂ ਖੜੇ ਹੋ ਜਾਓ ਤੇ ਉਹਨਾਂ ਨੂੰ ਮਜ਼ਾ ਆ ਰਿਹਾ ਸੀਗਾ ਮਤਲਬ ਇਹ ਪੂਰੀ ਇੱਕ ਫੈਮਿਲੀ ਦਾ ਵਧੀਆ ਇੱਕ ਐਕਟੀਵਿਟੀ ਹੀ ਹੋ ਜਾਂਦੀ ਮਤਲਬ
1: ਹਾਂ ਨਹੀਂ ਗੁੱਡ ਬਹੁਤ ਵਧੀਆ ਇਕੱਠੇ ਟਾਈਮ ਸਪੈਂਡ ਕਰਨਾ ਤੇ ਹਾਂਜੀ ਗੁਰਨੇਕ ਭਾਈ ਤੁਸੀਂ ਆਉਣੇ ਰੁੱਕ ਕੀ ਹਾਲ ਚਾਲ ਤੁਹਾਡਾ
2: ਰਣਜੋਤ ਸਿੰਘ ਹੋਣਾ ਦਾ ਨਾ ਜਾਣੀ ਘਰ ਵਾਲੀਆਂ ਨੂੰ ਕਹਿਣਾ ਇਹ ਮੇਰੇ ਨਾਲ ਲੜਦੀ ਆ ਕਮੱਤੀ ਆ ਏ ਆਈ ਨੂੰ ਏ ਆਈ ਵਿਚਾਰੀ
0: ਹਾਂ ਹੈ ਨਾ ਦੇਖਿਆ
1: ਕੁਛ ਕਹਿੰਦੀ ਨੀ ਨਾ ਭਾਈ ਫਿਰ ਕਹਿ ਦੋ ਤੂੰ ਨਹੀਂ ਤੂੰ ਸਹੀ ਦੱਸਿਆ ਉਹ ਕਹਿੰਦੀ ਹੋਰ ਦੱਸ ਦਿੰਦੀ
0: ਜਦੋਂ ਉਹ 5 ਕੁਐਸਚਨ ਦੇ ਬਾਅਦ ਛੱਟਾ ਕਹਿੰਦੀ ਹੈ ਨਾ ਕਿ ਮੈਂ ਹੁਣ ਤੁਹਾਡਾ ਟਾਈਮ ਹੋ ਗਿਆ ਉਹ ਫਿਰ ਵੀ ਨਹੀਂ ਇਹਨਾਂ ਨੇ ਕੁਝ ਕਹਿਣਾ
1: ਨਹੀਂ ਉਹਦਾ ਵੀ ਇਲਾਜ ਹੈਗਾ ਵਾ
0: ਅੱਛਾ
1: ਉਹ ਬੰਦਾ ਪਲਾਨ ਲੈ ਲੇ
0: ਫਿਰ ਪੈਸੇ ਕਿਉਂ ਖਰਚੇ ਹੁਣ ਦੇਖਿਓ ਉਹਨੂੰ ਮਤਲਬ ਸਾਡੇ ਵਰਗੇ ਨੂੰ ਤੁਸੀਂ ਕਹਿਣਾ ਕਿ ਤੁਹਾਡੇ ਤੇ ਖਰਚੇ ਬਹੁਤ ਹੈ ਉਹਦਾ ਮਤਲਬ ਉਹਨੂੰ ਤੁਸੀਂ ਦੇ ਸਕਦੇ ਹੋ ਪੈਸੇ
1: ਉਹ ਵੇਖੋ ਜਿਹੜੀ ਫ੍ਰੀ ਵਾਲੀ ਹੈ ਨਾ ਉਹ 5 ਵਾਲੀ ਤੋਂ ਬਾਅਦ ਕਹਿੰਦੀ ਆ ਵੀ ਹੁਣ ਤੁਸੀਂ ਇੱਦਾਂ ਕਰੋ ਵੀ 2 ਘੰਟੇ ਬਾਅਦ ਪੁੱਛੋ ਮੈਨੂੰ ਹਨਾ ਤੁਹਾਡਾ ਨੈਕਸਟ ਟਾਈਮ ਆ ਵਾ ਤੁਹਾਡਾ ਹਨਾ ਇਸ ਤੋਂ ਬਾਅਦ ਚ ਤੁਸੀਂ ਰੀਸੈਟ ਮਾਰਿਓ ਮੈਨੂੰ ਪਰ ਉਹ ਤੇ ਮਤਲਬ ਜੇ ਪੇਡ ਆ ਜੇ ਮਤਲਬ ਖਰਚਾ ਉੱਤੇ ਵੀ ਹੋ ਰਿਹਾ ਤੇ ਫਿਰ ਉਹ ਕਹਿੰਦੀ ਵੀ ਭਾਵੇਂ ਸਾਰੀ ਦਿਹਾੜੀ ਲੱਗੇ ਰਹੋ ਪੁੱਛੀ ਜਾਓ ਮੈਨੂੰ
0: ਮਤਲਬ ਫਿਰ ਵੀ ਦੇਖੋ ਉਹਦੀ ਉਹਦੇ ਪੱਖ ਚ ਹੈ ਹਨਾ
1: ਇਹ ਕਹਿਣ ਹਾਂ ਨਹੀਂ ਆ ਕਹੋ ਹਾਂ ਤੁਸੀਂ ਭਾਈ ਭਲਾ ਇੱਥੇ ਉਮਰਾਂ ਦੇ ਹੋਣਗੇ ਨਵੇੜੇ ਵੇ ਧਿਆਨ ਰੱਖਿਓ ਮੁੜ ਕੇ ਇੱਥੇ ਤੁਸੀਂ ਗੱਲ ਤੁਹਾਡੀ ਜਚਾ ਲਈ ਤੂੰ ਮੁੜ ਕੇ ਕਿਸੇ ਨੇ ਤੁਹਾਡੀ ਬਾਤ ਪੁੱਜਣੀ ਬੰਦਾ ਵੀ ਹੈ
2: ਜਿਹੜੇ ਬਣੇ ਕੁੱਟ ਖਾਣ ਨੂੰ ਉਹਨਾਂ ਨੇ ਖਾਣੀ
1: ਆ
0: ਵਧੀਆ ਲੱਗਦਾ ਫਿਰ ਕੀ ਠੀਕ
1: ਵੇਖੋ ਇਹ ਤੇ ਇੰਨਾ ਕੀ ਫਰਕ ਹੈ ਨਾ ਵੀ ਜੇ ਮੰਨ ਲਓ ਠੀਕ ਚੱਲ ਰਿਹਾ ਵਾ ਤੇ ਤੁਸੀਂ ਲਾਗੇ ਜਾ ਕੇ ਪੇਚਕਸ ਫੜਾਓ ਤੇ ਜੇ ਮੰਨ ਲਓ ਨਹੀਂ ਅਗਲਾ ਤੰਗ ਆ ਤਾਂ ਦੂਰੋਂ ਮਾਰੋ ਭੁਆ ਕੇ
0: ਕੈਚ ਨੀ ਕਰਦਾ ਹੁੰਦਾ ਤੁਹਾਨੂੰ
1: ਹੋਰ ਕੀ
0: ਹੋਰ ਕੀ

0: ਸਾਰਾ ਲਾਉਂਦੇ ਆ ਹਾਂ
1: ਕਹਿ ਦੋ ਕਹਿ ਦੋ ਵੀ ਤੁਸੀਂ ਗਲਵਜ਼ ਨਹੀਂ ਪਾਏ ਤੁਹਾਡੀ ਗਲਤੀ ਆ
2: ਹੋਰ ਕੀ ਹਾਂ ਭਾਵੇਂ ਉਹ ਵਾਲੇ ਗਲਵਜ਼ ਤੁਸੀਂ ਆਪ ਪਾਏ ਹੋਏ ਤੁਹਾਡੇ ਤੇ ਵੈਸੇ ਫਟੇ ਹੋਏ ਹੱਥ ਸਾਡੇ ਨੀ ਫਟਨੇ ਚਾਹੀਦੇ
1: ਨਾ ਵੇਖ ਲਓ ਭਾਈ ਹੋਰ ਕੀ ਤੁਹਾਡਾ ਕੀ ਭਾਜੀ ਤੁਸੀਂ ਤਾਂ ਬੜੇ ਭਾਈ ਤੇ ਬੜੇ ਪੰਕਚੁਅਲ ਨੇ ਇਹ ਕੰਮ ਘੱਟ ਹੀ ਅੜਿਆ ਫੜਿਆ ਕੰਮ ਹੋਣਾ ਇਹਨਾਂ ਦਾ ਕੋਈ ਕਿਆ ਹੈਗਾ ਭਾਈ
0: ਨਹੀਂ ਕੰਮ ਹੁਣ ਖੇਤੀ ਚ ਤਾਂ ਲੇਟ ਹੋ ਜਾਂਦੇ ਆ ਕਈ ਵਾਰੀ ਫਿਰ ਤੋਂ ਬਾਰਾ ਹੋ ਜਾਂਦਾ ਤੇ ਅੱਗੇ ਪਿੱਛੇ ਹੋ ਹੀ ਜਾਂਦੇ ਆ ਖਲਾਰਾ ਥੋੜਾ ਜਿਹਾ ਵਧਾ ਲਿਆ ਆ ਬਟ ਇੱਦਾਂ ਹੈਗਾ ਵੀ ਜੇ ਮੇਰੀ ਨਿੱਜੀ ਆ ਤਾਂ ਮੈਂ ਤਾਂ ਨਾ ਬਹਿ ਨੀ ਸਕਦਾ ਵੀਕਐਂਡ ਤੇ ਵੀ ਤੇ ਸ਼ਾਮ ਨੂੰ ਜਿਹੜਾ 6 ਵਜੇ ਵਿਚਲੇ ਮੈਂ ਬੈਠਾ ਆ ਤੇ ਕੱਲਾ ਹੋਵਾ ਫੇਰ ਮੈਂ ਥੋੜਾ ਜਿਹਾ ਘਰ ਫਿਲਮ ਫੁਲਮ ਦੇਖਣੀ ਪਸੰਦ ਕਰਦਾ ਜਿੱਦਾਂ ਹੁਣ ਮੈਂ ਫ੍ਰੀ ਆ ਜਾਂ ਰੇਡੀਓ ਤੇ ਕਾਲ ਲਾਉਣੀ ਮੈਨੂੰ ਪਸੰਦ ਆਉਂਦੀ ਆ ਜਿੱਦਾਂ ਤੁਹਾਡੇ ਨਾਲ ਗੱਪਾਂ ਛੱਪ ਮਾਰਨੀ ਆ ਜਾਂ ਮੈਨੂੰ ਨਾ ਮੰਮੀ ਆਪਣੀ ਨੂੰ ਪੁੱਛਦਾ ਕਹਿੰਦਾ ਮੰਮੀ ਮੈਂ ਮੈਨੂੰ ਨੀ ਉਹਨੂੰ ਦੇਖਿਆ ਕਹਿੰਦਾ ਬਾਪੂ ਨੇ ਕੋਈ ਖਲਾਰਾ ਖਲੂਰਾ ਪਾਇਆ ਨਵਾਂ ਕਿ
2: ਅੱਛਾ ਤੁਹਾਡੇ ਕੇਸ ਚ ਇਹ ਨੀ ਹੁੰਦਾ ਜਿਵੇਂ ਮਤਲਬ ਹੁਣ ਤੁਹਾਡਾ ਮਤਲਬ ਇਸਦਾ ਫਾਰਮਿੰਗ ਦਾ ਕੰਮ ਹੈ ਘਰ ਦੇ ਵਿੱਚ ਕਿ ਕਹੋ ਕਿ ਗਾਰਡਨ ਦੇ ਵਿੱਚ ਇਹ ਠੀਕ ਕਰਨਾ ਉਹ ਤੁਸੀਂ ਕਦੇ ਨੀ ਕਰਦੇ ਮਤਲਬ ਇਹ ਚੀਜ਼ ਬੜੀ ਹੁੰਦੀ ਹੈ ਨਾ ਕਿ ਜੇ
0: ਸਾਡਾ ਮੈਂ ਕਦੇ ਭਾਂਡੇ ਨੀ ਮਾਂਜੇ ਤਾਂ ਮੇਰੀ ਸਰਦਾਰਨੀ ਨੇ ਕਦੇ ਘਾਹ ਨੀ
2: ਕੱਟਿਆ
0: ਤੇ ਉਹ ਤਾਂ ਮੈਨੂੰ ਕੁਕਿੰਗ ਦਾ ਸ਼ੌਂਕ ਹੈ ਉਹ ਵੀ ਕਈ ਵਾਰ ਮੇਰੇ ਫੜਕੀ ਹੱਥਾਂ ਤੇ ਪੈਂਦੀ ਕਹਿੰਦੀ ਜਦ ਮੈਂ ਵਿੱਚ ਹੈਗੀ ਤੁਸੀਂ ਆ ਕੇ
2: ਰੋਟੀ ਸਵਾਦ ਬਣਦੀ ਸਬਜ਼ੀਆਂ ਸਵਾਦ ਬਣਦੀ ਪਰ ਐਕਸਟਰਾ ਖਿਲਾਰੇ ਜ਼ਿਆਦਾ ਕਰ ਦਿੰਦੇ
1: ਹਲਦੀ ਹੁਲਦੀ ਚ ਖਿਲਾਰ
0: ਦਿੰਦੇ ਮੇਰੀ ਸਰਦਾਰਨੀ ਨੂੰ ਸ਼ੌਂਕ ਆ ਕੁਕਿੰਗ ਦਾ ਬਹੁਤ ਤੇ ਘਰ ਦੀ ਸਫਾਈ ਦਾ ਬਹੁਤ ਆ ਤੇ ਮੈਨੂੰ ਇਹ ਹੈਗਾ ਵੀ ਬਾਹਰ ਘਾਹ ਕੱਟ ਲਿਆ ਗੱਡੀ ਧੋ ਲਈ ਤੇਲ ਪਵਾਤਾ ਏਦਾਂ ਦੇ ਕੰਮ
1: ਮਨ ਨਿੱਕੇ ਮੋਟੇ ਕੰਮ ਤੁਸੀਂ ਕਰ ਦਿੰਦੇ ਹੋ ਤੇ ਵੱਡੇ ਵੱਡੇ ਜਿਹੜੇ ਉਹ ਕਰ ਲੈਂਦੇ ਭਾਬੀ ਹਨ
0: ਅੱਜ ਤਾਂ ਸਰਕਾਰ ਆਸਟ੍ਰੇਲੀਆ ਦੀ ਬਦਲਣੀ ਆ ਕਿਹਨੂੰ ਵੋਟ ਪਾਉਣੀ ਇੱਕ ਰਜੋਜੀ ਤੁਸੀਂ ਏ ਆਈ ਦੀ ਗੱਲ ਕਰਦੇ ਸੀਗੇ ਹੁਣ ਫਾਰਮਿੰਗ ਚ ਏ ਆਈ ਬਹੁਤ ਕੰਮ ਕਰ ਰਹੀ ਆ ਦੇਖੋ ਇਰੀਗੇਸ਼ਨ ਚ ਆ ਗਿਆ ਜੀ ਉਹ ਸੈਂਸਰ ਲੱਗ ਗਏ ਆ ਉਹ ਏ ਆਈ ਨੂੰ ਮੈਸੇਜ ਜਾਂਦਾ ਆ ਬਈ ਹੁਣ ਪਾਣੀ ਥੋੜਾ ਜਿਹਾ ਸੁੱਕ ਗਿਆ ਜਾਂ ਡਰਾਈ ਆ ਉਹ ਪੰਪ ਚਲਾਉਣ ਦੀ ਆ
1: ਜੀ
0: ਤੇ ਫਿਰ ਪੈਕੇਜਿੰਗ ਜਿਹੜੀ ਹੋ ਰਹੀ ਫਰੂਟ ਦੀ ਉਹਦੀ ਗ੍ਰੇਡਿੰਗ ਏ ਆਈ ਕਰ ਰਹੀ ਆ
1: ਓਕੇ
0: ਉੱਥੇ ਸਟਿੱਕਰ ਏ ਆਈ ਲਾ ਰਹੀ ਜਿਹੜਾ ਖਰਾਬ ਫਰੂਟ ਆ ਉਹ ਕੱਢ ਰਹੀ ਆ ਤੇ ਦੈਨ ਹੁਣ ਤਾਂ ਏਦਾਂ ਦੇ ਆ ਬਈ ਫਰੋਡ ਏਕੜ ਚ ਜਾਂ ਵੱਡੇ ਫਾਰਮਰ ਦੇ ਵਿੱਚ ਏਦਾਂ ਦੇ ਆ ਗਏ ਆ ਤੇ ਵਿੰਟਰ ਆ ਗਏ ਆ ਜਿਹੜੇ ਕਿ ਲੇਜ਼ਰ ਨਾਲ ਚੱਲਦੇ ਆ ਤੇ ਪ੍ਰੋਗਰਾਮਿੰਗ ਕਰਦੇ ਹੋ ਕਿਹਦੀ ਫੀਡ ਮਾਰਨੀ ਉਹ ਤੇ ਲੇਜ਼ਰ ਮਾਰਕਟ
1: ਆਵਾਜ਼ ਖਰਾਬ ਹੋਣ ਲੱਗ ਪਈ
2: ਮਤਲਬ ਮੈਨੂੰ ਵਾਕਈ ਏ ਆਈ ਕਈ ਚੀਜ਼ਾਂ ਦੇ ਵਿੱਚ ਤੇ ਹੁਣ ਕਿੰਨਾ ਫਾਇਦਾ ਨਾ ਕਿਉਂਕਿ ਇੱਕ ਮੈਨੂਅਲੀ ਜਾਂ ਕੁਛ ਜਿਹੜੀ ਚੀਜ਼ ਉਹ ਫੜ ਸਕਦੀ ਹੈ ਤੁਹਾਡੇ ਤੋਂ ਕੁਛ ਨਾ ਕੁਛ ਤੇ ਮਿਸ ਹੋ ਹੀ ਜਾਂਦਾ
1: ਨਹੀਂ ਮੇਰੀ ਸੁਣ ਜਿੱਦਾਂ ਮੰਨ ਲਓ ਹੁਣ ਜਿੱਦਾਂ ਡਾਕਟਰਸ ਨੇ ਤੇ ਉਹਨਾਂ ਦੇ ਵਿੱਚ ਵੀ ਏ ਆਈ ਦਾ ਕਿੰਨਾ ਹਸਪੀਟਲਸ ਵਿੱਚ ਕਿੰਨਾ ਜ਼ਿਆਦਾ ਇਸਤੇਮਾਲ ਹੋਣ ਲੱਗ ਪਿਆ
2: ਰੋਬੋਟਿਕ ਸਰਜਰੀ ਹੋ ਰਹੀ ਹੈ
1: ਫਿਰ ਨਹੀਂ ਉਸ ਤੋਂ ਇਲਾਵਾ ਵੀ ਜਿਹੜੇ ਡੇ ਟੂ ਡੇ ਦੇ ਕੰਮ ਸੀ ਨਾ ਜਿੱਦਾਂ ਹੁਣ ਟੀਚਿੰਗ ਦੇ ਵਿੱਚ ਵੀ ਚੀਜ਼ਾਂ ਬਹੁਤ ਸੋਫਟਵੇਅਰ ਨਵੇਂ ਆ ਗਏ ਕਿਉਂਕਿ ਜ਼ਿਆਦਾਤਰ ਆਪਾਂ ਵੇਖਦੇ ਹਾਂ ਆਸਟ੍ਰੇਲੀਆ ਦੇ ਵਿੱਚ ਨਾ ਕੰਮ ਤੁਸੀਂ ਕਰਦੇ ਹੋ ਮੰਨ ਲਓ 5 ਮਿੰਟ ਤੁਸੀਂ 10 ਮਿੰਟ ਤੇ ਉਹ ਤੋਂ ਬਾਅਦ 'ਚ ਉਹਦੀ ਡਾਕੂਮੈਂਟੇਸ਼ਨ ਦੇ ਉੱਤੇ ਅੱਧਾ ਅੱਧਾ ਘੰਟਾ ਲੱਗ ਜਾਂਦਾ ਸੋ ਹੁਣ ਇਹ ਕੀ ਹੈ ਵੀ ਉਹ ਇੱਦਾਂ ਦੇ ਸੋਫਟਵੇਅਰ ਲੋਇਰ ਆ ਰਹੇ ਆ ਜਾਂ ਆ ਗਏ ਆ ਵੀ ਜਿਹੜੇ ਤੁਹਾਨੂੰ ਸੁਣ ਰਹੇ ਆ ਤੁਸੀਂ ਜਦੋਂ ਮੰਨ ਲਓ ਕੰਸਲਟ ਕੀਤਾ ਤੁਹਾਨੂੰ ਸੁਣ ਰਹੇ ਆ ਜਾਂ ਤੁਸੀਂ ਜੋ ਵੀ ਸਾਰੀ ਦਿਹਾੜੀ ਕਰ ਰਹੇ ਹੋ ਤੇ ਐਂਡ ਆਫ ਦਾ ਡੇ ਉਹਨਾਂ ਨੇ ਆਪੇ ਹੀ ਤੁਹਾਨੂੰ ਕਰਕੇ ਤੇ ਉਹ ਅਪਲੋਡ ਕਰ ਦੇਣਾ ਵੀ ਆਹ ਆਹ ਚੀਜ਼ਾਂ ਇੱਦਾਂ ਸੀਗਾ ਕਿਉਂਕਿ ਜ਼ਿਆਦਾਤਰ ਟਾਈਮ ਉਹਦੇ ਤੇ ਵੇਸਟ ਹੁੰਦਾ
2: ਹਨਾ
1: ਹੁਣ ਉਹ ਜਿਹੜੀਆਂ ਚੀਜ਼ਾਂ ਔਨ ਟੋਪ ਆਫ ਇਹਦੇ ਵਿੱਚ ਇਹ ਸਮੱਸਿਆ ਜ਼ਰੂਰ ਆਊਗੀ ਵੀ ਜਿੱਥੇ ਇੱਕ ਪਾਸੇ ਜਿਹੜਾ ਆਪਣਾ ਇੰਪਲੋਈ ਹੀ ਉਹ ਇਸ ਚੀਜ਼ ਤੋਂ ਖਿੱਚਦਾ ਹੀ ਵੀ ਸਾਰੀ ਦਿਹਾੜੀ ਪੇਪਰ ਵਿੱਚ ਲੰਘ ਜਾਂਦੀ ਹੈ ਹੁਣ ਉਹ ਸਾਰਾ ਕੰਮ ਜਦੋਂ ਏਆਈ ਕਰੂਗੀ ਤੇ ਆਫਕੋਰਸ ਉਹਦੇ ਆਵਰ ਘੱਟ ਜਾਣੇ
2: ਆਵਰ ਵੀ ਘੱਟ ਜਾਣੇ ਹਾਂ ਔਰ ਮੈਨੂੰ ਲੱਗਦਾ ਹੈ ਪਰ ਕਈ ਵਾਰੀ ਜਿਵੇਂ ਹੁਣ ਰੈਕਟੀਫਿਕੇਸ਼ਨ 'ਚ ਵੀ ਇਸ਼ੂ ਹੋਣਾ ਨਾ ਕਿਉਂਕਿ ਵੀ ਕੰਪਿਊਟਰ ਜਾਂ ਕੁਛ ਵੀ ਟੈਕ ਉਹ ਜਿਹੜੀ ਚੀਜ਼ ਇੱਕ ਹਿਊਮਨ ਟੱਚ ਵਾਲੀ ਗੱਲ ਹੈ ਨਾ ਉਹ ਕਈ ਵਾਰੀ ਫੜੀ ਵੀ ਨਹੀਂ ਜਾਣਗੀਆਂ ਜਿਹੜੀ ਗਲਤੀਆਂ
1: ਨਹੀਂ ਗਲਤੀਆਂ ਜ਼ਿਆਦਾ ਫੜੀਆਂ ਜਾਣਗੀਆਂ ਰੀਜ਼ਨ ਉਹਦਾ ਇਹ ਆ
0: ਓਹਦੇ ਕੰਪਿਊਟਰ ਤੇ ਆਈ ਜਾਂਦਾ ਤੇ ਉਹ ਬਾਅਦ ਚ ਓਹਨੇ ਕੱਖ ਵੀ ਨੀ ਕੀਤਾ ਤੇ ਓਹਨੇ ਡਨ ਕਿਹਾ ਤਾਂ ਉਹ ਮੇਰੀ ਪਰਚੀ ਜੀ ਕੱਢ ਦਿੱਤੀ ਓਹਨੇ ਟੈਸਟ ਦੀ ਤਾਂ ਆਹ ਸਾਰਾ
1: ਓਹੀ ਨਾ ਮੈਨੂੰ ਲੱਗਦਾ ਇਹਨਾਂ ਨੇ ਹੋਲਡ ਤੇ ਪਾਇਆ ਸੀ ਤੇ ਮੁੜ ਕੇ ਵਿੱਚੋਂ ਸ਼ੁਰੂ ਕਰ ਲਿਆ ਇਹਨੇ ਹੋਇਆ ਭਾਈ ਫੜੇ ਗਏ ਫੜੇ ਗਏ ਜੀ ਅੱਜ ਤੁਸੀਂ
2: ਉਹਨਾਂ ਨੇ ਅੱਗੋਂ ਕਹਿਣਾ ਕੋਈ ਨੀ ਘਰ ਦੀ ਗੱਲ ਹੈ
1: ਬੜੀਆਂ ਚੀਜ਼ਾਂ ਫਿਲਟਰ ਕਰ ਲੈਣੀਆਂ ਤੇ ਤੁਸੀਂ ਕੀ ਗੱਲ ਕਹੀ ਤੁਹਾਨੂੰ ਪਤਾ ਲੱਗ ਗਿਆ ਵੀ ਆਹ ਚੀਜ਼ ਜਿਹੜੀ ਹੁਣ ਇਨਸਾਨੀ ਸੁਭਾਅ ਕਈ ਚੀਜ਼ਾਂ ਤੁਸੀਂ ਓਦਾਂ ਵੀ ਕਹਿ ਦਿੰਦੇ ਉਹਨੇ ਨੀ ਉਹ ਕਰਨੀਆਂ ਉਹਨੇ ਤੁਹਾਡੀਆਂ ਗਲਤੀ ਮੰਨ ਲਓ ਜੇ ਕੋਈ ਇਨਕੇਸ ਕੋਈ ਗਲਤੀ ਕਰ ਰਿਹਾ ਉਹਨੇ ਸਾਰੀਆਂ ਗਲਤੀਆਂ ਵੀ ਰਜਿਸਟਰ ਕਰ ਦੇਣੀਆਂ ਸੋ ਜੀ ਤੁਹਾਨੂੰ ਹੁਣ ਬਹੁਤ ਜ਼ਿਆਦਾ ਕੇਅਰਫੁਲ ਰਹਿਣਾ ਪਊਗਾ ਹਰ ਇੱਕ ਚੀਜ਼ ਦੇ ਵਿੱਚ
2: ਹਰ ਇੱਕ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਹੈ ਉਹਦੇ ਉੱਤੇ ਹਾਂ ਓਬਵੀਅਸਲੀ ਹੁਣ ਆਵਰਸ ਤੇ ਘਟਣੇ ਹੀ ਘਟਣੇ ਕਿਉਂਕਿ ਜਿੰਨਾ ਟਾਈਮ ਮੰਨ ਲਓ ਤੁਸੀਂ ਫੋਰ ਐਨ ਐਗਜ਼ਾਮਪਲ ਇੱਕ ਜਿਵੇਂ ਆਪਾਂ ਪੇਸ਼ੈਂਟ ਦੀ ਗੱਲ ਕਰੀਏ ਉਹਦੇ ਜਾਣ ਦੇ ਬਾਅਦ 10 ਜਾਂ 15 ਮਿੰਟ ਤੁਸੀਂ ਪਰ ਪੇਸ਼ੈਂਟ ਲਾਉਂਦੇ ਹੋ ਉਹ ਸਾਰੇ ਹੋ ਗਏ ਘਟ ਗਏ
1: ਵਾ ਪਰ ਐਂਡ ਆਫ ਦਾ ਡੇ ਤੁਹਾਨੂੰ ਦੱਸ ਦਿੰਦਾ ਵੀ ਆਹ ਆਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਆ ਨਹੀਂ ਆ ਉਸ ਦਾਇਰੇ ਚ ਉਸ ਘੇਰੇ ਦੇ ਵਿੱਚ ਖੈਰ ਨੀਤੂ ਜੀ ਤੁਸੀਂ ਆਉਂਦੇ ਰਹੋ ਹੈਲੋ ਹਾਂਜੀ
2: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ
3: ਹਾਂਜੀ ਵਧੀਆ ਵਧੀਆ ਤੁਸੀਂ
2: ਬਿਲਕੁਲ ਠੀਕ ਠਾਕ
3: ਅੱਜ ਸਿਡਨੀ ਦਾ ਵੈਦਰ ਦੱਸ ਰਹੀ ਬੜੀ ਠੰਡ ਹੋ ਗਈ ਅੱਜ ਦੇ ਦਿਨ ਬੜੀ
1: ਅੱਜ ਮੀਂਹ ਪੈ ਰਿਹਾ ਨਾ ਮੈਂ ਕਿਹਾ ਤੁਹਾਡੇ ਤਾਂ ਅੱਜ
3: ਹਾਂਜੀ ਹਾਂਜੀ ਮੌਸਮ ਫਿਰ ਥੋੜੀ ਜਿਹੀ ਐਕਟਿਵਨੈਸ ਜੀ ਥੋੜਾ ਜਿਹਾ ਬੰਦਾ ਥੋੜਾ ਢਿੱਲਾ ਢਿੱਲਾ ਜਿਹਾ ਮਹਿਸੂਸ ਕਰਦਾ
1: ਅੱਛਾ ਜਦੋਂ ਮੀਂਹ ਪੈ ਜਾਂਦਾ ਉਦੋਂ
3: ਖਿਲਿਆ ਖਿਲਿਆ ਹਾਂਜੀ ਥੋੜਾ ਜਿਹਾ ਹਾਂਜੀ ਏਦਾਂ ਲੱਗਦਾ ਕਿ ਲੀਜ਼ੀ ਜਿਹਾ ਫੀਲ ਹੁੰਦਾ ਜਦੋਂ ਖਿਲਿਆ ਖਿਲਿਆ ਹੋਵੇ ਕੁਛ ਮੇਰੀ ਕਿਚਨ ਹੈ ਨਾ ਉਹ ਸਾਰਾ ਸਿਨੈਰੀਓ ਦਿਖਦਾ ਪੂਰਾ ਵਧੀਆ ਨਾ ਤਾਂ ਮੈਨੂੰ ਵਧੀਆ ਜੀ ਫੀਲਿੰਗ ਆਉਂਦੀ ਹੈ ਨਾ ਤੇ ਹੁਣ ਥੋੜਾ ਜਿਹਾ ਇਹੋ ਜਿਹਾ ਮੌਸਮ ਵਧੀਆ ਵੀ ਲੱਗਦਾ ਐਸੀ ਗੱਲ ਨਹੀਂ ਹੈਗੀ ਵਧੀਆ ਲੱਗਦਾ ਹੈਗਾ ਪਰ ਧੁੱਪ ਜ਼ਿਆਦਾ ਵਧੀਆ ਲੱਗਦੀ ਹੈ ਖਿਲੀ ਖਿਲੀ
1: ਧੁੱਪ ਲੱਗੀ ਹੁੰਦੀ ਫਿਰ ਤੁਸੀਂ ਉਦਾਂ ਕਹਿੰਦੇ ਧੁੱਪ ਲੱਗੀ ਆ ਸੁਸਤੀ ਜੀ ਪੈ ਗਈ ਆ ਥੋੜਾ ਉਦਾਂ ਹੁੰਦਾ ਨਾ ਤੇ ਥੋੜਾ ਐਕਟਿਵ
3: ਦੇਖੋ ਇਹ ਹੀ ਤਾਂ ਹੈ ਵਕਤ ਨੂੰ ਜੈਸੇ ਜੈਸਾ ਹੈਗਾ ਹਰ ਇੱਕ ਮੌਸਮ ਨੂੰ ਹਨਾ ਮਤਲਬ ਉਹ ਵੀ ਬੰਦਾ ਇੰਜੋਏ ਕਰੇ ਹਨਾ
1: ਗੱਲ ਇਹ ਨਾ ਵੀ ਤੁਸੀਂ ਜੋ ਤੁਹਾਡਾ ਜੀ ਕਰਦਾ ਮੰਨ ਲਓ ਜੇ ਤੁਹਾਡਾ ਸੁਸਤਾਉਣ ਨੂੰ ਜੀ ਕਰਨ ਡਿਆ ਵਾ ਤੁਸੀਂ ਹਰ ਇੱਕ ਮੌਸਮ ਚੋਂ ਸੁਸਤੀ ਲੱਭ ਲੈਂਦੇ ਹੋ ਨਾ ਮੀਂਹ ਪੈਣ ਡਿਆ ਸੁਸਤੀ ਜੀ ਪੈ ਗਈ
3: ਮੈਂ ਤਾਂ ਜੇ ਕੰਮ ਕਰਨਾ ਹੋਵੇ ਤਾਂ ਦੇਖੋ ਮੈਂ ਕਰਦੀ ਰਹਿੰਦੀ ਹਾਂ ਜੇ ਮੈਂ ਸੋਚਾਂ ਨਾ ਕਿ ਅੱਜ ਮੈਂ ਨਹੀਂ ਕਰਨਾ ਕੰਮ ਐਸੀ ਪੈਸੀ ਕਰਾਏ ਸਾਰੇ ਕਰਕੇ ਕੰਮ ਮੈਂ ਢਿੱਲੀ ਹੋ ਜਾਂਦੀ ਹਾਂ ਬਿਲਕੁਲ ਮੈਂ ਨਹੀਂ ਕਰਦੀ 12 ਵਜੇ ਤੱਕ ਵੀ ਬੰਦਾ ਆਪ ਹੀ ਲੱਗਿਆ ਰਹਿੰਦਾ ਮੈਂ ਹੀ ਕੰਮ ਕਰਨਾ ਤਾਂ ਮੈਂ ਆਪਣੀ ਬੋਡੀ ਨੂੰ ਪੁੱਛਦੀ ਹਾਂ ਵੀ ਤੂੰ ਦੱਸ ਕਰਨਾ ਕੀ ਆ ਦੇਣਾ ਬਾਅਦ ਤੁਸੀਂ ਉਹ ਕਰਨਾ ਹੈਗਾ ਨਾ ਤੇ ਸਹੀ ਆ ਤੇ ਹਾਂਜੀ ਦੀਦੀ ਵੀਕਐਂਡ ਤੇ ਏਦਾਂ ਪਹਿਲੀ ਗੱਲ ਤਾਂ ਜਦੋਂ ਛੁੱਟੀਆਂ ਹੁੰਦੀਆਂ ਨਾ ਸਾਡਾ ਸਾਡੇ ਜਿਹੜੇ ਲਾਗੇ ਧਾਗੇ ਵਾਲੇ ਬੱਚੇ ਜਦੋਂ ਫਰਾਈਡੇ ਨੂੰ ਆਉਂਦੇ ਨਾ ਅਸੀਂ ਸਾਰੇ ਇੱਕ ਦੂਜੇ ਨੂੰ ਨਾ ਲੇਡੀਜ਼ ਬੈਸਟ ਵਿਸ਼ਿਸ ਬੋਲਦੇ ਆ ਬੈਸਟ ਆਫ ਲੱਕ ਨਾ ਕਿ ਉਹਨਾਂ ਨੇ ਆਣੇ ਕਰਨੇ ਹਨਾ ਦੋ ਦਿਨ ਵੀਕਐਂਡ ਤੇ ਇਹਨਾਂ ਨੇ ਹੋਰ ਦਵਾਨਾ ਹਨਾ ਹਾਸਾ ਮਜ਼ਾਕ ਕਰਦੇ ਵੀ ਚਲੋ ਇੱਕ ਮੋਟੀਵੇਸ਼ਨ ਜੀ ਮਿਲਦੀ ਆ ਉਹ ਸਾਨੂੰ ਮੈਨੂੰ ਬੈਸਟ ਆਫ ਲੱਕ ਕਹਿਣਗੇ ਮੈਂ ਉਹਨਾਂ ਨੂੰ ਕਵਾਂਗੀ ਨਾ ਤੇ ਇਹ ਹੁੰਦਾ ਕਿ ਜ਼ਿਆਦਾ ਕੰਮ ਤੇ ਵੀ ਆਉਂਦੀ ਆ ਮੈਂ ਜਿਹੜੇ ਬਿਖਰੇ ਹੋਏ ਨੇ ਉਹਨਾਂ ਤੇ ਵੀ ਹੈ ਪਰ ਸਭ ਤੋਂ ਵੱਡੀ ਨਿਆਣੇ ਨਾਲ ਪ੍ਰੋਬਲਮ ਤਾਂ ਕੀ ਹੁੰਦੀ ਹੈ ਇਹ ਕਰਦੇ ਨੇ ਕਿ ਥੋੜੀ ਦੇਰ ਬਾਅਦ ਵਟ ਆਈ ਡੂ ਨਾਓ ਮੈਂ ਕਹਿੰਦੀ ਐਡਾ ਮਨ ਦੁਖਦਾ ਐਡਾ ਸਮਝ ਨੀ ਆਉਂਦੀ ਕਿ ਕਵੇ ਕੀ ਵੀ ਵਟ ਆਈ ਡੂ ਨਾਓ ਹਨਾ ਸੁਣ ਸੁਣ ਕੇ ਨਾ ਅੱਕ ਜਾਈਦਾ ਹੈਗਾ ਫਿਰ ਐਂ ਕਹਿੰਦੇ ਆਹ ਕਰ ਲਓ ਵੀਕਐਂਡ ਏਦਾਂ ਅੱਧੀਆਂ ਚੀਜ਼ਾਂ ਤਾਂ ਐਸੇ ਚ ਨਿਕਲ ਜਾਂਦਾ ਪਰ ਹੁਣ ਮੈਂ ਸੋਲੂਸ਼ਨ ਕੱਢ ਲਿਆ ਹੈਗਾ ਜੱਪਣ ਨੂੰ ਤਾਂ ਮੈਂ ਆਰੇ ਲਾ ਕੇ ਰੱਖਦੀ ਹਾਂ, ਪੰਪ ਦੇ ਕੇ ਜਿੱਦਾਂ ਕੱਪੜੇ ਧੋਏ ਆ ਹੈਲਪ ਕਰਵਾ ਲਈ, ਬਾਹਰ ਸੋਨਾ ਪੁੱਤ ਹੈ ਮੇਰਾ, ਬੀਬਾ ਪੁੱਤ ਹੈ, ਕੱਪੜੇ ਕੁਪੜੇ ਵਾ ਲੈਂਦਾ, ਥੋੜਾ ਟਾਈਮ ਨਿਕਲ ਜਾਂਦਾ ਹੈ ਨਾ, ਥੋੜੀ ਬਹੁਤ ਹੈਲਪਿੰਗ ਕਰ ਲਈ ਹੈ ਨਾ, ਤੇ ਮਤਲਬ ਜਿੱਦਾਂ ਕਹਿੰਦੇ ਨਾ ਵੀ ਵਧੀਆ, ਵੈਸੇ ਤਾਂ ਵਧੀਆ ਹੀ, ਐਸੀ ਗੱਲ ਨੀ ਹੈ, ਜਿੱਦਾਂ ਵੀ ਚੱਲ ਮਤਲਬ ਮਿੱਠੇ ਪੋਚੇ ਜਿਹਨੂੰ ਕਹਿੰਦੇ ਨਾ ਲਗਾਉਣੇ ਪੈਂਦੇ ਆ ਮਾਵਾਂ ਨੂੰ ਹੈ ਨਾ, ਤੇ ਉਹ ਲੱਗ ਜਾਂਦਾ। ਬਾਕੀ ਰਹੀ ਜਿਹਦੀ ਗੱਲ ਹੈ ਵੀਕਐਂਡ ਤੇ ਐਕਚੁਲੀ ਇਹਨਾਂ ਦਾ ਕੰਮ ਬਿਜ਼ੀ ਹੁੰਦਾ, ਬਟ ਕੁਛ ਚੀਜ਼ਾਂ ਨਾ ਵੀ ਸੱਚੀ ਗੱਲ ਹੈ ਇੰਨੀਆਂ ਲਟਕ ਜਾਂਦੀਆਂ ਨੇ ਨਾ। ਰੀਸੈਂਟਲੀ ਨਾ ਜਦੋਂ ਸਾਰਾ ਕੰਮ ਫਿਨਿਸ਼ ਹੋਇਆ, ਸਾਡੇ ਕੋਲ ਇੱਕ ਸਿਨਰੀਜ਼ ਪਈਆਂ ਸੀਗੀਆਂ, ਤੇ ਅਸੀਂ ਕਿਹਾ ਸੀ ਆਪਣੇ ਘਰ ਦੇ ਐਂਟਰ ਕਰਦੇ ਸਾਂ ਨਾ ਬਾਹਰ ਲਗਾਵਾਂਗੇ, ਮੈਨੂੰ ਲੱਗਦਾ 7-8 ਮਹੀਨੇ ਹੀ ਹੋ ਗਏ ਹੋਣੇ, ਹੋ ਸਕਦਾ ਜ਼ਿਆਦਾ ਹੀ ਹੋ ਗਏ ਹੋਣ। ਤੇ ਨਾ ਉਹ ਹੁਣ ਏਦਾਂ ਹੁੰਦਾ ਨਾ ਕਿ ਸਾਹਮਣੇ ਦਿਖਦੀਆਂ ਤਾਂ ਬੜੀਆਂ ਉਹ ਲੱਗਦੀਆਂ ਨੇ, ਕਿਉਂਕਿ ਸਾਡਾ ਗਰਾਜ ਵੀ ਜ਼ਿਆਦਾ ਭਰਿਆ ਰਹਿੰਦਾ, ਉਹ ਜ਼ਿਆਦਾ ਸਾਰੀਆਂ ਸੀਗੀਆਂ ਨਾ, ਤੇ ਅਸੀਂ ਕੀ ਕੀਤਾ ਡਰਾਇੰਗ ਰੂਮ ਵਾਲਾ ਜਿਹੜਾ ਸੋਫਾ ਹੈ ਨਾ, ਮੈਂ ਨੀ ਕੀਤਾ ਮਤਲਬ ਇੰਨਾ ਨੀ ਕੀਤਾ, ਉਹਨਾਂ ਦੇ ਪਿੱਛੇ ਰੱਖਦੀ ਆ, ਸੋਫੇ ਦੇ ਪਿੱਛੇ ਰੱਖਦੀ ਆ ਵੀ ਕਿਸੇ ਨੂੰ ਦਿਖਣਗੀਆਂ ਨੀ, ਇਹ ਤਾਂ ਐਕਸਟਰਾ ਹੀ ਪਈਆਂ ਨੇ, ਜਦੋਂ ਲਾਣੀਆਂ ਹੋਣਗੀਆਂ ਟਾਈਮ ਮਿਲੂਗਾ ਚੱਲ ਲਗਾ ਲਵਾਂਗੇ, ਕੋਈ ਚੱਕਰ ਨੀਗਾ। ਤੇ ਹੁਣ ਪਿੱਛੇ ਜੇ ਨਾ ਇੱਕ ਦਿਨ ਪੂਰਾ ਮਾਇੰਡ ਬਣ ਗਿਆ, ਮਤਲਬ ਸਾਰੀਆਂ ਜਿੱਦਾਂ ਸੈਟਿੰਗ ਚੱਲ ਰਹੀ ਆ, ਕੰਮ ਚੱਲ ਰਿਹਾ ਵੀ ਇਹ ਵੀ ਲਗਾ ਦਾਂਗੇ, ਮੈਂ ਕਹਿੰਦੀ ਹਾਂ ਸਾਰਾ ਕੰਮ ਰਹਿ ਗਿਆ, ਉਹ ਬਾਹਰ ਵੀ ਕੱਢ ਲਈਆਂ ਸੀ, ਸੋਫੇ ਵੀ ਸਾਰੇ ਸਾਫ਼ ਕੀਤੇ ਸੀ ਨਾ ਕਿਉਂਕਿ ਕੰਮ ਹੋ ਕੇ ਹਟਿਆ ਸੀਗਾ, ਮੈਂ ਕਿਹਾ ਵੀ ਹੁਣ ਆਪਾਂ ਇਹਨੂੰ ਪੱਕਾ ਫਾਈਨਲ ਲਗਾਉਣੀਆਂ ਨੇ ਹਨਾ, ਪਤਾ ਨੀ ਉਹ ਸਬੱਬ ਹੀ ਨੀ ਬਣਿਆ ਇਹ ਜਿਹਾ, ਦੁਬਾਰਾ ਫੇਰ ਉੱਥੇ ਫਿਕਸ ਹੋ ਗਈਆਂ।
2: ਕਈ ਵਾਰੀ ਇਹ ਚੀਜ਼ ਜ਼ਰੂਰ ਹੁੰਦੀ ਹੈ ਕਿ ਸਾਹਮਣੇ ਹੁੰਦੀ ਹੈ, ਬਟ ਸਟਿਲ ਕੋਈ ਨਾ ਕੋਈ ਹੋਰ
1: ਲੜ ਪੈਂਦਾ ਬੰਦਾ ਆਪਸ ਵਿੱਚ, ਉਹਨਾਂ ਦਾ ਦਬਾਅ ਕਰੋ ਨਹੀਂ
2: ਗਲਤ ਪਾਸ ਤਾਂ ਜਾਂਦਾ,
3: ਮਤਲਬ ਗੱਲ ਦਾ ਨਹੀਂ ਗੱਲ ਦਾ ਨਾ, ਮੈਂ ਥੋੜਾ ਜਿਹਾ ਦਬਕਾ, ਮੈਂ ਵੀ ਉਹਨੂੰ ਸੌਫਟ ਕਰਨਾ ਰਹਿ ਗਿਆ,
1: ਦਬਕਾ ਮਾਰ ਇੱਕ ਬੰਦਾ ਕੰਮ ਕਰ ਰਿਹਾ ਉਹ ਤੂੰ ਦਬਕਾ ਮਾਰਦਾ, ਉਹਨੇ ਕਹਿਣਾ ਚਲੋ ਫਿਰ ਠੀਕ ਹੈ ਮੈਂ ਨਹੀਂ ਕਰਦਾ।
3: ਨਹੀਂ ਜੇ ਮੈਂ ਕਹਿ ਦਵਾਂ ਨਾ ਵੀ ਹੁਣ ਹੋਣੀਆਂ ਨੇਗੀਆਂ ਕਰਨੀਆਂ, ਫਿਰ ਉਹ ਹੋ ਵੀ ਜਾਂਦੇ ਆ। ਹੁਣ ਰੂਹਾਨੀ ਦਾ ਸਾਈਕਲ ਆਇਆ ਹੋਇਆ, ਇਹਦੇ ਬਰਥਡੇ ਤੇ ਗਿਫਟ ਮਿਲਿਆ ਸੀ ਬਾਈਸਾਈਕਲ ਨਾ, ਹੁਣ 1.5 ਮਹੀਨਾ ਹੋ ਗਿਆ ਨਾ ਆਏ ਨੂੰ ਇਹਨੂੰ, ਤੁਸੀਂ ਇਹ ਦੇਖ ਲਓ, ਉਹ ਵੀ ਦੇਖ ਲਓ ਮਤਲਬ ਹੋਇਆ ਨੀ ਹੈਗਾ ਮਤਲਬ ਫਿਕਸ। ਹੁਣ ਮੈਂ ਉਹਨਾਂ ਘਰ ਵਾਲੀਆਂ ਚ ਤਾਂ ਹੈ ਨੀ ਗੀ ਵੀ ਜਿਹੜੀ ਸਰਪ੍ਰਾਈਜ਼ ਦਊਗੀ, ਦੇਖੋ ਡਾਰਲਿੰਗ ਸਰਪ੍ਰਾਈਜ਼ ਮੈਂ ਬਣਾਤਾ ਰੂਹਾਨੀ ਦਾ ਸਾਈਕਲ ਹੈ ਨਾ,
1: ਉਹਨਾਂ ਦਾ ਕੰਮ ਉਹਨਾਂ ਨੇ ਕਰਨਾ,
3: ਉਹਨਾਂ ਨੇ ਲੇਡੀਜ਼ ਕਰਦੀ ਨੀ ਗੀ, ਐਸੀ ਗੱਲ ਨੀ ਹੈਗੀ, ਹੁਣ ਇਹ ਥੋੜੀ ਮੈਂ ਏਦਾਂ ਦੀ ਹੈਗੀ, ਕੋਈ ਹੋਰ ਨੀ ਹੈਗੀ ਕਰਦੇ ਹੋਣਗੇ, ਪਰ ਮੈਂ ਨੀ ਆ, ਤਾਂ ਮੈਂ ਉਹਨਾਂ ਦੀ ਡਿਪੈਂਡ ਛੱਡਿਆ ਨਾ, ਤੇ ਇੱਕ ਦਿਨ ਥੋੜਾ ਜਿਹਾ ਟਾਈਮ ਮਿਲਿਆ ਤੇ ਮੈਂ ਬਾਹਰ ਸੀਗੀ ਹਨਾ, ਤੇ ਮੈਂ ਕਿਹਾ ਅੱਜ ਤੁਹਾਡੇ ਕੋਲ ਹੈਗਾ ਟਾਈਮ ਦੇਖ ਲਈ ਵਿੱਚ ਕਰਦੀ ਹਾਂ, ਕਿਉਂਕਿ ਇਹਨਾਂ ਨੂੰ ਆਪਣੇ ਕੰਮ ਵੀ ਤਾਂ ਹੋਰ ਕਿੰਨੇ ਹੁੰਦੇ ਆ, ਫਿਰ ਮੈਨੂੰ ਹੋਇਆ ਮੈਂ ਕਿਹਾ ਇਹਦੇ ਅੱਜ ਇੰਨਾ ਕੋਲ ਥੋੜਾ ਜਿਹਾ ਟਾਈਮ ਹੈ ਤੇ ਮੈਂ ਇਹਨਾਂ ਨੂੰ ਆਵਲਾ ਭਾਰੀ ਜਿਹਾ ਕੰਮ ਦੇ ਦਾਂ, ਨਹੀਂ ਕੋਈ ਗੱਲ ਨੀ ਤੂੰ ਇੰਨਾ ਵੀ ਨਾ ਕਰਿਆ ਕਰ, ਉਹ ਹਜੇ ਉਹ ਵੀ ਨੀ ਹੋਇਆ ਹਜੇ, ਮੈਂ ਕਿਹਾ ਜਦੋਂ ਇਹ ਵੀ ਥੋੜਾ ਜਿੱਦ ਕਰੂਗੀ ਨਾ ਰੋਊਗੀ ਦੇਖੂਗੀ ਕਿ ਹਾਂ ਕਰਨਾ, ਮੈਂ ਕਿਹਾ ਚੱਲ ਇਹ ਵੀ ਆਪਾਂ ਟੰਗ ਦਿੰਦੇ ਹਾਂ ਕੋਈ ਗੱਲ ਨੀ ਹੈਗੀ ਫਿਰ ਕਰ ਦੇਵਾਂਗੇ ਹਨਾ, ਤੇ ਉਹ ਨੀ ਸਾਡਾ ਹਜੇ ਤੱਕ ਹੋਇਆ। ਤੇ ਇੱਕ ਸਾਡਾ ਨਾ ਮੇਨ ਗੇਟ ਹੈ ਨਾ, ਉਹ ਤਾਂ ਸਾਲ ਹੀ ਹੋ ਗਿਆ, ਇੱਕ ਆਪਣਾ ਜਿਹੜਾ ਜਾਲੀ ਵਾਲਾ ਗੇਟ ਹੁੰਦਾ ਹੈ ਨਾ, ਸੀਗਾ
2: ਪ੍ਰੋਜੈਕਟ ਨਤੀਜਾ ਆ ਗਿਆ।
1: ਨਹੀਂ ਨਹੀਂ ਸੱਚ ਸੱਚ ਤੇ ਹੋਈ ਆ, ਇੱਕ ਤੇ ਕਿਸੇ ਦਾ ਵੀ ਨਹੀਂ ਹੁੰਦਾ,
2: ਕਿਸੇ ਦਾ ਵੀ ਹੁੰਦਾ।
3: ਹਾਂਜੀ ਉਹ ਨਾ ਮੇਰੇ ਫਾਦਰ ਇਨ ਲਾ ਸਾਲ ਤੋਂ ਵੀ ਜ਼ਿਆਦਾ ਹੋ ਗਏ ਐਕਚੁਅਲੀ, ਪਤਾ ਕੀ ਸੀ ਉਹ ਜਿਹੜੀ ਉੱਪਰ ਨਹੀਂ ਉਹ ਲੱਗਦਾ ਹੁੰਦਾ ਲਾਈਟਾਂ ਨਹੀਂ, ਜਿਹੜਾ ਜਾਲੀ ਵਾਲਾ ਉਹ ਆਪਾਂ ਖੋਲ ਦਿੰਦੇ ਆ ਕਲਿੱਪ ਜਿਹਾ ਲੱਗ ਜਾਂਦਾ ਹੁੰਦਾ, ਤੇ ਮੇਰੇ ਫਾਦਰ ਹਾਂ ਉਹ ਪਹਿਲਾਂ ਹੀ ਵੈਸੇ ਥੋੜਾ ਜਿਹਾ ਦਾ ਹੀ ਸੀਗਾ ਨਾ, ਮਤਲਬ ਲੱਗਦਾ ਸੀਗਾ ਗਿਆ ਹੋਇਆ, ਉਹ ਪਤਾ ਨੀ ਉਹਨਾਂ ਤੋਂ ਹੋ ਗਏ ਜਿੱਦਾਂ ਨਾ ਹੁੰਦਾ ਨਾ ਵੀ ਬੰਦੇ ਦਾ ਨਾਮ ਲੱਗ ਜਾਂਦਾ, ਤੇ ਮੇਰੇ ਮਤਲਬ ਇਹ ਦੋਨੋਂ ਆਪਸ ਬੜੇ ਫਰਲੇ, ਡੈਡੀ ਹੁਣ ਤੁਸੀਂ ਤੋੜਤਾ ਬਸ ਦੇਖਿਆ ਤੁਸੀਂ, ਅੱਛਾ ਉਹ ਵੀ ਨਾ ਪਤਾ ਕੀ ਕਹਿੰਦੇ, ਉਹ ਵੀ ਅੱਗੋਂ ਹਜੇ ਆਖਿਆ ਨੀ ਮੈਂ ਤਾਂ ਇੱਥੋਂ ਬੰਦ ਕੀਤਾ ਸੀ, ਉਹਨਾਂ ਨੇ ਐਵੇਂ ਬੰਦ ਕਰਤਾ ਉੱਪਰੋਂ ਨੀ ਖੋਲਿਆ, ਉਹ ਬੰਦ ਤਾਂ ਹੀ ਹੁੰਦਾ ਨਾ, ਉਹਨਾਂ ਨੇ ਏਦਾਂ ਹੀ ਕਰਤਾ, ਉਹ ਪੇਜ ਸਾਰੇ ਨੀਚੇ ਆ ਗਏ ਹਨਾ, ਤੇ ਹੱਥ ਲਾ ਅੱਡੀ ਗੜੀ ਗੱਲ ਹੈ, ਇੰਨਾ ਗੱਲ ਗਿਆ ਮੈਂ ਇੰਡੀਆ ਤੋਂ ਭੇਜ ਦੋ ਕਰਦਾ ਸੀ ਅੱਡੀ ਗੜੀ ਦਰਵਾਜ਼ੇ ਦੀ ਗੱਲ ਹੈ, ਚਲੋ ਠੀਕ ਹੈ, ਅਸੀਂ ਕਹਿੰਦੇ ਨਹੀਂ ਡੈਡੀ ਇਹ ਪਹਿਲਾਂ ਹੀ ਹੋਇਆ ਹੋਇਆ ਸੀ, ਤੁਹਾਨੂੰ ਹੀ ਛੇੜਦੇ ਨੀ, ਆਪਾਂ ਲਵਾ ਲੈਣਾ ਨਵਾਂ ਹਨਾ, ਐਡੀ ਗੱਡੀ ਗੱਲ ਹੈ, ਚਲੋ ਜੀ ਉਹ ਨਿਕਲ ਗਿਆ। ਉਹ ਪਤਾ ਕੀ ਹੁਣ ਬੰਦ ਹੀ ਨੀ ਹੁੰਦਾ ਸੀ, ਜਿੱਦਾਂ ਹਵਾ ਨਾਲ ਕਦੀ ਅੱਗੇ ਕਦੀ ਪਿੱਛੇ ਕਦੀ ਜਾ ਜਾਂਦਾ, ਖੁੱਲਾ ਹੀ ਰਹਿੰਦਾ ਸੀਗਾ ਉਹ, ਤੇ ਹੁਣ ਪਿੱਛੇ ਦੇ ਮੈਂ ਤਾਂ ਇਹ ਨਾ ਕੀ ਲਿਆਈ ਉਹ ਲਿਆਈ ਲਗਾਉਣ ਵਾਲਾ ਜਿਹੜਾ ਜਿਹੜਾ ਟੁੱਟੀ ਗਿਆ ਸੀ ਮੇਨ ਉੱਪਰੋਂ ਨਾ, ਮੈਨੂੰ ਤਾਂ ਇੰਨੀ ਅੱਗ, ਮੈਂ ਕਿਹਾ ਦਰਵਾਜ਼ਾ ਤਾਂ ਪਹਿਲਾਂ ਹੀ ਗਿਆ ਹੋਇਆ ਸੀ, ਹੁਣ ਆਪਾਂ ਦਰਵਾਜ਼ਾ ਹੀ ਨਵਾਂ ਲਵਾਵਾਂਗੇ ਨਾ, ਤੇ ਇਹਨਾਂ ਨੂੰ ਹੋ ਗਿਆ ਵੀ ਲਿਆਏ ਤਾਂ ਮੈਂ ਬਹੁਤ ਵੱਡੀ ਗਲਤੀ ਕਰ ਲਈ, ਮੈਂ ਕਿਹਾ ਇਹਨੂੰ ਪਿੱਛੇ ਫਿਰਨ ਤੋਂ ਵਾਪਸ ਕਰਿਆ, ਫਿਰ ਉਹ ਕੌਂਸਲ ਜਿਹੜਾ ਆਪਾਂ ਸਮਾਨ ਦਿੱਤਾ ਹੋਇਆ ਸੀ ਨਾ ਲੈ ਕੇ ਜਾਂਦੇ ਆ, ਮੈਂ ਕਿਹਾ ਦਰਵਾਜ਼ਾ ਵੀ ਕੱਢ ਹੀ ਦੋ, ਇਹਦੀ ਜੜੀ ਖਤਮ ਕਰੋ, ਨਵਾਂ ਜਦੋਂ ਲੱਗੂਗਾ ਲੱਗੂਗਾ, ਤੁਸੀਂ ਫਿਲਹਾਲ ਇੱਕ ਤਾਂ ਲੱਗਿਆ ਹੋਇਆ ਨਾ ਆਪਣਾ, ਤੁਸੀਂ ਇਹਨੂੰ ਕੱਢੋ, ਪਰ ਉਹ ਦਰਵਾਜ਼ਾ ਹਜੇ ਵੀ ਨੀ ਲੱਗਿਆ, ਪਰ ਹਜੇ ਸਰ ਰਿਹਾ, ਉਹ ਵੀ ਲਗਵਾਉਣਾ ਹੈ ਜੀ, ਉਹ ਵੀ ਇੱਕ ਬਿਗ ਪ੍ਰੋਜੈਕਟ ਹੈ।
1: ਕਿੰਨਾ ਕੁਛ ਹੀ ਹੋ ਗਿਆ ਹੈ, ਚਲੋ
3: ਕਿੰਨਾ ਕੁਛ ਹੈ,
1: ਇੱਕ ਤੇ ਜਿਹੜਾ ਕੁੜੀ ਦਾ ਸਾਈਕਲ ਹੈ ਨਾ, ਉੱਥੋਂ $10 ਲੈਂਦੇ ਆ, ਜਿੱਥੋਂ ਤੁਸੀਂ ਲਿਆ ਉਹਨਾਂ ਨੇ ਕਰ ਦੇਣਾ ਅਸੈਂਬਲ। ਕਈ ਚੀਜ਼ ਇੱਦਾਂ ਕਈ ਕੰਮ ਇੱਦਾਂ ਦੇ ਹੁੰਦੇ ਆ ਵੀ ਜਿਹੜੇ ਆਪਾਂ ਨਾ ਬਹੁਤ ਮਤਲਬ ਸਸਤੇ ਜਿਹੇ ਚੀਜ਼ਾਂ ਝੱਟ ਹੀ ਹੋ ਜਾਣੇ ਹੁੰਦੇ ਆ, ਉਹ ਆਪਾਂ ਐਵੇਂ ਲਮਕਾ ਕੇ ਆਪਣੇ ਬੋਝ ਰੱਖਿਆ ਹੁੰਦਾ,
3: ਹੋ ਵੀ ਜਾਂਦੇ, ਪਰ ਵਿੱਚ ਪਤਾ ਕੀ ਹੈ ਜਦੋਂ ਲਗਾਉਂਦੇ ਵੀ ਆ ਨਾ ਕਈ ਵਾਰ ਕੁਝ ਚੀਜ਼ਾਂ ਲਗਾਉਂਦੇ ਆ, ਇਹ ਇਹਨਾਂ ਨੂੰ ਇੱਦਾਂ ਹੁੰਦਾ ਕਿ ਇਨਸਾਨ ਆਪ ਸਿੱਖਦਾ, ਉਹ ਨਿਆਣੇ ਦੁਆਲੇ ਦੁਆਲੇ ਪਰ ਕਿਤੇ ਨਾ ਕਿਤੇ ਜਾ ਕੇ ਆਪਾਂ ਕਰ ਜਾਂਦੇ ਹੈਗੇ ਪਰ ਅੱਛਾ ਇੱਕ ਗੱਲ ਇਹ ਵੀ ਹੈ ਜਦੋਂ ਆਪਾਂ ਸੋਚੀਏ ਨਾ ਕੋਈ ਕੰਮ ਕਰਨਾ ਹੁਣ ਮੇਰੇ ਬਹੁਤ ਰੁਕੇ ਹੋਏ ਕੰਮ ਹੈ ਫੋਰ ਐਗਜ਼ਾਮਪਲ ਮੈਂ ਕਲਰ ਦੀ ਆਲਸ ਕਰ ਰਹੀ ਸੀਗੀ ਕਲਰ ਲਗਾਉਂਗੀ ਅੱਜ ਲਗਾ ਲੂੰਗੀ ਕਲਰ ਕੱਲ ਲਗਾ ਲੂੰਗੀ ਕਲਰ ਕੱਲ ਮੈਨੇ ਸੋਚਿਆ ਮੈਂ ਕਿਹਾ ਇੱਡੀ ਗੱਲ ਹੀ ਨਹੀਂ ਸੀ ਦੇਖ ਕੇ ਸਿਰਫ ਇੱਕ ਘੋਲ ਹੀ ਕੀਤੀ ਹੈ ਨਾ ਸਿਰਫ ਮੈਂ ਗੱਡੀ ਗੱਡੀ ਕਲਰ ਕਰਨ ਲੱਗ
1: ਗਿਆ ਸਿਰਫ ਘੋਲਣਾ ਹੀ ਲਾ ਤੇ ਬੰਦਾ ਟਾਈਮ ਕੱਢ ਕੇ ਦਿੰਦਾ ਹੀ
3: ਮੁਬਾਰਕਾਂ
2: ਔਰ ਮੈਨੂੰ ਲੱਗਦਾ ਕਿ ਜੇ ਆਪਦਾ ਘਰ ਹੁੰਦਾ ਟੂਲਸ ਤੁਹਾਡੇ ਕੰਮ ਹੀ ਆਉਂਦੇ ਅੱਗੇ ਵੀ ਚੀਜ਼ਾਂ ਉਹ ਸਾਰੀ ਚੀਜ਼ਾਂ ਪਹਿਲਾਂ ਮੈਨੂੰ ਮੈਂ ਬੜਾ ਖਿੱਚਦੀ ਹੁੰਦੀ ਸੀ ਪਹਿਲਾਂ ਕਿ ਸਿਰਫ ਬਰਨਿੰਗਸ ਹੀ ਬਰਨਿੰਗ ਪਰ ਹੁਣ ਮੈਨੂੰ ਵੀ ਮਤਲਬ ਮਜ਼ਾ ਜਿਹਾ ਆਉਂਦਾ ਬਰਨਿੰਗਸ ਵਿੱਚ ਕਿ ਹਾਂ ਇਹ ਵਾਲੇ ਸੈਕਸ਼ਨ 'ਚ ਦੇਖੀਏ ਹੋਰ ਕਿਉਂਕਿ ਜਦੋਂ ਤੁਸੀਂ ਕਰਨ ਲੱਗਦੇ ਹੋ ਤੁਹਾਡਾ ਵੀ ਇੱਕ ਮਤਲਬ ਇੰਟਰਸਟ ਡਿਵੈਲਪ ਹੁੰਦਾ ਹੈ
1: ਨਹੀਂ ਉਹ ਤੇ ਵੇਖੋ ਆਫ ਕੋਰਸ ਹੁੰਦਾ ਤੁਹਾਡਾ ਪਤਾ ਲੱਗਦਾ ਤੁਹਾਨੂੰ ਵੇਲੇ ਵੇਲੇ ਤੁਸੀਂ ਜੇ ਕੋਈ ਲੋੜ ਪੈ ਜੇ ਤੇ ਤੁਸੀਂ ਚਲੋ ਸਾਰ ਲੈਂਦੇ ਹੋ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀ ਆ ਅਤੇ ਆਓ ਫਿਰ ਤੋੜਦੇ ਹਾਂ ਪ੍ਰੋਗਰਾਮ ਨੂੰ ਅੱਗੇ। ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਸਾਡੀਆਂ ਅੱਜ ਚੱਲ ਰਹੀਆਂ ਨੇ ਕਿ ਵੀਕਐਂਡ ਦੇ ਉੱਤੇ ਕਿਹੜੇ ਕਿਹੜੇ ਕੰਮ ਤੁਹਾਡੇ ਅੜੇ ਫੜੇ, ਕਿਹੜੇ ਕਿਹੜੇ ਪੈਂਡਿੰਗ ਅਤੇ ਕਿੱਦਾਂ ਕਿੱਦਾਂ ਉਹ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ, ਅਤੇ ਆਪਾਂ ਇਹ ਵੀ ਵੇਖਾਂਗੇ ਕਿ ਆਪਾਂ ਉਹਨੂੰ ਮੈਨੇਜ ਕਿੱਦਾਂ ਕਰਨਾ ਅਤੇ ਵਧੀਆ ਤਰੀਕੇ ਦੇ ਨਾਲ ਕਿੱਦਾਂ ਮੈਨੇਜ ਕਰ ਸਕਦੇ ਹਾਂ। ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਕਈ ਵਾਰੀ ਤਾਂ ਕਿੱਦਾਂ ਹੁੰਦਾ ਕਿ ਜਿਵੇਂ ਹੁਣ ਵੀਡੀਓਜ਼ ਦੀ ਗੱਲ ਕਰੀਏ, ਮੈਨੂੰ ਤਾਂ ਮੇਰੇ ਕੋਲ ਖੁਦ ਨੂੰ ਹੀ ਭੇਜੋ ਇੰਨੇ ਸਾਰੇ ਵੀਡੀਓਜ਼ ਹੁੰਦੇ ਇੰਸਪੀਰੇਸ਼ਨ ਵਾਸਤੇ ਕਿ ਹਾਂ ਇਹ ਚੀਜ਼ ਵਧੀਆ ਲੱਗ ਰਹੀ ਹੈ, ਮੈਂ ਇੱਦਾਂ, ਕਿਉਂਕਿ ਮੇਰੇ ਨਾ ਹੁਣ ਕਾਫੀ ਟਾਈਮ ਦਾ ਹੈ ਕਿ ਜਿਹੜੀ ਫੈਨਸ ਹੈ ਨਾ ਅੰਦਰ ਵਾਲੀ, ਅਤੇ ਉਸ 'ਤੇ ਮੈਂ ਨਾ ਖੁਦ ਪੇਂਟ ਕਰਨਾ, ਜਿਹੜੀ ਵਰਲੀ ਆਰਟ ਨਹੀਂ ਹੈ ਓਰਿਜਨਲ ਪੇਂਟਿੰਗਸ ਵਾਲੀ, ਅਤੇ ਮੈਨੂੰ ਬੜਾ, ਅਤੇ ਉਹਦੇ ਮੈਂ ਇੰਨੇ ਸਾਰੇ ਵੀਡੀਓਜ਼ ਕੱਢ ਲਏ ਨੇ ਕਿ ਹੁਣ ਮੈਨੂੰ ਮਤਲਬ ਸਜੈਸ਼ਨ ਵੀ, ਮੇਰੇ ਫੋਨ ਮੈਂ ਖੋਲਾਂ ਅਤੇ ਉਹੀ ਵੀਡੀਓਜ਼ ਦੇਖਦਾ, ਕਿਉਂਕਿ ਦੇਖ ਦੇਖ ਕੇ
0: ਇਹਨੂੰ ਕਿੱਦਾਂ ਕਰਨਾ।
1: ਹਾਂ ਮਤਲਬ ਡਿਜ਼ਾਈਨਸ, ਜਿਵੇਂ ਉਹ ਵਰਲੀ ਪੇਂਟਿੰਗ ਹੁੰਦੀ ਹੈ, ਉਸ 'ਚ ਟ੍ਰੈਂਗਲ ਹੁੰਦੇ, ਸਰਕਲ ਹੁੰਦੇ, ਅਤੇ ਉਹਦੇ ਨਾਲ ਹੀ ਨੱਚਦਾ ਆ ਬੰਦਾ, ਇੱਦਾਂ ਅਲੱਗ ਅਲੱਗ ਤਰੀਕੇ ਦੇ ਹੁੰਦੇ, ਬੜੀ ਸੋਹਣੀ ਹੁੰਦੀ ਹੈ ਉਹ ਵਾਰਲੀ।
0: ਅੱਛਾ ਕੋਈ ਆਊਗੀ ਪ੍ਰੋਬਲਮ ਤਾਂ ਦੱਸ ਦਿਓ, ਕੋਈ ਨਹੀਂ।
1: ਅੱਛਾ ਆਉਂਦਾ ਤੁਹਾਨੂੰ?
0: ਖਰਾਬ ਕਰਨਾ ਤਾਂ ਹੁੰਦਾ ਹੀ ਆ,
1: ਬਸ ਉਹੀ ਮੈਨੂੰ ਇਹ ਡਰ ਵਿੱਚ ਮੈਂ ਨਾ।
0: ਉਹਦਾ ਬੈਸਟ ਤਰੀਕਾ ਪਤਾ ਕੀ ਆ, ਤੁਸੀਂ ਆਪਣੇ ਗਰਾਜ ਦੀ ਕੰਧ ਤੇ ਕਰੋ ਪਹਿਲਾਂ, ਛੋਟੇ ਲੈਵਲ ਤੇ, ਉੱਥੇ ਤੁਹਾਡੇ ਪ੍ਰੈਕਟਿਸ ਹੋ ਜੂਗੀ।
1: ਪਰ ਗਰਾਜ ਦੀ ਕੰਧ ਤੇ ਚਿੱਟੀ ਹੈ ਨਾ ਫੈਂਸ, ਫਿਰ ਵੀ ਠੀਕ ਹੈ, ਵਿਗੜ ਗਈ ਤੇ ਫਿਰ ਸਪਰੇ ਮਾਰ ਸਕਦਾ ਬੰਦਾ।
0: ਫਿਰ ਕਿ ਵਿਹਲੀ ਕੋਈ ਕਿਸੇ ਦੀ ਪਈ, ਕੋਈ ਜਾ ਕੇ ਉੱਤੇ ਕਰਾਓ,
1: ਕੋਈ ਵੀ ਕੰਧ ਖਾਲੀ ਮਿਲ ਜਾਏ। ਮੈਨੂੰ ਪਤਾ ਨੀ ਹੈ ਨਾ, ਫੈਨਸ ਤੇ ਬੜਾ ਲੱਗ ਰਿਹਾ ਕਿ ਉਹ, ਕਿਉਂਕਿ ਮਰੂਨ ਕਲਰ ਦੀ ਫੈਂਸ ਕੀਤੀ ਹੈ, ਤੇ ਉਹ ਮੈਨੂੰ ਇਕਦਮ ਰਾਜਸਥਾਨ ਵਰਗਾ ਫੀਲ ਆ ਰਿਹਾ।
0: ਫਿਰ ਉੱਥੇ ਰਾਜਸਥਾਨੀ ਵਾਲੀ ਕਰੋ ਨਾ,
1: ਉਹੀ ਮਤਲਬ ਹਾਂ ਵਾਰਲੀ ਪੇਂਟਿੰਗ, ਉਹ ਦੋ ਤਿੰਨ ਮਿਕਸ ਚ ਕੀਤੇ ਹੋਏ ਆਈਡੀਆ ਬਥੇਰੇ ਹੈ ਮੇਰੇ ਕੋਲ।
0: ਅੱਛਾ,
1: ਪਰ ਉਹ ਅੜਾ ਫੜਾ ਕੰਮ ਹੀ ਹੈ ਇਹ ਚੀਜ਼, ਸਾਰਾ ਦੇਖ ਲਿਆ ਮੈਂ, ਕਿਹੜੇ ਬ੍ਰਸ਼ਸ ਚਾਹੀਦੇ ਮੈਨੂੰ, ਕਿਹੜਾ ਪੇਂਟ ਚਾਹੀਦਾ ਹੈ, ਕਿਹੜੀ
0: ਕੋਟ। ਅੱਗੇ ਹੈਗਾ ਕੋਈ ਤਜਰਬਾ ਇਦਾਂ ਦਾ?
1: ਨਹੀਂ, ਅੱਗੇ ਤੇ ਮੈਂ ਉਹੀ ਪੇਂਟਰ ਆ ਜਿਹੜੀ ਹਰ ਬੱਚੇ ਨੇ ਪੇਂਟਿੰਗ ਬਣਾਈ ਹੈ, ਪਹਾੜ, ਸੂਰਜ ਵਿੱਚ ਨਦੀ ਜਿਹੜੀ।
0: ਪਰ ਹਰ ਕੰਮ ਬੰਦਾ ਪਹਿਲੀ ਵਾਰੀ ਕਰਦਾ, ਵੇਖੋ।
1: ਹਾਂ ਮੈਨੂੰ ਇਦਾਂ ਲੱਗ ਰਿਹਾ ਕਿ ਠੀਕ,
0: ਜੇ ਬੰਦਾ ਵਿਆਹ ਕਰਾ ਕੇ ਮੈਨੇਜ ਕਰ ਸਕਦਾ ਵਾ,
1: ਐਗਜ਼ੈਕਟਲੀ, ਹਾਂ
0: ਬੱਚੇ ਜੰਮ ਕੇ ਮੈਨੇਜ ਕਰ ਸਕਦਾ, ਸਭ ਤੋਂ ਵੱਡੀ ਤੇ ਉਹ ਕ੍ਰੀਏਟੀਵਿਟੀ ਹੈ ਨਾ,
1: ਨਹੀਂ ਕੀਤੀ ਹੈ ਨਾ।
0: ਹਾਂ ਇਹ ਤੇ ਐਵੇਂ ਬੰਦਾ ਉਦਾਂ ਢੇਰੀ ਢਾ ਦੇ ਢਾ ਦੇ, ਕੋਈ ਏਡੀ ਗਲਤ ਹੈ ਨੀ।
1: ਮੈਨੂੰ ਲੱਗਦਾ ਮੈਂ ਕਰਾਂਗੀ, ਮੈਂ ਕਰ ਵੀ ਲਾਂਗੀ, ਜੇ ਫਿਰ ਨਹੀਂ ਹੋਇਆ।
0: ਕਰਨ ਦਾ ਨਾ ਪੰਗਾ ਹੁੰਦਾ, ਬੰਦਾ ਇੱਕ ਵਾਰੀ ਕਰ ਲੈਂਦਾ ਵਾ, ਮੰਨ ਲਓ ਜੇ ਵਧੀਆ ਹੋ ਜਾਵੇ, ਮਾੜਾ ਹੋ ਜਾਵੇ ਤਾਂ ਵੀ ਠੀਕ ਹੈ, ਚੰਗਾ ਹੋ ਜਾਵੇ ਫਿਰ ਬੰਦੇ ਨੂੰ ਨਾ ਸੱਦਣਾ ਪੈਂਦਾ, ਸਾਰਿਆਂ ਨੂੰ ਰੋਟੀ ਤੇ ਵਿਖਾਉਣਾ ਪੈਂਦਾ ਵੀ ਆ ਵੇਖੋ ਮੈਂ ਕੀਤੀ, ਕੋਈ ਆਵੇ ਕਰੇ, ਹੋਰ ਹੋਰ ਕੰਮ ਗਾਂ ਦੀ ਗਾਂ ਵਧਦੇ ਜਾਂਦੇ, ਮੁੱਕਦੇ ਥੋੜੀ ਆ।
1: ਔਰ ਫਿਰ ਕਈ ਵਾਰੀ ਕੀ ਹੁੰਦਾ, ਹੁਣ ਜਿਵੇਂ ਮੰਨ ਲਓ ਮੈਂ ਪੇੜ ਬਣਾਉਣਾ, ਹੁਣ ਮੰਨ ਲਓ ਥੱਲੇ ਮਤਲਬ ਅੱਧਾ ਬਣਾ ਲਿਆ ਪੇੜ ਹੈ ਨਾ, ਪੱਤੀਆਂ ਬਣਾਉਂਦੇ ਬਣਾਉਂਦੇ ਮੈਂ ਬੋਰ ਹੋ ਗਈ, ਪਰ ਵਿੱਚ ਫਸ ਗਈ ਨਾ ਮੈਂ, ਹੁਣ ਉਹ ਮੈਨੂੰ ਹੀ ਕਰਨਾ ਪਏਗਾ, ਇਹ ਬਸ ਮੇਰੀ ਪ੍ਰੋਬਲਮ ਹੈ।
0: ਕੋਈ ਹੋਰ
1: ਇੱਦਾਂ ਦਾ ਕੰਮ ਹੈ, ਪਸੰਦ ਨਹੀਂ ਕਰੇਗਾ ਕੌਣ, ਹੈ ਹੀ ਨਹੀਂ ਕੋਈ, ਕਿਉਂਕਿ ਇਹ ਤੇ ਇੱਦਾਂ ਦਾ ਕੰਮ ਹੈ ਨਾ ਕਿ ਬੰਦਿਆਂ ਨੂੰ ਮਤਲਬ ਬੰਦੇ ਨੂੰ ਪਸੰਦ ਨਹੀਂ ਆਣਾ। ਜਿਹੜੀ ਫੈਂਸ ਤੇ ਸਪਰੇ ਮਾਰ ਕੇ ਪੇਂਟ ਕਰਨਾ ਸੀਗਾ ਉਹ ਤੇ ਠੀਕ ਹੋ ਗਿਆ,
0: ਕਿਉਂਕਿ ਉਹ ਤੁਹਾਨੂੰ ਪਹਿਲਾਂ ਵੀ ਪਹਿਲਾਂ ਮਿਲ ਹੀ ਗਈਆਂ ਹੋਣੀਆਂ ਇੰਸਟਰਕਸ਼ਨ ਵੀ ਐਵੇਂ ਇਹਦੀ ਡੰਡ ਨਾ ਲਾ ਦੀ, ਤੇ ਤੁਸੀਂ ਕਿਹਾ ਹੋਣਾ ਨਹੀਂ ਮੈਂ ਕਰਕੇ ਵੇਖਣਾ ਵੇਖਣਾ,
1: ਹੁਣ ਮੇਰੇ ਦਿਮਾਗ ਚ ਹੁਣ ਮੈਨੂੰ ਉੱਠਦੇ ਬੈਠਦੇ ਜਾਗਦੇ ਸੌਂਦੇ ਉਹੀ ਦਿਖਦਾ,
0: ਚੈਲੰਜ ਹੋ ਗਿਆ ਹਨਾ।
1: ਹਾਂ
0: ਕਈ ਵਾਰੀ ਇਹ ਵੀ ਹੁੰਦਾ, ਬੰਦਾ ਪੱਤੇ ਬਣਾ ਲੈਂਦਾ, ਥੱਲੇ ਮੁੜ ਕੇ ਮੁੱਢ ਬਣਾਉਣ ਲਈ ਥਾਂ ਨਹੀਂ ਬਚਦੀ, ਕਈ ਇੱਦਾਂ ਦੇ ਵੀ ਪੇਂਟਰ ਹੁੰਦੇ ਗੇ, ਜਾਂ ਤੁਸੀਂ ਥੱਲੇ ਮੁੱਢ ਬਣਾ ਲੈਣਾ ਉੱਤੇ ਪੱਤੇ, ਮੁੜ ਕੇ ਬੰਦਾ ਸੋਚਦਾ ਵੀ ਹੁਣ ਮੈਂ ਉੱਤੇ ਹੋਰ ਫੈਂਸ ਲਾਵਾਂ।
1: ਜਿਵੇਂ ਤੁਸੀਂ ਮੈਨੂੰ ਪੁੱਛਿਆ ਨਾ ਆਉਂਦਾ ਹੈ ਤੁਸੀਂ ਐਕਸਪੀਰੀਅੰਸ, ਮਤਲਬ ਕਿੰਨੇ ਤੁਸੀਂ ਇੱਕਦਮ ਉਸ ਨਾਲ ਪੁੱਛਿਆ ਕੌਨਫੀਡੈਂਸ ਨਾਲ ਕਿ ਹਾਂ ਸ਼ਾਇਦ ਆਉਂਦਾ ਹੀ ਹੋਣਾ ਇੰਨੀ ਗੱਲਾਂ ਕਰੇ, ਐਵੇਂ ਮੈਨੂੰ ਇਹਨਾਂ ਨੇ ਵੀ ਪੁੱਛਿਆ ਕਿ ਤੂੰ ਇੰਨੇ ਵਧੀਆ ਵਧੀਆ ਤੂੰ ਇੰਨੇ ਹਾਰਡ ਹਾਰਡ ਜਿਹੇ ਦੇਖ ਰਹੀ ਹੈ, ਤੇ ਤੂੰ ਕਿਵੇਂ ਚੌਕ ਨਾਲ ਕਰੇਗੀ, ਜਾਂ ਤੂੰ ਮਤਲਬ ਜਿਵੇਂ ਕੀ ਕਹਿੰਦੇ ਸਟੈਂਸਿਲਸ ਕਿ ਉਹਦੇ ਨਾਲ ਕਰੇਗੀ,
0: ਥੱਲੇ ਕਿੱਦਾਂ ਤੂੰ ਮਤਲਬ ਪੂਰਨੇ ਕਿੱਦਾਂ ਪਾਏਗੀ ਥੱਲੇ, ਜਾਂ ਉਦਾਂ ਸਿੱਧਾ ਹੀ ਬਣਾ ਦੇਗੀ,
1: ਸਿੱਧੇ ਹਰ ਵਾਰੀ ਮੈਂ ਜਦੋਂ ਵੀ ਬਨਿੰਗ ਜਾਂਦੇ ਨਾ ਮੈਂ ਕਹਿੰਦੀ ਹਾਂ ਕਿ ਇਸ ਸੈਕਸ਼ਨ ਚ ਪੇਂਟ ਪਏ ਹੋ, ਤੇ ਹਰ ਵਾਰੀ ਕਹਿੰਦੀ ਨਾ ਅਗਲੀ ਵਾਰੀ
0: ਅਗਲੀ ਵਾਰੀ ਲੈ ਲਾਂਗੇ, ਹਲੇ ਘਰ ਚ ਉਦਾਂ ਗਰਾਜ ਚ ਰੱਖਣ ਨੂੰ ਥਾਂ ਨੀ ਆ,
1: ਉਹ ਹਰ ਵਾਰੀ ਮੈਨੂੰ ਵੀ
0: ਉਹਨਾਂ ਨੇ ਹੋਣਾ ਵੀ ਜੇ ਲੈ ਤੇ ਤੇ ਮੈਂ ਕੰਮ ਤੇ ਗਿਆ ਹੋਣਾ, ਇਹਨੇ ਮਗਰੋਂ ਕਰ ਦੇਣਾ ਕੰਮ,
1: ਕੈਮਰੇ ਚ ਦੇਖ ਕੇ ਦਿਲ ਦਿਖਾਈ ਜਾਣਾ।
0: ਨਹੀਂ ਤੁਸੀਂ ਨਾ ਪਹਿਲਾਂ ਏਦਾਂ ਕਰੋ ਵੀ ਵੱਡਾ ਕੋ ਗੱਤਾ ਲਓ।
1: ਹਾਂ ਇਹ ਆਈਡੀਆ ਠੀਕ ਹੈ, ਗੱਤੇ ਤੇ ਬਤੇਰੇ
0: ਤੇ ਉਹਦੇ ਉੱਤੇ ਕਰਕੇ ਤੇ ਫਿਰ ਵਖਾਓ।
1: ਪੇਂਟ ਵੀ ਤੇ ਵੇਸਟ ਹੋਗਾ, ਕਿੰਨਾ ਐਕਸਪੈਂਸਿਵ ਆਉਂਦਾ।
0: ਨਹੀਂ ਪੇਂਟ ਇੰਨਾ ਮਹਿੰਗਾ ਤੇ ਨਹੀਂ ਆਉਂਦਾ, ਪੇਂਟ ਤਾਂ ਉਹ $2 ਸ਼ਾਪ ਤੋਂ ਲੈ ਲਓ, ਬਾਅਦ ਚ ਲੈ ਲਿਓ ਨਾ ਪ੍ਰੋਪਰ, ਪਹਿਲਾਂ ਸਸਤਾ ਪੇਂਟ ਲੈ ਲਓ।
1: ਹਾਂ ਇਹ ਵੀ ਠੀਕ ਹੈ।
0: ਹਾਂ ਸਸਤਾ ਪੇਂਟ ਲੈ ਕੇ ਮੈਂ ਇੱਕ ਵਾਰੀ ਲਿਆ ਸੀ, ਬਹੁਤ ਮਹਿੰਗਾ ਨਹੀਂ ਆ।
1: ਓਕੇ
0: ਤੇ ਉਹ ਤੁਸੀਂ ਉਹਦੇ ਤੇ ਬਣਾ ਲਓ, ਫਿਰ ਉਸ ਤੋਂ ਬਾਅਦ ਉਹ ਵਾਲਾ ਲੈ ਲਿਓ ਜਿਹੜਾ ਤੁਹਾਡਾ ਉੱਤੇ ਸਟੇ ਕਰੇ।
1: ਗੱਤੇ ਤੇ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਂਗੀ, ਫਿਰ ਤੁਸੀਂ ਯੈਸ ਕਰਦੇ ਫਿਰ ਮੈਂ ਬਣਾ ਦਾਂਗੀ। ਕੱਲ ਇਹ ਤੇ ਹੋਏਗਾ ਨਾ, ਮੈਂ ਕਹਾਂਗੀ ਕਿਉਂਕਿ ਕਈ ਚੀਜ਼ਾਂ 'ਚ ਮੈਂ ਕਹਿ ਦਿੰਦੀ ਹਾਂ ਭਾਜੀ ਨੇ ਕਿਹਾ ਸੀਗਾ ਤੇ ਉਹ
0: ਬਣ ਜਾਂਦੇ।
1: ਹਾਂ ਫਿਰ ਉਹਨਾਂ ਨੂੰ ਲੱਗਦਾ ਨਾ ਕਿ ਸਿਆਣਾ ਬੰਦਾ ਕਹਿ ਰਿਹਾ,
0: ਫਿਰ ਐਤ ਕੇ ਜਾ ਕੇ ਕਹਿ ਦਿਓ ਭਾਈ ਕਹਿੰਦੇ ਵੀ ਰਹਿਣ ਦੋ ਉਦਾਂ ਭੈਣ ਸੋਹਣੀ ਆ ਉਹਦੇ ਠੀਕ ਲੱਗਣ ਡੀ। ਮੇਰਾ ਪਰਮਪਾਤ ਬਣੇ ਰਹੇ,
1: ਮਤਲਬ ਤੁਹਾਨੂੰ ਵਿਸ਼ਵਾਸ ਨੀ ਇਹਦੇ ਸਾਲਾਂ ਤੋਂ ਤੁਸੀਂ ਮੈਨੂੰ ਜਾਣਦੇ, ਤੁਹਾਨੂੰ ਲੱਗਦਾ ਨੀ ਹੈ?
0: ਤਾਂਹੀਓ ਤਾਂ ਕਹਿਣ ਦਾ ਵਿਸ਼ਵਾਸ ਹੀ ਹੈ। ਮੈਂ ਕੋਈ ਇਟਸ ਲਾਈਕ
1: ਦਿੱਲੀ ਤੋੜਦਾ ਭਾਜੀ,
0: ਇਟਸ ਲਾਈਕ ਏ ਆਈ ਹੈ ਨਾ, ਤੁਸੀਂ ਹੁਣ ਸਾਰਾ ਆਪਣਾ ਐਕਸਪੀਰੀਅੰਸ ਪਾਇਆ ਤੇ ਮੈਂ ਕੱਢ ਕੇ ਦੱਸਤਾ ਤੁਹਾਨੂੰ। ਜ਼ਮੀਨ ਤੇ ਬਣਾ ਲਓ ਕੁਛ, ਤੇ ਜਾਂ ਫਿਰ ਇੱਕ ਹੋਰ ਚੀਜ਼ ਆ, ਤੁਸੀਂ ਉਹ ਪ੍ਰੋਪਰ ਨਾ ਬਣਾ ਕੇ ਨਾ ਤੇ ਉਹ ਮਿਲ ਜਾਂਦੇ ਛਾਪੇ ਚ ਮਿਲ ਜਾਂਦੇ।
1: ਕਹਿੰਦੇ ਸੀ ਮੈਨੂੰ ਇਹ ਸਟੈਂਸਿਲ ਕਹਿੰਦੇ ਨਾ ਕਿ ਸਟੈਂਸਿਲ,
0: ਹਾਂ ਬਸ ਉਹ
1: ਆਰਡਰ ਕਰ ਲੈ,
0: ਉਹ ਪਤਾ ਨਹੀਂ ਹੁਣ ਉਹ ਏਡੇ ਵੱਡੇ ਜਾਂ ਕਿੱਡੇ ਵੱਡੇ ਮਿਲਦੇ ਆ, ਉਹ ਤੁਸੀਂ ਮੰਗਾ ਕੇ ਉਹ ਚ ਪਕਾ ਕੇ ਤੇ ਉਹਦੇ ਉੱਤੇ ਪੇਂਟ ਮਾਰ ਦੋ, ਇਹ ਫਿਰ ਰਿਸਕ ਨਹੀਂ ਰਹਿ ਜਾਂਦਾ ਕੋਈ।
1: ਪਰ ਮਤਲਬ ਪਤਾ ਨੀ ਇੱਕ ਸੈਟੀਸਫੈਕਸ਼ਨ ਤਾਂ ਨਹੀਂ ਆਣਾ,
0: ਮਤਲਬ ਡੰਡ ਲਾ ਕੇ ਆਉਣੀ ਸੈਟੀਸਫੈਕਸ਼ਨ, ਕਿਉਂਕਿ ਉਹ ਤਾਂ ਮੁੜ ਕੇ ਪੇਂਟ ਵੀ ਨਹੀਂ ਨਾ ਹੋਣਾ।
1: ਨਹੀਂ ਹੋ ਜਾਏਗਾ।
0: ਹਾਂ ਉਹ ਪਹਿਲਾਂ ਪਤਾ ਕਰ ਲਓ, ਕਿਉਂਕਿ ਤੁਹਾਡੀ ਜੇ ਉਹ ਦੂਸਰੀ ਲੱਕੜ ਦੀ ਆ ਕਿ ਦੂਜੀ,
1: ਲੱਕੜ
0: ਆ ਨਾ,
1: ਹੋ ਜਾਣਾ ਨਾ।
0: ਹਾਂਜੀ
1: ਹੋ ਨਹੀਂ ਜਾਏਗਾ
0: ਕੀ
1: ਉਹਦੇ ਉੱਤੇ ਵਾਪਸ,
0: ਉਹ ਬਦਲੀ ਜਾਊਗੀ ਨਹੀਂ ਤਾਂ ਉਹਦਾ ਕੀ ਆ, ਥੋੜਾ ਹੀ ਏਰੀਆ ਹੋਣਾ, ਕਿੰਨਾ ਹੋਣਾ ਕਿਤੇ,
1: ਮੈਂ ਰਹਿ ਨਹੀਂ ਦਿੰਦੀ।
0: ਕਿੰਨਾ ਕਿੰਨਾ ਏਰੀਆ ਵਾ, ਥੋੜਾ ਹੀ ਹੋਣਾ
1: ਵਾ। ਫੈਨਸ ਦੇਖੋ ਨਾ ਘਰ ਦੀ, ਫੈਨਸ ਕਿੰਨੀ ਹੁੰਦੀ ਹੈ, ਹੁੰਦੀ ਤਾਂ ਹੈ।
0: ਨਹੀਂ ਸਾਰੇ ਘਰ ਤੇ ਕਰਨਾ ਤੁਸੀਂ,
1: ਹੁਣ ਜਦ ਮੈਂ ਇੱਕ ਕੰਧ, ਕਿਉਂਕਿ ਮਰੂਨ ਕਲਰ ਦਾ ਹੈ ਨਾ ਬੈਕਗਰਾਉਂਡ ਜਿਹੜਾ,
0: ਤੁਸੀਂ ਅੱਛਾ ਅੰਦਰ ਕਰਨਾ ਕਰਦੇ ਤੇ ਅੰਦਰ ਤੇ ਜਦੋਂ ਮਰਜ਼ੀ ਕਰ ਲਓ, ਮੈਂ ਘਰੇ ਬਾਹਰ ਗਲੀ ਚ ਕਰਨਾ ਲੈ, ਹਾਂ ਤੇ ਅੰਦਰ ਤੇ ਆਪ ਹੀ ਵੇਖਣਾ
1: ਹਨਾ,
0: ਹਾਂ ਤੇ ਅੰਦਰ ਕੌਣ ਤੁਹਾਨੂੰ ਕਹੂਗਾ ਵੀ ਮਾੜਾ ਵਾ, ਯੂਰਤ ਕੇ ਦੀ ਆ, ਨਿਆਣੇ ਕਹਿਣ ਨਹੀਂ ਲੱਗੇ,
1: ਉਹ ਬੱਚੇ ਫਿਰ ਵੀ,
0: ਮੈਂ ਵੀ ਵਾਅਦਾ ਕਰਦਾ ਮੈਂ ਨਹੀਂ ਕਹੂੰਗਾ, ਤੇ ਬਾਕੀ ਮਤਲਬ ਹੋਰ ਕੌਣ ਰਹਿ ਜਾਂਦਾ ਤੁਹਾਡੇ ਘਰ ਚ, ਕੌਣ ਕਹੂਗਾ ਤੁਹਾਨੂੰ ਵੀ ਮਾੜਾ ਵਾ, ਤੁਸੀਂ ਆਪਣੇ ਘਰ ਦੇ, ਫਿਰ ਜੇ ਤੁਸੀਂ ਆਪਣੇ ਘਰ ਚ ਆਪ ਹੀ ਨਾ ਕਰ ਪਾਏ ਫਿਰ ਤੁਸੀਂ ਮਤਲਬ ਤੁਹਾਡਾ ਘਰ ਕਾਹਦਾ, ਫਿਰ ਤੁਸੀਂ ਮਤਲਬ ਆਪਣੇ ਘਰ ਤੇ ਮਲਕੀਅਤ ਕਾਹਦੀ ਹੋਈ ਆਪਣੀ, ਹੈ ਨਾ।
1: ਨਹੀਂ ਕਰਾਂਗੀ ਮੈਂ ਕਿਹੜਾ ਹਟਦੀ ਆ, ਹੁਣ ਮੈਂ ਇੰਨੇ ਆਈਡੀਆਜ਼ ਰੱਖੇ, 100-150 ਵੀਡੀਓ ਸੇਵ ਕਰਕੇ ਰੱਖੇ,
0: ਮੈਨੂੰ
1: ਜਿਵੇਂ ਪਿੰਡਾਂ ਚ ਮੋਰ ਬਣਾਉਂਦੇ, ਤੈਨੂੰ ਕਿਹੜੀ ਆਦਤ, ਤੈਨੂੰ ਸ਼ੌਕ ਚੜਿਆ
0: ਭਾਈ ਦਾ ਰਾਧਾ ਹੋਣਾ ਨਾ ਵੀ ਇਹ ਮੋਰ ਬਣਾਵੇ ਤੇ ਫਿਰ ਮੈਂ ਬਾਅਦ ਚ ਗਾਣਾ ਲਾਵਾਂ, ਸੱਚੀ ਮੁੱਚੀ ਦਾ ਮੋਰ ਕਿੱਥੋਂ ਆ ਗਿਆ।
1: ਮੈਂ ਕਿਹਾ ਮੈਨੂੰ ਨਾ, ਮੈਂ ਰਾਜਸਥਾਨ ਨੂੰ ਬੜਾ ਮਿਸ ਕਰਦੀ ਹਾਂ ਨਾ, ਮਤਲਬ ਉਹ ਵਾਲਾ ਏਰੀਆ ਆਪਣੇ, ਮੈਂ ਕਿਹਾ ਮੈਂ ਉਸ ਤਰੀਕੇ ਦੀ ਪੇਂਟਿੰਗਸ ਬਣਾਉਣੀ ਹੈ ਕਿ ਮਤਲਬ ਕੋਈ, ਮੈਨੂੰ ਬੜਾ ਲੱਗਦਾ ਕਿ ਮੇਰੇ ਘਰ ਕੋਈ ਆਇਆ ਤੇ ਉਹਨੂੰ ਲੱਗੇ ਕਿ ਹਾਂ ਥੋੜਾ
0: ਰਾਜਸਥਾਨੀਆਂ ਦਾ ਘਰ ਹੈ,
1: ਥੋੜਾ ਰਾਜਸਥਾਨ ਹੈ, ਮਤਲਬ ਇੱਕ ਟ੍ਰੈਡੀਸ਼ਨ ਆ।
0: ਉਹਨੂੰ ਕਹੋ ਵੀ ਤੁਸੀਂ ਭਾਈ ਨਾਲ ਡੀਲ ਕਰੋ, ਉਹਨੂੰ ਕਹੋ ਵੀ ਤੁਸੀਂ ਇੱਕ ਪਾਸੇ ਆਪਣਾ ਬਣਾ ਲਓ, ਕਸ਼ਮੀਰ
1: ਗਏ ਨਹੀਂ, ਬਸ ਲਿਖਣ ਜੋਗੀ ਹੈ ਕਸ਼ਮੀਰ, ਮੈਂ ਤੇ ਫਿਰ ਵੀ ਰਾਜਸਥਾਨ ਚ ਪਲੀ ਬਣੀ ਆ, ਇਹ ਤੇ ਗਏ ਨੀ ਕਦੇ ਇਹੋ ਜਿਹੇ ਕਸ਼ਮੀਰੀ ਹੈ।
0: ਅੱਛਾ
1: ਕੀ ਬਣਾਏਗਾ ਅਗਲਾ,
0: ਚਲੋ ਫਿਰ ਮੈਂ ਆਪਾਂ ਪ੍ਰੋਗਰਾਮ ਕਰਦੇ ਆਪਾਂ ਅੱਗੇ ਤੁਰਦੇ ਹਾਂ, ਧੰਨਵਾਦ ਤੁਹਾਡਾ। ਸਿਮਰਨ ਜੀ ਕਹਿੰਦੇ ਵੀ ਵਾਹ ਬਾਈ ਵਾਹ ਨੀਤੂ, ਭੈਣ ਕਹਿੰਦੇ ਕਿ ਸਾਡੀ ਇੱਥੇ ਵੀ ਗੇਮ ਪਾ ਗਈ ਆ, ਆਖੇ ਇੱਕ ਦੂਜੇ ਦੇ ਰੰਗ ਕਰ ਦਿਆਂਗੇ ਤੇ ਪੁੱਛੇ ਕੋਈ ਵੀ ਮੋਟੀ ਭਾ ਤਾਂ ਕਰ ਦਊ, ਮੋਟੀ ਭਾ ਤਾਂ ਕਰ ਦਊਗਾ ਰੰਗ ਤੁਹਾਡੇ, ਪਰ ਮੋਟੀ ਭਾ ਦੀ ਟਿੰਡ ਤੇ ਕਿਹੜਾ ਰੰਗ ਚੜ੍ਹਨਾ ਹੈ। ਨਹੀਂ ਮੋਟੀ ਟਿੰਡ ਥੋੜੀ, ਮੋਟੀ ਭਾ ਦੀ ਲੈ ਦੱਸਿਆ, ਕਮਾਲ ਕਰਦੇ ਤੁਸੀਂ ਦੱਸਿਆ, ਅੱਗੇ ਅੱਗੇ ਹੀ ਆ ਥੋੜੇ ਜਿਹੇ, ਥੋੜੇ ਮਾੜੇ ਮਾੜੇ ਜੀ ਪਿੱਛੇ ਤੇ ਹੈਗੇ ਸਾਰੇ ਵਾਲ ਮੇਰੇ ਨਾਮ ਤੇ, ਕਹਿੰਦੇ ਕਿ ਸਕੂਲ ਚੱਲ ਰਹੇ ਆ ਤੇ ਆਪਾਂ ਨੂੰ ਪਤਾ ਹੀ ਨਹੀਂ, ਲਾਲ ਜੀ ਦੇ ਨਾਂ ਤੇ ਕਹਿੰਦੇ ਸਕੂਲ ਚੱਲ ਰਿਹਾ, ਲਾਲ ਲਾਲ ਪ੍ਰਾਇਮਰੀ ਸਕੂਲ, ਇਹਨਾਂ ਨੇ ਫੋਟੋ ਖਿੱਚ ਕੇ ਭੇਜੀ ਆ, ਕਰ ਦਿਓ ਕਲੇਮ ਤੁਸੀਂ ਤੇ ਓਕੇ ਪਰਮਾਤਮਾ। ਓਕੇ ਇਹਦੇ ਆਇਆ ਵੀ ਸੀ ਕਿ ਇਹਦਾ ਮੈਸੇਜ, ਕਹਿੰਦੇ ਵੀ ਉਹਦੀ ਬੋਲ ਭਾਵੇਂ ਨਾ ਬੋਲ ਦੀ ਪ੍ਰਮੋਸ਼ਨ ਲਈ ਲਾਲ ਜੀ ਨੂੰ ਕਿਉਂ ਨਹੀਂ ਕਹਿੰਦੇ ਤੁਸੀਂ, ਇਹ ਰੀਲਾਂ ਤੋਂ ਵੇਲ ਨਹੀਂ ਮਿਲਦੀ, ਕੰਮ ਕਹਿੰਦੇ ਕਿ ਕਿੱਦਾਂ ਨਿਬੇੜਾਂਗੇ ਕਦ ਕੰਮ. ਹਾਂ ਇਹ ਵੀ ਗੱਲ ਸਹੀ ਤੁਹਾਡੀ.
1: ਕਿਹਨੂੰ ਕਹਿਣਾ ਚਾਹ ਰਹੇ ਹਾਂ?
0: ਹਾਂਜੀ
1: ਕਵੀ ਕਹਿਣਾ ਕਿਹਨੂੰ ਚਾਹ ਰਿਹਾ?
0: ਮਤਲਬ ਉਹ ਆਪਣੇ ਆਪ ਨੂੰ ਕਹਿਣਾ ਚਾਹ ਰਿਹਾ, ਆਪਣੇ ਆਪ ਨੂੰ. ਆਹ ਲੋ ਕਹਿੰਦੇ ਮੇਰੇ ਅੱਧਾ ਕੰਮ ਅੱਜ ਸਾਰੇ ਘਰ ਦੀਆਂ ਸੌਕਸ ਪੇਅਰ ਕਰਕੇ ਤੇ ਟਿਕਾਣੇ ਲਾਤੀਆਂ ਨੇ ਤੇ ਅੱਜ ਫਰਲੋ ਮਾਰੀ ਆ ਇਹ ਸੌਟ ਕਰਨ ਦੇ ਲਈ ਤੇ ਧੁੱਪ ਸੇਕ ਲਈ ਅੱਜ ਨਾਲ. ਲਓ ਜੀ ਕੰਮ ਡਨ, ਓਕੇ ਰਿਪੋਰਟ ਹੋ ਗਿਆ. ਧੰਨਵਾਦ. ਇੰਨੀਆਂ ਜਰਾਬਾਂ ਵੇਖ ਨਾ ਮੈਨੂੰ ਉਹ ਚੇਤੇ ਆ ਗਿਆ ਜਿੱਦਾਂ ਆਪਣੇ ਉਹ ਨਹੀਂ ਹੁੰਦਾ ਤੁਹਾਡੇ ਹੁੰਦਾ ਸੀ ਜਿੱਦਾਂ ਆਪਣੇ ਜਦੋਂ ਸਾਬਣ ਨਿੱਕੇ ਨਿੱਕੇ ਚਿੱਪਰਾਂ ਰਹਿ ਜਾਂਦੀਆਂ ਸੀ. ਨਹੀਂ ਨਹੀਂ ਉਹ ਜਦੋਂ ਨਿੱਕੇ ਨਿੱਕੇ ਨਿੱਕੇ ਚਿੱਪਰਾਂ ਰਹਿ ਜਾਂਦੀਆਂ ਸੀ ਨਾ ਸਾਬਣ ਸਾਬਣ ਦੀਆਂ ਤੇ ਉਹ ਜਿਹੜੀ ਪੁਰਾਣੀ ਜਰਾਬ ਦੇ ਵਿੱਚ ਪਾ ਲਈ ਦੀ ਸਾਰੀਆਂ ਪਾ ਕੇ ਤੇ ਉਹ ਮੰਮੀਆਂ ਰੱਖ ਲੈਂਦੀਆਂ ਸੀ ਤੇ ਉਹ ਮੰਨ ਲਓ ਜਿੱਥੇ ਕਿਤੇ ਕੋਲਰ ਤੇ ਜਾਂ ਕਿੱਦਾਂ ਤੇ ਉਹਨੂੰ ਘਸਾ ਘਸਾ ਕੇ ਤੇ ਉਹਦੇ ਨਾਲ ਬੜੀ ਵਧੀਆ ਚੀਜ਼
1: ਸੀ ਹੈ
0: ਨਾ. ਪੁਰਾਣੇ ਆਈਡੀਆ ਬਹੁਤ ਵਧੀਆ ਸੀ, ਹੁਣ ਆਪਾਂ ਓਦਾਂ ਹੀ ਵੇਹਨੇ ਹਾਂ ਵੀ ਸਾਬਣ ਏਦਾਂ ਹੀ ਰੁਲਦੇ ਫਿਰਦੇ ਆ ਨਾ ਉਹਦੀ.
1: ਪਰ ਉਦੋਂ ਬੜੀ ਸਾਰੀ ਜਿਹੜੀ ਮੰਮੀਆਂ ਦੇ ਆਈਡੀਆ ਸੀ ਨਾ ਉਹ
0: ਪੇਂਟ. ਹਾਂ ਗੁਰਜੀਤ ਜੀ ਨੇ ਕਿਹਾ ਨਾਲੇ ਉਹ ਤੁਹਾਡੇ ਵੱਲੋਂ ਆਉਂਦੇ ਵੀ ਹੈ ਨਾ ਚੀਜ਼ੀਆਂ ਲੈਣ, ਪਿੰਨੀਆਂ ਲੈਣ ਆਉਂਦੇ ਆ ਤੇ ਤੁਸੀਂ ਇਹਨਾਂ ਨਾਲ ਡੀਲ ਕਰੋ.
1: ਸਹੀ ਗੱਲ ਹੈ, ਦੋਵੇਂ ਮਿਲ ਕੇ ਕਰ ਲਾਂਗੇ.
0: ਸਹੀ ਗੱਲ ਹੈ. ਨਹੀਂ ਉਹਨਾਂ ਵੱਲੋਂ ਆਫਰ ਆ, ਤੁਸੀਂ ਇਹ ਗੁਰਜੀਤ ਜੀ ਤੁਸੀਂ ਨਾ ਇੱਕ ਮੈਸੇਜ ਕਰ ਦਿਓ ਵੀ ਜਿੱਦਾਂ ਦੇ ਮਰਜ਼ੀ ਤੁਸੀਂ ਕਰੋਗੇ ਆਈ ਡੋਂਟ ਮਾਈਂਡ ਹੈ ਨਾ, ਵੀ ਡੋਂਟ ਮਾਈਂਡ ਸੋਰੀ.
1: ਇਹਨਾਂ ਦੇ ਸਾਹਮਣੇ ਤੇ ਵਿਚਾਰੇ ਨਹੀਂ ਕਹਿਣਾ, ਨਹੀਂ ਇਹਨਾਂ ਦੇ ਨਿਆਣੇ ਸਾਰੀ ਡੱਡ ਲਾ,
0: ਉਹਨਾਂ ਦੋਵਾਂ ਜੀਆਂ ਨੇ ਕੁਝ ਨਹੀਂ ਕਹਿਣਾ, ਉਹਨਾਂ ਨਿਆਣਿਆਂ ਨੇ ਤੁਹਾਡਾ ਐਸਾ ਕੁਰਬ ਰੋਲਣਾ ਨਾ. ਉਹਨਾਂ ਨੇ ਰੋਜ਼ ਮਾਈਕ ਤੇ ਆ ਕੇ ਕਿਹਾ ਕਰਨਾ ਵਾ ਕੁਝ, ਉਹਨਾਂ ਨੇ ਸਾਡੀ ਨਾ ਫੈਂਸ ਖਰਾਬ ਕਰ ਦਿੱਤੀ. ਰੇਡੀਓ ਕਰਕੇ ਗਏ ਸੀ ਨਾ ਤੇ ਮੈਨੂੰ ਵੀ ਕੋਨਫੀਡੈਂਸ ਜਿਹਾ ਆ ਗਿਆ ਵੀ ਆਹ ਤੇ ਮੈਂ ਵੀ ਕਰ ਲੈਣਾ, ਮੈਂ ਸੋਚਿਆ ਮੈਂ ਉਹ ਕਰੂੰਗਾ ਮੈਂ ਵੀ. ਹਾਂ ਪਰ ਮੈਨੂੰ ਹਲੇ ਕੰਧ ਕਿਸੇ ਦੀ ਕੰਧ ਨੀ, ਇੱਦਾਂ ਦੀ ਆਫਰ ਨੀ ਹੋ ਰਹੀ, ਸਾਨੂੰ ਤੇ ਆਫਰਾਂ ਬੜੀਆਂ ਆ ਰਹੀਆਂ ਨਾ. ਮੈਨੂੰ ਹੁਣ ਕਿਸੇ ਦੀ ਆਫਰ ਆ ਜੇ ਕਿਸੇ ਦੀ ਕੰਧ ਦੀ ਵੀ ਤੂੰ ਇੱਥੇ ਆ ਕੇ ਸਿੱਖ ਸਕਦਾ ਤੇ ਮੈਂ ਉੱਥੇ
1: ਖੁਦ ਕੁਛ ਕਹਿਣਾ ਹੀ ਨੀ ਪੈਂਦਾ, ਇਨਡਾਇਰੈਕਟ ਬੱਚਿਆਂ ਦੇ ਥਰੂ ਸਾਰਾ ਕੁਛ, ਭਾਵੇਂ ਪਾਪਾ ਹੋਏ
0: ਉਹ ਪਾਪਾ ਨੂੰ ਨੀ ਬਖਸ਼ਦੇ ਅਗਲੇ. ਅੱਛਾ ਉਹਨਾਂ ਨੇ ਕਹਿਣਾ ਯਸ਼ ਆਂਟੀ ਨਾ ਕੱਲ ਬੜੇ ਚਾਂਬਲੇ ਸੀ, ਸਾਡੀ ਫੈਂਸ ਖਰਾਬ ਕਰ
1: ਗਏ. ਜਦੋਂ ਪਹਿਲੀ ਵਾਰੀ ਇਹਨਾਂ ਨੇ ਪਿੰਨੀਆਂ ਲੈ ਕੇ ਕਹਿਣਾ ਮੈਨੂੰ ਤਾਂ ਡਰ ਹੀ ਬੜਾ ਸੀਗਾ
0: ਕੀ ਪਿੰਨੀਆਂ ਨੇ ਕਹਿਣਾ
1: ਰਿਵਿਊ ਕਹਿੰਦਾ,
0: ਪਰ ਉਹਨੇ ਠੀਕ ਵੀ ਨਹੀਂ ਕਿਹਾ ਵੈਸੇ,
1: ਠੀਕ ਕੁਛ ਕਿਹਾ ਹੀ ਨਹੀਂ. ਮੈਂ ਤਾਂ ਉਸ ਤੇ ਹੈਰਾਨ ਹਾਂ, ਮੈਂ ਹੈਰਾਨ.
0: ਨਿਆਣਿਆਂ ਨੂੰ ਇਹ ਨਹੀਂ ਨਾ ਪਸੰਦ ਆਉਂਦੀਆਂ ਹੁੰਦੀਆਂ, ਨਿਆਣਿਆਂ ਵਾਲੀਆਂ ਤੁਹਾਨੂੰ ਮੈਂ ਦੱਸੂਗਾ, ਉਹ ਫਿਰ ਨਿਆਣੇ ਕਹਿਣਗੇ ਉਹ ਵੀ ਹਾਂ.
1: ਪਰ ਇਹਨਾਂ ਦੇ ਖਾਂਦੇ ਬੱਚੇ ਕਹਿੰਦੇ ਸੀਗੇ ਖਾਂਦੇ, ਲੈਟ ਸੀ ਭੁੱਲ ਗਏ ਹੋਣੇ ਜਾਂ ਤੇ ਗੁਰਜੀਤ ਦੀ ਨੇ ਦੱਸਿਆ ਹੀ ਨਹੀਂ ਹੋਣਾ.
0: ਤੁਹਾਡੇ ਮਨ ਚ ਸੀ ਵੈਸੇ ਵੀ ਕਹਿਣ ਆ ਗਏ?
1: ਨਹੀਂ ਮੈਨੂੰ ਡਰ ਸੀ, ਮੈਨੂੰ ਡਰ ਸੀਗਾ, ਮੈਨੂੰ ਡਰ ਸੀਗਾ ਕਿ ਹਲਕਾ ਜਿਹਾ ਵੀ ਕੁਛ ਹੋਇਆ
0: ਕੰਮ ਖਰਾਬ ਨਾ ਕਰ ਦੇਣ ਕਿਤੇ. ਥੈਂਕ ਯੂ. ਨਹੀਂ ਹੁਣ ਤੇ ਰੱਖੜੀ ਆਉਣ ਵਾਲੀ, ਹੁਣ ਤੇ ਤੁਹਾਡੀ ਸੇਲ ਵਧਣੀ ਆ,
1: ਵਧ ਰਹੀ ਆ, ਬਿਜ਼ੀ ਆ, ਟੂ ਬਿਜ਼ੀ.
0: ਪਹਿਲਾਂ ਬੰਨੀ ਜਾਂਦੇ
1: ਐਲੇ ਕਹਿ ਦਿੰਦੇ ਨਾ ਹਾਂ ਉਸ ਪਾਸੇ ਉਸ ਟਾਈਮ ਤੇ
0: ਲੈ ਕੇ ਜਾਣੀ ਹੈ ਨਾ,
1: ਕਿਉਂਕਿ ਅੱਜ ਕੱਲ ਵੈਸੇ ਵੀ ਹਰ ਕੋਈ ਮਤਲਬ ਸਭ ਨੂੰ ਲੱਗਦਾ ਨਾ ਕਿ ਘਰ ਦਾ ਬਣਿਆ ਮਿਲ ਜਾ.
0: ਉਹਨੇ ਅੱਜ ਕੱਲ ਪਸੰਦ ਕਰਦੇ ਲੋਕੀ. ਅੰਮ੍ਰਿਤ ਜੀ ਕਹਿੰਦੇ ਨੇ ਵੀ ਸਾਡੇ ਵੱਲੋਂ ਖੁੱਲੀ ਆਫਰ ਆ, ਟੀਵੀ ਕੈਬਨਿਟ ਕਲਰ ਕਰਨੀ ਆ ਕਹਿੰਦੇ, ਤੇ ਮੈਨੂੰ ਪੁੱਛ ਕੇ ਮੈਨੂੰ ਦੱਸ ਦੋ ਕਿਹੜਾ ਕਲਰ ਚਾਹੀਦਾ ਮੈਂ ਪੇਂਟ ਲੈ ਆਉਂ.
1: ਤੁਸੀਂ
0: ਆਪਣੇ ਯਸ਼ ਦੀ ਕਿਚਨ ਛੱਡੋ, ਯਸ਼ ਦੀ ਪੇਂਟ ਕਰੋ ਤੁਸੀਂ. ਆਹ ਵਧੀਆ ਕੰਮ, ਚਲੋ ਥੈਂਕ ਯੂ ਤੁਹਾਡਾ. ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਵੀ ਤੁਹਾਡੇ ਅੜੇ ਫੜੇ ਕੰਮ ਕਿਹੜੇ ਨੇ ਵੀਕਐਂਡ ਦੇ ਉੱਤੇ, ਕੀ ਤੁਸੀਂ ਰੱਖਿਆ ਹੁੰਦਾ ਤੇ ਫਿਰ ਉੱਥੇ ਤੋਂ ਉੱਥੇ ਹੀ ਰਹਿ ਜਾਂਦਾ, ਤੇ ਜਾਂ ਫਿਰ ਜ਼ਰੂਰੀ ਥੋੜ੍ਹੀ ਕੰਮ ਤੇ ਵੀਕਡੇਜ਼ ਦਾ ਵੀ ਅੜਿਆ ਹੀ ਆ, ਉਹ ਵੱਖਰੀ ਗੱਲ ਅਸੀਂ ਧੂ ਕੇ ਉਹਨੂੰ ਵੀਕਐਂਡ ਤੇ ਲੈ ਜਾਂਦੇ ਤੇ ਵੀਕਐਂਡ ਤੋਂ ਧੂ ਕੇ ਫਿਰ ਅਗਲੇ ਵੀਕਐਂਡ ਤੇ ਲੈ ਜਾਂਦੇ. ਇਹ ਵੀ ਮੈਨੂੰ ਲੱਗਦਾ ਇੱਕ ਗਲਤੀ
1: ਸੀ, ਮੌਸਮ ਨੂੰ ਵੀ ਕਈ ਵਾਰੀ ਕਹਿ ਦਿੰਦੇ ਅੱਜ ਤੇ ਮੌਸਮ ਸਹੀ ਨਹੀਂ ਸੀ, ਹਨਾ.
0: ਡਿਪੈਂਡ ਕਰਦਾ ਕਿੱਦਾਂ ਦਾ. ਇੱਕ ਨਾ ਹੋਰ ਪ੍ਰੋਬਲਮ ਆ ਜਾਸੀ, ਜਦੋਂ ਕੰਮ ਹੋਵੇ ਨਾ ਥੋੜਾ ਜਿਹਾ ਉਦੋਂ ਬੰਦਾ ਕਰ ਲੈਂਦਾ, ਜਦੋਂ ਥੋੜਾ ਵੱਧ ਕੇ ਬਹੁਤਾ ਹੋ ਜਾਂਦਾ ਫਿਰ ਬੰਦਾ ਸੋਚਦਾ ਯਾਰ ਹਨਾ, ਇੱਕ ਅੱਧੀ ਬਾਰੀ ਗੰਦੀ ਹੋਵੇ ਬੰਦਾ ਸਾਫ਼ ਕਰ ਲੇ, ਜੋ ਸਾਰੀਆਂ ਗੰਦੀਆਂ ਹੋ ਜਾਂਦੀਆਂ. ਬਿਮਾਰੀ ਇਹ ਵੀ ਸਾਰੀਆਂ ਇਕੱਠੀਆਂ ਗੰਦੀਆਂ ਹੁੰਦੀਆਂ, ਰਿਜਿਟ ਜੀ ਤੁਸੀਂ ਆਉਣੇ ਰੱਖ ਕੀ ਹਾਲ ਚਾਲ
2: ਮੈਂ ਰੋਏ ਕੋਲੋਂ ਸੀਕ੍ਰੇਟ ਕਢਾਵਾਂ ਹੈ ਨਾ ਬਟ ਅਨਫੋਰਚੂਨੇਟਲੀ ਹੀ ਡਿਡਨਟ ਨੋ ਈਵਨ
0: ਮੈਨੂੰ ਲੱਗਦਾ ਹੁੰਦਾ ਵਧੀਆ ਹੋ ਗਿਆ ਅਵਾਰਡਸ
2: amazing guy uska personality koi match nahi kar sakta
0: bilkul
2: so really lucky to have him
0: de no it's good chalo ki rakhya je fir weekend li adya phada tada te koi kam adya phada weekend
1: right swap mil jaye
0: weekend weekday hai
2: main weekend mein khali kapde dhota hu baki I go clean as I go I don't keep kuch pending rakhta nahi main purana matlab
0: ਮੇਰਾ ਨਾ ਬੜਾ ਜੀ ਕਰਦਾ ਰਿਚਰਡ ਜੀ ਓਸੀਡੀ ਵਾਲੇ ਨਾ ਦੋ ਤਿੰਨ ਬੰਦੇ ਲਿਆ ਗਏ ਆਪਣੇ ਗਰਾਜ ਚ ਛੱਡਾਂ
1: ਤੁਹਾਡੇ ਗਰਾਜ ਤੋਂ ਵਾਕਈ ਖਤਰਨਾਕ
0: ਚਾਰ ਦੋ ਹੋਰ ਦੱਸੋ ਰਿਚਰਡ ਜੀ ਚਾਰ ਦੋ ਕੋ ਹੋਰ ਦੱਸੋ ਤੁਸੀਂ ਸੌਖੇ ਰਹੋਗੇ ਤੁਹਾਨੂੰ ਇਹ ਲੱਗਿਆ ਮਿਲ ਜੂਗਾ ਯਾਰ ਜੀ ਉਹ ਸੇਇੰਗ ਦੈਟ ਹਸਬੈਂਡ ਟੇਕਸ ਟੂ ਮੱਚ ਟਾਈਮ ਟੂ ਕਲੀਨ ਦਾ ਕਾਰ ਸੋ ਗੈਰਾਜ ਮੇ ਹੀ ਕੈਨ ਕਮ ਨਹੀਂ ਉਹ ਗੱਡੀ ਲਈ ਉਹ ਉਹ ਕਈ ਖਿੰਚ ਦੋ ਕੰਮ
1: ਕਰ ਲੋ
0: ਥੈਂਕ ਯੂ ਰਿਚਰਡ ਜੀ
2: ਸਤਿ
0: ਸ਼੍ਰੀ ਅਕਾਲ ਜੀ ਤੁਹਾਡਾ ਵਧੀਆ ਵਧੀਆ ਵੀਕ ਤੁਹਾਡਾ ਰਵੇ ਇਹ ਮਹੀਨਾ ਦੇਸੀ ਮਹੀਨਾ ਚੜਿਆ ਵਧੀਆ ਵਧੀਆ ਸਾਰਿਆਂ ਦਾ ਜਾਵੇ ਤੇ ਹੱਸਦੇ ਖੇਡਦੇ ਰਹੋ ਤੁਸੀਂ। ਤੇ ਗੁਰਜੀਤ ਜੀ ਕਹਿੰਦੇ ਨੇ ਕਿ ਯੈਸ ਜੀ ਟੂ ਬੀ ਓਨੈਸਟ ਮੈਂ ਬੱਚਿਆਂ ਨੂੰ ਨਹੀਂ ਦੱਸਿਆ ਕਿ ਪਿੰਨੀਆਂ ਤੁਹਾਡੇ ਕੋਲੋਂ ਲਿਆਂਦੀਆਂ ਨੇ, ਡਰ ਮੈਨੂੰ ਇਹੋ ਹੀ ਸੀ ਤੇ ਇਹਨਾਂ ਨੇ ਕੁਛ ਨਾ ਕੁਛ ਕਹਿੰਦੇ। ਮੈਂ ਪੁੱਛੂੰਗਾ ਗੱਲ
1: ਨਾਇਸ਼ਾ ਦਾ ਬਰਥਡੇ ਸੀਗਾ ਤੇ ਇੱਕ ਗਲੂਟਨ ਫ੍ਰੀ ਥੋੜੀ ਜਿਹੀ ਬਚੀ ਹੋਈ ਸੀ ਬੇਸਨ ਵਾਲੀ ਤੇ 7-8 ਬਚੀ ਸੀਗੀ। ਮੈਨੂੰ ਬੇਸਨ ਵਾਲੀ ਮੇਰਾ ਘੱਟ ਪਸੰਦ ਹੈ, ਮੈਨੂੰ ਆਟੇ ਵਾਲੀ ਵਧੀਆ ਲੱਗਦੀ ਹੈ ਤੇ ਆਟੇ ਵਾਲੀ ਵੀ 8-10 ਪਈ ਸੀਗੀ। ਹੁਣ ਜਿਹੜੀ ਵੀ 2-3 ਫਰੈਂਡਸ ਜਿਹੜੇ ਆਏ ਸੀਗੇ, ਇੱਕ ਕਹਿੰਦੀ ਆਹ ਬੇਸਨ ਵਾਲੀ ਹੈ, ਮੈਂ ਲੈ ਜਾ। ਉਹ ਲੈ ਗਈ, ਮੈਂ ਕਿਹਾ ਚੱਲ ਬੇਸਨ ਵਾਲੀ ਤੇ ਮੈਂ ਵੈਸੇ ਨੀ ਖਾਣੀ ਸੀਗੀ, ਲੈ ਜਾ। ਤੇ ਜਿਹੜੀ ਆਟੇ ਵਾਲੀ ਸੀ, ਇੱਕ ਹੋਰ ਆਈ ਤੇ ਕਹਿੰਦੀ ਤੁਹਾਡੀ ਵੀਡੀਓ ਦੇਖ ਵੇਖ ਕੇ ਜੀ ਕਰਦਾ। ਮੈਂ ਕਿਹਾ ਫਿਰ ਆਰਡਰ ਕਰ। ਕਹਿੰਦੀ ਕਰਾਂਗੇ, ਇਹ ਲੈ ਜਾ ਪਹਿਲੇ। ਤੇ ਹੁਣ ਮੈਨੂੰ ਬਣਾ, ਮਤਲਬ ਮੈਨੂੰ ਲੱਗ ਰਿਹਾ ਕਿ ਹੁਣ ਮੇਰੇ ਕੋਲ
0: ਨੀ ਲੰਘੀ ਠੰਡ ਹੋਣਗੇ। ਕਹਿੰਦੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਿਰਫ ਤੇ ਸਿਰਫ ਘਰ ਤੋਂ ਕੰਮ ਤੇ ਕੰਮ ਤੋਂ ਸਿੱਧਾ ਘਰ ਵੱਲ ਹੀ ਜਾਈਏ। ਸ਼ਨੀਵਾਰ ਦੇ ਦਿਨ ਬਾਗਬਾਨੀ, ਸਾਫ਼ ਸਫਾਈਆਂ, ਖਰੀਦੋ ਫਰੋਖਤ, ਮੇਲ ਜੋਲ ਤੇ ਪਰਿਵਾਰ ਦੇ ਨਾਲ ਹੀ ਬਿਤਾਈਏ। ਐਤਵਾਰ ਨੂੰ ਸਵੇਰੇ ਉੱਠ ਕੇ ਗੁਰੂ ਘਰ ਮੱਥਾ ਟੇਕੀਏ ਤੇ ਫਿਰ ਸਾਰਾ ਦਿਨ ਲੰਗਰਾਂ ਦੀ ਸੇਵਾ ਨਿਭਾਈਏ। ਸਰਬੱਤ ਤੇ ਭਲੇ ਦੀ ਅਰਦਾਸ ਤੇ ਚੜ੍ਹਦੀ ਕਲਾ ਦੀ ਸਭ ਨੂੰ ਫਤਿਹ ਬੁਲਾਈਏ। ਕਹਿੰਦਾ ਘੁੰਮਣ ਜ਼ਿੰਦਗੀ ਦੇ ਦਿਨ ਹੱਸਦੇ ਖੇਡਦੇ ਲੰਘਾਈਏ। ਸੁਖਦੀਪ ਸਿੰਘ ਘੁੰਮਣ ਜੀ, ਤੁਹਾਡਾ ਧੰਨਵਾਦ। ਤੇ ਅੱਛਾ, ਅੱਜ ਦੇ ਦਿਨ ਵੀ ਆ ਆਸਟ੍ਰੇਲੀਆ ਦੇ ਨਾਲ ਸੰਬੰਧਿਤ ਅੱਜ ਦਾ ਦਿਨ ਕਾਫੀ ਅਹਿਮ ਹੈ। ਅਸਲ ਦੇ ਵਿੱਚ ਅੱਜ ਦਾ ਦਿਨ 17 ਅਗਸਤ, ਅੱਜ ਦਾ ਦਿਨ 1813 ਦੇ ਵਿੱਚ ਆਸਟ੍ਰੇਲੀਆ ਨਾਂ ਦੀ ਸੁਜੈਸ਼ਨ ਦੇ ਲਈ ਪਹਿਲੀ ਚਿੱਠੀ ਲਿਖੀ ਗਈ ਸੀ ਕਿ ਇਹਦਾ ਨਾਂ ਬਦਲ ਕੇ ਆਸਟ੍ਰੇਲੀਆ ਰੱਖ ਦਿਓ। ਤੁਹਾਨੂੰ ਪਤਾ ਪਹਿਲਾਂ ਨਾਂ ਕੀ ਸੀ? ਨਿਊ ਹੋਲੈਂਡ। ਸੋ ਇਸ ਤੋਂ ਪਹਿਲਾਂ ਨਿਊ ਹੋਲੈਂਡ ਕਿਹਾ ਜਾਂਦਾ ਸੀ ਇਸ ਮਹਾਂਦੀਪ ਨੂੰ। ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਦੀ ਸਿਫਾਰਿਸ਼ ਜਿਹੜੀ ਆ ਉਹ ਮੈਥਿਊ ਫਲਿੰਡਰਸ ਨੇ ਕੀਤੀ ਸੀ। ਸੋ ਮੈਥਿਊ ਫਲਿੰਡਰਸ ਦਾ ਇਹ ਕਹਿਣਾ ਸੀ ਕਿ ਇਹਦਾ ਨਾਂ ਜਿਹੜਾ ਵਾ ਉਹ ਰਲਦਾ ਮਿਲਦਾ ਪਹਿਲੀ ਗੱਲ 'ਤੇ ਹੋਣਾ ਚਾਹੀਦਾ, ਜਿੱਦਾਂ ਏਸ਼ੀਆ, ਅਫਰੀਕਾ, ਯੂਰਪ, ਅਮਰੀਕਾ, ਅਤੇ ਇਹਦੇ ਨਾਲ ਰਲਦਾ ਮਿਲਦਾ ਜਿਹਾ ਕੁਛ ਹੋਣਾ ਚਾਹੀਦਾ। ਮਤਲਬ ਨਿਊ ਹੋਲੈਂਡ ਬਿਲਕੁਲ ਹੀ ਅਲੱਗ ਜਿਹਾ ਵਾ, ਅਤੇ ਜਾਂ ਫਿਰ ਉਹਦਾ ਇਹ ਵੀ ਸੀ ਕਿ ਜਿੱਦਾਂ ਇਹ ਮਤਲਬ ਦੱਖਣ ਵਾਲਾ ਪਾਸਾ ਹੋ ਗਿਆ ਅਤੇ ਆਸਟ੍ਰੇਲੀਸ ਦਾ, ਆਸਟ੍ਰੇਲੀਸ ਦਾ ਮਤਲਬ ਆ ਸਦਰਨ।
1: ਓਕੇ,
0: ਸੋ ਇਸ ਲਾਤੀਨੀ ਭਾਸ਼ਾ ਦਾ ਸ਼ਬਦ ਹੈ। ਸੋ ਇਸ ਸ਼ਬਦ ਦੀ ਉਹਨੇ ਸਿਫਾਰਿਸ਼ ਕੀਤੀ ਸੀ ਕਿ ਨਾਂ ਬਦਲ ਕੇ ਅਤੇ ਆਹ ਰੱਖ ਦਿੱਤਾ ਜਾਵੇ। ਜਿਹੜੇ ਪੁਰਾਣੇ ਜਿਹੜੇ ਯੂਰਪੀਅਨ ਲੋਕ ਸੀ ਉਹਨਾਂ ਦਾ ਇਹ ਮੰਨਣਾ ਸੀ ਕਿ ਦੱਖਣ ਦੇ ਵਿੱਚ ਯਾਨੀ ਕਿ ਇਸ ਪਾਸੇ ਨੂੰ ਆਸਟ੍ਰੇਲੀਆ ਵਾਲੇ ਪਾਸੇ ਨੂੰ ਇੱਕ ਬੜੀ ਵੱਡੀ ਇੱਕ ਮਤਲਬ ਜ਼ਮੀਨ ਆ ਜਿਹੜੀ ਕਿ ਜਿੱਥੇ ਆਪਾਂ ਜਾ ਨਹੀਂ ਸਕਦੇ। ਇੱਕ ਸਮਾਂ ਸੀ ਜਦੋਂ ਇਹ ਕਿਹਾ ਜਾਂਦਾ ਕਿ ਉਹ ਉਸ ਪਾਸੇ ਨੂੰ ਆਪਾਂ ਬਿਲਕੁਲ ਨਹੀਂ ਜਾ ਸਕਦੇ, ਉਸ ਜ਼ਮੀਨ ਬਾਰੇ ਸਾਨੂੰ ਕੋਈ ਨਹੀਂ ਪਤਾ, ਅਤੇ ਉਸ ਜ਼ਮੀਨ ਵਾਲੇ ਪਾਸੇ ਨੂੰ ਜੇ ਆਪਾਂ ਜਾਵਾਂਗੇ ਤਾਂ ਉੱਥੇ ਅੱਗੇ ਕਈ ਇੱਥੋਂ ਤੱਕ ਵੀ ਮੰਨਦੇ ਵੀ ਉੱਥੇ ਤਾਂ ਅੱਗੇ ਧਰਤੀ ਖਤਮ ਹੋ ਜਾਣੀ, ਫਿਰ ਅਸੀਂ ਕੀ ਕਰਾਂਗੇ, ਅਤੇ ਕਈ ਇੱਥੋਂ ਤੱਕ ਵੀ ਮੰਨਦੇ ਸੀ ਵੀ ਜਿੱਦਾਂ ਸਮੁੰਦਰ ਆ ਅਤੇ ਆਪਾਂ ਪਰਲੇ ਪਾਸੇ ਡਿੱਗ ਪਾਂਗੇ, ਹੈ ਨਾ। ਸੋ ਇੰਨੀ ਦੂਰ ਤੱਕ ਜਿਹੜਾ ਉਹ ਨਹੀਂ ਸੀ ਕੁਛ ਵੀ, ਹੈ ਨਾ। ਸੋ ਉਹਨੂੰ ਉਸ ਸਮੇਂ ਕਹਿੰਦੇ ਨੇ ਕਿ ਇਹਨੂੰ ਜਿਹੜਾ ਪੁਰਾਣੇ ਯੂਰਪ ਦੇ ਵਿੱਚ ਤਾਰਾ ਆਸਟ੍ਰੇਲੀਸ ਇਨਕੋਗਨੀਟਾ, ਯਾਨੀ ਇਹਦਾ ਮਤਲਬ ਆ ਕਿ ਉਹ ਵਾਲੀ ਦੱਖਣ ਦੇ ਵਿੱਚ ਉਹ ਵਾਲੀ ਜ਼ਮੀਨ ਜਿਹਦੇ ਬਾਰੇ ਸਾਨੂੰ ਨਹੀਂ ਪਤਾ। ਤਾਂ ਉਹਦੇ ਬਾਰੇ ਅਕਸਰ ਜਿਹੜੇ ਆ ਉਹ ਗੱਲਾਂ ਉਹ ਇੱਦਾਂ ਕਹਿ ਕੇ ਕਰਦੇ ਸੀ ਵੀ ਜਿੱਦਾਂ ਮਤਲਬ ਵੀ ਉਹਨਾਂ ਲਈ ਇੱਕ
1: ਬਿਲਕੁਲ ਅਨਨੋਨ ਪਲੇਸ ਹੈ।
0: ਹਾਂ ਜੀ। ਅਤੇ ਉਸ ਤੋਂ ਬਾਅਦ ਫਿਰ ਇਹ ਜਦੋਂ ਮਤਲਬ ਆ ਹੀ ਗਿਆ, ਮਤਲਬ ਲੱਭਿਆ ਗਿਆ, ਅਤੇ ਫਿਰ ਅੱਜ ਦਾ ਦਿਨ ਉਹ ਸੀ ਜਦੋਂ ਪਹਿਲੀ ਵਾਰ
1: ਜਿਹੜਾ,
0: ਹਾਂਜੀ, ਮੈਥਿਊ ਫਲਿੰਡਰਸ ਨੇ ਪਹਿਲੀ ਵਾਰ ਚਿੱਠੀ ਲਿਖੀ ਸੀ ਵੀ ਹੁਣ ਇਹਦਾ ਨਾਂ ਜਿਹੜਾ ਉਹ ਆਸਟ੍ਰੇਲੀਆ ਰੱਖ ਦਿੱਤਾ ਜਾਵੇ। ਹਾਂਜੀ, 17 ਅਗਸਤ 1813 ਦੇ ਵਿੱਚ। ਧੰਨਵਾਦ, ਮਿਹਰਬਾਨੀ। ਸੋ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ, ਸਾਡੇ ਮਤਲਬ ਕੰਮ ਜਿਹੜੇ ਆਪਾਂ ਐਵੇਂ ਹੀ ਆਪਾਂ ਮਤਲਬ ਗਾਂ ਦੀ ਗਾਂ ਲਟਕੇ ਹੁੰਦੇ ਜਿਹੜੇ ਸਾਨੂੰ ਤੰਗ ਕਰਦੇ ਸਾਰਾ ਹਫ਼ਤਾ, ਅਤੇ ਸਾਨੂੰ ਇੰਤਜ਼ਾਰ ਹੁੰਦੀ ਵੀ ਵੀਕਐਂਡ ਆਵੇ ਤਾਂ ਆਪਾਂ ਦਵਾ ਦਵ ਕਰੀਏ, ਅਤੇ ਉਸ ਤੋਂ ਬਾਅਦ ਫਿਰ ਕਈ ਤਾਂ ਹੁੰਦੇ ਆ ਵੀ ਜ਼ੋਰ ਮਾਰ ਕੇ ਉਹਨਾਂ ਨੇ ਕਰ ਲੈਣਾ ਹੁੰਦਾ। ਅੱਛਾ, ਕਹਿੰਦੇ ਨੇ ਕਿ ਉਹ ਲੋਕ ਕੰਮ ਕਰ ਲੈਂਦੇ ਆ ਜਿਨ੍ਹਾਂ ਨੇ ਨਾ ਲਿਖ ਕੇ ਰੱਖੇ ਹੁੰਦੇ ਆ, ਜਿਨ੍ਹਾਂ ਨੂੰ ਪਤਾ ਹੁੰਦਾ ਵੀ ਆਪਾਂ ਆਹ ਕੰਮ ਕਰਨੇ ਆ, ਅਤੇ ਜਾਂ ਜਿਹਨਾਂ ਕੋਲ ਘੱਟ ਕੰਮ ਹੁੰਦੇ ਆ ਅਤੇ ਉਹਨਾਂ ਦੇ ਮਤਲਬ ਯਾਦਾਸ਼ਤ ਦੇ ਵਿੱਚ ਰਹਿ ਜਾਂਦੇ। ਤੇ ਨਹੀਂ ਤਾਂ ਬਹੁਤੀ ਵਾਰੀ ਤੁਹਾਨੂੰ ਉਹ ਚੀਜ਼ਾਂ ਭੁੱਲੀ ਜਾਂਦੀਆਂ ਵਾ। ਬਾਏ ਦਾ ਟਾਈਮ ਤੁਸੀਂ ਹੋਰ ਹੋਰ ਕੰਮਾਂ ਦੇ ਵਿੱਚ ਲੱਗ ਜਾਂਦੇ ਹੋ, ਅਤੇ ਜਦੋਂ ਤੁਸੀਂ ਕਰਨ ਦਾ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਉਹਨੇ ਚਿਰ ਨੂੰ ਟਾਈਮ ਲੰਘ ਚੁੱਕਾ ਹੁੰਦਾ।
1: ਕਈ ਵਾਰੀ ਕਈ ਚੀਜ਼ਾਂ ਇਹਦੇ 'ਚ ਮੈਨੂੰ ਲੱਗਦਾ ਕਿ ਜ਼ਰੂਰਤ 'ਤੇ ਵੀ ਡਿਪੈਂਡ ਕਰਦਾ। ਆਪਾਂ ਲਮਕਾਉਂਦੇ ਉਹੀ ਕੰਮ ਹੈ ਜਿਹੜੇ ਆਪਾਂ ਨੂੰ ਲੱਗਦਾ ਕਿ ਹੁਣੇ ਐਜ਼ ਇਫ ਨਾਓ ਐਟ ਪ੍ਰੈਜੈਂਟ ਇਹਦੀ ਇੰਨੀ ਜ਼ਿਆਦਾ ਲੋੜ ਨਹੀਂ ਹੈ, ਹੈ ਨਾ। ਬਾਕੀ ਜਿਹੜੇ ਇੱਕਦਮ ਔਨ ਦਾ ਸਪੋਟ ਚਾਹੀਦੇ ਆਪਾਂ ਕਰ ਹੀ ਲੈਂਦੇ ਹਾਂ, ਉਹ ਤਾਂ ਭਾਵੇਂ ਮਹਿੰਗੇ ਹੋਏ ਸਸਤੇ ਹੋਏ ਕਿੱਦਾਂ ਦੇ ਉਹ ਕਰਨੇ ਨੋਨ ਨੈਗੋਸ਼ੀਏਬਲ। ਜਿਹੜੇ ਕੰਮ ਤੁਹਾਨੂੰ ਲੱਗਦਾ ਐਜ਼ ਅ ਹੋਬੀ ਕਰਨਾ, ਉਹ ਮੈਨੂੰ ਲੱਗਦਾ ਸਲੋ ਕਰਨ 'ਚ ਉਹਦਾ ਵੀ ਇੱਕ ਅਲੱਗ ਹੀ ਆਨੰਦ ਹੈ, ਹੈ ਨਾ। ਧੀਰੇ ਧੀਰੇ ਤੁਸੀਂ ਕਰੋ, ਸਫਾਈ ਨਾਲ ਕਰੋ, ਹੈ ਨਾ। ਜਿਵੇਂ ਬਿਲਕੁਲ ਬਹੁਤ ਜ਼ਿਆਦਾ ਹੜਬੜ ਨਾਲ ਕਰਦੇ ਹਾਂ, ਕਈ ਵਾਰੀ ਆਪਾਂ ਗੜਬੜ ਵੀ ਕਰ ਦਿੰਦਾ ਉਹਦੇ ਵਿੱਚ।
0: ਹੜਬੜਾਹਟ,
1: ਹੜਬੜੀ
0: ਜਿਹੜੇ ਤੇ ਮੈਨੂੰ ਲੱਗਦਾ ਆਪਣੇ ਸ਼ੌਂਕ ਵਾਲੇ ਕੰਮ ਹੁੰਦੇ ਨਾ, ਹੋਬੀ ਵਾਲੇ ਯਾਸ਼ੀ, ਉਹ ਸਾਨੂੰ ਇੱਦਾਂ ਨਹੀਂ ਕਰ ਯਾਦ ਨਹੀਂ ਰੱਖਣੇ ਪੈਂਦੇ, ਉਹ ਤੇ ਤੁਸੀਂ ਆਪਣੇ ਆਪ ਹੀ ਕਰਦੇ ਹੋ। ਤੇ ਜਿਹੜੇ ਤੁਸੀਂ ਆਪਣੇ ਆਪ ਕਰਦੇ ਅਸਲ ਦੇ ਵਿੱਚ ਉਹੀ ਹੁੰਦੀ ਹੈ ਹੋਬੀ ਬੇਸਿਕਲੀ। ਉਹਨੂੰ ਜੇ ਤੁਸੀਂ ਲੱਭਣਾ ਮੇਰੀ ਹੋਬੀ ਕੀ ਹੈ, ਤੇ ਉਹੀ ਕੰਮ ਨੇ ਜਿਹੜੇ ਆਪਣੇ ਆਪ ਤੁਸੀਂ ਜਾਣੇ ਜਾਣੇ ਆਪਣੇ ਆਪ ਤੁਸੀਂ ਕਰੀ ਜਾਂਦੇ ਹੋ ਨਾਲ ਦੀ ਨਾਲ। ਤੇ ਜਿਹੜਾ ਦੂਸਰਾ ਵਾ ਇਸ਼ੂ ਉਹਦੇ ਵਿੱਚ, ਕਹਿੰਦੇ ਨੇ ਕਿ ਜ਼ਿਆਦਾਤਰ ਜਿਹੜੇ ਲੋਕ ਨੇ ਉਹਨਾਂ ਨੂੰ ਇਸ਼ੂ ਇਹ ਆਉਂਦਾ ਵਾ ਵੀ ਉਹਨਾਂ ਦੇ ਲਈ ਡਿਵਾਈਡ ਕਰਨਾ ਬੜਾ ਔਖਾ ਹੋ ਜਾਂਦਾ। ਸੋ ਡਿਵਾਈਡ ਇਹਨੂੰ ਦੋ ਤਰੀਕੇ ਦੇ ਨਾਲ ਜੇ ਆਪਾਂ ਕਰ ਲਈਏ, ਜੋ ਹੁਣ ਮਤਲਬ ਕਿਤਾਬੀ ਗੱਲਾਂ ਜੇ ਆਪਾਂ ਕਰੀਏ, ਤੇ ਦੋ ਤਰੀਕੇ ਦੇ ਨਾਲ ਡਿਵਾਈਡ ਕਹਿੰਦੇ ਵੀ ਇਹਨੂੰ ਪਹਿਲਾਂ ਕਰ ਲਓ ਤੁਸੀਂ। ਪਹਿਲਾ ਤੇ ਇੰਪੋਰਟੈਂਟ ਟੂ ਲੈਸ ਇੰਪੋਰਟੈਂਟ, ਜਿਹੜੀ ਚੀਜ਼ ਤੁਹਾਨੂੰ ਲੱਗਦਾ ਵਾ ਵੀ ਇਸੇ ਹਫ਼ਤੇ ਹੋਈ ਤੇ ਹੋਈ ਤੇ ਬਾਅਦ ਵਿੱਚ ਕੋਈ ਫਾਇਦਾ ਨਹੀਂ ਹੈ, ਹੈ ਨਾ, ਉਸ ਤਰੀਕੇ ਦੇ ਨਾਲ ਲਿਸਟ ਬਣਾ ਲਓ ਤੁਸੀਂ। ਤੇ ਦੂਸਰਾ ਤਰੀਕਾ ਹੈ ਕਿ ਆਪਣੇ ਕੰਮ ਜਿਹੜੇ ਇਸ ਹਿਸਾਬ ਦੇ ਨਾਲ ਡਿਵਾਈਡ ਕਰ ਲਓ ਵੀ ਉਹ ਤੁਹਾਡੇ ਘਰ ਦੇ ਕੰਮ ਨੇ ਜਾਂ ਤੁਹਾਡੇ ਕਿੱਤੇ ਦੇ ਨਾਲ ਰਿਲੇਟਿਡ ਨੇ, ਤੁਹਾਡੀ ਜੋਬ ਦੇ ਨਾਲ ਰਿਲੇਟਿਡ ਨੇ। ਸੋ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਉਹਨੂੰ ਵੰਡ ਲੈਂਦੇ ਹਾਂ, ਕਈ ਕੰਮ ਜਿਹੜੇ ਨੇ ਉਹ ਫਿਰ ਅੱਗੇ ਫਰਦਰ ਤੁਸੀਂ ਉਹਨੂੰ ਵੰਡ ਲੈਂਦੇ ਹੋ ਵੀ ਇਹ ਮੇਰੇ ਹੀ ਕਰਨ ਵਾਲੇ ਨੇ, ਅਤੇ ਦੂਸਰੇ ਆ ਜਾਂਦੇ ਆ ਜਿਹੜੇ ਕਿਸੇ ਦੇ ਨਾਲ ਤੁਹਾਨੂੰ ਕਰਨੇ ਪੈਣ, ਤੁਹਾਨੂੰ ਹੈਲਪ ਦੀ ਲੋੜ ਹੁੰਦੀ ਆ। ਅਤੇ ਉਹ ਕਿਉਂਕਿ ਉੱਥੇ ਫਿਰ ਤੁਹਾਨੂੰ ਇਹ ਵੀ ਵੇਖਣਾ ਪੈਣਾ ਵੀ ਅਗਲਾ ਵੀ ਵਿਹਲਾ ਕਿ ਨਹੀਂ ਵਿਹਲਾ, ਪਰਿਵਾਰ ਦੀ ਤੁਹਾਨੂੰ ਮਦਦ ਲੈਣੀ ਜਾਂ ਕਿਸੇ ਦੀ, ਹੈ ਨਾ। ਫਿਰ ਉਸ ਤੋਂ ਬਾਅਦ ਆ ਜਾਂਦੇ ਆ ਤੁਹਾਡੇ ਜਿਹੜੇ ਖਰੀਦਦਾਰੀ ਵਾਲੇ ਕੰਮ ਵੀ ਜਿਹੜੇ ਤੁਸੀਂ ਬਾਹਰੋਂ ਅੰਦਰੋਂ ਜਾ ਕੇ ਖਰੀਦ ਕੇ ਕੁਛ ਲੈ ਕੇ ਆਉਣਾ ਅਤੇ ਫਿਰ ਤੁਸੀਂ ਅੱਗੇ ਗੱਡੀ ਤੋਰਨੀ ਹੈ। ਸੋ ਇਸ ਤਰੀਕੇ ਦੇ ਨਾਲ ਕਿਉਂਕਿ ਉਹਨੂੰ ਫਿਰ ਤੁਹਾਨੂੰ ਮਦਦ ਮਿਲ ਜਾਂਦੀ ਪੜਾਅ ਵਾਰ ਵੰਡਣ 'ਤੇ। ਕਈ ਵਾਰੀ ਇੱਦਾਂ ਹੁੰਦਾ ਅਸੀਂ ਕੰਮ ਸ਼ੁਰੂ ਕਰ ਲੈਂਦੇ ਅਤੇ ਉਸ ਤੋਂ ਬਾਅਦ ਸਾਨੂੰ ਚੇਤਾ ਆਉਂਦਾ ਉਹ ਹੋ ਯਾਰ ਕਿੱਲ ਤਾਂ ਆਈ ਨਹੀਂ।
1: ਕਲਾਸੀਫਿਕੇਸ਼ਨ ਕਰ ਲਓ ਨਾ, ਅਤੇ ਨਾਲੇ ਹੁਣ ਜਿਵੇਂ ਲੈਂਡਸਕੇਪਿੰਗ ਹੈ ਆਪਾਂ ਜਿਵੇਂ ਪਿੱਛੇ ਦੀ ਕੀਤੀ ਹੈ, ਅਤੇ ਉਹ ਪਹਿਲਾਂ ਹੀ ਤੁਸੀਂ ਜੇ ਸੋਚ ਲਓ ਕਿ ਹਾਂ ਇਸ ਏਰੀਆ 'ਚ ਇੰਨੇ 'ਚ ਘਾਹ ਲੱਗੇਗੀ, ਇੰਨੇ 'ਚ ਟਾਈਲਾਂ ਲੱਗਣਗੀਆਂ, ਇੰਨੇ 'ਚ ਇੰਨੀ ਮਿੱਟੀ ਚਾਹੀਦੀ, ਪਹਿਲਾਂ ਹੀ ਉਹ ਤੁਸੀਂ ਉਹਦੀ ਜਦੋਂ ਲਿਸਟ ਬਣਾ ਲਓ ਅਤੇ ਦੇਖ ਲਓ ਕਿ ਬਲਕ 'ਚ ਕਿੱਥੋਂ ਸਸਤਾ ਮਿਲੇਗਾ, ਕਿੰਨੀ ਉਹ ਡਿਲੀਵਰੀ ਚਾਰਜਿਸ, ਉਹ ਸਾਰਾ ਉਹ ਪੂਰੀ ਮਤਲਬ ਕਹਿ ਲਓ ਗਰਾਊਂਡ ਲੈਵਲ ਦਾ ਤੁਸੀਂ ਰਿਸਰਚ ਰਹਿ ਕੇ ਕਹਿ ਲਓ ਉਹ ਕਰਕੇ, ਜੋ ਤੁਹਾਡੇ ਕੋਲ ਔਨ ਪੇਪਰ ਲਿਖਿਆ ਹੁੰਦਾ ਨਾ, ਅਤੇ ਬਜਟ ਤੁਹਾਡਾ ਕਿ ਤੁਹਾਡਾ ਇੰਨਾ ਹੀ ਬਜਟ ਹੈ, ਉਨੇ 'ਚ ਫਾਇਦਾ ਹੈ। ਕਈ ਵਾਰੀ ਤਾਂ ਇਹ ਵੀ ਚੀਜ਼ ਹੁੰਦੀ ਹੈ ਕਿ ਆਪਾਂ ਸੋਚਦੇ ਹਾਂ ਆਪਾਂ ਕਰ ਲੈਂਦੇ ਹਾਂ ਸਸਤਾ ਪੈ ਜਾਏਗਾ, ਅਤੇ ਬਾਹਰੋਂ ਵੀ ਉਨੇ ਦਾ ਹੀ ਪੈਂਦਾ। ਕਈ ਚੀਜ਼ਾਂ ਦੇ ਵਿੱਚ ਇਹ ਵੀ ਹੁੰਦਾ, ਜਿਵੇਂ ਤੁਸੀਂ ਸਾਈਕਲ ਦਾ ਹੀ ਐਗਜ਼ਾਮਪਲ ਦਿੱਤਾ ਸੀਗਾ ਕਿ ਅਸੈਂਬਲ ਕਰਨ 'ਚ 10 ਐਕਸਟਰਾ ਦੇ ਕੇ ਤੁਸੀਂ ਕਿਉਂ ਸਿਰਦਰਦੀ ਲੈਣੀ। ਹੁਣ ਲੈਂਡਸਕੇਪਿੰਗ 'ਤੇ ਚਲੋ ਮੈਂ ਕਹਿੰਦੀ ਹਾਂ ਉਸ 'ਚ ਤਾਂ ਬਹੁਤ ਮਾਰਜਨ ਹੈ, ਔਰ ਨੋ ਡਾਊਟ ਤੁਹਾਨੂੰ ਮਤਲਬ ਤੁਹਾਡੀ ਕਮਰ ਦੀ ਬੈਂਡ ਵੱਜਦੀ ਹੈ, ਲੇਕਿਨ ਜਦੋਂ ਆਊਟਪੁੱਟ ਨਿਕਲ ਕੇ ਆਉਂਦਾ ਨਾ, ਤੁਹਾਨੂੰ ਲੱਗਦਾ ਕਿ ਹਾਂ ਇਹ ਮੈਂ ਖੁਦ ਬਣਾਇਆ, ਅਤੇ ਬੱਚੇ ਵੀ ਕਿੰਨਾ, ਬੱਚਿਆਂ ਨੂੰ ਵੀ ਕਿੰਨਾ ਕੁਛ ਪਤਾ ਲੱਗਦਾ। ਉਹ ਕਈ ਵਾਰੀ ਲੱਕੜ ਤੁਹਾਡੇ ਨਾਲ ਰਖਵਾਉਂਦੇ, ਕਈ ਵਾਰੀ ਬੱਚੇ ਵੀ ਆਈਡੀਆ ਦਿੰਦੇ ਆਪਾਂ ਇੱਦਾਂ ਕਰ ਲਈਏ, ਤੇ ਉਹ ਇੱਕ ਮਜ਼ਾ ਆਉਂਦਾ ਉਹ ਚੀਜ਼ ਦਾ।
0: ਤੁਹਾਨੂੰ ਵੇਖੋ ਬੱਚੇ ਨੂੰ ਇਹ ਵੀ ਪਤਾ ਲੱਗਦਾ ਵੀ ਮੇਰੇ ਮਾਂ ਪਿਓ ਹੱਥੀਂ ਕਰਦੇ ਨੇ,
1: ਹੱਥੀਂ ਕਰਦੇ
0: ਮਿਹਨਤ ਕਰ ਰਹੇ ਆ, ਰਾਦਰ ਦੈਨ ਕਿ ਸਿਰਫ ਉਹ ਮਤਲਬ ਉਹਨਾਂ ਨੇ ਸਿਰਫ ਇਹੋ ਵੇਖਿਆ ਵੀ ਉਹ ਚੱਲ ਜਾਂਦੇ ਆ ਤੇ ਆ ਜਾਂਦੇ ਆ ਤੇ ਦੱਸ ਇਟ, ਹੈ ਨਾ। ਤੇ ਉਹਦੇ ਵਿੱਚ ਤੁਸੀਂ ਨਾਲ ਦੀ ਨਾਲ ਇੱਕ ਤਰ੍ਹਾਂ ਨਾਲ ਐਜੂਕੇਟ ਕਰ ਰਹੇ ਹੋ।
1: ਐਗਜ਼ੈਕਟਲੀ, ਇਨਡਾਇਰੈਕਟ ਐਜੂਕੇਸ਼ਨ ਹੈ।
0: ਹਾਂ, ਸਮੁੱਖ ਦੀ ਗੱਲ ਤੁਹਾਨੂੰ ਸਭ ਤੋਂ ਜਿਹੜੇ ਇੱਦਾਂ ਦੇ ਕੰਮ ਨੇ ਉਹਨਾਂ ਦੇ ਵਿੱਚ ਇੰਪੋਰਟੈਂਟ ਇਹ ਆ ਕਿ ਤੁਸੀਂ ਸਾਰੀ ਦੀ ਸਾਰੀ ਤੁਹਾਡੇ ਕੋਲ ਘਰ 'ਚ ਸਮਾਨ ਹੋਵੇ ਜਾਂ ਤੁਸੀਂ ਆਰਡਰ ਕੀਤਾ ਹੋਵੇ ਇਕੱਠਾ, ਜਦੋਂ ਤੁਸੀਂ ਕਰਨ ਬਹੁ ਉਦੋਂ ਨਾ ਤੁਹਾਨੂੰ ਫਿਰ ਇੱਧਰ
1: ਮੱਚਦੀ ਹੈ ਕਿ ਯਾਰ
0: ਜੀ। ਤੇ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਇਹਨੂੰ ਹਾਂ ਡਿਵਾਈਡ ਕਰ ਲਾਂਗੇ ਤੇ ਫਿਰ ਥੋੜ੍ਹਾ ਜਿਹਾ ਸਾਡੇ ਲਈ ਹੋਰ ਜ਼ਿਆਦਾ ਆਸਾਨ ਹੋ ਜਾਊਗਾ। ਅਤੇ ਬਾਕੀ ਗੱਲ ਇਹ ਆ ਜਾਂਦੀ ਆ ਕਿ ਆਪਾਂ ਸਮਾਨ ਜਿਹੜਾ ਜੇ ਤੁਸੀਂ ਲੈਣਾ ਵਾ ਅਤੇ ਆਪਣੀ ਐਡ ਤੁਸੀਂ ਸੁਣ ਰਹੇ ਹੋਣੇ ਹੋ, ਹਾਂਜੀ
1: ਤੁਸੀਂ ਇੱਕ ਕਲਾਸ ਬਿਲਡਿੰਗ ਮਟੀਰੀਅਲ,
0: ਸੋ ਇਹਨਾਂ ਦੇ ਵੱਲੋਂ ਜਿੱਦਾਂ ਤੁਸੀਂ ਜੇ ਬਨਿੰਗਸ ਤੋਂ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਸਮਾਨ ਲਿਆਉਣ ਦੀ, ਅਤੇ ਉਹੀ ਸਮਾਨ ਤੁਹਾਨੂੰ ਜਿਹੜਾ ਬਹੁਤ ਸਸਤੇ ਦੇ ਵਿੱਚ ਇੱਥੋਂ ਮਿਲ ਜਾਇਆ ਕਰੂਗਾ। ਵੈਰੀ ਸੂਨ ਇਹ ਓਪਨਿੰਗ ਕਰ ਰਹੇ ਨੇ, ਤੇ ਆਪਣਾ ਕੈਰਲਾਈਨ ਸਪਰਿੰਗ ਦਾ ਜਿਹੜਾ ਟ੍ਰੇਨ ਸਟੇਸ਼ਨ ਹੈ ਵੀ ਲਾਈਨ ਦਾ, ਸੋ ਉਹਦੇ ਲਾਗੇ ਹੀ ਆ ਇਹਨਾਂ ਦਾ, ਤੇ ਬਹੁਤ ਜਲਦ ਚਲੋ ਓਪਨ ਹੁੰਦਾ ਤੇ ਫਿਰ ਤੁਸੀਂ ਜਾ ਕੇ ਤੇ ਵੇਖ ਕੇ ਵੀ ਆਇਓ, ਤੇ ਉੱਥੋਂ ਤੁਸੀਂ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਜਿੰਨਾ ਕੁ ਤੁਸੀਂ ਕਰ ਰਹੇ ਹੋ ਉਹਦੇ ਤੋਂ ਹੋਰ ਸ਼ਾਇਦ ਸਸਤਾ ਤੁਸੀਂ, ਹਾਂਜੀ ਸਸਤਾ ਤੁਸੀਂ ਸ਼ਾਇਦ ਕਰ ਸਕਦੇ ਹੋ। ਸੋ ਇਹ ਕੁਛ ਇੱਕ ਚੀਜ਼ਾਂ, ਤੇ ਉਸ ਤੋਂ ਇਲਾਵਾ ਕੁਛ ਇੱਕ ਆਪਾਂ ਜਾਣ ਤੋਂ ਪਹਿਲਾਂ ਆਪਾਂ ਉਹ ਕਰ ਦਈਏ ਰਿਸ਼ਤੇ ਜਿਹੜੇ ਨੇ ਉਹ ਸਾਡੇ ਕੋਲ ਇੱਕ ਦੋ ਆਏ ਨੇ, ਤੇ ਸੁਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਤੇ ਥਰਡ ਪਰਸਨ ਦੇ ਕਹਿੰਦੇ ਸਿਮਰਨ ਭਾਜੀ ਓ ਸੀ ਡੀ ਵਾਲੇ ਪੈਕਨਮ ਵਾਲੇ, ਹਾਂ ਉਹ ਵੀ ਕਹਿੰਦੇ ਹੁੰਦੇ ਆ। ਦੱਸੋ ਵੀ ਜਿੰਨਾ ਜਿੰਨਾ ਦੇ ਘਰ ਓ ਸੀ ਡੀ ਵਾਲੇ ਨੇ ਨਾ,
1: ਉਹ ਤੇ ਆਪਣਾ ਕੰਮ ਤੋਂ ਆ ਕੇ ਮਤਲਬ ਦੇਖਿਆ ਕਿ ਹਾਂ ਹੈ, ਤੇ ਉਹ ਦਬੋ-ਦਬ ਸ਼ੁਰੂ ਹੋ ਜਾਂਦੇ ਨੇ ਆਪਣੇ ਚ।
0: ਕਹਿੰਦੇ ਪਹਿਲਾਂ ਤਾਂ ਯਸ਼ ਜੀ ਦਾ ਧੀਰੇ ਧੀਰੇ ਠੀਕ ਕਰਵਾਓ ਤੇ ਫਿਰ ਬਾਕੀ ਕੰਮ ਕਰਿਓ।
1: ਹਾਏ ਹਾਏ,
0: ਧੀਰੇ ਧੀਰੇ ਵੀ ਹੈਗਾ,
1: ਪਤਾ ਨੀ ਮੈਂ, ਆਈ ਡੋਂਟ ਨੋ, ਮੈਂ ਹਿੰਦੀ ਪੰਜਾਬੀ ਮਿਕਸ ਜੀ ਹੋ ਜਾਂਦੀ ਨਾ।
0: ਨਹੀਂ ਇਹੋ ਤਾਂ ਖੂਬਸੂਰਤੀ ਆ,
1: ਧੀਰੇ ਧੀਰੇ, ਹਾਂ ਧੀਰੇ ਧੀਰੇ।
0: ਹਾਂ ਤੇ ਅੱਛਾ, ਇੱਕ ਲੜਕੀ ਦੀ ਭਾਲ ਦੇ ਵਿੱਚ ਨੇ, ਤੇ 1999 ਦਾ ਬਰਥ ਹੈ, 36 ਸਾਲ ਉਮਰ ਹੋ ਗਈ, 5'10" ਹਾਈਟ ਹੈ, ਗ੍ਰੈਜੂਏਸ਼ਨ ਇਹਨਾਂ ਨੇ ਕੀਤੀ ਆ, ਤੇ ਸਟੂਡੈਂਟ ਨੇ ਤੇ ਡਿਵੋਰਸੀ ਨੇ, ਤੇ ਬੱਚਾ ਕੋਈ ਨਹੀਂ, ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ, ਪਿੱਛੋਂ ਮੋਗੇ ਤੋਂ ਨੇ, ਤੇ ਗੋਇਲ ਨੇ ਯਾਨੀ ਕਿ ਬਾਣੀਆ ਪਰਿਵਾਰ ਤੋਂ ਨੇ, ਤੇ ਨੋਨ ਸਮੋਕਿੰਗ ਨੋਨ ਡਰਿੰਕਿੰਗ ਵੈਜੀਟੇਰੀਅਨ ਪੇਰੈਂਟਸ ਪਾਸ ਅਵੇ, ਤੇ 2 ਐਲਡਰ ਸਿਸਟਰ, ਤੇ ਦੋਵੇਂ ਮੈਰਿਡ ਨੇ, ਤੇ ਦੋਵੇਂ ਇੰਡੀਆ ਦੇ ਵਿੱਚ ਸੈਟਲ ਨੇ, ਤੇ ਆਪਣਾ ਕਹਿੰਦੇ ਨੇ ਐਨੂਅਲ ਇਨਕਮ ਵੀ ਸੋਹਣੀ ਆ, ਅਤੇ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਪਾਰਟਨਰ ਲੱਭ ਰਹੇ ਨੇ, ਲੁਕਿੰਗ ਫੋਰ ਏ ਓਰੀਐਂਟਿਡ ਗਰਲ, ਕਾਸਟ ਨੋ ਬਾਰਸ, ਐਨੀ ਵੀਜ਼ਾ ਸਟੇਟਸ ਇਜ਼ ਵੈਲਕਮ। ਸੋ ਇਹਨਾਂ ਦਾ ਨੰਬਰ ਸਾਡੇ ਕੋਲ ਤੁਸੀਂ ਲੈ ਸਕਦੇ ਹੋ, ਇਹ ਇੱਕ ਨੰਬਰ ਰਿਸ਼ਤਾ ਕਹਿ ਕੇ ਤੁਸੀਂ ਨੰਬਰ ਲੈ ਲਿਓ। ਅਤੇ ਦੂਸਰਾ ਸਾਡੇ ਕੋਲ ਰਿਸ਼ਤਾ ਅੱਜ ਆਇਆ ਸੀਗਾ, ਇਹ ਵੀ ਲੜਕੀ ਦੀ ਭਾਲ ਦੇ ਵਿੱਚ ਨੇ, 97 5'8" ਹਾਈਟ ਹੈ, ਖੱਤਰੀ ਪਰਿਵਾਰ ਹੈ, ਅਤੇ ਨੈਵਰ ਮੈਰਿਡ, ਆਸਟ੍ਰੇਲੀਅਨ ਸਿਟੀਜ਼ਨ ਨੇ, ਮਾਸਟਰਸ ਇਹਨਾਂ ਨੇ ਕੀਤੀ ਆ, ਅਤੇ ਬਿਜ਼ਨਸ ਅਨੈਲਿਸਿਸਟ ਨੇ ਇਹ ਬੈਂਕ ਦੇ ਵਿੱਚ ਇੱਥੇ ਵਿਕਟੋਰੀਆ ਦੇ ਵਿੱਚ, ਅਤੇ ਬੈਕਗਰਾਊਂਡ ਇਹਨਾਂ ਦੀ ਪੰਜਾਬ ਤੋਂ ਆ। ਸੋ ਇਹ ਦੋ ਰਿਸ਼ਤੇ ਆ ਜੀ ਦੋਵਾਂ ਦੇ ਵਿੱਚ, ਹਾਂ ਦੋਵਾਂ ਦੇ ਵਿੱਚ ਹੀ ਲੜਕੀ ਦੀ ਭਾਲ ਆ, ਅਤੇ ਜੇਕਰ ਕੋਈ ਹੋਵੇ ਤੁਹਾਡੇ, ਤੁਹਾਨੂੰ ਲੱਗਦਾ ਹੋਵੇ ਵੀ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਕਿਸੇ ਪਾਸੇ ਗੱਲ ਬਣ ਸਕਦੀ ਹੈ, ਤਾਂ ਤੁਸੀਂ ਸਾਨੂੰ ਕਹਿ ਦਿਓ ਵੀ ਹਾਂ ਰਿਸ਼ਤਾ ਨੰਬਰ 1 ਜਾਂ ਰਿਸ਼ਤਾ ਨੰਬਰ 2 ਦਾ ਸਾਨੂੰ ਤੁਸੀਂ ਉਹ ਦੇ ਦਿਓ ਕੰਟੈਕਟ ਨੰਬਰ, ਬਾਕੀ ਗੱਲਬਾਤ ਜਿਹੜੀ ਆ ਉਹ ਤੁਸੀਂ ਆਪਸ ਦੇ ਵਿੱਚ ਕਰ ਲਿਆ ਜੇ। ਅਤੇ ਲਾਸਟ ਸਾਡੇ ਨਾਲ ਹੋਣਗੇ ਦੇਸ਼ਬੰਧ ਬਾਰਦਵਾਜ ਜੀ, ਅਤੇ ਫਿਰ ਆਪਾਂ ਇਜਾਜ਼ਤ ਲਵਾਂਗੇ। ਹਾਂਜੀ ਬਾਰਦਵਾਜ ਸਾਹਿਬ, ਤੁਸੀਂ ਆਉਂਦੇ ਹੋ।
3: ਸਤਿ ਸ਼੍ਰੀ ਅਕਾਲ ਰਣਜੋਤ ਜੀ, ਸਤਿ ਸ਼੍ਰੀ ਅਕਾਲ ਯਸ਼ ਜੀ, ਕੀ ਹਾਲ ਚਾਲ ਹੈ
0: ਜੀ? ਸਤਿ ਸ਼੍ਰੀ ਅਕਾਲ ਬਾਰਦਵਾਜ ਸਾਹਿਬ,
1: ਠੀਕ ਠਾਕ, ਤੁਸੀਂ ਕਿਵੇਂ ਹੋ?
3: ਮੈਂ ਬਿਲਕੁਲ ਠੀਕ ਹਾਂ ਜੀ, ਬਿਲਕੁਲ। ਹੋਰ ਦਿਨ ਕਿਵੇਂ ਚੱਲ ਰਿਹਾ ਹੁਣ ਤੱਕ ਦਾ?
0: ਜੀ ਠੀਕ, ਬਹੁਤ ਵਧੀਆ ਜੀ, ਬਹੁਤ ਵਧੀਆ। ਅੱਜ ਤੇ ਦਿਨ ਬੜਾ ਵਧੀਆ, ਬਾਹਰ ਤੋਂ ਪਤਾ ਭਜੀ ਲੱਗੀ ਹੈ,
3: ਹੁਣ ਹੀ ਲੱਗੀ ਹੈ। ਪਹਿਲੇ ਇੱਥੇ ਆਪਣੇ ਸਾਊਥ ਈਸਟ ਵਿੱਚ ਤੇ ਮੇਰੇ ਕੋਲ 11 ਤੱਕ ਨਾ ਬੜੀ ਧੁੰਦ ਸੀ।
0: ਹਾਂਜੀ ਧੁੰਦ ਹੈਗੀ ਸੀ ਇੱਧਰ ਵੀ ਅੱਜ।
3: ਹਾਂਜੀ ਹਾਂਜੀ,
0: 11 ਤੱਕ ਤੇ ਨਹੀਂ ਪਰ ਹੈਗੀ ਸੀ ਸਵੇਰੇ ਸਵੇਰੇ।
3: ਹੋਰ ਟੌਪਿਕ ਤੁਹਾਡਾ ਬੜਾ ਇੰਟਰਸਟਿੰਗ ਹੈ, ਤਾਂ ਕਰਕੇ ਮੈਂ ਕਿਹਾ ਜੀ ਕਾਲ ਕਰ ਲਈਏ।
0: ਜੀ ਜੀ ਜੀ ਜੀ ਪਲੀਜ਼। ਜਿਹਨੇ ਜਿਹਨੇ ਜਿਹਨੇ ਜਿਹਨੂੰ ਤੇ ਮੰਨ ਲਓ ਹੁੰਦੀ ਆ ਨਾ ਵੀ ਮੈਂ ਕਰਨਾ ਵਾ, ਉਹਦੇ ਲਈ ਇੰਟਰਸਟਿੰਗ, ਦੂਜੇ ਨੂੰ ਇਹਦਾ ਪਿਆ ਤੇ ਪਿਆ ਕੀ ਫਰ, ਇਹਦੇ ਨਾਲ ਕੀ ਫਰਕ?
3: ਆਰਮੀ ਰੂਲ ਹੁੰਦਾ, ਇੱਕ ਵਾਰੀ ਜਿਹੜਾ ਮਤਲਬ ਆਰਡਰ ਮਿਲ ਗਿਆ ਉਹ ਪੂਰਾ ਹੋਣਾ ਚਾਹੀਦਾ, ਤੇ ਆਪਣਾ ਉਹੀ ਆਪਣੇ ਚ ਮਤਲਬ ਪੂਰਾ ਹੈਗਾ, ਆਦਤ ਹੈਗੀ ਬਈ ਕਿ ਜਿਹੜਾ ਕੰਮ ਅਸੀਂ ਕਰਨਾ ਨਾ ਤੇ ਅਸੀਂ ਕਰਨਾ ਹੀ ਕਰਨਾ। ਔਰ ਜਿਵੇਂ ਮੈਨੂੰ ਤੁਹਾਨੂੰ ਪਤਾ ਬਈ ਕਿ ਮੈਨੂੰ ਨਾ ਗਾਰਡਨਿੰਗ ਦਾ ਬੜਾ ਸ਼ੌਕ ਹੈਗਾ, ਤੇ ਇੱਕ ਵਾਰੀ ਮੈਂ ਮਤਲਬ ਜਿਸ ਛੁੱਟੀ ਵਾਲੇ ਦਿਨ ਹੁੰਦਾ ਨਾ, ਮੈਂ ਤਾਂ ਆਪਣੇ 6:30-7 ਨਾ ਪਿੱਛੇ ਲੈਣਾ ਮੈਂ ਆਪਣੇ ਸਾਰੇ ਕੰਮ ਕਰਨ, ਫਿਰ ਮੈਨੂੰ ਖਿੱਚ ਕੇ ਅੰਦਰ ਬੁਲਾਉਣਾ ਪੈਂਦਾ, ਬਹੁਤ ਮੈਨੂੰ ਨਾ ਬੁਲਾਓ ਤੇ ਮੈਂ ਬਾਹਰ ਹੀ ਜਾਵਾਂਗਾ।
1: ਇਹ ਬਹੁਤ ਸਾਰੇ ਮਤਲਬ ਗਾਰਡਨਿੰਗ ਵੀ ਵਾਕਈ ਇੱਕ ਥੈਰੇਪੀ ਜਾਂ ਨਸ਼ੇ ਵਰਗੀ ਚੀਜ਼ ਹੈ, ਜਿਹਨੂੰ ਵਧੀਆ ਲੱਗਦਾ ਨਾ ਉਹਨੂੰ ਬੜਾ ਆਨੰਦ ਆਉਂਦਾ ਹੈ।
3: ਹਾਂਜੀ ਬਿਲਕੁਲ, ਮਤਲਬ ਮੈਂ ਤਾਂ ਮਤਲਬ ਕੋਈ ਜਿਵੇਂ ਬੇਸ਼ੱਕ ਅੱਜ ਕੱਲ੍ਹ ਠੰਡ ਹੈਗੀ ਹੈ, ਲੇਕਿਨ ਫਿਰ ਵੀ ਮੈਂ ਆਪਣਾ ਟੋਪੀ ਸ਼ੋਪੀ ਪਾ ਕੇ ਪੂਰਾ ਨਾ ਆਪਣੇ ਵੱਡੇ ਵਾਲੇ ਸ਼ੂਜ਼ ਪਾ ਕੇ ਮੈਂ ਕੰਮ ਕਰਦੇ ਰਹਿਣਾ ਪੂਰਾ।

0: ਆਪਣੇ ਕੰਮ ਕਹਿਣ ਨੂੰ ਆਪਾਂ ਆਪਣੇ ਕੰਮ ਦੇ ਵਿੱਚ ਜਾਂਦੇ ਹਾਂ ਵੀ ਆਪਣੇ ਕੰਮ ਦੇ ਵਿੱਚ ਹੋਰ ਫਲੈਕਸੀਬਿਲਿਟੀ, ਪਰ ਉੱਥੇ ਤੁਸੀਂ ਕਿੱਦਾਂ ਸਟੱਕ ਹੁੰਦੇ ਹੋ ਇਹ ਇੱਕ ਉਸ ਚੀਜ਼ ਦੀ ਵੀ ਇੱਕ ਐਗਜ਼ਾਮਪਲ ਹੈ, ਕਿਉਂਕਿ ਸਾਨੂੰ ਇਨਕਮ ਰੁਕਦੀ ਸਾਨੂੰ ਬਹੁਤ ਤੰਗ ਕਰਦੀ ਆ, ਸਾਨੂੰ ਲੱਗਦਾ ਵੀ ਆਹ ਇੱਕ ਦਿਨ ਵੀ ਨਾ ਕੰਮ ਹੋਇਆ, ਕਿਉਂਕਿ ਆਪਾਂ ਉਸੇ ਉਹਦੇ 'ਚ ਗੁਜ਼ਾਰਾ ਕਰ ਰਹੇ ਹਾਂ ਵੀ ਹਰ ਰੋਜ਼ ਹੀ ਚਾਹੀਦਾ ਸਾਨੂੰ
1: ਬਿਲਕੁਲ
0: ਮੀਟਰ ਘੁੰਮਣਾ, ਅਤੇ ਉੱਥੇ ਹੀ ਸਾਰੇ ਫਸਦੇ ਨੇ। ਸੋ ਜੇ ਆਪਾਂ ਇੱਕ ਚੀਜ਼ ਮੈਨੇਜ ਕਰ ਲਾਂਗੇ ਆਪਾਂ ਤੇ ਬਾਕੀ ਸਾਰੀਆਂ ਕਿਸੇ ਹੱਦ ਤੱਕ ਆਪਣੇ ਆਪ ਹੋ ਜਾਣਗੀਆਂ। ਸੋ ਆਪਾਂ ਲੈਨੇ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ
1: 1674 AM।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: 11시 11시 쏠라소 쥐하타리
1: 어데

0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ऑस्ट्रेलिया विच इमिग्रेशन का मसला ना जाओ इधर उधर सीधे आओ IME एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो PR तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो IME एडवाइजर कॉल 02-9063-1618 हुण पैरामेटा सिडनी अते न्यू दिल्ली विच भी IME एडवाइजर Rhythm Boys Entertainment presents Bol Paave Na Bol
4: Pyar nu sunan layi kanna vi nahi dil di lod hundi
3: Kuch gallan kehniyan nahi pendiyan bas mehsoos karniyan pendiyan ne
4: Eho gal hai te main hune apni zuban vadd ke ho jana
3: Is var gal sirf bolan di nahi dil di sunan di hai
5: Meri zindagi kive kattangi main nahi reh sakti ode bina mainu oh chahida
3: Releasing worldwide 4th September Written and directed by Rakesh Tawan Love emotions ati relationships di kahani Bol Paave Na Bol
6: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
7: ਉਹ ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
7: आहो जी आहो
6: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
8: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
6: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
9: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
10: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
9: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ Release hovegi 21 August nu sirf cinema karavege.
11: This is the exclusive property of Connect FM. Use of this exclusive content by anyone other than Connect FM will result in legal action.
12: Yaar tu itthe inni cheti aake pakka vi ho gaya. Ki jugaad laya hai?
13: Jugaad nahi, eh hai 8 saalan to vi vadda tajurba Bansal Immigration da, jinna ne vadiya course vich admission karai ate fir mainu PR di raah vi vikhai. Inna hi nahi, eh student visa, AAT appeals, skilled visas, PR, US visitor visa ate hor vi kai migration services provide karde ne.
12: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
13: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
14: This station is now the ultimate power in the universe
2: Radio Haji 1674

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਅੱਜ 17 ਅਗਸਤ 2026 ਔਰ ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਹੋਏ ਹਾਂ ਹਾਜ਼ਰ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਖਬਰਾਂ ਦੇ ਇਸ ਬੁਲੇਟਿਨ ਤੇ ਮਾਰਦੇ ਹਾਂ ਝਾਤ। ਰੂਸੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਨੇ ਰੂਸ ਦੇ ਉੱਤੇ ਹੁਣ ਤੱਕ ਦਾ ਇਸ ਸਾਲ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਰੂਸੀ ਅਧਿਕਾਰੀਆਂ ਦੇ ਮੁਤਾਬਕ ਹਮਲੇ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕਰੀਬ 822 ਡਰੋਨਸ ਦਾ ਇਸਤੇਮਾਲ ਕੀਤਾ ਗਿਆ ਜਿਨ੍ਹਾਂ ਦੇ ਵਿੱਚ 600 ਡਰੋਨਸ ਨੇ ਰਾਜਧਾਨੀ ਮਾਸਕੋ ਤੇ ਉਸਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਮਾਸਕੋ ਦੇ ਰੀਜਨਲ ਗਵਰਨਰ ਦੇ ਮੁਤਾਬਕ ਰਾਜਧਾਨੀ ਦੇ ਵਿੱਚ ਹਾਲੀਆ ਸਾਲਾਂ ਦੇ ਅੰਦਰ ਇਹ ਸਭ ਤੋਂ ਵੱਡੇ ਡਰੋਨ ਹਮਲਿਆਂ ਦੇ ਵਿੱਚੋਂ ਇੱਕ ਸੀ। ਹਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਆਨਲਾਈਨ ਰਿਟੇਲ ਕੰਪਨੀ ਵਾਈਲਡ ਬੇਰੀਜ਼ ਦੇ ਇੱਕ ਹਾਊਸ ਵੇਅਰ ਹਾਊਸ ਨੂੰ ਨਿਸ਼ਾਨਾ ਬਣਾਇਆ ਗਿਆ। ਘਟਨਾ ਦੇ ਵਿੱਚ 3 ਲੋਕ ਜ਼ਖਮੀ ਹੋਏ ਨੇ। ਵੇਅਰ ਹਾਊਸ ਮਾਸਕੋ ਦੇ ਸੈਂਟਰ ਦੇ ਕਰੀਬ 25 ਕਿਲੋਮੀਟਰ ਦੂਰ ਕਲੇਦੋਨੀ ਇਲਾਕੇ ਦੇ ਵਿੱਚ ਸਥਿਤ ਸੀ। ਰੂਸ ਨੇ ਦੱਖਣ ਪੱਛਮੀ ਰੋਸਤੋਵ ਇਲਾਕੇ ਦੇ ਵਿੱਚ ਵੀ ਰਾਤ ਭਰ ਹਮਲੇ ਕੀਤੇ ਔਰ ਯੂਕਰੇਨ ਦੇ ਵਿੱਚ 5 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਉੱਥੇ ਯੂਕਰੇਨ ਨੇ ਰੂਸ ਦੇ ਵਿੱਚ ਜਿਹੜੇ ਹਮਲੇ ਕੀਤੇ ਨੇ ਉਹਨਾਂ 'ਚ 7 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਅਜਿਹੇ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਜ਼ਖਮੀ ਹੋਏ ਨੇ ਅਤੇ ਕੁਝ ਲੋਕ ਜ਼ਖਮੀ ਹੋਏ ਨੇ ਉਹਨਾਂ ਦੀ ਫਿਲਹਾਲ ਜਾਣਕਾਰੀ ਜਿਹੜੀ ਹੈ ਰੂਸ ਦੀ ਤਰਫ ਤੋਂ ਦਿੱਤੀ ਗਈ ਹੈ। ਰੂਸ ਤੇ ਯੂਕਰੇਨ ਦੇ ਦਰਮਿਆਨ ਹਮਲੇ ਲਗਾਤਾਰ ਤੇਜ਼ ਹੋ ਰਹੇ ਨੇ। ਰੂਸ ਨੇ ਹਾਲੀਆ ਹਫ਼ਤਿਆਂ ਦੇ ਵਿੱਚ ਯੂਕਰੇਨ ਦੇ ਕਈ ਇਲਾਕਿਆਂ ਦੇ ਵਿੱਚ ਮਿਜ਼ਾਈਲਾਂ ਦਾਗੀਆਂ ਨੇ। ਜਵਾਬ ਦੇ ਵਿੱਚ ਰੂਸ ਯੂਕਰੇਨ ਦੀ ਤਰਫ ਤੋਂ ਵੀ ਹਮਲੇ ਵਧਾਏ ਗਏ ਨੇ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਦੇ ਦਰਮਿਆਨ ਹੋਏ ਮੱਕਾ ਸਮਝੌਤੇ ਨੂੰ ਲੈ ਕੇ ਹੁਣ ਪਹਿਲੀ ਵਾਰ ਟਿੱਪਣੀ ਦਿੱਤੀ ਹੈ। ਡੋਨਲਡ ਟਰੰਪ ਨੇ ਤਿੰਨਾਂ ਦੇਸ਼ਾਂ ਦੇ ਨੇਤਾਵਾਂ ਨੂੰ ਵਧਾਈ ਦਿੰਦਿਆਂ ਹੋਇਆ ਇਸ ਨੂੰ ਇੱਕ ਬੋਲਡ ਸਟੈਪ ਦੱਸਿਆ। ਦੱਸ ਦਈਏ ਕਿ ਇਸ ਦਰਮਿਆਨ ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਇਹ ਦੇਖ ਕੇ ਖੁਸ਼ੀ ਹੋਈ ਹੈ ਕਿ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਨੇ ਹਾਲੀਆ ਦਿਨਾਂ ਦੇ ਵਿੱਚ ਮੱਕਾ ਸ਼ਾਂਤੀ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ ਨੇ। ਦਰਸਾਉਂਦਾ ਹੈ ਕਿ ਮੱਧ ਪੂਰਬ ਇਕੱਠਿਆਂ ਆ ਰਿਹਾ ਹੈ ਤੇ ਦੇਸ਼ ਆਖਰਕਾਰ ਆਪਣੇ ਬਚਾਅ ਦੇ ਲਈ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਤਰੀਕੇ ਦੇ ਨਾਲ ਕਦਮ ਚੁੱਕ ਸਕਣਗੇ। ਉਹਨਾਂ ਲਿਖਿਆ ਹੈ ਕਿ ਤਿੰਨਾਂ ਦੇਸ਼ਾਂ ਦੀ ਮਹਾਨ ਅਗਵਾਈ ਨੂੰ ਵਧਾਈ, ਇਹ ਇੱਕ ਵੱਡਾ ਤੇ ਮਜ਼ਬੂਤ ਕਦਮ ਹੈ। ਜ਼ਿਕਰਯੋਗ ਹੈ ਕਿ ਮੱਕਾ ਸਮਝੌਤੇ ਦੇ ਤਹਿਤ ਇਹਨਾਂ ਤਿੰਨਾਂ ਦੇਸ਼ਾਂ ਯਾਨੀ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਦੇ ਦਰਮਿਆਨ ਜਿਸ ਵੀ ਦੇਸ਼ ਦੇ ਉੱਤੇ ਹਮਲਾ ਹੁੰਦਾ ਉਸ ਨੂੰ ਬਾਕੀ ਦੇਸ਼ਾਂ ਦੇ ਉੱਤੇ ਵੀ ਹਮਲਾ ਮੰਨਿਆ ਜਾਏਗਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਤੇ ਸਾਊਥ ਕੋਰੀਆ ਦੇ ਨਾਲ ਹੋਣ ਵਾਲੇ ਸਾਂਝੇ ਫੌਜੀ ਮੁਹਿੰਮਾਂ ਦੇ ਨਾਲ ਕਾਫੀ ਮਦਦ ਮਿਲੇਗੀ। ਇਸ ਦੀ ਵਜ੍ਹਾ ਦੇ ਚੱਲਦਿਆਂ ਨਾਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਉਹਨਾਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਚੰਗਾ ਦੱਸਿਆ। ਦੱਸ ਦਈਏ ਕਿ ਐਤਵਾਰ ਦੇ ਦਿਨ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇਹ ਗੱਲ ਕਹੀ ਗਈ ਕਿ ਸਾਊਥ ਕੋਰੀਆ ਨੇ ਹਾਲੀਆ ਦਿਨਾਂ ਦੇ ਵਿੱਚ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਹੈ। ਐਤਵਾਰ ਦੇ ਦਿਨ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਕਿਹਾ ਕਿ ਸਾਊਥ ਕੋਰੀਆ ਨੇ ਹਾਲੀਆ ਦਿਨਾਂ ਦੇ ਵਿੱਚ ਇਰਾਨ ਦੇ ਪਰਮਾਣੂ ਹਥਿਆਰ ਛੱਡਣ ਦੇ ਮੁਹਿੰਮ ਦੇ ਵਿੱਚ ਅਮਰੀਕਾ ਦੇ ਨਾਲ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਨੇ ਲਿਖਿਆ ਕਿ ਇਹ ਫੌਜੀ ਮੁਹਿੰਮ ਨਾ ਸਿਰਫ ਮਹਿੰਗੀ ਹੈ ਜਿਸ ਦਾ ਵੱਡਾ ਹਿੱਸਾ ਹਮੇਸ਼ਾ ਦੀ ਤਰ੍ਹਾਂ ਅਮਰੀਕਾ ਹੀ ਚੁੱਕਦਾ ਹੈ, ਬਲਕਿ ਇਹਨਾਂ ਦੇਸ਼ਾਂ ਨੂੰ ਇਹ ਵੀ ਸੁਨੇਹਾ ਜਾਂਦਾ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਸਹੀ ਨਹੀਂ ਹੈ, ਵਾਜਬ ਨਹੀਂ ਹੈ। ਸਾਊਥ ਕੋਰੀਆ ਨੇ ਕਿਹਾ ਕਿ ਅਮਰੀਕਾ ਦੇ ਨਾਲ ਹੋਣ ਵਾਲੇ ਫੌਜੀ ਮੁਹਿੰਮ ਨੂੰ ਤੈਅਸ਼ੁਦਾ ਪ੍ਰੋਗਰਾਮ ਦੇ ਤਹਿਤ ਇੱਕ ਵਾਰ ਫਿਰ ਤੋਂ ਜਾਣਕਾਰੀ ਜਾਰੀ ਕਰ ਦਿੱਤੀ ਜਾਏਗੀ। ਨਾਰਥ ਕੋਰੀਆ ਨੇ ਫਿਲਹਾਲ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵੈਸਟ ਬੰਗਾਲ ਦੇ ਵਿੱਚ ਬੀਰਭੂਮੀ ਜ਼ਿਲ੍ਹੇ ਦੇ ਅੰਦਰ ਤਾਰਾਪੀਠ ਦੇ ਵਿੱਚ ਸੋਮਵਾਰ ਤੜਕੇ ਇੱਕ ਹੋਟਲ ਦੇ ਵਿੱਚ ਭਿਆਨਕ ਅੱਗ ਲੱਗਣ ਦੇ ਚੱਲਦਿਆਂ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਹਾਦਸੇ ਦੇ ਵਿੱਚ ਕਈ ਹੋਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ। ਹੋਟਲ ਮਾਲਕ ਕਲਿਆਣਪਾਲ ਗ੍ਰਿਫਤਾਰ ਕਰ ਲਿਆ ਗਿਆ। ਬੀਰਭੂਮ ਦੇ ਵਿੱਚ ਵਾਧੂ ਪੁਲਿਸ ਜਿਹੜੀ ਹੈ ਉਹ ਤਾਇਨਾਤ ਕੀਤੀ ਗਈ ਹੈ। ਦੱਸ ਦਈਏ ਕਿ ਹੁਣ ਤੱਕ 6 ਲੋਕਾਂ ਦੀ ਮੌਤ ਤੇ 12 ਲੋਕਾਂ ਨੂੰ ਹਸਪੀਟਲ ਭਰਤੀ ਕਰਨ ਦੀ ਵੀ ਖਬਰ ਸਾਹਮਣੇ ਆਈ ਹੈ। ਹਲਾਸ ਗਏ ਸਥਾਨਕ ਲੋਕਾਂ ਨੇ 7 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਸੀ, ਪਰ ਪੁਲਿਸ ਨੇ ਹਾਲੇ ਤੱਕ 7ਵੀਂ ਮੌਤ ਦੀ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਉੱਤੇ ਆਜ਼ਾਦੀ ਦਿਹਾੜੇ ਮੌਕੇ ਦੌਰਾਨ ਵੰਦੇ ਮਾਤਰਮ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਇਹ ਵਿਵਾਦ 15 ਅਗਸਤ 2026 ਨੂੰ ਕਾਂਗਰਸ ਦੇ ਹੈੱਡਕੁਆਟਰ ਦੇ ਵਿੱਚ ਝੰਡਾ ਫਹਿਰਾਉਣ ਦੀ ਰਸਮ ਦੇ ਦਰਮਿਆਨ ਸਾਹਮਣੇ ਆਈ ਇੱਕ ਵੀਡੀਓ ਤੋਂ ਬਾਅਦ ਆਇਆ। ਇਸ ਮਾਮਲੇ ਦੇ ਵਿੱਚ ਜਨਸਰਾਜ ਪਾਰਟੀ ਦੇ ਸੰਸਥਾਪਕ ਤੇ ਵਿਧਾਇਕ ਪ੍ਰਸ਼ਾਂਤ ਕਿਸ਼ੋਰ ਦੀ ਵੀ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਨੇ ਕਿਹਾ ਹੈ ਕਿ ਭਾਜਪਾ ਨੂੰ ਬਿਆਨਬਾਜ਼ੀ ਕਰਨ ਦੀ ਬਜਾਏ ਸੋਨੀਆ ਗਾਂਧੀ ਤੇ ਕੇਸ ਕਰਨਾ ਚਾਹੀਦਾ। ਪ੍ਰਸ਼ਾਂਤ ਕਿਸ਼ੋਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਭਾਜਪਾ ਨੂੰ ਖੁਦ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਾਣ ਦਾ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਇਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਵੀ ਹੈ। ਭਾਜਪਾ ਨੇ ਦੋਸ਼ ਮੜਿਆ ਹੈ ਕਿ ਕਾਂਗਰਸ ਇਸ ਦਾ ਜਵਾਬ ਦੇਣ ਦੇ ਵਿੱਚ ਅਸਮਰੱਥ ਹੈ। ਫਿਲਹਾਲ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਕਾਂਗਰਸ ਦੇ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਕੌਮੀ ਗੀਤ ਨੂੰ ਰੋਕਣ ਦੇ ਲਈ ਨਹੀਂ ਬਲਕਿ ਕਾਫੀ ਦੇਰ ਤੋਂ ਖੜ੍ਹੇ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਲਈ ਕੁਰਸੀ ਮੰਗਵਾਉਣ ਦੇ ਵੱਲ ਇਸ਼ਾਰਾ ਕਰ ਰਹੇ ਸੀ। ਉੱਥੇ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਅੰਦੋਲਨ ਦੇ ਵਿੱਚ ਬੱਚਿਆਂ ਨੂੰ ਨਹੀਂ ਧੱਕਣਾ ਚਾਹੀਦਾ। ਉਹਨਾਂ ਦਾ ਕਹਿਣਾ ਹੈ ਕਿ ਬੱਚੇ ਅੰਦੋਲਨ ਕਰਨਗੇ ਤਾਂ ਪੜ੍ਹਨਗੇ ਕਦੋਂ। ਰਾਮਦੇਵ ਨੇ ਐਤਵਾਰ ਦੇ ਦਿਨ ਕਿਹਾ ਕਿ ਸ਼ਾਂਤੀਪੂਰਨ ਅੰਦੋਲਨ ਦੀ ਉਹ ਹਮਾਇਤ ਕਰਦੇ ਨੇ ਪਰ ਹਿੰਸਾਤਮਕ ਅੰਦੋਲਨ ਦੀ ਨਹੀਂ। ਰਾਮਦੇਵ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦਾ ਬਚਪਨ ਖਤਰੇ 'ਚ ਹੈ, ਇਸ ਦੇ ਲਈ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਤਾਂ ਇਹੀ ਹੋਣਾ ਚਾਹੀਦਾ ਬਚਪਨ ਦਾ ਇਸਤੇਮਾਲ ਅੰਦੋਲਨਾਂ ਦੇ ਵਾਸਤੇ ਨਾ ਹੋਵੇ। ਜੇਕਰ ਦੇਸ਼ ਦਾ ਬੱਚਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹ ਰਿਹਾ ਅਤੇ ਤੁਸੀਂ ਉਸ ਨੂੰ ਅੰਦੋਲਨ ਕਰਨ ਦੇ ਵੱਲ ਭੇਜ ਰਹੇ ਹੋ ਤਾਂ ਉਹ ਕਦੋਂ ਪੜ੍ਹੇਗਾ? ਉਸ ਨੂੰ ਨਹੀਂ ਪਤਾ ਕਿ ਅੰਦੋਲਨ ਕੀ ਹੁੰਦਾ। ਪਰ ਜਦੋਂ ਤੁਸੀਂ ਅੰਦੋਲਨ ਦੇ ਵੱਲ ਧੱਕ ਦਿੰਦੇ ਹੋ ਕਿ ਜਾਓ ਤੁਸੀਂ ਵੀ ਥਾਣੇ ਘੇਰੋ, ਸੜਕਾਂ ਦੇ ਉੱਤੇ ਉੱਤਰ ਜਾਓ, DM SDM ਦਾ ਘਿਰਾਵ ਕਰੋ, ਤਾਂ ਫਿਰ ਛੋਟੇ ਬੱਚੇ ਵੀ ਅੰਦੋਲਨ ਦੇ ਵਿੱਚ ਦਾਖਲ ਹੋ ਜਾਂਦੇ ਨੇ। ਦੇਸ਼ ਦੇ ਵਿੱਚ ਅਰਾਜਕ ਅੰਦੋਲਨ ਨਹੀਂ ਹੋਣੇ ਚਾਹੀਦੇ। ਰਾਮਦੇਵ ਨੇ ਕਿਹਾ ਕਿ ਇੱਕ ਕਿਸੇ ਇੱਕ ਵਿਅਕਤੀ ਦੇ ਬਸ ਦੀ ਗੱਲ ਨਹੀਂ ਹੈ ਦੇਸ਼ ਦੀ ਵਿਵਸਥਾ ਬਦਲ ਸਕੇ। ਇਸ ਦੇ ਲਈ ਤਿੰਨ ਪੱਧਰ ਦੇ ਉੱਤੇ ਜਾਗਰੂਕਤਾ ਚਾਹੀਦੀ ਹੈ, ਸਮਾਜਕ, ਸਿਆਸੀ ਅਤੇ ਪ੍ਰਸ਼ਾਸਨਿਕ ਪੱਧਰ ਦੇ ਉੱਤੇ। ਉਹਨਾਂ ਦੁਹਰਾਇਆ ਕਿ ਮੈਂ ਅਰਾਜਕ ਅੰਦੋਲਨ ਦੀ ਹਮਾਇਤ ਨਹੀਂ ਕਰਦਾ, ਇਸ ਦੇ ਲਈ ਸ਼ਾਂਤੀਪੂਰਨ ਅੰਦੋਲਨ ਦੇ ਨਾਲ ਹੀ ਦੇਸ਼ ਨੂੰ ਆਜ਼ਾਦੀ ਮਿਲੀ ਸੀ, ਉਸੇ ਕਿਸਮ ਦੇ ਅੰਦੋਲਨ ਜਾਰੀ ਰਹਿਣੇ ਚਾਹੀਦੇ ਨੇ। ਉੱਧਰ ਭਾਰਤੀ ਜਨਤਾ ਪਾਰਟੀ ਦੀ ਤਰਫ ਤੋਂ ਸੰਗਠਨ ਬਦਲਾਅ ਦੇ ਵਿੱਚ ਅੱਜ ਦੇ ਦਿਨ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਕੌਮੀ ਪ੍ਰਮੁੱਖ ਨੇ ਭਾਜਪਾ ਦੇ ਨਿਤਿਨ ਨਵੀਨ ਉਹ ਇਸ ਟੀਮ ਨੂੰ ਅੰਤਮ ਰੂਪ ਦੇ ਸਕਦੇ ਨੇ। ਜਨਵਰੀ ਮਹੀਨੇ ਦੇ ਵਿੱਚ ਨਿਤਿਨ ਨਵੀਨ ਭਾਜਪਾ ਦੇ ਪ੍ਰਧਾਨ ਬਣੇ ਸੀ, ਉਸ ਤੋਂ ਬਾਅਦ ਹੀ ਇਸ ਟੀਮ ਦਾ ਗਠਨ ਪੈਂਡਿੰਗ ਪਿਆ। ਜ਼ਿਆਦਾਤਰ 3 ਕੌਮੀ ਉਪ ਪ੍ਰਧਾਨ, 9 ਕੌਮੀ ਮਹਾਂਮੰਤਰੀ ਜਿਨ੍ਹਾਂ ਦੇ ਵਿੱਚ ਇੱਕ ਮਹਾਂਮੰਤਰੀ ਦਾ ਸੰਗਠਨ ਵੀ ਸ਼ਾਮਲ ਹੁੰਦਾ, 15 ਮੰਤਰੀਆਂ ਦੀ ਨਿਯੁਕਤੀ ਹੋਣੀ ਬਾਕੀ ਹੈ। ਦੱਸ ਦਈਏ ਕਿ ਭਾਜਪਾ ਸੰਵਿਧਾਨ ਦੇ ਵਿੱਚ ਕੀਤੀ ਗਈ ਸੋਧ ਦੇ ਮੁਤਾਬਕ 33% ਰਾਖਵਾਂਕਰਨ ਮਹਿਲਾਵਾਂ ਨੂੰ ਦੇਣ ਦੇ ਲਈ ਜਿਹੜੀ ਇਸ ਵਾਰ ਤਿਆਰੀ ਕਰ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਕੁੱਲ 38 ਕੌਮੀ ਅਹੁਦਿਆਂ ਦੇ ਵਿੱਚੋਂ ਘੱਟੋ ਘੱਟ 13 ਮਹਿਲਾਵਾਂ ਹੋਣੀਆਂ ਲਾਜ਼ਮੀ ਨੇ। ਇਸ ਤੋਂ ਇਲਾਵਾ ਕੇਂਦਰੀ ਚੋਣ ਕਮੇਟੀ ਦਾ ਗਠਨ ਵੀ ਹੋਣਾ, ਪਾਰਲੀਮੈਂਟਰੀ ਬੋਰਡ ਦੇ ਵੀ ਕੁਝ ਮੈਂਬਰਾਂ ਦੇ ਨਾਲ ਹੋਰਨਾਂ ਨੇਤਾਵਾਂ ਨੂੰ ਵੀ ਸ਼ਾਮਲ ਕੀਤਾ ਜਾਏਗਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਕੇਂਦਰੀ ਮੰਤਰੀ ਭੁਪਿੰਦਰ ਯਾਦਵ ਤੇ ਮਹਿਲਾ ਮੋਰਚਾ ਦੀ ਪ੍ਰਮੁੱਖ ਸ਼੍ਰੀਨਿਵਾਸਨ ਇਸ ਦੀ ਪਹਿਲਾਂ ਤੋਂ ਹੀ ਮੈਂਬਰ ਹੈਗੇ ਨੇ। ਨਿਤਿਨ ਨਵੀਨ ਕੌਮੀ ਕਾਰਜਕਾਰਨੀ ਦਾ ਗਠਨ ਦੇ ਇਲਾਵਾ ਵੱਧ ਤੋਂ ਵੱਧ 120 ਮੈਂਬਰਾਂ ਨੂੰ ਚੁਣਨਗੇ। ਦੱਸ ਦਈਏ ਕਿ ਕੌਮੀ ਕਾਰਜਕਾਰਨੀ ਦੇ ਗਠਨ ਦੇ ਲਈ ਪਿਛਲੇ ਲੰਮੇ ਚਿਰ ਤੋਂ ਉਡੀਕ ਕੀਤੀ ਜਾ ਰਹੀ ਹੈ। ਵੈਸੇ ਖੇਤਰੀ ਪੱਧਰ ਦੇ ਉੱਤੇ ਯਾਨੀ ਕਿ ਸੂਬਾਈ ਪੱਧਰ ਦੇ ਉੱਤੇ ਵੀ ਭਾਜਪਾ ਦੀਆਂ ਇਕਾਈਆਂ ਹੁਣ ਇਸ ਤੋਂ ਬਾਅਦ ਬਣਾ ਦਿੱਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫ ਤੋਂ ਹਾਲੀਆ ਆਜ਼ਾਦੀ ਦਿਹਾੜੇ ਦੇ ਮੌਕੇ ਕੀਤੀ ਗਈ ਟਿੱਪਣੀ ਕਿ ਦਿਮਾਗੀ ਨਕਸਲ ਵਾਲੇ ਲੋਕ ਦੇਸ਼ ਦਾ ਇਸ ਵਕਤ ਨੁਕਸਾਨ ਕਰ ਰਹੇ ਨੇ, ਉਸ ਬਿਆਨ ਦੇ ਉੱਤੇ ਮਚੇ ਸਿਆਸੀ ਉਥਲ ਪੁਥਲ ਦੇ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਵਾਂ ਕੈਂਪੇਨ ਸ਼ੁਰੂ ਹੋ ਗਿਆ। ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਵੀ ਜਿਵੇਂ CGI ਦੀ ਇੱਕ ਟਿੱਪਣੀ ਤੋਂ ਹੀ ਬਣ ਕੇ ਸਾਹਮਣੇ ਆਈ ਸੀ, ਠੀਕ ਉਸੇ ਤਰੀਕੇ ਦੇ ਨਾਲ ਹੁਣ ਪ੍ਰਧਾਨ ਮੰਤਰੀ ਦੀ ਟਿੱਪਣੀ ਤੋਂ ਦਿਮਾਗੀ ਨਕਸਲ ਜਨਤਾ ਪਾਰਟੀ ਦਾ ਯਾਨੀ DNJP ਦਾ ਗਠਨ ਕੀਤਾ ਗਿਆ ਹੈ। ਦੱਸ ਦਈਏ ਕਿ ਮੌਜੂਦਾ ਸਮੇਂ ਦੇ ਵਿੱਚ ਇਹ ਅਕਾਊਂਟ 15 ਹੋਰ ਅਕਾਊਂਟਸ ਨੂੰ ਫੋਲੋ ਕਰ ਰਿਹਾ, ਜਿਸ ਦੇ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ, ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ, ਯੂਟਿਊਬਰ ਧਰੁਵ ਰਾਠੀ, ਕਾਮੇਡੀਅਨ ਕੁਨਾਲ ਕਮਰਾ, ਐਕਟਰ ਪ੍ਰਕਾਸ਼ ਰਾਜ ਸ਼ਾਮਲ ਨੇ। ਵੈਸੇ ਇਸ ਅਕਾਊਂਟ ਨੂੰ ਹਾਲੇ ਕੋਈ ਬਹੁਤ ਜ਼ਿਆਦਾ ਮਸ਼ਹੂਰ ਨਹੀਂ ਹੋਣ ਲੱਗਿਆ, ਪਰ ਫਿਰ ਵੀ 160K ਇਸ ਦੇ ਫੋਲੋਅਰ ਜਿਹੜੇ ਨੇ ਹੋ ਚੁੱਕੇ ਨੇ। ਹਾਲਾਂਕਿ ਕਾਂਗਰਸ ਜਾਂ ਦੂਸਰੇ ਨੇਤਾਵਾਂ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਦਿਮਾਗੀ ਨਕਸਲ ਦੀ ਇਹ ਟਿੱਪਣੀ ਕੀਤੀ ਸੀ, ਉਸ ਦੇ ਉੱਤੇ ਵਿਰੋਧੀ ਧਿਰਾਂ ਦੀ ਤਰਫ ਤੋਂ ਸਵਾਲ ਚੁੱਕੇ ਜਾ ਰਹੇ ਸੀ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾ ਲਈਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਪਾਰਲੀਮੈਂਟਰੀ ਕਾਰਵਾਈ ਦੇ ਦਰਮਿਆਨ ਅੱਜ ਪ੍ਰਸ਼ਨ ਕਾਲ ਦੇ ਸਮੇਂ ਦੇ ਮੌਕੇ ਕਾਫੀ ਜ਼ਿਆਦਾ ਘਮਾਸਾਨ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਇਸ ਹਾਈਲਾਈਟ ਅੱਜ ਦੇ ਦਿਨ ਦੀ ਤਾਂ ਇਹੀ ਰਹੀ ਕਿ ਵਿਰੋਧੀ ਧਿਰ ਦੇ ਵਪਾਰਕ ਮਾਮਲਿਆਂ ਦੇ ਜਾਂ ਟਰੇਡ ਦੇ ਜਿਹੜੇ ਮੰਤਰੀ ਨੇ ਬੁਲਾਰੇ ਨੇ ਡੈਨ ਟਹਾਨ, ਉਹਨਾਂ ਨੂੰ ਚੈਂਬਰ ਦੇ ਵਿੱਚੋਂ ਸਪੀਕਰ ਮਿਲਟਨ ਡਿਕ ਨੇ ਬਾਹਰ ਕਰ ਦਿੱਤਾ। ਅਸਲ ਦੇ ਵਿੱਚ ਜਦੋਂ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਦੇ ਬਾਰੇ ਉਹ ਗੱਲ ਕਰ ਰਹੇ ਸੀ ਉਹਨਾਂ ਦੇ ਭਾਸ਼ਣ ਤੋਂ ਬਾਅਦ, ਤਾਂ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਇੱਕ ਅਜਿਹਾ ਅੱਖਰ ਵਰਤਿਆ ਜਿਸ ਨੂੰ ਸੰਵਿਧਾਨਕ ਭਾਸ਼ਾ ਨਹੀਂ ਮੰਨਿਆ ਜਾ ਸਕਦਾ। ਇਸ ਅੱਖਰ ਦਾ ਇਸਤੇਮਾਲ ਕਰਨ ਦੇ ਚੱਲਦਿਆਂ, ਇਸ ਸੈਂਟੈਂਸ ਦੀ ਵਰਤੋਂ ਕਰਨ ਦੇ ਚੱਲਦਿਆਂ ਉਹਨਾਂ ਨੂੰ ਬਾਹਰ ਕੱਢਿਆ ਗਿਆ। ਹਾਲਾਂਕਿ ਇਸ ਦਰਮਿਆਨ ਸਪੀਕਰ ਤੱਕ ਇਹ ਗੱਲ ਜਿਹੜੇ ਇੰਡੀਪੈਂਡੈਂਟ ਐਮ ਪੀ ਸੀ ਜ਼ਾਲੀ ਸਟੈਗਲ ਉਹ ਲੈ ਕੇ ਗਏ, ਉਹਨਾਂ ਕਿਹਾ ਕਿ ਮਹਿਲਾਵਾਂ ਦੇ ਬੈਠਿਆਂ ਹੋਇਆਂ ਇਸ ਕਿਸਮ ਦੀ ਸ਼ਬਦਾਵਲੀ ਵਿਰੋਧੀ ਧਿਰ ਦੇ ਨੇਤਾ ਨੂੰ ਇਸਤੇਮਾਲ ਕਰਨੀ ਚੰਗੀ ਨਹੀਂ ਲੱਗਦੀ। ਇਸ ਤੋਂ ਪਹਿਲਾਂ ਕ੍ਰਿਸ ਬੋਵਨ ਜਿਹੜੇ ਸੀ ਉਹਨਾਂ ਨੇ ਸਰਕਾਰ ਦੀ ਤਰਫ ਤੋਂ ਕਪੈਸਿਟੀ ਇਨਵੈਸਟਮੈਂਟ ਸਕੀਮ ਦੇ ਬਾਰੇ ਚਰਚਾ ਕੀਤੀ ਔਰ ਇਸ ਮਾਮਲੇ ਦੇ ਵਿੱਚ ਹੀ ਜਵਾਬ ਦਿੰਦਿਆਂ ਹੋਇਆਂ ਡੈਂਟਹਿਨ ਨੇ ਕ੍ਰਿਸ ਬੋਵਨ ਦੀ ਨਿਖੇਧੀ ਕੀਤੀ ਸੀ। ਉੱਥੇ ਹੀ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ, ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਤਾਂ ਕੋਲਜ਼ ਅਤੇ ਵੂਲਵਰਸ ਦੀ ਤਰਫ ਤੋਂ ਹੁਣ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਜਿਹੜੀ ਹੈ ਉਹ ਲਿਆਂਦੀ ਜਾਏਗੀ। ਰਿਟੇਲ ਸੈਕਟਰ ਦੇ ਵਿੱਚ ਕ੍ਰਾਈਮ ਨੂੰ ਘੱਟ ਕਰਨ ਦੇ ਲਈ ਆਸਟ੍ਰੇਲੀਆ ਭਰ ਦੇ ਸਟੋਰਸ ਦੇ ਵਿੱਚ ਇਸ ਕਿਸਮ ਦੇ ਕੈਮਰੇ ਲਗਾਏ ਜਾਣਗੇ ਜਿਹੜੇ ਆਸਟ੍ਰੇਲੀਅਨ ਲੋਕਾਂ ਦੀ ਫੇਸ਼ੀਅਲ ਰੈਕੋਗਨੀਸ਼ਨ ਕਰ ਸਕਣ ਅਤੇ ਫਿਰ ਬਾਅਦ ਦੇ ਵਿੱਚ ਜਦੋਂ ਕੋਈ ਵਿਅਕਤੀ ਬਾਰ ਬਾਰ ਕਿਸੇ ਸਟੋਰ ਦੇ ਵਿੱਚ ਚੋਰੀਆਂ ਕਰਦਾ ਹੈ ਜਾਂ ਰਿਟੇਲ ਕ੍ਰਾਈਮ ਨੂੰ ਅੰਜਾਮ ਦਿੰਦਾ, ਯਾਨੀ ਕਿ ਕਿਸੇ ਸਟਾਫ ਦੇ ਨਾਲ ਬਦਸਲੂਕੀ ਕਰਦਾ ਜਾਂ ਹੋਰ ਐਸੀ ਕੋਈ ਘਟਨਾ ਨੂੰ ਅੰਜਾਮ ਦਿੰਦਾ ਤਾਂ ਉਸਦੀ ਪਛਾਣ ਹੋ ਸਕੇਗੀ। ਕੋਲਜ਼ ਦੀ ਤਰਫ ਤੋਂ ਫਿਲਹਾਲ ਇਸ ਮਾਮਲੇ ਦੇ ਵਿੱਚ ਇੱਕ ਟਰਾਇਲ ਚਲਾਇਆ ਜਾ ਰਿਹਾ। ਵੈਸੇ ਬਨਿੰਗਸ ਕੇਮਾਰਟ ਦੀ ਤਰਫ ਤੋਂ ਵੀ ਪਿਛਲੇ ਸਾਲ ਇਸੇ ਕਿਸਮ ਦੇ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਕੈਮਰਾਸ ਇੰਸਟਾਲ ਕੀਤੇ ਗਏ ਸੀ, ਜਿਸ ਦੀ ਵਿਰੋਧਤਾ ਹੋਣ ਤੋਂ ਬਾਅਦ ਉਹਨਾਂ ਅਦਾਰਿਆਂ ਨੂੰ ਇਹਨਾਂ ਕੈਮਰਿਆਂ ਨੂੰ ਹਟਾਉਣਾ ਪਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਆਸਟ੍ਰੇਲੀਅਨ ਹਾਰਡਵੇਅਰ ਸਟੋਰ ਬਨਿੰਗਸ ਦੀ ਤਰਫ ਤੋਂ ਇਸ ਮਾਮਲੇ ਨੂੰ ਲੈ ਕੇ ਇੱਕ ਲੀਗਲ ਬੈਟਲ ਲੜੀ ਗਈ ਸੀ। ਕਿਹਾ ਗਿਆ ਕਿ ਜਦੋਂ ਬਨਿੰਗਸ ਇਸ ਕਿਸਮ ਦੇ ਨਾਲ ਪ੍ਰਾਈਵੇਸੀ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਤਾਂ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ ਨੇ ਪਾਇਆ ਕਿ ਇਹ ਟੈਕਨੋਲੋਜੀ ਇਹਨਾਂ ਸਟੋਰਸ ਦੇ ਵਿੱਚ ਹੁੰਦੀ ਰਿਟੇਲ ਅਪਰਾਧਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ। ਆਸਟ੍ਰੇਲੀਅਨ ਰਿਟੇਲ ਕੌਂਸਲ ਦੀ ਤਰਫ ਤੋਂ ਆਸਟ੍ਰੇਲੀਆ ਦੇ ਜ਼ਿਆਦਾਤਰ ਵੱਡੇ ਵਪਾਰਕ ਅਦਾਰਿਆਂ ਦੇ ਬਾਹਰ ਇਸ ਕਿਸਮ ਦੇ ਕੈਮਰਾਜ਼ ਇੰਸਟਾਲ ਕਰਨ ਦੀ ਮੰਗ ਹੁਣ ਕੀਤੀ ਜਾ ਰਹੀ ਹੈ। ਸੁਪਰਮਾਰਕਿਟ ਕ੍ਰਾਈਮ ਜਿਹੜਾ ਆਮ ਹੋ ਚੁੱਕਿਆ, ਸ਼ਾਪ ਡਿਸਟ੍ਰੀਬਿਊਟਿਵ ਅਤੇ ਅਲਾਇਡ ਇੰਪਲੋਇਜ਼ ਐਸੋਸੀਏਸ਼ਨ ਯਾਨੀ ਰਿਟੇਲ ਖੇਤਰ ਦੀ ਸਭ ਤੋਂ ਵੱਡੀ ਯੂਨੀਅਨ ਨੇ ਵੀ ਇਸ ਕਿਸਮ ਦਾ ਸਵਾਗਤ ਕੀਤਾ ਕਿ ਜੇਕਰ ਕਰਮਚਾਰੀਆਂ ਦੇ ਉੱਤੇ ਹਮਲਿਆਂ ਤੋਂ ਬਚਾਉਣ ਦੇ ਲਈ ਕਿਸੇ ਵੀ ਕਿਸਮ ਦੇ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਤਾਂ ਲਾਜ਼ਮੀ ਨੇ। ਪਿੱਛੇ ਜੇ 3,000 ਵਰਕਰਸ ਦੇ ਨਾਲ ਜੁੜਿਆ ਹੋਇਆ ਇੱਕ ਸਰਵੇਖਣ ਵੀ ਸਾਹਮਣੇ ਆਇਆ ਸੀ। ਇਸ ਦੇ ਵਿੱਚ ਪਿਛਲੇ 12 ਮਹੀਨਿਆਂ ਦੇ ਦਰਮਿਆਨ ਰਿਟੇਲ ਕ੍ਰਾਈਮ ਕੀ ਹੋਏ ਨੇ ਉਸ ਦੀ ਜਾਣਕਾਰੀ ਦਿੱਤੀ ਗਈ ਸੀ। 34% ਰਿਟੇਲ ਕਰਮਚਾਰੀਆਂ ਨੇ ਦੱਸਿਆ ਕਿ ਉਹ ਆਪਣੇ ਕੰਮ ਵਾਲੀ ਥਾਂ ਦੇ ਉੱਤੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ। 88% ਦਾ ਕਹਿਣਾ ਸੀ ਕਿ ਉਹਨਾਂ ਨੂੰ ਗ੍ਰਾਹਕਾਂ ਦੇ ਦੁਆਰਾ ਕਿਸੇ ਨਾ ਕਿਸੇ ਵਰਬਲ ਐਬਿਊਜ਼ ਦਾ ਸਾਹਮਣਾ ਕਦੇ ਨਾ ਕਦੇ ਕਰਨਾ ਪਿਆ ਪਿਛਲੇ 1 ਸਾਲ ਦੇ ਵਿੱਚ। 25% ਦਾ ਕਹਿਣਾ ਸੀ ਕਿ ਉਹਨਾਂ ਨੂੰ ਫਿਜ਼ੀਕਲ ਵਾਇਲੈਂਸ ਦਾ ਵੀ ਸਾਹਮਣਾ ਕਰਨਾ ਪਿਆ, ਜਦਕਿ 19% ਨੇ ਸੈਕਸ਼ੁਅਲ ਹਰਾਸਮੈਂਟ ਝੱਲੀ ਸੀ। 11% ਜਿਹੜੇ ਸੀ ਉਹਨਾਂ ਨੇ ਵੀ ਇਸੇ ਕਿਸਮ ਦੀ ਜਿਹੜੇ ਐਬਿਊਜ਼ ਦਾ ਸਾਹਮਣਾ ਕੀਤਾ ਸੀ ਔਰ 31% ਦਾ ਕਹਿਣਾ ਸੀ ਕਿ ਉਹਨਾਂ ਨੂੰ ਉਹਨਾਂ ਦੀ ਐਥਨੀਸਿਟੀ, ਰੇਸ ਜਾਂ ਕਲਚਰਲ ਬੈਕਗਰਾਊਂਡ ਦੇ ਚੱਲਦਿਆਂ ਕਿਸੇ ਨਾ ਕਿਸੇ ਨਮੋਸ਼ੀ ਦਾ ਸਾਹਮਣਾ ਰਿਟੇਲ ਸੈਕਟਰ ਦੇ ਵਿੱਚ ਝੱਲਣਾ ਪੈਂਦਾ ਹੈ। ਉੱਥੇ ਸਰਕਾਰ ਦੀ ਤਰਫ ਤੋਂ ਹੁਣ ਵਰਕਿੰਗ ਹੋਲੀਡੇ ਵੀਜ਼ਾ ਐਪਲੀਕੇਸ਼ਨਸ ਨੂੰ ਹੌਲੀ ਰਫ਼ਤਾਰ ਕਰ ਦੇਣ ਦੀ ਖ਼ਬਰਾਂ ਦੇ ਦਰਮਿਆਨ ਅਲੱਗ ਅਲੱਗ ਸਿਆਸੀ ਪਾਰਟੀਆਂ ਇਸ ਦੇ ਉੱਤੇ ਵੰਡੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਫੈਡਰਲ ਸਰਕਾਰ ਦੀ ਤਰਫ ਤੋਂ ਵਰਕਿੰਗ ਹੋਲੀਡੇ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਨੂੰ ਹੌਲੀ ਕਰ ਦੇਣ ਔਰ ਇਸ ਨੂੰ ਸੀਮਤ ਕਰ ਦੇਣ ਦੇ ਮਾਮਲੇ ਦੇ ਉੱਤੇ ਜਿੱਥੇ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਐਤਵਾਰ ਦੇ ਦਿਨ ਉਹਨਾਂ ਦੀ ਤਰਫ ਤੋਂ ਉਹਨਾਂ ਦੇ ਮੰਤਰਾਲੇ ਦੀ ਤਰਫ ਤੋਂ ਇਹ ਬਿਆਨ ਦਿੱਤਾ ਗਿਆ ਕਿ ਇਸ ਮਾਮਲੇ ਨੂੰ ਇਸ ਵੀਜ਼ਾ ਕੈਟੇਗਰੀ ਨੂੰ ਲੈ ਕੇ ਸਰਕਾਰ ਬੇਹੱਦ ਗੰਭੀਰ ਹੈ ਔਰ ਇਸ ਨੂੰ ਕਾਫੀ ਹੱਦ ਤੱਕ ਸੀਮਤ ਕਰ ਦੇਣਾ ਚਾਹੁੰਦੀ ਹੈ। ਦੱਸ ਦਈਏ ਕਿ ਵਰਕਿੰਗ ਹੋਲੀਡੇ ਵੀਜ਼ਾ ਹੋਲਡਰਸ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਜੂਨ 2025 ਤੱਕ 210,000 ਤੋਂ ਵਧੇਰੇ ਦਾਖਲ ਹੋ ਚੁੱਕੇ ਸੀ। ਹਾਲਾਂਕਿ ਕੋਵਿਡ ਤੋਂ ਪਹਿਲਾਂ ਇਹ 1,00,000 ਦੇ ਆਸ ਪਾਸ ਸੀ ਪਰ ਸਰਕਾਰ ਦੀ ਤਰਫ ਤੋਂ ਹੁਣ ਇਹਨਾਂ ਨੂੰ ਮੁੜ ਤੋਂ ਸੀਮਤ ਕਰ ਦੇਣ ਦੇ ਉੱਤੇ ਅਲੱਗ ਅਲੱਗ ਪਾਰਟੀਆਂ ਅਲੱਗ ਅਲੱਗ ਵਿਚਾਰ ਦੇ ਰਹੀਆਂ ਨੇ। ਗੱਠਜੋੜ ਦੇ ਜਿਹੜੇ ਫਰੰਟ ਬੈਂਚਰ ਸੀ ਐਂਡਰਿਊ ਬ੍ਰੈਗ, ਉਹਨਾਂ ਨੇ ਵੀਕੈਂਡ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਜੇਕਰ ਬਣਦੀ ਹੈ ਤਾਂ 1,80,000 ਤੱਕ ਇਸ ਨੂੰ ਸੀਮਤ ਕਰਨਾ ਚਾਹੁੰਗੇ, ਜਦਕਿ ਨੈਸ਼ਨਲ ਪਾਰਟੀ ਨੇ ਇਸ ਦੇ ਵਿੱਚ ਬਦਲਾਅ ਕਰਨ ਤੋਂ ਇਨਕਾਰ ਕੀਤਾ। ਨੈਸ਼ਨਲ ਪਾਰਟੀ ਦਾ ਕਹਿਣਾ ਸੀ ਕਿ ਪਿੰਡਾਂ ਦੇਹਾਤਾਂ ਦੇ ਵਿੱਚ ਖੇਤਾਂ ਦੇ ਅੰਦਰ ਕੰਮ ਕਰਨ ਵਾਲਿਆਂ ਦੇ ਗਿਣਤੀ ਸਭ ਤੋਂ ਵੱਧ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਦੇ ਉੱਤੇ ਬੈਠੇ ਲੋਕ ਹੀ ਪੂਰੀ ਕਰਦੇ ਨੇ। ਹਾਲਾਂਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਕਿਹਾ ਕਿ ਉਹ ਕੁੱਲ ਮਿਲਾ ਕੇ ਹੀ 1,30,000 ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚ ਦਾਖਲਾ ਦੇਣਾ ਚਾਹੁੰਦੇ ਨੇ, ਚਾਹੇ ਉਸ ਦੇ ਵਿੱਚ ਕਿਸੇ ਵੀ ਕਿਸਮ ਦੀ ਗਿਣਤੀ ਸੀਮਤ ਕਿਉਂ ਨਾ ਹੋਵੇ। ਮਸ਼ਰੂਮ ਕਿਲਰ ਦੇ ਨਾਮ ਦੇ ਨਾਲ ਮਸ਼ਹੂਰ ਐਰਿਨ ਪੈਟਰਸਨ ਨੂੰ ਹੁਣ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਅਦਾਲਤ ਦੇ ਵਿੱਚ ਉਸਨੇ ਪੇਸ਼ ਹੋਈ, ਅਸਲ 'ਚ ਆਡੀਓ ਵਿਜ਼ੂਅਲ ਲਿੰਕ ਦੇ ਜ਼ਰੀਏ ਪੇਸ਼ੀ ਹੋਈ। ਦੱਸ ਦਈਏ ਕਿ 51 ਸਾਲਾ ਪੈਟਰਸਨ ਦੇ ਉੱਤੇ 3 ਕਤਲ, ਜਿਸ ਦੇ ਵਿੱਚ ਉਸ ਦੇ ਸੱਸ ਗੇਲ ਪੈਟਰਸਨ, ਸਹੁਰੇ ਡੌਨ ਪੈਟਰਸਨ ਅਤੇ ਇਸ ਤੋਂ ਇਲਾਵਾ ਗੇਲ ਦੀ ਭੈਣ ਹੀਦਰ ਵਿਲਕਨਸਨ ਦੀ ਮੌਤ ਦਾ ਇਲਜ਼ਾਮ ਲੱਗਿਆ ਸੀ। 33 ਸਾਲ ਦੇ ਲਈ ਉਸਨੂੰ ਨੌਨ ਪੈਰੋਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਜਿਹੜਾ ਹੁਣ ਪੈਟਰਸਨ ਦੀ ਤਰਫ ਤੋਂ ਅਦਾਲਤ ਦੇ ਵਿੱਚ ਵਾਪਸੀ ਕੀਤੀ ਗਈ ਹੈ, ਆਪਣੇ ਉੱਤੇ ਲੱਗੇ ਇਲਜ਼ਾਮਾਂ ਦੇ ਵਿੱਚ ਥੋੜ੍ਹੀ ਸਜ਼ਾ ਦੇ ਮਾਮਲੇ ਦੇ ਵਿੱਚ ਥੋੜ੍ਹੀ ਛੋਟ ਦੇਣ ਦੀ ਜਿਹੜੀ ਮੰਗ ਹੈ ਉਸ ਦੀ ਤਰਫ ਤੋਂ ਕੀਤੀ ਗਈ ਹੈ। ਵਿਕਟੋਰੀਆ ਕੋਰਟ ਆਫ ਅਪੀਲ ਦੇ ਵਿੱਚ ਉਸ ਦੀ 2 ਦਿਨ ਦੇ ਲਈ ਇਹ ਸੁਣਵਾਈ ਹੋਏਗੀ, ਉਸ ਤੋਂ ਬਾਅਦ ਅਦਾਲਤ ਦਾ ਫੈਸਲਾ ਸਾਹਮਣੇ ਆ ਸਕਦਾ ਹੈ। ਵਪਾਰ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅੱਜ ਦੇ ਦਿਨ ਆਸਟ੍ਰੇਲੀਅਨ ਕਾਰੋਬਾਰ ਜਿਹੜੇ ਨੇ ਉਹ ਪਿਛਲੇ ਹਫ਼ਤੇ ਦੀ ਤਰ੍ਹਾਂ ਹੀ ਸੁਸਤ ਰਫ਼ਤਾਰ ਰਹੇ। ASX 200 ਜਿਹੜਾ ਸੀ ਉਹ 9096 ਅੰਕ ਦੇ ਉੱਤੇ ਚੱਲ ਰਿਹਾ ਸੀ। ਇਸ ਵਕਤ ਸ਼ੁੱਕਰਵਾਰ ਦੇ ਦਿਨ ਵੀ ਬਾਜ਼ਾਰ 9115 ਅੰਕ ਦੇ ਉੱਤੇ ਬੰਦ ਹੋਇਆ ਸੀ, ਜਦੋਂ 0.8% ਦਾ ਘਾਟਾ ਪਿਆ ਸੀ। ਆਸਟ੍ਰੇਲੀਅਨ ਡਾਲਰ ਥੋੜ੍ਹਾ ਮਜ਼ਬੂਤ ਹੋਇਆ, ਅਮਰੀਕੀ ਡਾਲਰ ਦੇ ਮੁਕਾਬਲੇ 70.92 ਸੈਂਟ ਜਿਹੜਾ ਆਸਟ੍ਰੇਲੀਅਨ ਡਾਲਰ ਦੱਸਿਆ ਗਿਆ। ਉੱਥੇ ਹੀ ਏਸ਼ੀਆਈ ਬਾਜ਼ਾਰ ਜਿਹੜੇ ਮਜ਼ਬੂਤੀ ਦੇ ਨਾਲ ਸ਼ੁਰੂ ਹੋਏ ਨੇ ਅੱਜ ਦੇ ਦਿਨ। ਹੈਂਗਸੈਂਗ, ਸ਼ੰਘਾਈ ਅਤੇ ਕੌਸਪੀ ਸਾਰੇ ਹੀ 1% ਤੋਂ ਵਾਧੇ ਦੇ ਨਾਲ ਸ਼ੁਰੂ ਹੋਏ। ਹਾਲਾਂਕਿ ਅਮਰੀਕੀ ਵਾਲ ਸਟਰੀਟ ਜਰਨਲ ਦੇ ਵਿੱਚ ਐਸ ਐਂਡ ਪੀ 500, ਡੋ ਜੋਨਸ ਵੀ ਘਾਟੇ ਦੇ ਨਾਲ ਅਤੇ ਨੈਸਡੈਕ ਵੀ ਘਾਟੇ ਦੇ ਨਾਲ ਹੀ ਅੱਜ ਦੇ ਦਿਨ ਸ਼ੁਰੂ ਹੋਇਆ। ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਮਜ਼ਬੂਤੀ ਦੇ ਨਾਲ ਸ਼ੁਰੂ ਹੋਈਆਂ ਅੱਜ ਦੇ ਦਿਨ। ਪ੍ਰਤੀ ਬੈਰਲ ਜਿਹੜੀ ਤੇਲ ਦੀ ਕੀਮਤ ਹੈ ਉਹ ਅਮਰੀਕੀ ਡਾਲਰ ਦੇ ਵਿੱਚ $88.99 ਦੱਸੀ ਗਈ ਹੈ। ਉੱਥੇ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ ਅਤੇ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਭਾਰਤ ਅਤੇ ਸ਼੍ਰੀਲੰਕਾ ਦੇ ਦਰਮਿਆਨ ਮੈਚ ਜਿਹੜਾ ਸੀ ਉਹ ਉਸਦਾ ਅੱਜ ਤੀਸਰਾ ਦਿਨ ਹੈ। ਦੱਸ ਦਈਏ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਇਆਂ 462 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ, ਜਿਸ ਦੇ ਵਿੱਚ ਭਾਰਤ ਦੇ ਲਈ ਜਿਹੜੀ ਸੈਂਕੜੇ ਵਾਲੀ ਪਾਰੀ ਦੇਵਦੱਤ ਪਡੀਕਲ ਦੀ ਸੀ, ਜਿਨ੍ਹਾਂ ਨੇ 167 ਦੌੜਾਂ ਬਣਾਈਆਂ। KL ਰਾਹੁਲ ਨੇ 82 ਦੌੜਾਂ ਬਣਾਈਆਂ ਸੀ, ਰਿਸ਼ਭ ਪੰਤ ਨੇ 39, ਜਦਕਿ ਧਰੁਵ ਜੋਰੇਲ ਨੇ 51 ਦੌੜਾਂ ਬਣਾਈਆਂ ਸੀ। ਭਾਰਤ ਦੇ ਲਈ ਸ਼੍ਰੀਲੰਕਾ ਨੂੰ ਪਹਿਲੀ ਪਾਰੀ ਦੇ ਵਿੱਚ ਛੇਤੀ ਜਿਹੜਾ ਆਲ ਆਊਟ ਕਰਨਾ ਉਹ ਜ਼ਰੂਰੀ ਹੋਏਗਾ। ਹਾਲ ਫਿਲਹਾਲ ਭਾਰਤ ਨੇ 4 ਵਿਕਟਾਂ ਜਿਹੜੀਆਂ ਸੀ ਸ਼੍ਰੀਲੰਕਾ ਦੀਆਂ ਝਟਕਾ ਦਿੱਤੀਆਂ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ। IME ਐਡਵਾਈਜ਼ਰ, ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ।
2: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾ, ਮੈਨੂੰ ਉਹ ਚਾਹੀਦਾ।
1: ਰਿਲੀਜ਼ਿੰਗ ਵਰਲਡ ਵਾਈਡ 4th September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: वॉइस
8: जिपी म्यूजिक अते म्यूजिक टाइम प्रोडक्शंस पेश करते ने पंजाबी फिल्म जुदा अधूरे प्यार दी पूरी कहानी
9: मेरी जिंदगी छोड़न वाली पहली कुड़ी भी तू हां ते आखरी भी तू
8: गुलाब सिद्धू अते जैस्मीन पसीन दी अदाकारी वेखो गिल रौंता दी लिखी अते सिमरजीत सिंह वल्लों डायरेक्ट कीती पंजाबी फिल्म जुदा रिलीज होवेगी 21 अगस्त नु सिर्फ सिनेमा घर विच
10: दिस इज द एक्सक्लूसिव प्रॉपर्टी ऑफ कनेक्ट एफएम यूज ऑफ दिस एक्सक्लूसिव कंटेंट बाय एनीवन अदर देन कनेक्ट एफएम विल रिजल्ट इन लीगल एक्शन
11: यार तू इत्थे इनी छेती आके पक्का भी हो गया की जुगाड़ लाया है
12: जुगाड़ नहीं ए है 8 सालां तो भी वद्दा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने बंसल इमीग्रेशन
13: रेडियो हांजी 1674

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: रेडियो हाँ जी 1674 AM, मैं गौतम कपिल और एक नवा एपिसोड आज दे दिन लगे हैं प्रोग्राम द डीप टॉक शो दा। सब तो पहला स्वागत डॉक्टर संदीप कौर दा इस शो दे विच, जिन्होंने आज दे शो च कुछ नवीं जानकारियां साढ़े तक लैके आए हैं। हुण तक तां मैनूं नहीं सी पता, अज ही पता चलिया। पर संदीप जी सत श्रीकाल जी, जी आयां नूं
1: सत श्रीकाल भाजी
0: जी, की हाल चाल ने?
1: ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਐਨ ਚੜ੍ਹਦੀ ਕਲਾ। ਅਤੇ ਇੱਕ ਨਾ ਜਦੋਂ ਤੁਸੀਂ ਉਹ ਟੋਪਿਕ ਦੇ ਬਾਰੇ ਦੱਸਿਆ ਅਤੇ ਆਪਾਂ ਅੱਜ ਸਰੋਤਿਆਂ ਨੂੰ ਦੱਸ ਦਿੰਦੇ ਹਾਂ, ਅਸੀਂ ਅਰਥ ਜ਼ਮੀਨ ਧਰਤੀ ਜਾਂ ਜਿਹੜਾ ਸਾਡਾ ਗ੍ਰਹਿ ਪ੍ਰਿਥਵੀ ਹੈਗਾ ਇਹਦੇ ਬਾਰੇ ਗੱਲ ਕਰਨੀ ਹੈ। ਆਮ ਤੌਰ ਦੇ ਉੱਤੇ ਜਦੋਂ ਸਾਇੰਸ ਸਟੋਰਸ ਦੇ ਉੱਤੇ ਬੁੱਕ ਸਟੋਰਸ ਦੇ ਉੱਤੇ ਜਾਂਦੇ ਹਾਂ ਤਾਂ ਉੱਥੇ ਗਲੋਬ ਪਿਆ ਹੁੰਦਾ, ਉਹਨੂੰ ਐਂ ਘੁਮਾਈ ਜਾਓ, ਮਜ਼ਾ ਜਿਹਾ ਬਹੁਤ ਆਉਂਦਾ ਚਾਹੇ ਵੱਡੇ ਹੋ ਗਏ ਪਰ ਫਿਰ ਵੀ ਉਹਨੂੰ ਐਂ ਰੋਟੇਟ ਕਰ ਕਰਕੇ ਚੱਕੇ ਘੁਮਾ ਕੇ ਐਂ ਲੱਗਦਾ ਵੀ ਵਾਹ ਪੂਰੀ ਦੁਨੀਆ ਘੁਮਾ ਕੇ ਰੱਖਦੀ ਹੈ। ਅਤੇ ਛੋਟੇ ਹੁੰਦੇ ਇੱਕ ਜੋਕ ਹੁੰਦਾ ਸੀ, ਜਦੋਂ ਆਹ ਗਲੋਬ ਨੂੰ ਐਂ ਦੇਖਦੇ ਹੁੰਦੇ ਸੀ ਕਿ ਧਰਤੀ ਗੋਲ ਹੈ ਪੜੇ ਆ ਹੈ ਨਾ, ਐਂ ਘੁਮਾਈਦਾ ਸੀਗਾ, ਫਿਰ ਲੱਗਦਾ ਸੀਗਾ ਵੀ ਯਾਰ ਫਿਰ ਅਸੀਂ ਸਿੱਧੇ ਪੱਧਰੇ ਕਿਵੇਂ ਤੁਰੀ ਜਾਂਦੇ ਹਾਂ। ਤੁਰਦੇ ਕਿਤੇ ਜੇ ਜ਼ਮੀਨ ਇੱਦਾਂ ਦੀ ਹੁੰਦੀ ਵੀ ਅਮਰੀਕਾ ਵਾਲੇ ਜਾ ਕੇ ਪਾਸੇ, ਉਹ ਪਰੇ ਗਿਰ ਗਏ ਸਮੁੰਦਰ 'ਚ, ਕਿਉਂਕਿ ਇਹ ਤਾਂ ਗੋਲ ਹੈ, ਚਪਟੀ ਤਾਂ ਹੈ ਨਹੀਂ, ਫਲੈਟ ਤਾਂ ਹੈ ਨਹੀਂ। ਸੋ ਫਿਰ ਸਾਡੀ ਕਲਾਸ 'ਚ ਕਿਸੇ ਨੇ ਇੱਕ ਨੇ ਸਾਡੇ ਸਾਇੰਸ ਵਾਲੇ ਮਾਸਟਰ ਤੋਂ ਕੁਐਸਚਨ ਕਰਤਾ, ਕਹਿੰਦੇ ਸੀਗੇ ਤਾਂ ਮੇਰੇ ਬਾਪੂ ਜੀ, ਉਹ ਕਹਿੰਦੇ ਮਾਸਟਰ ਜੀ ਜੇ ਧਰਤੀ ਫਲੈਟ ਹੈਗੀ ਹੈ, ਜੇ ਚਪਟੀ ਹੈਗੀ ਹੈ, ਫਿਰ ਇਹ ਉੱਧਰਲਾ ਪਾਸਾ ਦਾ ਕਹਿੰਦੇ ਕੈਨੇਡਾ ਵਾਲਾ ਤਾਂ ਚੁੱਭਦਾ ਹੋਣਾ ਖਾਸਾ, ਅਤੇ ਉੱਧਰਲੇ ਪਾਸੇ ਦਾ ਤਿੱਖੀ ਹੋਣੀ ਹੈ ਖਾਸੀ, ਕਿਉਂਕਿ ਕਿਤੇ ਤਾਂ ਕੋਰਨਰ ਹੋਊਗਾ ਫਿਰ। ਅਤੇ ਇਹ ਫਿਰ ਸਮਝ ਜਿਹਾ ਨਹੀਂ ਆਇਆ ਹੈਗਾ ਵੀ ਇਹ ਗੋਲ ਹੈ, ਚਪਟੀ ਹੈ ਕੀ ਨਹੀਂ ਇਹਦੀਆਂ। ਇਹ ਚਲੋ ਖੈਰ ਇਹ ਅਲੱਗ ਕੈਲਕੂਲੇਸ਼ਨਾਂ ਹੈਗੀਆਂ ਨੇ ਇਹਨੂੰ ਇਹਦੇ ਨਾਲ ਜੁੜੀਆਂ ਹੋਈਆਂ, ਪਰ ਅੱਜ ਉਹਨਾਂ ਸਾਰੀਆਂ ਕੈਲਕੂਲੇਸ਼ਨਸ ਦੇ ਉੱਤੇ ਹੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਉਹ ਦੱਸੋ ਕਿ ਤੁਹਾਨੂੰ ਕਦੋਂ ਪਤਾ ਲੱਗਿਆ ਧਰਤੀ ਚਪਟੀ ਹੈ ਕਿ ਗੋਲ ਹੈ?
1: ਹਾਂਜੀ, ਮੈਨੂੰ ਤਾਂ ਪਤਾ, ਆਪਾਂ ਨੂੰ ਸਾਰਿਆਂ ਨੂੰ ਸਕੂਲ 'ਚ ਜਿੱਦਾਂ ਤੁਸੀਂ ਕਿਹਾ ਹੀ ਆ, ਲੱਗੀ ਜਾਂਦਾ ਸਾਰਿਆਂ ਨੂੰ ਹੈ ਨਾ। ਅਤੇ ਇਹੀ ਜਿਹੜੀ ਅੱਜ ਸਾਡਾ ਟੋਪਿਕ ਆ, ਇਹੀ ਕਿ ਕੁਛ ਲੋਕ ਹੁਣ ਵੀ ਕਹਿੰਦੇ ਆ ਨਾ ਕਿ ਅਰਥ ਜਿਹੜੀ ਗੋਲ ਨਹੀਂ ਹੈਗੀ, ਇਹ ਤਾਂ ਫਲੈਟ ਹੈਗੀ ਆ, ਹੈ ਨਾ। ਅਤੇ ਉਹਦੇ 'ਤੇ ਹੀ ਜਿਹੜਾ ਅੱਜ ਅਸੀਂ ਟੋਪਿਕ ਇਸ ਲਈ ਕਰਨਾ ਕਿਉਂਕਿ ਅਸੀਂ ਸਕੂਲ ਟਾਈਮ 'ਚ ਇਹ ਸੋਚ ਲਿਆ ਸੀ, ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਗਲੋਬ ਆ, ਔਰ ਸਿਰਫ ਅਸੀਂ ਨਹੀਂ ਪੂਰੀ ਦੁਨੀਆ 'ਚ ਜਿਹੜਾ 2000 ਸਾਲ ਪਹਿਲਾਂ ਤੋਂ ਇਹ ਪਤਾ ਹੈਗਾ ਆ, 2000 ਸਾਲ ਪਹਿਲਾਂ ਇਹ ਦੇ ਰਿਕਾਰਡ ਸਾਨੂੰ ਮਿਲਦੇ ਆ ਜਦੋਂ ਲੋਕਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਸੀ ਕਿ ਧਰਤੀ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ, ਹੈ ਨਾ। ਸਾਨੂੰ ਪਤਾ ਕਿ ਜਦੋਂ ਕੋਪਰਨਿਕਸ ਨੇ ਪਹਿਲੀ ਵਾਰ ਦੱਸਿਆ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਆ, ਤਾਂ ਉਦੋਂ ਉਹਨੂੰ ਮਤਲਬ ਉਹਨੇ ਬੁੱਕ ਹੀ ਉਦੋਂ ਪਬਲਿਸ਼ ਕੀਤੀ ਸੀ ਜਦੋਂ ਉਹ ਆਪ ਮਰਨ ਵਾਲਾ ਹੀ ਸੀਗਾ, ਹੈ ਨਾ, ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਬੁੱਕ ਪਬਲਿਸ਼ ਕਰੂੰਗਾ ਤਾਂ ਮੈਨੂੰ, ਕਿਉਂਕਿ ਉਹ ਟਾਈਮ ਇੱਦਾਂ ਦਾ ਸੀਗਾ, ਹੈ ਨਾ। ਤੇ ਉਸ ਤੋਂ ਬਾਅਦ ਗੈਲੀਲੀਓ ਆਇਆ, ਉਹਦਾ ਸਾਨੂੰ ਪਤਾ ਕਿ ਚਰਚ ਨੇ ਜਦੋਂ ਉਹਨੇ ਬੁੱਕ ਪਬਲਿਸ਼ ਕੀਤੀ ਤਾਂ ਚਰਚ ਨੇ ਜਿਹੜਾ ਉਹਨੂੰ ਨਜ਼ਰ ਬੰਦ ਕਰ ਦਿੱਤਾ ਘਰ 'ਚ, ਹੈ ਨਾ, ਰੱਖਣਾ ਰਿਹਾ। ਤੇ ਉਸ ਟਾਈਮ ਦੇ ਉੱਤੇ ਜਿਹੜੀ ਆ ਲੋਕਾਂ ਨੇ ਮਤਲਬ ਉਹਨਾਂ ਤੋਂ ਵੀ ਪਹਿਲਾਂ ਜਿਹੜਾ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਸੀਗੀਆਂ ਚੀਜ਼ਾਂ, ਕਿਉਂਕਿ ਹਮੇਸ਼ਾ ਤੋਂ ਕਿਉਰਿਓਸਿਟੀ ਰਹੀ ਆ, ਹੈ ਨਾ। ਸਾਨੂੰ ਜਿੱਦਾਂ ਅਸੀਂ ਜਦੋਂ ਸਾਈਕੋਲੋਜੀ ਵਾਲੇ ਪੋਡਕਾਸਟ ਆਪਣੇ ਕੀਤੇ ਸੀ, ਉਹ 'ਚ ਅਸੀਂ ਗੱਲ ਕੀਤੀ ਸੀ ਕਿ ਪਹਿਲਾਂ ਕਿੱਦਾਂ ਹਰ ਚੀਜ਼ ਨੂੰ ਜਿਹੜਾ ਜੋੜ ਦਿੰਦੇ ਸੀਗੇ ਕਿ ਰੱਬ ਨਾਲ ਰਿਲੇਟਿਡ ਆ, ਹੈ ਨਾ, ਕੋਈ ਵੀ ਚੀਜ਼ ਆ ਕਿ ਦੇਵਤੇ ਆ ਜਾਂ ਕੁਛ ਵੀ ਹੈਗਾ। ਹੌਲੀ ਹੌਲੀ ਜਿਹੜਾ ਲੋਕਾਂ ਨੂੰ ਥੋੜੀ ਜਿਹੀ ਕਿਉਰਿਓਸਿਟੀ ਵਧਣੀ ਸ਼ੁਰੂ ਹੋਈ, ਕਿਉਂਕਿ ਹਿਊਮਨ ਬੀਂਗ ਦੀ ਸਾਡੀ ਖਾਸੀਅਤ ਇਹੀ ਹੁੰਦੀ ਹੈ ਕਿ ਅਸੀਂ ਕਿਊਰੀਅਸ ਬਹੁਤ ਹੁੰਦੇ ਹਾਂ ਨਾ, ਤੇ ਜਦੋਂ ਕਿਉਰਿਓਸਿਟੀ ਹੁੰਦੀ ਆ ਤਾਂ ਅਸੀਂ ਨਵੀਂ ਨਵੀਆਂ ਚੀਜ਼ਾਂ ਫਿਰ ਲੱਭਣੀਆਂ ਸ਼ੁਰੂ ਕਰ ਦਿੰਦੇ ਹਾਂ। ਤੇ ਉਦੋਂ ਜਦੋਂ ਲੋਕਾਂ ਨੂੰ ਕਿਉਰਿਓਸਿਟੀ ਹੋਈ, ਉਹਨਾਂ ਨੇ ਜਿਹੜਾ ਦੇਖਣਾ ਸ਼ੁਰੂ ਕੀਤਾ ਕਿ ਹਾਂ ਅਰਥ ਹੈਗੀ ਹੈ, ਤਾਂ 2000 ਸਾਲ ਪਹਿਲਾਂ ਜਿਹੜਾ ਸਾਨੂੰ ਪਤਾ ਚੱਲ ਗਿਆ ਸੀ। ਬਟ ਇਹ ਅੱਜ ਵੀ ਜਿਹੜੇ ਹੁਣ ਕੁਛ ਲੋਕ ਜਿਹੜੇ ਹਜੇ ਵੀ ਇਹ ਮੰਨਦੇ ਆ ਕਿ ਅਰਥ ਫਲੈਟ ਹੈਗੀ ਆ, ਤਾਂ ਅੱਜ ਅਸੀਂ ਇਹਦੀ ਗੱਲ ਕਰਨੀ ਹੈ ਕਿ ਕਿਉਂ ਉਹ ਮੰਨਦੇ ਆ, ਔਰ ਕਿਉਂ ਕਈ ਵਾਰ ਸਾਨੂੰ ਲੱਗਦਾ ਕਿ ਹੋ ਸਕਦਾ ਕਿ ਜਿੱਦਾਂ ਉਹ ਜਿਹੜੀ ਉਹ ਆਬਜ਼ਰਵੇਸ਼ਨ ਦਿੰਦੇ ਆ, ਹੈ ਨਾ, ਕਿ ਆਹ ਚੀਜ਼ਾਂ ਹੈਗੀਆਂ ਤਾਂ ਉਹ ਸਾਨੂੰ ਲੱਗਦਾ ਹੈ। ਬਟ ਹਾਂਜੀ, ਸਕੂਲ ਟਾਈਮ 'ਚ ਸਾਨੂੰ ਪੜ੍ਹਾ ਦਿੰਦੇ ਆ ਆਪਾਂ ਨੂੰ ਕਿ ਅਰਥ ਗੋਲ ਹੈ, ਔਰ ਅਸੀਂ ਦੇਖਦੇ ਵੀ ਹਾਂ ਅੱਜ, ਅਸੀਂ ਪੂਰੀ ਗੱਲ ਕਰਾਂਗੇ ਕਿਵੇਂ ਸਾਨੂੰ ਪਤਾ ਲੱਗਦਾ ਕਿ ਅਰਥ ਐਕਚੁਅਲ 'ਚ ਗੋਲ ਹੈਗੀ ਆ।
0: ਰਾਈਟ ਰਾਈਟ, ਸੋ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਪਹਿਲਾਂ ਉੱਥੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ ਕਿ ਕਿੱਦਾਂ ਇਹ ਆਈਡੀਆ, ਕਿਉਂਕਿ ਜਿੱਦਾਂ ਤੁਸੀਂ ਗੱਲ ਗੈਲੀਲੀਓ ਦੀ ਦੱਸੀ, ਉਹ ਅਸਲ ਦੇ ਵਿੱਚ ਥੋੜ੍ਹਾ ਜਿਹਾ ਉਹਦੀ ਬੈਕਗਰਾਊਂਡ ਵੀ ਦੱਸ ਦਿੰਦੇ ਹਾਂ ਕਿ ਜਿਹੜੇ ਯਹੂਦੀ ਲੋਕ ਸੀਗੇ, ਜਾਂ ਇਨਫੈਕਟ ਇੱਥੋਂ ਤੱਕ ਕਿ ਜਿਹੜਾ ਕੈਥੋਲਿਕ ਧਰਮ ਵੀ ਲੇਟਰ ਔਨ ਬਾਅਦ ਦੇ ਵਿੱਚ ਸ਼ੁਰੂ ਹੋਇਆ ਸੀ ਉਹਦੇ ਵਿੱਚ ਵੀ, ਅਤੇ ਸ਼ੁਰੂ ਸ਼ੁਰੂ ਦੇ ਵਿੱਚ ਜਿਹੜਾ ਇਸਲਾਮ ਸੀਗਾ ਉਹਦੇ 'ਚ ਵੀ, ਇਨਫੈਕਟ ਜਿੰਨੇ ਵੀ ਇਹ ਧਰਮ ਸੀਗੇ ਉਹਨਾਂ ਦੇ ਵਿੱਚ ਇਹ ਧਰਤੀ ਨੂੰ ਸਫੇਰੀਕਲ ਨਹੀਂ ਸੀ ਦੱਸਦੇ, ਫਲੈਟ ਹੀ ਦੱਸਦੇ, ਚਪਟੀ ਦੱਸਦੇ ਸੀ। ਅਤੇ ਉਹ ਜਿਹੜੀਆਂ ਥਿਊਰੀਆਂ ਸੀ ਉਹਦੇ ਅਗੇਂਸਟ ਜਿਹੜਾ ਵੀ ਕੋਈ ਗੱਲ ਕਰਦਾ ਸੀ, ਉਹ ਐਂ ਲੱਗਦਾ ਸੀਗਾ ਕਿ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਖਿਲਾਫ ਗੱਲ ਕਰਦਾ, ਉਹਨਾਂ ਦੀ ਧਰਮ ਦੀ ਆਸਥਾ ਦੇ ਖਿਲਾਫ ਗੱਲ ਕਰਦਾ। ਇਹ ਕਿਸ ਤਰੀਕੇ ਦੇ ਨਾਲ ਫਿਰ ਆਈਡੀਆ ਜਿਹੜਾ ਇਹ ਇਸ ਆਈਡੀਆ ਦੇ ਨਾਲ ਕਨਵਿੰਸ ਹੋਣਾ ਸ਼ੁਰੂ ਹੋਏ ਹੈ ਲੋਕ ਕਿ ਧਰਤੀ ਜਿਹੜੀ ਹੈਗੀ ਹੈ ਉਹ ਫਲੈਟ ਹੈਗੀ ਹੈ, ਦਿਖਦੀ ਫਲੈਟ ਹੈਗੀ ਹੈ, ਬਟ ਇਹ ਫਲੈਟ ਨਹੀਂ ਹੈਗੀ, ਇਹ ਦੋ ਅੱਡ ਅੱਡ ਚੀਜ਼ਾਂ ਸੀ, ਇੱਕ ਦਿਖਦੀ ਫਲੈਟ ਹੈ ਪਰ ਹੈ ਸਫੀਰੀਕਲ। ਇਹ ਆਈਡੀਆ ਦੇ ਨਾਲ ਕਿਵੇਂ ਕਨਵਿੰਸ ਹੋਣੀ ਸ਼ੁਰੂ ਹੋਈ ਦੁਨੀਆ, ਔਰ ਕਦੋਂ ਤੋਂ ਫਿਰ ਇਹਨੂੰ ਐਕਸੈਪਟ ਕਰ ਲਿਆ ਗਿਆ ਸੀ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਇਜਿਪਸ਼ੀਅਨ ਵਗੈਰਾ ਦਾ ਜਦੋਂ ਟਾਈਮ ਸੀਗਾ, ਜਾਂ ਮੇਸੋਪੋਟੇਮੀਅਨ ਜਿਹੜੇ ਸੀਗੇ ਉਹਨਾਂ ਦੇ ਟਾਈਮ ਦੇ ਉੱਤੇ ਇਹੀ ਮੰਨਦੇ ਸੀਗੇ ਕਿ ਧਰਤੀ ਜਿਹੜੀ ਆ ਮੇਨ ਸੈਂਟਰ ਆ, ਬਾਕੀ ਸਾਰੀਆਂ ਚੀਜ਼ਾਂ ਦੇ ਦੁਆਲੇ ਘੁੰਮਦੀਆਂ, ਹਨਾ, ਕਿਉਂਕਿ ਅਸੀਂ ਧਰਤੀ ਤੇ ਹੀ ਸੀਗੇ ਤੇ ਸਾਨੂੰ ਇੱਦਾਂ ਲੱਗਦਾ ਸੀ ਇਹੀ ਜਿਹੜੀ ਆ ਵੱਡੀ ਚੀਜ਼ ਆ ਸਭ ਤੋਂ, ਤੇ ਸਾਨੂੰ ਲੱਗਦਾ ਸੀ ਸੂਰਜ ਧਰਤੀ ਦੁਆਲੇ ਘੁੰਮਦਾ, ਕਿਉਂਕਿ ਲੋਕ ਦੇਖਦੇ ਸੀ ਕਿ ਸੂਰਜ ਈਸਟ ਤੋਂ ਚੜ ਕੇ ਵੈਸਟ ਚ ਚਲੇ ਜਾਂਦਾ, ਹਨਾ, ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਧਰਤੀ ਦੁਆਲੇ ਘੁੰਮੀ ਜਾ ਰਿਹਾ। ਤੇ ਇਜਿਪਸ਼ੀਅਨਸ ਨੇ ਇਹਨੂੰ ਥੋੜਾ ਜਿਹਾ ਰਿਲੀਜੀਅਸ ਜ਼ਿਆਦਾ ਜਿਹੜਾ ਇਹਨੂੰ ਵਿਊ ਦਿੱਤਾ ਕਿ ਕੁਛ ਮਤਲਬ ਉਹਨਾਂ ਦੇ ਜੋ ਵੀ ਆਪਣੇ ਰੀਜਨਲ ਉੱਥੇ ਦੇ ਦੇਵਤਾ ਸੀਗੇ, ਹਨਾ, ਕਿ ਇੱਕ ਸਾਡੀ ਅਰਥ ਆ ਇਹਦੇ ਉੱਪਰ ਜਿਹੜੀ ਹਵਾ ਦੀ ਇੱਕ ਦੇਵੀ ਆ ਜਿਹੜੀ ਇਹਨੂੰ ਪ੍ਰੋਟੈਕਟ ਕਰ ਰਹੀ ਆ, ਤੇ ਉੱਪਰ ਉਸ ਤੋਂ ਉੱਪਰ ਹੋਰ ਸਮੁੰਦਰ ਹੈਗੇ ਆ ਕਿਉਂਕਿ ਮੀਂਹ ਪੈ ਰਿਹਾ, ਉਹ ਸਾਰੀ ਚੀਜ਼ਾਂ ਉਹ ਸੋਚਦੇ ਸੀ। ਤੇ ਸਾਨੂੰ ਵੀ ਹਿੰਦੂ ਧਰਮ ਚ ਵੀ ਸਾਡੇ ਮਿਲਦਾ, ਹਨਾ, ਕਿ ਕਿੰਨੇ ਦੇਵਤੇ ਅਸੀਂ ਮੰਨਦੇ ਹਾਂ ਕਿ ਹਰ ਇੱਕ ਜਿਵੇਂ ਸੂਰਜ ਦੇਵਤਾ ਅਲੱਗ, ਚੰਦ, ਮਤਲਬ ਉਹ ਸਾਰੇ ਅਲੱਗ ਅਲੱਗ ਮੰਨਦੇ ਆ। ਤੇ ਪਹਿਲਾਂ ਜਿਹੜਾ ਹੈ ਮੋਸਟਲੀ ਬਾਕੀ ਚੀਜ਼ਾਂ ਵਾਂਗੂ ਇਹਨੇ ਵੀ ਜਿਹੜੀ ਇੱਕ ਮਿਰੇਕਲ ਲਈ ਮੰਨਿਆ ਜਾਂਦਾ ਸੀ, ਹਨਾ। ਤੇ ਹੌਲੀ ਹੌਲੀ ਜਦੋਂ ਅਰਿਸਟੋਟਲ ਦੀ ਅਸੀਂ ਗੱਲ ਕੀਤੀ ਸੀ, ਅਰਿਸਟੋਟਲ ਅਸੀਂ ਦੱਸਿਆ ਸੀ ਕਿ ਫਸਟ ਜਿਹੜਾ ਟਰੂ ਸਾਇੰਟਿਸਟ ਉਹਨੂੰ ਤੁਸੀਂ ਕਹਿ ਸਕਦੇ ਆ, ਜਿਹਨੇ ਲੌਜੀਕਲੀ ਗੱਲਾਂ ਜਿਹੜੀਆਂ ਕਰਨੀਆਂ ਸ਼ੁਰੂ ਕੀਤੀਆਂ ਓਬਜ਼ਰਵ ਕਰਕੇ, ਹਨਾ, ਉਹਨਾਂ ਦੇ ਟਾਈਮ ਤੋਂ ਜਿਹੜਾ ਇਹ ਚੀਜ਼ਾਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਰਥ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ ਜਾਂ ਨਾ ਕਿ ਚਪਟੀ ਹੈਗੀ ਆ। ਤੇ ਉਹਨਾਂ ਵਿੱਚੋਂ ਜਿਹੜਾ ਇੱਕ ਪਰਸਨ ਸੀਗਾ ਉਹਦਾ ਜਿਹੜਾ ਨਾਮ ਸੀਗਾ ਇਰੈਟੋਥੇਨਸ ਕਰਕੇ ਉਹਦਾ ਨਾਮ ਸੀਗਾ, ਤੇ ਉਹ ਗ੍ਰੀਕ ਜਿਹੜਾ ਬੰਦਾ ਸੀਗਾ, ਉਹਨੇ ਕੀ ਦੇਖਿਆ ਕਿ ਕਿਸੇ ਜਿੱਦਾਂ ਉੱਥੇ ਦੋ ਸ਼ਹਿਰ ਹੈ, ਇੱਕ ਅਲੈਗਜ਼ੈਂਡਰੀਆ ਹੁਣ ਵੀ ਸ਼ਾਇਦ ਹੈਗਾ ਤੇ ਇੱਕ ਸਿਆਨੀ ਕਰਕੇ ਸ਼ਹਿਰ ਹੈਗਾ, ਉਸ ਸ਼ਹਿਰ ਦੇ ਵਿੱਚ ਜਦੋਂ ਮਤਲਬ ਉਹ ਇੱਕ ਸਾਲ ਇੱਕ ਸ਼ਹਿਰ ਦੇ ਵਿੱਚ ਸੀ ਸੋਲਰ ਇਕਲਿਪਸ ਦੇ ਟਾਈਮ, ਔਰ ਦੂਜੇ ਸ਼ਹਿਰ ਦੇ ਵਿੱਚ ਸੀ ਕਿਸੇ ਪਰਟੀਕੁਲਰ ਟਾਈਮ ਦੇ ਉੱਤੇ, ਹਨਾ। ਤੇ ਉਹਨੇ ਰਿਅਲਾਈਜ਼ ਕੀਤਾ ਕਿ ਜਦੋਂ ਪਿਛਲੇ ਸਾਲ ਮੈਂ ਉਸ ਸ਼ਹਿਰ ਦੇ ਵਿੱਚ ਸੀਗਾ ਤਾਂ ਮੇਰੀ ਸ਼ੈਡੋ ਜਿਹੜੀ ਉਹ ਹੋਰ ਡਾਇਰੈਕਸ਼ਨ ਚ ਦਿਖ ਰਹੀ ਸੀਗੀ, ਪਰ ਜਦੋਂ ਹੁਣ ਮੈਂ ਇਸ ਸ਼ਹਿਰ ਚ ਅਲੈਗਜ਼ੈਂਡਰੀਆ ਚ ਤਾਂ ਮੇਰੀ ਡਾਇਰੈਕਸ਼ਨ ਥੋੜੀ ਹੋਰ ਜਿਹੜੀ ਆ ਸ਼ੈਡੋ ਦੀ ਡਾਇਰੈਕਸ਼ਨ ਥੋੜੀ ਹੋਰ ਦਿਖ ਰਹੀ ਆ, ਹਨਾ। ਤਾਂ ਉਹਨੇ ਥੋੜਾ ਜਿਹਾ ਸੋਚਿਆ ਵੀ ਇੱਦਾਂ ਕਿਉਂ ਹੁੰਦਾ ਹੈ, ਕਿਉਂਕਿ ਅਗਰ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਹਨੂੰ ਤਾਂ ਓਬੀਅਸਲੀ ਸਨ ਜਿਹੜਾ ਆ ਸਾਡੇ ਸਿਰ ਦੇ ਉੱਪਰ ਹੀ ਹੁੰਦਾ, ਤਾਂ ਜਿਹੜੀ ਅਰਥ ਜਿਹੜੀ ਸ਼ੈਡੋ ਚਾਹੇ ਤੁਸੀਂ ਜਿੱਥੇ ਵੀ ਹੁੰਦੇ, ਅਗਰ ਫਲੈਟ ਮਤਲਬ ਚਪਟੀ ਡਿਸਕ ਹੈਗੀ ਆ ਤਾਂ ਉਹ ਤੁਸੀਂ ਕਿਤੇ ਵੀ ਖੜੇ ਹੁੰਦੇ ਤਾਂ ਤੁਹਾਨੂੰ ਜਿਹੜਾ ਇਹ ਜਿਹੜੀ ਸ਼ੈਡੋ ਥੋੜੀ ਇੱਕੋ ਹੀ ਐਂਗਲ ਦੇ ਉੱਤੇ ਲੱਗਦੀ। ਪਰ ਜਦੋਂ ਉਹਨੇ ਰਿਅਲਾਈਜ਼ ਕੀਤਾ ਕਿ ਇਹ ਤਾਂ ਕੁਛ ਮਤਲਬ ਡਿਫਰੈਂਟ ਲੱਗਦਾ, ਹਨਾ, ਕਿਉਂ ਮੇਰੀ ਸ਼ੈਡੋ ਚੇਂਜ ਹੋ ਰਹੀ ਆ ਹਰ ਸੇਮ ਹੀ ਟਾਈਮ ਦੇ ਉੱਤੇ ਦੋ ਡਿਫਰੈਂਟ ਜਗ੍ਹਾ ਦੇ ਉੱਤੇ, ਤਾਂ ਉਹਨੇ ਜਦੋਂ ਆਪਣੀਆਂ ਉਹਨੇ ਕੀ ਕੀਤਾ ਦੋ ਸਟਿਕਸ ਜਾਂ ਮਤਲਬ ਦੋ ਜਿਹੜੀਆਂ ਸਟਿਕ ਕਹਿ ਸਕਦੇ ਤੁਸੀਂ, ਉਹਨੇ ਇੱਕ ਏਰੀਆ ਦੇ ਵਿੱਚ ਤੇ ਦੂਜੇ ਥੋੜੀ ਦੂਰ ਏਰੀਆ ਦੇ ਵਿੱਚ ਇੱਦਾਂ ਦੋ ਰੱਖੀਆਂ, ਔਰ ਅਸੀਂ ਵੀ ਇਹ ਕਰ ਸਕਦੇ ਹਾਂ ਅਗਰ ਅਸੀਂ ਦੇਖਣਾ ਕਿ ਅਰਥ ਫਲੈਟ ਹੈਗੀ ਆ ਜਾਂ ਨਹੀਂ। ਇਹ ਛੋਟਾ ਜਿਹਾ ਐਕਸਪੈਰੀਮੈਂਟ ਬਹੁਤ ਕਾਮਨ ਹੈਗਾ, ਲੋਕ ਕਰਵਾਉਂਦੇ ਆ ਇਹ, ਹਨਾ, ਟੀਚਰਸ ਕਰਵਾਉਂਦੇ ਹੈਗੇ ਬੱਚਿਆਂ ਨੂੰ। ਤੇ ਉਹ ਜਦੋਂ ਸ਼ੈਡੋ ਅਸੀਂ ਉਹਨੇ ਦੇਖੀ ਕਿ ਸ਼ੈਡੋ ਦਾ ਐਂਗਲ ਡਿਫਰੈਂਟ ਆ, ਤਾਂ ਉਸ ਸ਼ੈਡੋ ਮਤਲਬ ਉਹਦੀ ਕੈਲਕੂਲੇਸ਼ਨ ਕਰਕੇ ਉਹਨੇ ਅਰਥ ਦਾ ਡਾਇਆਮੀਟਰ ਜਿਹੜਾ ਇੱਕ ਸਰਕਮਫਰੈਂਸ ਕੱਢ ਦਿੱਤਾ, ਸਿਰਫ ਮੈਥਮੈਟੀਕਲ ਕੈਲਕੂਲੇਸ਼ਨ, ਹਨਾ। ਜਿੱਦਾਂ ਹੁਣ ਆਪਾਂ ਵੀ ਕਿੰਨੀ ਵਾਰ ਗੱਲਾਂ ਕੀਤੀਆਂ ਕਿ ਪਲੈਨਟ ਦੇ ਵਿੱਚ ਮਤਲਬ ਸੋਲਰ ਸਿਸਟਮ ਦੇ ਵਿੱਚ ਇੰਨੇ ਪਲੈਨਟ ਹੈਗੇ ਆ ਜਾਂ ਯੂਨੀਵਰਸ ਦੇ ਵਿੱਚ ਇੰਨੇ ਪਲੈਨਟ ਹੈਗੇ ਆ, ਤਾਂ ਹੁਣ ਉਹ ਸਾਰਿਆਂ ਨੂੰ ਆਪਾਂ ਨੂੰ ਇਕੱਲੇ ਇਕੱਲਿਆਂ ਨੂੰ ਗਿਣਨ ਤਾਂ ਨਹੀਂ ਬੈਠਦੇ, ਹਨਾ, ਕਿ ਕਿੰਨੀਆਂ ਚੀਜ਼ਾਂ ਹੈਗੀਆਂ, ਅਸੀਂ ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਹਾਂ। ਸੋ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਜਿਹੜਾ ਸਰਕਮਫਰੈਂਸ ਉਹਨੂੰ ਅਰਥ ਦਾ ਮਿਲਿਆ, ਉਹ ਅਪਰੋਕਸੀਮੇਟਲੀ ਜਿਹੜਾ ਅੱਜ ਸਰਕਮਫਰੈਂਸ ਹੁਣ ਸਾਨੂੰ ਪ੍ਰੋਪਰ ਟੈਕਨੋਲੋਜੀ ਦੇ ਨਾਲ ਪਤਾ ਹੈ, ਜਿਹੜਾ 12,700 ਕਿਲੋਮੀਟਰ ਦੇ ਕਰੀਬ ਡਾਇਆਮੀਟਰ ਸਾਡੀ ਅਰਥ ਦਾ ਹੈਗਾ, ਹਨਾ, ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਤੇ ਉਹ ਆਲਮੋਸਟ ਮਤਲਬ ਕੁਛ ਪਰਸੈਂਟੇਜ ਦੇ ਫਰਕ ਨਾਲ ਹੀ ਜਿਹੜਾ ਉਹਨੇ ਆਲਮੋਸਟ ਸਹੀ ਡਾਇਆਮੀਟਰ ਕੱਢਿਆ ਜਿਹੜਾ ਅਰਥ ਦਾ ਉਹਨੇ ਮੰਨਿਆ। ਤਾਂ ਉਹਨੇ ਉਹ ਵਨ ਆਫ ਦਾ ਫਸਟ ਜਿਹੜਾ ਪਰਸਨ ਸੀਗਾ ਜਿਹਨੇ ਕਿਹਾ ਕਿ ਨਹੀਂ ਇਹ ਜਿਹੜੀ ਹੈਗੀ ਆ ਅਰਥ ਜਿਹੜੀ ਆ ਰਾਊਂਡ ਹੈਗੀ ਆ, ਨਾ ਕਿ ਅਰਥ ਮਤਲਬ ਕਿ ਚਪਟੀ ਹੈਗੀ ਆ, ਹਨਾ। ਤੇ ਹਾਂਜੀ, ਕੁਛ ਲੋਕਾਂ ਨੇ ਫਿਰ ਜਿਵੇਂ ਸੋਲਰ ਜਿਹੜਾ ਐਕਲਿਪਸ ਦਾ ਟਾਈਮ ਉਹ ਰਿਅਲਾਈਜ਼ ਕੀਤਾ ਕਿ ਜਦੋਂ ਸੋਲਰ ਐਕਲਿਪਸ ਦੇ ਟਾਈਮ ਦੇ ਉੱਤੇ ਅਰਥ ਜਿਹੜੀ ਆ ਉਹ ਸਨ ਤੇ ਮੂਨ ਦੇ ਵਿੱਚ ਆ ਜਾਂਦੀ ਆ, ਹਨਾ, ਤਾਂ ਉਸ ਟਾਈਮ ਦੇ ਉੱਤੇ ਜਿਹੜੀ ਉਹਦੀ ਸ਼ੈਡੋ ਜਿਹੜੀ ਆ ਮੂਨ ਦੇ ਉੱਤੇ ਅਰਥ ਦੀ ਉਹ ਸਰਕੂਲਰ ਸ਼ੈਡੋ ਹੁੰਦੀ ਆ, ਮਤਲਬ ਵਰਟੀਕਲ ਹੁੰਦੀ ਆ ਜਿੱਦਾਂ ਉੱਪਰ ਤੋਂ ਥੱਲੇ, ਹਨਾ, ਔਰ ਉਹ ਤਾਂ ਹੀ ਪੋਸੀਬਲ ਆ ਅਗਰ ਜਿਹੜੀ ਅਰਥ ਜਿਹੜੀ ਸਰਕੂਲਰ ਹੋਊਗੀ, ਮਤਲਬ ਪ੍ਰੋਪਰ ਜਿਹੜੀ ਆ ਗੋਲ ਜਿਹੜੀ ਆ ਪ੍ਰੋਪਰਲੀ ਗੋਲ ਨਹੀਂ ਹੁੰਦੇ, ਸਫੈਰੀਕਲ ਜਿਹੜੀ ਸ਼ੇਪ ਹੁੰਦੀ ਆ ਅਰਥ ਦੀ, ਮਤਲਬ ਕਿ ਥੋੜੀ ਜਿਹੀ ਜਿੱਦਾਂ ਸਾਨੂੰ ਪਤਾ ਕਿ ਪੋਲਸ ਦੇ ਉੱਤੇ ਜਾ ਕੇ ਜਿਹੜੀ ਇਹ ਮਤਲਬ ਘੱਟ ਹੋ ਜਾਂਦੀ, ਨੈਰੋ ਹੋ ਜਾਂਦੀ ਹੈ ਹਨਾ, ਇਕੁਏਟਰ ਦੇ ਉੱਤੇ ਸਭ ਤੋਂ ਜਿਹੜਾ ਜ਼ਿਆਦਾ ਡਾਇਮੀਟਰ ਹੁੰਦਾ ਹੈਗਾ. ਸੋ ਉਹਦੀ ਜਿਹੜੀ ਆ ਸ਼ੈਡੋ ਅਰਥ ਦੀ ਸੋਲਰ ਇਕਲਿਪਸ ਦੇ ਟਾਈਮ ਦੇ ਉੱਤੇ ਸਨ ਦੇ ਉੱਤੇ ਸਫੈਰੀਕਲ ਜਾਂ ਸਰਕੂਲਰ ਸ਼ੇਪ ਚ ਪੈਂਦੀ ਆ, ਨਾ ਕਿ ਅਗਰ ਇਹ ਡਿਸਕ ਹੁੰਦੀ ਤਾਂ ਇੱਕ ਜਿਹੜੀ ਇੱਕ ਹੋਰੀਜ਼ੋਂਟਲੀ ਜਿਹੜੀ ਹੁੰਦੀ ਹੈ ਨਾ, ਮਤਲਬ ਕਿ ਖੱਬੇ ਤੋਂ ਸੱਜੇ ਜਿਹੜੀ ਉਹ ਤੁਹਾਨੂੰ ਸ਼ੈਡੋ ਦਿਖਦੀ, ਨਾ ਕਿ ਉੱਪਰ ਤੋਂ ਥੱਲੇ ਦਿਖਦੀ ਹੈ ਨਾ. ਤੋ ਇਹ ਕੁਛ ਚੀਜ਼ਾਂ ਜਿਹੜੀਆਂ ਲੋਕਾਂ ਨੇ ਦੇਖੀਆਂ. ਫਿਰ ਇੱਕ ਹੋਰ ਬੰਦਾ ਸੀਗਾ ਜਿਹਨੇ ਜਿਹਨੇ ਹੋਰ ਵੀ ਇਹ ਸੋਚਿਆ ਕਿ ਅੱਛਾ ਮੈਂ ਮਤਲਬ ਦੇਖਦਾ, ਕਿਉਂਕਿ ਹਰ ਕਿਸੇ ਨੂੰ ਕਿਉਰਿਓਸਿਟੀ ਸੀ ਨਾ, ਇੰਨਾ ਵੱਡਾ ਵਰਲਡ ਹੈਗਾ, ਹਰ ਕੋਈ ਅਲੱਗ ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਕਰ ਰਿਹਾ ਸੀਗਾ. ਤੋ ਕੋਈ ਜਿਹੜਾ ਬੰਦਾ ਸੀਗਾ ਉਹਨੇ ਇੱਕ ਸ਼ਿਪ ਜਿਹੜੀ ਆ ਦੇਖੀ ਕਿ ਜਦੋਂ ਸਮੁੰਦਰ ਦੇ ਵਿੱਚ ਸ਼ਿਪ ਜਾਂਦੀ ਆ, ਤਾਂ ਉਹਨੇ ਰਿਅਲਾਈਜ਼ ਕੀਤਾ ਕਿ ਸ਼ਿਪ ਜਦੋਂ ਦੂਰ ਚਲੇ ਜਾਂਦੀ ਆ, ਜਿਹੜਾ ਮਤਲਬ ਸਾਨੂੰ ਏਦਾਂ ਦਾ ਏਰੀਆ ਇੱਕ ਸੀ ਹੋਰਾਈਜ਼ਨ ਕਹਿੰਦੇ ਆ ਅਰਥ ਦਾ, ਹਨਾ, ਜਿੱਥੇ ਸਾਨੂੰ ਲੱਗਦਾ ਕਿ ਅਰਥ ਤੇ ਅਸਮਾਨ ਮਿਲ ਰਿਹਾ ਹੈਗਾ ਆਪਸ ਚ, ਉੱਥੇ ਉਹਨੇ ਦੇਖਿਆ ਕਿ ਮਤਲਬ ਜਦੋਂ ਦੂਰ ਜਾਈ ਜਾ ਰਹੀ ਹੈ ਹੋਰਾਈਜ਼ਨ ਵੱਲ ਨੂੰ ਜਿਹੜੀ ਆ ਸ਼ਿਪ ਹੈਗੀ ਆ, ਤਾਂ ਉਹਦਾ ਜਿਹੜਾ ਥੱਲੜਾ ਹਿੱਸਾ ਹੈ ਜਿਹੜਾ ਸ਼ਿਪ ਦਾ, ਉਹ ਸਭ ਤੋਂ ਪਹਿਲਾਂ ਛੁੱਪਦਾ ਆ, ਉਸ ਤੋਂ ਬਾਅਦ ਜਿਹੜਾ ਆ ਉੱਪਰਲਾ ਹਿੱਸਾ ਜਿਹੜਾ ਹੌਲੀ ਹੌਲੀ ਸਾਨੂੰ ਦੇਖਣਾ ਬੰਦ ਹੋ ਜਾਂਦਾ ਹਨਾ.
0: ਓਕੇ.
1: ਔਰ ਇਹ ਵੀ ਤਾਂ ਹੀ ਪੋਸੀਬਲ ਸੀਗਾ ਅਗਰ ਅਰਥ ਸਫੈਰੀਕਲ ਹੁੰਦੀ, ਉਹ ਇਸ ਲਈ ਕਿਉਂਕਿ ਫੋਰ ਐਗਜ਼ਾਮਪਲ ਅਸੀਂ ਇਮੇਜਿਨ ਕਰਦੇ ਹਾਂ ਕਿ ਅਸੀਂ ਬਹੁਤ ਵੱਡੀ ਮਤਲਬ ਬਾਲ ਦੇ ਉੱਤੇ ਖੜੇ ਹਾਂ ਹਨਾ, ਔਰ ਬਾਲ ਜਿਹੜੀ ਇੱਕ ਕਰਵ ਲੈ ਰਹੀ ਆ ਜਦੋਂ ਉਹ ਜਿੰਨਾ ਜਿੱਦਾਂ ਦੂਰ ਜਾ ਰਹੇ ਹਾਂ, ਸਾਨੂੰ ਇਸ ਟਾਈਮ ਦੇਖਣ ਨੂੰ ਲੱਗਦਾ ਕਿ ਜਦੋਂ ਅਸੀਂ ਨੇੜੇ ਹੀ ਦੇਖਦੇ, ਕਿਉਂਕਿ ਮੈਂ ਬਹੁਤ ਛੋਟਾ ਹਿੱਸਾ ਦੇਖ ਰਹੀ ਹਾਂ ਅਰਥ ਦਾ, ਮੈਨੂੰ ਪੂਰੀ ਅਰਥ ਨਹੀਂ ਦਿਖਾਈ ਦੇ ਰਹੀ ਹਨਾ, ਇਸ ਲਈ ਸਾਨੂੰ ਉਹ ਫਲੈਟ ਲੱਗਦੀ ਹੈ ਕਿ ਅਰਥ ਫਲੈਟ ਹੀ ਚੱਲੀ ਜਾ ਰਹੀ ਆ. ਤੇ ਪਰ ਜਦੋਂ ਤੁਸੀਂ ਇਮੇਜਿਨ ਕਰਕੇ ਦੇਖੋ ਕਿ ਤੁਸੀਂ ਵੱਡੀ ਸਾਰੀ ਬਾਲ ਦੇ ਉੱਤੇ ਖੜੇ ਆ ਤੇ ਉਹ ਜਿਹੜੀ ਆ ਦੂਰ ਕੋਈ ਚੀਜ਼ ਜਾਈ ਜਾ ਰਹੀ ਆ, ਤਾਂ ਅਲਟੀਮੇਟਲੀ ਉਹਨੇ ਕਰਵ ਲੈ ਕੇ ਥੱਲੇ ਨੂੰ ਹੀ ਜਿਹੜਾ ਮੁੜਨਾ ਹੈਗਾ, ਤਾਂ ਤੁਹਾਨੂੰ ਜਿਹੜਾ ਆ ਉਹਦਾ ਥੱਲੜਾ ਹਿੱਸਾ ਜਿਹੜਾ ਪਹਿਲਾਂ ਦਿਖਣਾ ਬੰਦ ਹੋ ਜਾਂਦਾ, ਔਰ ਜਿਹੜਾ ਉੱਪਰਲਾ ਹਿੱਸਾ ਉਹ ਬਾਅਦ ਚ ਦਿਖਣਾ ਹੁੰਦਾ. ਤੇ ਉਹਨੇ ਵੀ ਜਿਹੜੀ ਆ ਇਹੀ ਮਤਲਬ ਉਹਨਾਂ ਨੇ ਆਪਣੀ ਜਿਹੜੀ ਆਬਜ਼ਰਵੇਸ਼ਨ ਮੰਨੀ ਕਿ ਅਰਥ ਜਿਹੜੀ ਆ ਉਹ ਸਫੈਰੀਕਲ ਆ, ਨਾ ਕਿ ਜਿਹੜੀ ਚਪਟੀ ਹੈਗੀ ਆ ਹਨਾ. ਉਸ ਤੋਂ ਇਲਾਵਾ ਕੋਲੰਬਸ ਦੀ ਗੱਲ ਕਰਦੇ ਹਾਂ ਕਿ ਕੋਲੰਬਸ ਜਿਹੜਾ ਉਹ ਮੋਸਟਲੀ ਇਹ ਕਹਿੰਦੇ ਆ ਕਿ ਕੋਲੰਬਸ ਜਿਹੜਾ ਉਹ ਦੇਖਣ ਗਿਆ ਸੀ ਕਿ ਜਿਹੜਾ ਇੰਡੀਆ ਲੱਭਣ ਗਿਆ ਸੀ ਜਾਂ ਅਰਥ ਰਾਊਂਡ ਦੇਖਣ ਗਿਆ ਸੀ, ਤੇ ਉਹਦਾ ਵੀ ਪਰਪਸ ਉਹਨੇ ਸੋਚਿਆ ਕਿ ਮੈਂ ਇੰਡੀਆ, ਮਤਲਬ ਉਹਦਾ ਮੇਨ ਪਰਪਸ ਸੀ ਕਿ ਮੈਂ ਇੰਡੀਆ ਜਾਣਾ, ਤੇ ਉਹਨੂੰ ਸੀ ਕਿ ਅਗਰ ਮੈਂ ਇੰਡੀਆ ਮਤਲਬ ਅਗਰ ਅਰਥ ਸਫੈਰੀਕਲ ਹੈਗੀ ਆ ਤਾਂ ਮੈਂ ਚਾਹੇ ਕਿਸੇ ਵੀ ਡਾਇਰੈਕਸ਼ਨ ਚੋਂ ਜਾਵਾਂ, ਮੈਂ ਘੁੰਮ ਫਿਰ ਕੇ ਇੰਡੀਆ ਜਿਹੜਾ ਪਹੁੰਚ ਹੀ ਜਾਊਂਗਾ ਹਨਾ, ਜਾਂ ਕਿਸੇ ਵੀ ਪਰਟੀਕੁਲਰ ਰੀਜ਼ਨ ਦੇ ਉੱਤੇ. ਤਾਂ ਉਹਨੇ ਜਿਹੜੀ ਦੂਜੀ ਡਾਇਰੈਕਸ਼ਨ ਜਿਹੜੀ ਲਈ ਜਾਣ ਦੇ ਲਈ, ਔਰ ਇੰਡੀਆ ਅਲਟੀਮੇਟਲੀ ਉਹ ਪਹੁੰਚਿਆ. ਤੇ ਇਹ ਕੁਛ ਕੁ ਜਿਹੜੀਆਂ ਆਬਜ਼ਰਵੇਸ਼ਨ ਪੁਰਾਣੇ ਲੋਕਾਂ ਨੇ ਜਿਹੜੀਆਂ ਕੀਤੀਆਂ ਉਸ ਟਾਈਮ ਦੇ ਉੱਤੇ, ਜਿਹਨਾਂ ਨੇ ਜਿਹੜੀਆਂ ਸਾਨੂੰ ਦੱਸਦੀਆਂ ਸੀਗੀਆਂ ਉਸੇ ਟਾਈਮ, ਮਤਲਬ 2000 ਸਾਲ ਤੱਕ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਜਿਹੜੀ ਸਾਡੀ ਸਫੈਰੀਕਲ ਆ. ਔਰ ਇੱਕ ਇਹਦੇ ਚ ਬਹੁਤ, ਕਿਉਂਕਿ ਹੁਣ ਤਾਂ ਸਾਨੂੰ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦਿੱਤੀ ਹੈ ਨਾ, ਉਹ ਜਿਹੜੇ ਐਪਲ ਜਦੋਂ ਉਹਨੇ ਦੇਖਿਆ ਡਿੱਗਦਾ ਕਿ ਉਹਨੇ ਸੋਚਿਆ ਕਿ ਅੱਛਾ ਐਪਲ ਡਿੱਗ ਰਿਹਾ, ਤਾਂ ਮਤਲਬ ਗ੍ਰੈਵਿਟੀ ਆ, ਮਤਲਬ ਅਰਥ ਖਿੱਚ ਰਹੀ ਆ. ਜਦੋਂ ਅਸੀਂ ਆਪਣੇ ਯੂਨੀਵਰਸ ਵਾਲੇ ਪੋਡਕਾਸਟ ਕੀਤੇ ਸੀ, ਉਹ ਚ ਵੀ ਅਸੀਂ ਗੱਲ ਕੀਤੀ ਸੀ, ਜਿੰਨੀ ਕਿਸੇ ਵੀ ਜਿਹੜੀ ਆ ਚੀਜ਼ ਦਾ ਭਾਰ ਜ਼ਿਆਦਾ ਹੋਏਗਾ, ਉਨਾ ਜ਼ਿਆਦਾ ਉਹਦੀ ਜਿਹੜੀ ਗ੍ਰੈਵਿਟੀ ਹੋਊਗੀ ਹਨਾ. ਇਸ ਲਈ ਪਲੈਨਟਸ ਦੀ ਜਾਂ ਜਿੰਨਾ ਪਲੈਨਟ ਵੱਡਾ ਹੋਊਗਾ ਉਹਦੀ ਗ੍ਰੈਵਿਟੀ ਉਨੀ ਜ਼ਿਆਦਾ ਹੋਊਗੀ ਹਨਾ. ਤੇ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦੀ ਜਿਹੜੀ ਡੈਫੀਨੇਸ਼ਨ ਦਿੱਤੀ, ਤਾਂ ਹੌਲੀ ਹੌਲੀ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਯੂਨੀਵਰਸ, ਕਿਉਂਕਿ ਇੱਕ ਹੋਰ ਇੰਟਰਸਟਿੰਗ ਚੀਜ਼ ਆ, ਯੂਨੀਵਰਸ ਦੇ ਵਿੱਚ ਹੁਣ ਤੁਸੀਂ ਦੇਖੋ ਜਿੰਨੇ ਵੀ ਪਲੈਨਟਸ ਅਸੀਂ ਦੇਖਦੇ ਹਾਂ ਨਾ, ਉਹ ਮੋਸਟਲੀ ਸਫੈਰੀਕਲ ਹੁੰਦੇ ਆ. ਸਨ ਅਸੀਂ ਦੇਖਦੇ ਹਾਂ ਉਹ ਸਫੈਰੀਕਲ ਹੁੰਦਾ, ਮੂਨ ਉਹ ਜਿਹੜਾ ਸਫੈਰੀਕਲ ਹੁੰਦਾ, ਸਾਨੂੰ ਜਿਹੜੇ ਆ ਛੋਟੇ ਸਾਈਜ਼ ਦਾ ਜਿਹੜੇ ਆ
0: ਸਟਾਰ
1: ਜਿਹੜੀ, ਹਾਂਜੀ ਸਟਾਰ ਹੋ ਗਏ, ਜਾਂ ਜਿਹੜੀਆਂ ਦੂਜੀਆਂ ਰੌਕਸ ਵਗੈਰਾ ਜਿਹੜੀਆਂ ਯੂਨੀਵਰਸ ਦੇ ਵਿੱਚ ਇੱਧਰ ਉੱਧਰ ਫਿਰਦੀਆਂ ਰਹਿੰਦੀਆਂ, ਐਸਟਰੋਇਡ ਵਗੈਰਾ, ਉਹਨਾਂ ਦੀ ਸਾਈਜ਼ ਜਿਹੜੀ ਡਿਫਰੈਂਟ ਹੋ ਸਕਦਾ, ਰੌਕਸ ਵਰਗਾ ਹੀ ਸਾਈਜ਼ ਹੁੰਦਾ. ਕਿਉਂਕਿ ਜਦੋਂ ਅਸੀਂ ਵੱਡੇ ਲੈਵਲ ਦੇ ਉੱਤੇ, ਕਿਉਂਕਿ ਅਸੀਂ ਪਲੈਨਟਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ ਜਾਂ ਯੂਨੀਵਰਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ, ਤਾਂ ਉਸ ਟਾਈਮ ਦੇ, ਕਿਉਂਕਿ ਉਹ ਵੱਡੀਆਂ ਵੱਡੀਆਂ ਚੀਜ਼ਾਂ, ਤਾਂ ਜਿੰਨਾ ਜ਼ਿਆਦਾ ਉਹਨਾਂ ਦਾ ਮਾਸ ਹੈਗਾ ਉਨਾ ਹੀ ਜ਼ਿਆਦਾ ਉਹਨਾਂ ਦੀ ਗ੍ਰੈਵਿਟੀ ਵੀ ਹੈਗੀ ਆ, ਮਤਲਬ ਉਨਾ ਹੀ ਜ਼ਿਆਦਾ ਉਹ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ. ਤਾਂ ਜਦੋਂ ਕੋਈ ਚੀਜ਼ ਜਿਹੜੀ ਆ ਆਪਣੇ ਵੱਲ ਜਿਹੜੀ ਕਿਸੇ ਚੀਜ਼ਾਂ ਨੂੰ ਖਿੱਚੂਗੀ, ਤਾਂ ਉਹ ਅਲਟੀਮੇਟਲੀ ਜਿਹੜਾ ਉਹਦੇ ਕੋਲ ਇੱਕੋ ਹੀ ਸ਼ੇਪ ਦਾ ਆਪਸ਼ਨ ਬਚਦਾ, ਸਫੈਰੀਕਲ ਸ਼ੇਪ ਦਾ, ਕਿਉਂਕਿ ਸਾਰੇ ਜਿਹੜੇ ਆ ਕੰਪੋਨੈਂਟ ਹੈਗੇ ਆ ਉਹ ਇਕੱਠੇ ਹੋ ਕੇ ਪਹਿਲਾਂ ਸੈਂਟਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ, ਫਿਰ ਆਲੇ ਦੁਆਲੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ, ਤਾਂ ਮੁੜ ਕੇ ਸਫੈਰੀਕਲ ਸ਼ੇਪ ਹੀ ਲੈ ਜਾਂਦੇ ਆ ਹਨਾ. ਇਸ ਲਈ ਸਾਨੂੰ ਪੂਰੇ ਅਰਥ, ਜਿਹੜੇ ਪੂਰੇ ਪਲੈਨਟ ਸੋਲਰ ਸਿਸਟਮ ਜਾਂ ਦੂਜੇ ਸੋਲਰ ਸਿਸਟਮ ਦੇ ਵਿੱਚ, ਮੋਸਟਲੀ ਸਾਨੂੰ ਜਿਹੜੀ ਆ ਪਲੈਨਟਸ ਜਾਂ ਫਿਰ ਇਹ ਸਾਰੀ ਚੀਜ਼ਾਂ ਜਿਹੜੀਆਂ ਸਫੈਰੀਕਲ ਹੀ ਮਿਲਦੀਆਂ ਆ. ਤੇ ਇਹ ਵੀ ਜਿਹੜਾ ਇੱਕ ਸਾਡੇ ਕੋਲ ਪਰੂਫ ਸੀਗਾ ਜਿਹੜਾ ਨਿਊਟਨ ਦੇ ਟਾਈਮ ਦੇ, ਇਹ ਵੀ ਹੋਰ ਇੱਕ ਪਰੂਫ ਸੀ ਕਿ ਅਰਥ ਜਿਹੜੀ ਸਾਡੀ ਅਰਥ ਵੀ ਸਫੈਰੀਕਲ ਆ ਬਾਕੀ ਪਲੈਨਟਸ ਦੇ ਵਾਂਗੂ.
0: ਹਾਂਜੀ, ਓਕੇ, ਰਾਈਟ ਰਾਈਟ. ਅੱਛਾ, ਇਹਦੇ ਚ ਨਾ ਜਦੋਂ ਪਲੈਨਟ ਅਰਥ ਦੀ ਇੱਕ ਠੀਕ ਹੈ ਵਧੀਆ ਹਿਸਟਰੀ ਦੇ ਵੱਲ ਮੈਂ ਇਸ ਕਰਕੇ ਕਿਹਾ ਸੀਗਾ ਕਿਉਂਕਿ ਇੱਥੋਂ ਹੀ ਆਪਾਂ ਨੂੰ ਸਮਝ ਲੱਗੂਗਾ ਕਿ ਹੌਲੀ ਹੌਲੀ ਸਮਝ ਕਿੱਥੋਂ ਬਣੀ। ਇਹਦੀ ਜਿਹੜੀ ਰਿਸਰਚ ਹੈਗੀ ਹੈ ਇਹਦੀ ਸ਼ੇਪ ਦੀ ਹਿਸਟਰੀ ਦੀ ਉਹ ਥੋੜ੍ਹੀ ਜਿਹੀ ਡਿਫਰੈਂਟ ਹੈਗੀ ਹੈ ਜਾਂ ਫਿਰ ਜਿਵੇਂ ਕਿਹਾ ਜਾਂਦਾ ਕਹਿੰਦੇ ਕਿ ਪਾਇਥੋਗੋਰਸ ਨੇ ਜਿਹਨਾਂ ਆਪਣਾ ਪਾਇਥੋਗੋਰਸ ਥਿਓਰਮ ਪੜ੍ਹਦੇ ਹਾਂ ਉਹਨੇ ਸਭ ਤੋਂ ਪਹਿਲਾਂ ਇਹ ਥਿਊਰੀ ਦਿੱਤੀ ਸੀਗੀ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਇਹਦੀ ਜਿਹੜੀਆਂ ਥਿਊਰੀਜ਼ ਅਲੱਗ ਅਲੱਗ ਡਿਵੈਲਪ ਹੋਈਆਂ। ਇਹਦੀ ਹਿਸਟਰੀ ਡਿਫਰੈਂਟ ਹੈਗੀ ਹੈ ਇਹਦੀ ਇਹਦੇ ਇਹਦੇ ਕਨਵਿੰਸਿੰਗ ਆਈਡੀਆ ਦੇ ਨਾਲੋਂ।
1: ਹਾਂਜੀ, ਪਹਿਲਾਂ ਜਿਹੜੀ ਜਿੱਦਾਂ ਮੈਂ ਸਾਰੀ ਐਗਜ਼ਾਮਪਲਸ ਦਿੱਤੀਆਂ ਇਹ ਉਸ ਟਾਈਮ ਦਾ ਟਾਈਮ ਸੀ, ਮਤਲਬ 2000 ਸਾਲ ਜਾਂ ਉਸ ਤੋਂ ਪਹਿਲਾਂ ਦਾ ਟਾਈਮ ਉਹ ਸੀ ਜਦੋਂ ਸਾਡੇ ਕੋਈ ਟੈਕਨੋਲੋਜੀ ਇੰਨੀ ਨਹੀਂ ਸੀਗੀ, ਹਨਾ, ਸਾਇੰਟੀਫਿਕ ਐਡਵਾਂਸਮੈਂਟ ਇੰਨੀ ਨਹੀਂ ਸੀਗੀ। ਉਸ ਤੋਂ ਬਾਅਦ ਜਿਹੜਾ ਪਹਿਲਾਂ ਤਾਂ ਸਾਨੂੰ ਸਿਰਫ ਖਾਣ ਦਾ ਹੀ ਰਹਿਣ ਦਾ ਹੀ ਹਨਾ ਹੁੰਦਾ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਚਲੋ ਡਿਵੈਲਪ ਹੋਏ ਕਲਚਰ ਜਾਂ ਸਿਵਿਲਾਈਜੇਸ਼ਨ, ਤਾਂ ਹੌਲੀ ਹੌਲੀ ਹੋਰ ਲੋੜਾਂ ਵੀ ਵੱਧਦੀਆਂ ਗਈਆਂ, ਹਨਾ। ਹੁਣ ਟਾਈਮ ਦੇ ਉੱਤੇ ਪਿਛਲੇ ਕੁਛ ਸਾਲਾਂ ਤੋਂ ਤਾਂ ਸਾਡੇ ਕੋਲ ਜਿਹੜੀ 400-500 ਸਾਲਾਂ ਤੋਂ ਪਹਿਲਾਂ ਜਦੋਂ ਗਲੀਲੀਓ ਵਗੈਰਾ ਟੈਲੀਸਕੋਪ ਦੇ ਥਰੂ ਦੇਖਦੇ ਸੀ, ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਸੀਗੇ, ਉਸ ਤੋਂ ਬਾਅਦ ਜਿਹੜੀ ਹੌਲੀ ਹੌਲੀ ਸਾਡੇ ਕੋਲ ਸਾਇੰਟਿਫਿਕ ਟੈਕਨੋਲੋਜੀ ਆਉਣ ਲੱਗੀ। ਸੋ ਉਸ ਤੋਂ ਪਹਿਲਾਂ ਜਿਹੜੀ ਇਹ ਰਿਸਰਚ ਹੁੰਦੀ ਸੀ, ਜਿੱਦਾਂ ਲੋਕ ਮੈਂ ਸ਼ਿਪ ਦੀ ਐਗਜ਼ਾਮਪਲ ਦਿੱਤੀ ਜਾਂ ਸ਼ੈਡੋ ਵਾਲੀ ਐਗਜ਼ਾਮਪਲ ਦਿੱਤੀ ਹੈ, ਤਾਂ ਉਹ ਲੋਕ ਓਬਜ਼ਰਵ ਕਰਕੇ ਜਿਹੜਾ ਇਹ ਲੋਜੀਕਲੀ ਥੋੜਾ ਜਿਹਾ ਚੀਜ਼ਾਂ ਨੂੰ ਲਗਾ ਕੇ, ਉਹਨਾਂ ਦੇ ਕੋਲ ਕੋਈ ਪਰੂਫ ਨਹੀਂ ਸੀਗਾ, ਪਰ ਉਹ ਓਬਜ਼ਰਵ ਕਰਦੇ ਸੀ ਕਿ ਅੱਛਾ ਇਹ ਚੀਜ਼ ਆ, ਤਾਂ ਆਪਣਾ ਫਿਰ ਲੋਜਿਕ ਲਗਾਉਂਦੇ ਸੀ ਕਿ ਅੱਛਾ ਇਹ ਚੀਜ਼ ਇੱਦਾਂ ਹੋਈ ਆ ਤਾਂ ਕਿਉਂ ਹੋਈ ਆ, ਹਨਾ। ਤਾਂ ਉਹ ਸਾਰੀਆਂ ਚੀਜ਼ਾਂ ਉਹ ਕਰਦੇ ਸੀ। ਤਾਂ ਉਹ ਇੱਕ ਹਿਸਟਰੀ ਜਿਹੜੀ ਉਹ ਮਤਲਬ ਪਹਿਲਾਂ ਦਾ ਟਾਈਮ ਸੀ ਜਿਹੜਾ ਜਿਹ 'ਚ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਗਰਾਉਂਡ ਹੈਗੀ ਅਰਥ। ਫਿਰ ਉਸ ਤੋਂ ਬਾਅਦ ਸਾਡੇ ਕੋਲ ਹੋਰ ਐਡਵਾਂਸਮੈਂਟ ਆਈ ਜਦੋਂ ਹੁਣ ਟੈਕਨੋਲੋਜੀ ਆਈ। ਹੁਣ ਤਾਂ ਅਸੀਂ ਜਿਹੜਾ ਆਪਣੀ ਅਰਥ ਤੋਂ ਬਾਹਰ ਕੀ ਆਪਾਂ ਪਤਾ ਨੀ ਕਿੱਥੇ ਪਹੁੰਚ ਚੁੱਕੇ ਹਾਂ ਯੂਨੀਵਰਸ ਦੇ ਵਿੱਚ, ਹਨਾ। ਸਾਡੇ ਕੋਲ ਫੋਟੋਜ਼ ਆਉਂਦੀਆਂ, ਇੱਕ ਪੋਡਕਾਸਟ ਆਪਾਂ ਗੱਲ ਕੀਤੀ ਸੀ ਕਿ ਜਿਹੜਾ 40 ਸਾਲ ਪਹਿਲਾਂ ਜਿਹੜਾ ਇੱਕ ਵੋਇਜਰ ਭੇਜਿਆ ਸੀਗਾ ਨਾਸਾ ਨੇ, ਉਹ ਅੱਜ ਵੀ ਫੋਟੋ ਸਾਨੂੰ ਦੇ ਰਿਹਾ, ਹਨਾ, ਉਹਨੂੰ ਅਸੀਂ ਫੋਟੋਜ਼ ਦੇਖਦੇ ਹੈਗੇ ਹਾਂ। ਤਾਂ ਹੁਣ ਤਾਂ ਸਾਡੇ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਹੈਗੀ ਆ, ਅਸੀਂ ਫੋਟੋ ਸਾਡੇ ਕੋਲ ਅਰਥ ਦੀ ਜਿਹੜੀ ਆ ਪ੍ਰੋਪਰ ਫੋਟੋ ਹੈਗੀ ਆ। ਜੇ ਫੋਟੋ ਚ ਵੀ ਕਈ ਲੋਕ ਇੱਦਾਂ ਕਹਿ ਦਿੰਦੇ ਆ ਕਿ ਉਹ ਫੋਟੋ ਜਿਹੜੀ ਆ ਉਹ ਬਣਾਈ ਉਹ ਹੈਗੀ, ਉਹ ਅਸਲ ਚ ਫੋਟੋ ਨਹੀਂ ਹੈਗੀ। ਸੋ ਇਹ ਸਾਨੂੰ ਥੋੜਾ ਜਿਹਾ ਇੱਦਾਂ ਭੁਲੇਖਾ ਹੁੰਦਾ, ਜਿੱਦਾਂ ਹੁਣ ਨਾਸਾ ਜਾਂ ਕੋਈ ਵੀ ਜਿਹੜੀ ਵੱਡੀ ਵੱਡੀ ਏਜੰਸੀਜ਼ ਆ, ਹਨਾ, ਜਦੋਂ ਫੋਟੋਜ਼ ਲੈਂਦੀਆਂ ਜਿਹੜੇ ਕੈਮਰੇਸ ਤੋਂ, ਮਤਲਬ ਕੈਮਰੇ ਤੋਂ ਸਾਡੇ ਤੋਂ ਜਿਹੜੇ ਲੱਖਾਂ ਕਰੋੜਾਂ ਕਿਲੋਮੀਟਰ ਦੂਰ ਤੋਂ ਜਿਹੜੀ ਫੋਟੋ ਲੈ ਰਹੇ ਆ, ਹਨਾ, ਤਾਂ ਓਬਵੀਅਸਲੀ ਉਹਨਾਂ ਕੈਮਰਿਆਂ ਚ ਇਹ ਪੋਸੀਬਲ ਨਹੀਂ ਹੈਗਾ ਕਿ ਤੁਸੀਂ ਇੱਕ ਪਲੈਨਟ ਦੀ ਜਿਹੜੀ ਇਕੱਠੇ ਹੀ ਫੋਟੋ ਲੈ ਸਕਦੇ ਆ, ਹਨਾ। ਤਾਂ ਜਿਹੜੀ ਫੋਟੋਜ਼ ਲਈ ਜਾਂਦੀ ਜਿੱਦਾਂ ਆਪਣੇ ਫੋਨ ਚ ਪੈਨੋਰਮਾ ਕਰਕੇ ਇੱਕ, ਹਨਾ, ਫਿਲਟਰ ਹੁੰਦਾ ਇੱਕ, ਹਨਾ, ਅਸੀਂ ਉਹਦੇ ਚ ਫੋਨ, ਅਗਰ ਤੁਸੀਂ ਉਹਦੀ ਟੈਕਨੋਲੋਜੀ ਦੇਖੋ ਤਾਂ ਫੋਨ ਉਹ ਕੀ ਕਰਦਾ, ਫੋਨ ਸਾਡਾ ਛੋਟੀਆਂ ਛੋਟੀਆਂ ਫੋਟੋਆਂ ਕਿਸੇ ਉਸ ਜਿਹੜੀ ਜਿੱਥੇ ਵੀ ਅਸੀਂ ਐਂਗਲ ਤੋਂ ਫੋਟੋ ਲੈ ਰਹੇ ਹਾਂ, ਛੋਟੀਆਂ ਛੋਟੀਆਂ ਫੋਟੋਆਂ ਲੈ ਕੇ ਉਹਨਾਂ ਨੂੰ ਉਹ ਇਕੱਠੇ ਜੋੜ ਦਿੰਦਾ, ਹਨਾ, ਔਰ ਇੱਕ ਫੋਟੋ ਸਾਨੂੰ ਬਣਾ ਦਿੰਦਾ ਆ। ਸੇਮ ਏਦਾਂ ਹੀ ਜਦੋਂ ਅਸੀਂ ਯੂਨੀਵਰਸ ਚ ਫੋਟੋਆਂ ਲੈਂਦੇ ਹਾਂ, ਪਲੈਨਟਸ ਦੀਆਂ ਜਾਂ ਸਟਾਰਸ ਦੀਆਂ ਜਾਂ ਕਿਸੇ ਵੀ ਚੀਜ਼ ਦੀਆਂ, ਤਾਂ ਉਹਨਾਂ ਫੋਟੋਜ਼ ਨੂੰ ਜਿਹੜੀਆਂ ਏਦਾਂ ਹੀ ਛੋਟੀਆਂ ਛੋਟੀਆਂ ਫੋਟੋਜ਼, ਪਿਕਸਲਸ ਜਿਹਨੂੰ ਤੁਸੀਂ ਕਹਿ ਸਕਦੇ ਆ, ਜਿੱਦਾਂ ਆਪਾਂ ਪਿਕਸਲ ਜ਼ਿਆਦਾ ਸਮਝਦੇ ਹਾਂ, ਹਨਾ, ਤਾਂ ਪਿਕਸਲਾਂ ਵਾਂਗੂ ਜਿਹੜੀਆਂ ਇੱਦਾਂ ਛੋਟੀ ਛੋਟੀ ਫੋਟੋਜ਼ ਲੈ ਕੇ ਉਹਨਾਂ ਫੋਟੋਜ਼ ਦੇ ਮਤਲਬ ਡਿਫਰੈਂਟ ਡਿਫਰੈਂਟ ਪੋਰਸ਼ਨ ਲੈ ਕੇ ਫਿਰ ਉਹਨਾਂ ਨੂੰ ਕੰਬਾਈਨ ਕਰਕੇ ਫੋਟੋਜ਼ ਬਣਾਈ ਜਾਂਦੀ ਆ। ਸੋ ਉਹ ਜਦੋਂ ਸਾਨੂੰ ਇਹ ਸੁਣਨ ਨੂੰ ਅੱਜ ਕੱਲ੍ਹ ਇੰਟਰਨੈਟ ਤੇ ਮਿਲਦਾ ਕਿ ਉਹ ਫੋਟੋ ਅਸਲੀ ਨਹੀਂ ਹੈਗੀ, ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਫੋਟੋ ਬਣਾਈ ਉਹਨਾਂ ਨੇ ਹੱਥਾਂ ਨਾਲ ਬਹਿ ਕੇ ਹੁੰਦੀ ਆ। ਉਹਦਾ ਮਤਲਬ ਇਹ ਹੈਗਾ ਕਿ ਉਹ ਫੋਟੋਜ਼ ਕੈਮਰਿਆਂ ਨਾਲ ਇੱਦਾਂ ਲਈਆਂ ਗਈਆਂ ਹੈ ਕਿ ਉਹਨਾਂ ਨੂੰ ਬਾਅਦ ਵਿੱਚ ਜਿਹੜਾ ਇਕੱਠਾ ਕਰਨ ਕਰਕੇ ਫੋਟੋ ਐਕਚੁਅਲ ਅਰਥ ਦੀ ਹੀ ਫੋਟੋ ਹੈਗੀ ਆ, ਬਟ ਉਹਦੀਆਂ ਅਲੱਗ ਅਲੱਗ ਫੋਟੋਆਂ ਨੂੰ ਜੋੜ ਕੇ ਉਹ ਫੋਟੋ ਬਣਾਈ ਗਈ ਆ, ਹਨਾ। ਇੱਦਾਂ ਜਦੋਂ ਤੁਸੀਂ, ਅਗਰ ਤੁਸੀਂ ਦੇਖਣਾ ਚਾਹੁੰਦੇ ਆ ਰੋ ਜਿਹੜਾ ਡਾਟਾ ਤੁਸੀਂ ਦੇਖਣਾ ਚਾਹੁੰਦੇ ਆ ਨਾਸਾ ਦੀ ਜਾਂ ਕਿਸੇ ਵੀ ਹੋਰ ਏਜੰਸੀ ਦੀ ਵੈਬਸਾਈਟ ਦੇ ਉੱਤੇ, ਤਾਂ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਆ, ਤਾਂ ਉਹ ਤੁਹਾਨੂੰ ਬਲੈਕ ਐਂਡ ਵਾਈਟ ਜਿਹੜਾ ਉਹ ਦਿਖੇਗਾ, ਹਨਾ,
0: ਓਕੇ।
1: ਪਰ ਉਸ ਤੋਂ ਬਾਅਦ ਉਹ ਜਿਹੜਾ ਜੋ ਵੀ ਆਪਣਾ ਜਿਹੜਾ ਅਨਾਲਿਸਿਸ ਕਰਕੇ ਉਹਨੂੰ ਕਲਰਸ ਜਿਹੜੇ ਦਿੰਦੇ ਆ ਬੇਸਡ ਔਨ ਕਿਸ ਤਰ੍ਹਾਂ ਦੇ ਉੱਥੇ ਕੰਪੋਨੈਂਟ ਪ੍ਰੈਜੈਂਟ ਹੈਗੇ ਆ, ਤਾਂ ਉਹ ਐਕਚੁਅਲ ਅਸਲ ਹੀ ਫੋਟੋਜ਼ ਹੁੰਦੀਆਂ। ਸੋ ਜਦੋਂ ਹੁਣ ਇਹ ਸਾਡੇ ਕੋਲ ਟੈਕਨੋਲੋਜੀ ਆਈ, ਟੈਲੀਸਕੋਪਸ ਆਏ ਜਾਂ ਹੋਰ ਜਿਹੜੇ ਆ, ਅਸੀਂ ਜਿਹੜੇ ਆ ਮੂਨ ਲੈਂਡਿੰਗ ਕੀਤੀ ਜਾਂ ਬਾਕੀ ਜਿਹੜੇ ਆ ਭੇਜੇ ਰੋਵਰ ਵਗੈਰਾ, ਤਾਂ ਉਸ ਟਾਈਮ ਸਾਨੂੰ ਪਤਾ ਲੱਗਿਆ ਕਿ ਮਤਲਬ ਹੋਰ ਜਿਹੜਾ ਸਾਇੰਟੀਫਿਕਲੀ ਸਾਨੂੰ ਪ੍ਰੂਵ ਹੋਇਆ, ਸਾਡੇ ਕੋਲ ਪ੍ਰੂਫ ਆਏ ਕਿ ਹਾਂ ਜਿਹੜੀ ਆ ਸਾਡੇ ਪਲੈਨਟਸ ਜਿਹੜੇ ਰਾਊਂਡ ਹੈਗੇ ਆ ਤੇ ਨਾਲ ਹੀ ਅਰਥ ਵੀ ਰਾਊਂਡ ਜਾਂ ਸਫੇਅਰ ਹੈਗੀ ਆ। ਤੇ ਇਸ ਲਈ ਇਹ ਚੀਜ਼ ਜਿਹੜੀ ਥੋੜੀ ਜਿਹੀ ਜਿਹੜੀ ਆ ਵੀਅਰਡ ਲੱਗਦੀ ਆ ਕਿ ਅੱਜ ਦੇ ਟਾਈਮ ਚ ਵੀ ਲੋਕ ਇਹ ਸੋਚਦੇ ਆ ਕਿ ਅਰਥ ਫਲੈਟ ਹੋ ਸਕਦੀ ਆ, ਹਨਾ। ਔਰ ਇਹ ਜਿਹੜਾ ਕੰਸੈਪਟ ਅਰਥ ਫਲੈਟ ਹੋਣ ਦਾ ਆ, ਇਹ ਅੱਜ ਤੋਂ 2-400 ਸਾਲ ਪਹਿਲਾਂ ਨਹੀਂ ਸੀਗਾ ਇਹ ਕੰਸੈਪਟ, ਇਹ ਰੀਸੈਂਟਲੀ ਤਾਂ ਹੁਣ ਕਹਿੰਦੇ 2013-14 ਤੋਂ ਹੀ ਇਹ ਜ਼ਿਆਦਾ ਜਿਹੜਾ ਫੈਲਣਾ ਸ਼ੁਰੂ ਹੋਇਆ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਪਲੈਟਫਾਰਮ ਹੈਗੇ ਆ, ਸਟ੍ਰੀਮਿੰਗ ਪਲੈਟਫਾਰਮ ਹੈਗੇ ਆ ਨਾ, ਕਿਸੇ ਦਾ ਵੀ ਮਨ ਕਰਦਾ ਉੱਠ ਕੇ ਕਹਿਣ ਲੱਗ ਜਾਂਦੇ ਕਿ ਅੱਛਾ ਇਹ ਚੀਜ਼ ਦਾ ਇਹ ਹੈਗੀ, ਕੋਈ ਵੀ ਕੌਨਸਪੀਰੇਸੀ ਥਿਊਰੀ ਕ੍ਰੀਏਟ ਕਰ ਦਿੰਦੇ ਨਾ, ਹੁਣ ਤੁਹਾਨੂੰ ਯੂਟਿਊਬ ਤੇ ਜਾਂ ਕਿਸੇ ਵੀ ਚੀਜ਼ ਉੱਤੇ ਤੁਹਾਨੂੰ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਲੋਕ ਮਿਲ ਜੂਗੇ। ਹੁਣ ਤਾਂ ਇਹਨਾਂ ਦੀ ਅਲੱਗ ਤੋਂ ਆਰਗਨਾਈਜੇਸ਼ਨ ਹੈਗੀ ਆ ਜਿਹੜੇ ਲੋਕ ਮੰਨਦੇ ਆ ਤੇ ਫਲੈਟ ਹੈਗੀ ਆ, ਬਟ ਜਦੋਂ ਆਬਜ਼ਰਵੇਸ਼ਨ ਕੀਤੀਆਂ ਜਾਂਦੀਆਂ, ਲਾਸਟ ਐਪੀਸੋਡ ਚ ਆਈ ਥਿੰਕ ਮੈਂ ਗੱਲ ਕੀਤੀ ਸੀ ਕਿ ਸਾਇੰਸ ਦੇ ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕਰਦੇ ਆ ਤਾਂ ਉਸ ਐਕਸਪੈਰੀਮੈਂਟ ਨੂੰ ਅਸੀਂ ਇਸੇ ਲਈ ਜਿਹੜਾ ਉਦੋਂ ਹੀ ਸੱਚ ਮੰਨਦੇ ਆ ਜਦੋਂ ਤੁਸੀਂ ਉਹ ਚਾਹੇ ਕਿਸੇ ਵੀ ਜਿਹੜੀ ਆ ਪਰਸਪੈਕਟਿਵ ਤੋਂ ਐਕਸਪੈਰੀਮੈਂਟ ਕਰ ਲਓ, ਪਰ ਉਹਦਾ ਰਿਜ਼ਲਟ ਸੇਮ ਹੀ ਆਏਗਾ ਹਨਾ। ਬਟ ਜਦੋਂ ਫਲੈਟ ਅਰਥਰਸ ਦੇ ਉਹਨਾਂ ਨੇ ਕੁਛ ਜਿਹੜੇ ਐਕਸਪੈਰੀਮੈਂਟ ਕੀਤੇ, ਈਵਨ ਇੱਕ ਤਾਂ ਇਹ ਮੈਨੂੰ ਬੰਦੇ ਦਾ ਨਾਮ ਨਹੀਂ ਯਾਦ, ਬਟ ਕਿਸੇ ਨੇ ਯੂਟਿਊਬ ਚੈਨਲ ਕੋਈ ਫਲੈਟ ਅਰਥ ਨੇ ਜਿਹੜਾ ਮੰਨਦਾ ਬੰਦਾ ਹਨਾ, ਉਹਨੇ ਯੂਟਿਊਬ ਦੇ ਉੱਤੇ ਕੋਈ ਲਾਈਵ ਹੀ ਉਹ ਕਰ ਰਿਹਾ ਸੀਗਾ ਐਕਸਪੈਰੀਮੈਂਟ, ਪਰ ਉਹਦੇ ਲਾਈਵ ਐਕਸਪੈਰੀਮੈਂਟ ਸੀ ਉਹਦੇ ਤੋਂ ਹੀ ਗਲਤੀ ਨਾਲ ਪ੍ਰੂਵ ਹੋ ਗਿਆ ਕਿ ਅਰਥ ਜਿਹੜੀ ਆ ਉਹ ਸਫੇਰ ਹੈਗੀ ਫਲੈਟ ਦੇ ਕੰਪੈਰੀਜ਼ਨ ਹਨਾ। ਤੇ ਉਸ ਤੋਂ ਇਲਾਵਾ ਹਾਂਜੀ ਜਿਹੜੇ ਅੱਗੇ ਮੈਂ ਹੋਰ ਵੀ ਆਪਾਂ ਗੱਲ ਕਰਾਂਗੇ ਕਿ ਕਿਵੇਂ ਸਾਨੂੰ, ਮਤਲਬ ਇਹ ਤਾਂ ਇੱਕ ਚੀਜ਼ ਹੋ ਗਈ ਤੁਸੀਂ ਟੈਲੀਸਕੋਪ ਤੋਂ ਦੇਖ ਰਹੇ ਆ ਹਨਾ, ਬਾਕੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਹ ਪ੍ਰੂਵ ਕਰਦੀਆਂ ਹੈ ਕਿ ਅਰਥ ਸਫੇਅਰ ਆ, ਮਤਲਬ ਇਹ ਕੁਐਸਚਨ ਹੋਣਾ ਹੀ ਨਹੀਂ ਚਾਹੀਦਾ ਅੱਜ ਕੱਲ ਦੇ ਟਾਈਮ ਚ, ਬਟ ਸਟਿਲ ਕਿਉਂਕਿ ਹੁਣ ਜਿਹੜਾ ਕਿਉਂਕਿ ਆਪਾਂ ਨੂੰ ਹੁਣ ਦੇਖਣ ਨੂੰ ਮਿਲਦਾ ਹੀ, ਹੁਣ ਤਾਂ ਆਪਾਂ ਤਾਂ ਦੇਖ ਹੀ ਰਹੇ ਪਿਛਲੇ 10 ਸਾਲ ਚ ਕਿੰਨੀ ਟ੍ਰਾਂਜੀਸ਼ਨ ਹੋਈ ਆ ਹਨਾ, ਹਰ ਇੱਕ ਮਤਲਬ ਕੋਈ ਨਵੀਆਂ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਣ ਲੱਗ ਜਾਂਦੀਆਂ ਕਿ ਇਹ ਚੀਜ਼ ਏਦਾਂ ਨਹੀਂ ਹੋਈ ਹੈਗੀ ਤੇ ਨਹੀਂ ਮਤਲਬ ਹੋਈ ਹਨਾ। ਪਰ ਆਪਣਾ ਮੇਨ ਸਾਡਾ ਮਤਲਬ ਮੈਨੂੰ ਲੱਗਦਾ ਇੱਦਾਂ ਹੋਣਾ ਚਾਹੀਦਾ ਕਿ ਹੁਣ ਜਦੋਂ ਮੰਨ ਲਓ ਸਾਨੂੰ ਕੋਈ ਪ੍ਰੋਬਲਮ ਹੁੰਦੀ ਆ, ਕੋਈ ਹੈਲਥ ਦੀ ਪ੍ਰੋਬਲਮ ਹੁੰਦੀ ਆ ਹਨਾ, ਜਾਂ ਸਾਡੇ ਕੋਈ ਕਾਰ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਜਾਂ ਮਕੈਨਿਕ ਕੋਲ ਜਾਂਦੇ ਹਾਂ ਜਾਂ ਉੱਦਾਂ ਦੇ ਬੰਦੇ ਕੋਲ ਜਾਂਦੇ ਹਾਂ ਹਨਾ, ਅਸੀਂ ਇਹ ਤਾਂ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਵੀ ਜਾ ਕੇ ਪੁੱਛਣ ਲੱਗ ਜਾਂਦੇ, ਜਾਂ ਡਾਕਟਰ ਨੇ ਸਾਨੂੰ ਜਾ ਕੇ ਡਾਕਟਰ ਨੇ ਕਹਿ ਤਾ ਕਿ ਤੈਨੂੰ ਇਹ ਡਾਕਟਰ ਨੇ ਮੇਰੀ ਰਿਪੋਰਟ ਦੇਖ ਕੇ ਕਹਿ ਤਾ ਕਿ ਤੈਨੂੰ ਇਹ ਪ੍ਰੋਬਲਮ ਹੈਗੀ ਆ, ਹੁਣ ਮੈਂ ਆਪ ਤਾਂ ਉਹ ਰਿਪੋਰਟ ਦੇਖ ਕੇ ਨੀ ਨਾ ਦੇਖਣ ਲੱਗ ਜਾਂਦੀ ਜਾਂ ਕਿਸੇ ਨੂੰ ਕਿਸੇ ਹੋਰ ਹੀ ਬੰਦੇ ਨੂੰ ਪੁੱਛਣ ਲੱਗ ਜੂੰਗੀ ਕਿ ਜਿਹੜਾ ਨਹੀਂ ਜਿਹਨੂੰ ਉਸ ਚੀਜ਼ ਦੀ ਨੌਲੇਜ ਹੋਊਗੀ। ਸੋ ਇਹਨਾਂ ਚੀਜ਼ਾਂ 'ਚ ਵੀ ਸਾਨੂੰ ਜਿਹੜਾ ਉਹਨਾਂ ਲੋਕਾਂ ਦੀ ਹੀ ਮੇਰੇ ਖਿਆਲ ਨਾਲ ਜ਼ਿਆਦਾ ਗੱਲ ਸੁਣਨੀ ਚਾਹੀਦੀ ਜਿਹੜੇ ਐਕਚੁਅਲ 'ਚ ਕੰਮ ਕਰ ਰਹੇ ਆ ਉਹਨਾਂ ਚੀਜ਼ਾਂ ਦੇ ਉੱਤੇ, ਨਾ ਕਿ ਜਿਹੜੇ ਇੱਧਰ ਉੱਧਰੋਂ ਪੜ੍ਹ ਕੇ ਹਨਾ ਜਿਹੜੀ ਵੀ ਗੱਲ ਕਰ ਰਹੇ ਹੈਗੇ ਆ।
0: ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਤਾਂ ਸਪੈਸ਼ਲੀ ਇਹੀ ਹੈਗਾ, ਯੂਟਿਊਬ ਦੇ ਉੱਤੇ ਵੀਡੀਓ ਜਿਵੇਂ ਤੁਸੀਂ ਕਹਿ ਰਹੇ ਹੋ ਬਣਾਉਣ ਦੇ ਚੱਕਰ ਦੇ ਵਿੱਚ, ਕੁਛ ਵੀ ਆਪਣੇ ਪੱਲਿਓਂ ਕੁਛ ਇਹੋ ਜਿਹਾ ਕਹੋ ਜਿਹੜਾ ਕੰਟਰੋਵਰਸ਼ੀਅਲ ਹੋਵੇ, ਬੇਸ਼ੱਕ ਤੁਹਾਨੂੰ ਪਤਾ ਵੀ ਹੈ ਕਿ ਉਹ ਝੂਠ ਹੈ, ਬਟ ਯੂ ਨੋ ਕਿ ਐਟ ਦੀ ਐਂਡ ਆਫ ਦੀ ਡੇ ਇਟਸ ਆਲ ਅਬਾਊਟ ਨੰਬਰਸ, ਇਹ ਸਾਰੀ ਲਾਈਕਸ ਸ਼ੇਅਰਸ ਕਮੈਂਟਸ ਔਰ ਪੈਸੇ ਕਮਾਉਣ ਦੀ ਗੇਮ ਹੈਗੀ। ਸੋ ਝੂਠੀ ਜਾਣਕਾਰੀ ਜਿਹੜੀ ਹੈ ਤੁਸੀਂ ਬੜੀ ਆਸਾਨੀ ਦੇ ਨਾਲ ਫੈਲਾ ਦਿੰਦੇ, ਬਟ ਫੈਕਟਸ ਜਿਹੜੇ ਨੇ ਉਹ ਤੁਹਾਡੇ ਕਲੀਅਰ ਹੋਣੇ ਚਾਹੀਦੇ ਹੈਗੇ ਜੇ ਪੜ੍ਹੇ ਹੈਗੇ ਹੋ ਇਸ ਮਾਮਲੇ ਦੇ ਵਿੱਚ ਜਾਂ ਫਿਰ ਸਾਡਾ ਸ਼ੋਅ ਸੁਣਦੇ ਹੈਗੇ। ਸੰਦੀਪ ਜੀ ਇੱਕ ਬ੍ਰੇਕ ਲੈ ਲਈਏ ਅਤੇ ਬ੍ਰੇਕ ਤੋਂ ਬਾਅਦ ਫਿਰ ਕੁਛ ਜਿਹੜੀਆਂ ਮਿਥਸ ਹੈਗੀਆਂ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਵੀ ਗੱਲਾਂ ਮੈਂ ਕਰਨੀਆਂ ਨੇ। ਅਤੇ ਜਿਵੇਂ ਅਕਸਰ ਜਿੱਦਾਂ ਤੁਸੀਂ ਕਿਹਾ ਹੈਗਾ ਕਿ ਕੁਛ ਲੋਕ ਇਹ ਗੱਲ ਜਦੋਂ ਕਰ ਦਿੰਦੇ ਨੇ ਅਤੇ ਉੱਧਰਲੇ ਪਾਸੇ ਕੁਛ ਲੋਕ ਐਸੇ ਵੀ ਨੇ ਜਿਹੜੇ ਇਸ ਕਿਸਮ ਦੀਆਂ ਮਿਥਸ ਨੂੰ ਐਕਸੈਪਟ ਵੀ ਕਰ ਲੈਂਦੇ ਹੈਗੇ ਨੇ, ਸੋ ਉਹ ਵੀ ਉਹਦੀਆਂ ਵੀ ਕੀ ਵਜ੍ਹਾ ਹੈਗੀਆਂ ਨੇ, ਕਿਉਂ ਇੰਨੀਆਂ ਸਾਨੂੰ ਇਹ ਰਿਅਲਿਸਟਿਕ ਜੀਆਂ ਲੱਗਦੀਆਂ ਨੇ ਮਿਥਸ, ਅਤੇ ਕਿਉਂ ਅਸੀਂ ਇੱਕ ਬੜੀ ਸਿੰਪਲ ਜਿਹੀ ਥਿਊਰੀ ਨੂੰ ਸਮਝ ਨਹੀਂ ਪਾਉਂਦੇ ਹੈਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਸੰਦੀਪ ਜੀ ਇਹਦੇ ਬਾਰੇ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ, ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ, ਰਿਵਰਸ ਟੰਚ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ
5: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਵੈਲਕਮ ਬੈਕ ਜੀ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਡਾਕਟਰ ਸੰਦੀਪ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਫਲੈਟ ਅਰਥ ਦੀ ਇੱਕ ਬੇਸਿਕ ਜੀ ਥਿਊਰੀ ਤੁਹਾਨੂੰ ਸਮਝਾਤੀ ਹੁਣ ਇਹਦੇ ਨਾਲ ਜੁੜੇ ਹੋਏ ਕੁਛ ਸਵਾਲ ਜਵਾਬ ਕਰਨੇ ਹੈਗੇ ਨੇ ਜਿਹੜੇ ਆਮ ਤੌਰ ਦੇ ਉੱਤੇ ਹਰ ਇੱਕ ਦੇ ਜ਼ਿਹਨ ਦੇ ਵਿੱਚ ਆਉਂਦੇ ਨੇ ਸੰਦੀਪ ਜੀ ਵੈਲਕਮ ਬੈਕ ਜੀ ਕੀ ਹਾਲ ਚਾਲ ਠੀਕ ਹੋ ਅੱਛਾ ਹੋ ਸਕਦਾ ਹੈ ਕਿ ਮੇਰੇ ਸਵਾਲ ਥੋੜੇ ਜਿਹੇ ਬੇਤੁਕੇ ਹੋਣ ਪਰ ਉਹ ਕਿਉਂਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਵਾਲ ਆਉਂਦੇ ਨੇ ਤਾਂ ਮੈਂ ਪੁੱਛਣੇ ਨੇ ਤੁਸੀਂ ਜਿਵੇਂ ਮਰਜ਼ੀ ਸਾਦਾ ਕਰਕੇ ਸਮਝਾ ਦਿਓ ਸਾਇੰਟੀਫਿਕਲੀ ਸਮਝਾ ਦਿਓ ਅਤੇ ਇੱਕ ਤਾਂ ਇਹ ਚੀਜ਼ ਹੈਗੀ ਹੈ ਜਦੋਂ ਠੀਕ ਹੈ ਆਪਾਂ ਸਾਰਾ ਸਮਝ ਗਏ ਕਿ ਹਿਸਟਰੀ ਕੀ ਕਹਿੰਦੀ ਸੀ ਇਹਦਾ ਆਈਡੀਆ ਕੀ ਹੈਗਾ ਔਰ ਸਾਇੰਟਿਸਟ ਨੇ ਕੀ ਤਰਕ ਦਿੱਤੇ ਇਹ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ ਪਰ ਉਹ ਬਾਅਦ 'ਚ ਜਾ ਕੇ ਫਿਰ ਬੰਦਾ ਕਹਿ ਦਿੰਦਾ ਨਾ ਪਰ ਮੈਨੂੰ ਆਹ ਗੱਲ ਨਹੀਂ ਸਮਝ ਲੱਗੀ ਸੋ ਉਹ ਉਹ ਜਿਹੜਾ ਪਰ ਹੈਗਾ ਉਹਦੇ 'ਚ ਮੈਂ ਇਹ ਪੁੱਛੂੰਗਾ ਠੀਕ ਹੈ ਮੈਂ ਕਨਵਿੰਸ ਹੈਗਾ ਅਰਥ ਸਫੇਰੀਕਲ ਸ਼ੇਪ 'ਚ ਹੈ ਅਤੇ ਲੱਗਦੀ ਸਾਨੂੰ ਜਿਹੜੀ ਉਹ ਚਪਟੀ ਹੈਗੀ ਹੈ ਬਟ ਹੈ ਨਹੀਂ ਚਪਟੀ ਪਰ ਜੇ ਸਫੇਰੀਕਲ ਸ਼ੇਪ ਦੇ ਵਿੱਚ ਹੈ ਜੇ ਰਾਊਂਡ ਸ਼ੇਪ ਦੇ ਵਿੱਚ ਹੈ ਗੋਲ ਹੈ ਧਰਤੀ ਅਤੇ ਫਿਰ ਉਹ ਜਿਹੜਾ ਕਹਿੰਦੇ ਨੇ ਕਿ 71% ਤਾਂ ਧਰਤੀ 'ਤੇ ਪਾਣੀ ਹੈ ਅਤੇ ਫਿਰ ਉਹ ਜਿਹੜਾ ਸਮੁੰਦਰ ਹੈ ਜਦੋਂ ਐਂ ਕਹਿੰਦੇ ਆ ਕਿ ਗੇੜੇ ਕੱਢਦੀ ਅੱਗੇ ਤਾਂ ਇਹ ਕਹਿੰਦੇ ਹੁੰਦੇ ਸੀ ਨਾ ਕਿ ਸੂਰਜ ਗੇੜੇ ਕੱਢਦਾ ਫਿਰ ਹੁਣ ਇਹ ਗੱਲਾਂ ਸਾਇੰਸਦਾਨਾਂ ਨੇ ਕਹਿਤੀਆਂ ਕਿ ਨਹੀਂ ਧਰਤੀ ਗੇੜੇ ਕੱਢਦੀ ਹੈ ਇੱਕ ਤਾਂ ਧਰਤੀ ਗੋਲ ਹੈ ਉੱਤੋਂ ਇਹ ਗੇੜੇ ਕੱਢਦੀ ਹੈ ਦੂਜੇ ਪਲੈਨਟਸ ਦੇ ਉੱਤੇ ਪਾਣੀ ਹੈ ਨਹੀਂ ਪਰ ਇਸ ਪਲੈਨਟ ਦੇ ਉੱਤੇ ਤਾਂ 71% ਪਾਣੀ ਹੈ ਫਿਰ ਉਹ ਪਾਣੀ ਡੁੱਲ ਡੁੱਲ ਕਿਉਂ ਨਹੀਂ ਜਾਂਦਾ ਹੈਗਾ ਯੂਨੀਵਰਸ ਦੇ ਵਿੱਚ ਇਹਦਾ ਕੀ ਕਾਰਨ ਹੈਗਾ ਉਹਦੇ ਬਾਰੇ ਕੀ ਕਿਉਂਕਿ ਗ੍ਰੈਵੀਟੇਸ਼ਨ ਤਾਂ ਧਰਤੀ ਦੇ ਉੱਤੇ ਹੈ ਬਾਹਰ ਤਾਂ ਫਿਰ ਉਹ ਪਾਣੀ ਡੁੱਲ ਹੀ ਸਕਦਾ ਇੱਥੋਂ
1: ਹਾਂਜੀ ਹਾਂਜੀ ਜਿਹੜੇ ਇਹ ਤੁਸੀਂ ਗੱਲਾਂ ਕੀਤੀਆਂ ਇਹ ਤਾਂ ਇਹ ਸਾਰੀਆਂ ਚੀਜ਼ਾਂ ਕਰਕੇ ਕਿਉਂਕਿ ਹੁੰਦਾ ਕੀ ਹੈ ਜਿਹੜਾ ਅਸੀਂ ਐਜ਼ ਏ ਹਿਊਮਨ ਜਿਹੜੇ ਹੈਗੇ ਆ ਅਸੀਂ ਜਦੋਂ ਸਾਡਾ ਐਵੋਲਿਊਸ਼ਨ ਹੋਇਆ ਤਾਂ ਅਸੀਂ ਇਸ ਚੀਜ਼ ਲਈ ਜ਼ਿਆਦਾ ਇਵੋਲਵ ਨਹੀਂ ਹੋਏ ਸੀਗੇ ਕਿ ਅਸੀਂ ਇਹ ਸਮਝੀਏ ਕਿ ਕੀ ਹੋ ਰਿਹਾ ਹਨਾ ਔਰ ਹਰ ਇੱਕ ਚੀਜ਼ ਨੂੰ ਅਸੀਂ ਸਮਝ ਵੀ ਨਹੀਂ ਸਕਦੇ ਸੀਗੇ ਕਿ ਐਡੇ ਵੱਡੇ ਲੈਵਲ ਦੇ ਉੱਤੇ ਕੀ ਹੋ ਰਿਹਾ ਹਨਾ ਕਿ ਸਾਨੂੰ ਤਾਂ ਮੰਨ ਲਓ ਅਸੀਂ ਆਪਾਂ ਸ਼ਹਿਰ 'ਚ ਰਹਿੰਦੇ ਸਾਨੂੰ ਤਾਂ ਆਲੇ ਦੁਆਲੇ 4-5 ਘਰਾਂ ਦਾ ਵੀ ਨਹੀਂ ਪਤਾ ਹੁੰਦਾ ਨਾ ਇੱਥੇ ਆ ਕੇ ਤਾਂ ਚਲੋ ਉਹ ਵੀ ਨਹੀਂ ਪਤਾ ਹੁੰਦਾ ਇੰਡੀਆ 'ਚ ਥੋੜਾ ਪਿੰਡ ਦਾ ਪਤਾ ਹੁੰਦਾ ਪਰ ਸ਼ਹਿਰਾਂ ਦਾ ਨਹੀਂ ਪਤਾ ਹੁੰਦਾ ਸੋ ਅਸੀਂ ਜਿਹੜੀ ਆ ਇੱਕ ਛੋਟੇ ਲੈਵਲ ਦੇ ਲਈ ਜਿਹੜੇ ਇਵੋਲਵ ਹੋਈ ਸੀ ਬਟ ਇਹ ਸਾਡੀ ਕਿਉਰਿਓਸਿਟੀ ਸੀਗੀ ਕਿ ਅਸੀਂ ਜਿਹੜੀਆਂ ਹੋਰ ਚੀਜ਼ਾਂ ਨੂੰ ਵੀ ਜਾਣਨਾ ਚਾਹਿਆ ਤਾਂ ਅੱਜ ਅਸੀਂ ਜਿਹੜਾ ਇੰਨੀ ਦੂਰ ਜਿਹੜਾ ਯੂਨੀਵਰਸ ਦੇ ਵਿੱਚ ਪਹੁੰਚ ਗਏ ਹਾਂ ਸਾਡੇ ਕੋਲ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਹੈਗੇ ਹਨਾ ਤੇ ਕਿਉਂਕਿ ਅਸੀਂ ਜਿਹੜੇ ਇਸ ਚੀਜ਼ ਲਈ ਇਵੋਲਵ ਨਹੀਂ ਹੋਏ ਸੀ ਤਾਂ ਅਸੀਂ ਮੋਸਟਲੀ ਜਦੋਂ ਕਿਸੇ ਚੀਜ਼ ਨੂੰ ਦੇਖਦੇ ਹਾਂ ਤਾਂ ਅਸੀਂ ਛੋਟੇ ਲੈਵਲ ਦੇ ਉੱਤੇ ਦੇਖਦੇ ਹਾਂ ਹਨਾ ਜਿੱਦਾਂ ਤੁਸੀਂ ਕਿਹਾ ਕਿ ਅਰਥ ਜਿਹੜੀ ਆ ਆਪਾਂ ਜਦੋਂ ਖੜੇ ਹੁੰਦੇ ਹਾਂ ਕਿਤੇ ਤਾਂ ਅਰਥ ਤਾਂ ਸਾਨੂੰ ਤਾਂ ਦਿਖਦਾ ਹੈ ਕਿ ਅਰਥ ਫਲੈਟ ਹੈਗੀ ਆ ਇਹ ਪੱਧਰੀ ਹੈਗੀ ਆ ਇੱਦਾਂ ਤਾਂ ਹੈ ਨਹੀਂ ਵੀ ਗੋਲ ਆ ਹਨਾ ਕਿ ਇੱਕ ਗਲੀ ਦੂਜੇ ਗਲੀ ਤੋਂ ਜਿਹੜੀ ਆ ਉਹ ਥੱਲੇ ਉਹਦਾ ਲੈਵਲ ਹੈਗਾ ਤੇ ਨਾ ਹੀ ਸਾਨੂੰ ਜੇ ਅਸੀਂ ਸਮੁੰਦਰ 'ਚ ਵੀ ਦੇਖੀਏ ਸਾਨੂੰ ਬੀਚ ਵੀ ਜਾਂ ਪਾਣੀ ਵੀ ਸਮੁੰਦਰ ਦਾ ਇੱਦਾਂ ਲੱਗਦਾ ਕਿ ਸਿੱਧਾ ਹੈਗਾ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਲੋਕ ਜ਼ਿਆਦਾਤਰ ਹਰ ਕਿਸੇ ਦੇ ਦਿਮਾਗ 'ਚ ਆਉਂਦੀ ਹੈ ਕਿ ਜੇ ਧਰਤੀ ਘੁੰਮ ਰਹੀ ਹੈਗੀ ਆ ਕਿਉਂਕਿ ਇੱਕ ਪਰਟੀਕੁਲਰ ਸਪੀਡ ਤੇ ਘੁੰਮ ਰਹੀ ਆ ਧਰਤੀ ਹਨਾ ਤਾਂ ਅਸੀਂ ਕਿਉਂ ਨਹੀਂ ਨਾਲ ਘੁੰਮ ਰਹੇ ਹੈਗੇ ਅਸੀਂ ਤਾਂ ਖੜੇ ਆ ਉਸੇ ਜਗ੍ਹਾ ਦੇ ਉੱਤੇ ਸਾਨੂੰ ਵੀ ਘੁੰਮਣਾ ਚਾਹੀਦਾ ਨਾਲ ਜੇ ਅਰਥ ਘੁੰਮ ਰਹੀ ਆ ਤੇ ਇਹਦੀ ਸਭ ਤੋਂ ਜਿਹੜੀ ਸੌਖੀ ਐਗਜ਼ਾਮਪਲ ਜਿਹੜੀ ਸੀ ਅੱਜ ਸਮਝ ਸਕਦੇ ਹਾਂ ਅੱਜ ਅਸੀਂ ਅਗਰ ਆਸਟ੍ਰੇਲੀਆ ਬੈਠੇ ਹਾਂ ਜਾਂ ਕਿਤੇ ਵੀ ਓਵਰਸੀਜ਼ ਬੈਠੇ ਹਾਂ ਤਾਂ ਅਸੀਂ ਜਹਾਜ਼ ਦੇ ਵਿੱਚ ਸਫ਼ਰ ਕਰਕੇ ਇੱਥੇ ਆਏ ਹਾਂ ਹਨਾ ਅਸੀਂ ਜਿਹੜਾ ਸਾਨੂੰ ਟਿਕਟ ਲੈਣੀ ਪਈ ਪਲੇਨ ਦੀ ਅਸੀਂ ਆਏ ਤੇ ਸਾਨੂੰ ਪਤਾ ਹੈ ਕਿ ਜਦੋਂ ਪਲੇਨ ਮੂਵ ਜਿਹੜਾ ਪਲੇਨ ਜਿਹੜਾ ਜਦੋਂ ਚੜ੍ਹਦਾ ਹੈਗਾ ਇੱਕਦਮ ਤਾਂ ਉਸ ਟਾਈਮ ਸਾਨੂੰ ਫੀਲ ਹੁੰਦਾ ਕਿ ਅਸੀਂ ਪਲੇਨ ਦੇ ਨਾਲ ਹੀ ਜਾ ਰਹੇ ਹਾਂ ਹਨਾ ਪਰ ਜਦ ਪਲੇਨ ਇੱਕ ਲੈਵਲ ਦੇ ਉੱਤੇ ਆ ਜਾਂਦਾ ਤਾਂ ਸਾਨੂੰ ਫੀਲ ਨਹੀਂ ਹੁੰਦਾ ਕਿ ਅਸੀਂ ਵੀ ਕਿਤੇ ਜਾ ਰਹੇ ਹਾਂ ਅਸੀਂ ਮਤਲਬ ਕਿ ਇੱਕ ਸਾਨੂੰ ਇੱਦਾਂ ਲੱਗਦਾ ਕਿ ਸਟੇਬਲੀ ਇੱਕੋ ਹੀ ਜਗ੍ਹਾ ਦੇ ਉੱਤੇ ਬੈਠੇ ਹਾਂ ਬਟ ਪਲੇਨ ਤਾਂ ਮੂਵ ਕਰ ਰਿਹਾ ਆ ਪਲੇਨ ਕਿਉਂਕਿ ਇੱਕ ਪਰਟੀਕੁਲਰ ਸਪੀਡ ਦੇ ਉੱਤੇ ਮੂਵ ਕਰ ਰਿਹਾ ਤਾਂ ਅਸੀਂ ਵੀ ਉਹਦੇ ਨਾਲ ਉਸੇ ਸਪੀਡ ਦੇ ਉੱਤੇ ਮੂਵ ਕਰ ਰਿਹਾ ਤਾਂ ਸਾਨੂੰ ਰਿਅਲਾਈਜ਼ ਨਹੀਂ ਹੁੰਦਾ ਕਿ ਅਸੀਂ ਵੀ ਤੁਰ ਰਹੇ ਹਾਂ ਸਾਨੂੰ ਲੱਗਦਾ ਕਿ ਅਸੀਂ ਇੱਕੋ ਜਗ੍ਹਾ ਬੈਠੇ ਹਾਂ ਨਾ ਬਟ ਫਿਰ ਵੀ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚ ਜਾਂਦੇ ਹਾਂ ਸੇਮ ਅਰਥ ਦਾ ਵੀ ਹੁੰਦਾ ਕਿਉਂਕਿ ਅਰਥ ਦੇ ਜਦੋਂ ਮੂਵ ਕਰ ਰਹੀ ਆ ਤਾਂ ਅਰਥ ਦੇ ਨਾਲ ਅਸੀਂ ਵੀ ਮੂਵ ਕਰ ਰਹੇ ਹਾਂ ਬਟ ਕਿਉਂਕਿ ਸੇਮ ਹੀ ਸਪੀਡ ਦੇ ਉੱਤੇ ਜਿਹੜਾ ਜਿਹੜੀ ਆ ਅਸੀਂ ਮੂਵ ਕਰ ਰਹੇ ਹਾਂ ਇਸ ਲਈ ਸਾਨੂੰ ਇੰਨਾ ਫੀਲ ਨਹੀਂ ਹੁੰਦਾ ਕਿ ਜਿਹੜਾ ਸਾਨੂੰ ਵੀ ਜਿਹੜਾ ਮਤਲਬ ਇੱਕ ਜਗ੍ਹਾ ਤੋਂ ਕਿੱਦਾਂ ਕਿਉਂ ਨਹੀਂ ਹੈਗਾ ਕਿ ਅਸੀਂ ਆਸਟ੍ਰੇਲੀਆ ਬੈਠੇ ਬੈਠੇ ਅਗਲੇ ਦਿਨ ਇੰਗਲੈਂਡ ਜਾਂ ਕੈਨੇਡਾ ਕਿਉਂ ਨਹੀਂ ਪਹੁੰਚ ਜਾਂਦੇ ਹਨ ਤੇ ਕਿਉਂਕਿ ਅਸੀਂ ਜਿਹੜਾ ਉਹ ਨਾਲ ਹੀ ਸਪੀਡ ਨਾਲ ਮੂਵ ਕਰ ਰਹੇ ਹਾਂ ਤੇ ਇਸੇ ਲਈ ਔਰ ਜਿਹੜੀ ਆ ਇਹਦੀ ਇੱਕ ਹੋਰ ਐਗਜ਼ਾਮਪਲ ਹੈਗੀ ਗ੍ਰੈਵਿਟੀ ਦੀ ਜਿਹੜੀ ਜਿੱਦਾਂ ਪਲਾਂਟਸ ਹੈਗੇ ਸਾਨੂੰ ਪਤਾ ਸਾਡੇ ਪਲਾਂਟਸ ਜਿਹੜੇ ਆ ਰੂਟਸ ਜਿਹੜੀਆਂ ਥੱਲੇ ਨੂੰ ਜਾਂਦੀਆਂ ਹਨਾ ਔਰ ਸ਼ੂਟਸ ਜਿਹੜੀਆਂ ਉੱਪਰ ਨੂੰ ਜਾਂਦੀਆਂ ਤੇ ਉਹਦੇ ਚ ਵੀ ਗ੍ਰੈਵਿਟੀ ਜਿਹੜਾ ਆਪਣਾ ਰੋਲ ਪਲੇ ਕਰਦੀ ਆ ਕਿ ਇਹਦੀ ਅਸੀਂ ਕਰਾਂਗੇ ਕਿਸੇ ਪੋਡਕਾਸਟ ਵਾਲ ਕਿ ਕਿਉਂ ਇੱਦਾਂ ਹੁੰਦਾ ਬਟ ਉਹਦੇ ਚ ਵੀ ਗ੍ਰੈਵਿਟੀ ਦਾ ਹੀ ਜਿਹੜਾ ਰੋਲ ਹੁੰਦਾ ਹੈਗਾ
0: ਓਕੇ
1: ਉਸ ਤੋਂ ਇਲਾਵਾ ਤੁਸੀਂ ਹਾਂਜੀ GPS ਵਗੈਰਾ ਯੂਜ਼ ਕਰਦੇ ਹੋ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੇ ਕੁਛ ਕੁ ਜਿਹੜੇ ਸਵਾਲ ਹੁੰਦੇ ਆ ਕਿ ਅੱਛਾ ਇੱਕ ਹੁੰਦਾ ਕਿ ਸਾਨੂੰ ਲੱਗਦਾ ਕਿ ਸਨ ਤਾਂ ਇਹ ਵੀ ਸਾਨੂੰ ਲੱਗਦਾ ਕਿ ਸਨ ਜਿਹੜਾ ਈਸਟ ਤੋਂ ਚੜ੍ਹਦਾ ਵੈਸਟ ਚ ਚਲੇ ਜਾਂਦਾ ਤਾਂ ਉਹ ਤਾਂ ਹੀ ਹੋ ਸਕਦਾ ਕਿ ਨੋਰਮਲੀ ਅਸੀਂ ਸੋਚਦੇ ਹਾਂ ਕਿ ਉਹ ਤਾਂ ਹੀ ਹੋ ਸਕਦਾ ਜੇ ਅਰਥ ਫਲੈਟ ਹੈਗੀ ਆ ਹਨਾ ਬਟ ਉਹ ਇਸ ਲਈ ਆ ਕਿ ਜਿੱਦਾਂ ਅਸੀਂ ਦੱਸਿਆ ਕਿ ਅਰਥ ਜਿਹੜਾ ਉਹ ਜਿਹੜਾ ਘੁੰਮ ਰਿਹਾ ਸਨ ਜਿਹੜਾ ਅਰਥ ਜਿਹੜੀ ਸਨ ਦੁਆਲੇ ਘੁੰਮ ਰਿਹਾ ਤੇ ਅਸੀਂ ਜਿਹੜਾ ਥੱਲੜਾ ਹਿੱਸਾ ਜਿਹੜਾ ਨਹੀਂ ਦੇਖ ਪਾ ਰਹੇ ਹੈਗੇ ਤਾਂ ਸਾਨੂੰ ਨੀ ਪਤਾ ਚੱਲਦਾ ਕਿ ਸਨ ਜਿਹੜਾ ਕਿੱਥੋਂ ਕਿੱਥੇ ਗਿਆ ਹਨਾ ਤਾਂ ਸਾਨੂੰ ਇਹ ਫੀਲ ਹੁੰਦਾ ਕਿ ਅਸੀਂ ਇੱਕ ਫਲੈਟ ਉਹਦੇ ਤੇ ਰਹਿ ਰਹੇ ਹਾਂ ਪਰ ਅਸੀਂ ਜਿਹੜਾ ਇੱਕ ਬਹੁਤ ਛੋਟਾ ਹਿੱਸਾ ਦੇਖ ਰਹੇ ਹਾਂ ਅਰਥ ਦਾ ਇੰਨੇ ਵੱਡੇ ਅਰਥ ਦੇ ਕੰਪੈਰੇਟਿਵਲੀ ਤੇ ਇਸ ਲਈ ਸਾਨੂੰ ਜ਼ਿਆਦਾ ਇਹ ਫੀਲ ਹੁੰਦਾ ਕਿ ਸਾਰਾ ਕੁਛ ਸਿੱਧਾ ਸਿੱਧਾ ਹੀ ਆ ਇੱਥੇ ਕੋਈ ਮਤਲਬ ਐਵੇਂ ਨਹੀਂ ਹੈਗਾ ਹਨਾ ਤੇ ਪਾਣੀ ਨੂੰ ਵੀ ਜਿਹੜਾ ਜਿਹੜਾ ਗ੍ਰੈਵਿਟੀ ਕਿਉਂਕਿ ਅਰਥ ਦੀ ਗ੍ਰੈਵਿਟੀ ਤਾਂ ਆਪਣੀ ਗ੍ਰੈਵਿਟੀ ਹੋ ਗਈ ਉਸ ਤੋਂ ਇਲਾਵਾ ਜਿਹੜੇ ਬਾਕੀ ਪਲੈਨਟ ਵੀ ਇੱਕ ਦੂਜੇ ਨੂੰ ਜਿਹੜਾ ਜਿਹੜੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ ਹਨਾ ਤੇ ਉਹ ਇੱਕ ਬੈਲੈਂਸ ਜਿਹੜਾ ਬਣਿਆ ਰਹਿੰਦਾ ਹੈ
0: ਰਾਈਟ ਠੀਕ ਹੈ ਅੱਛਾ ਇੱਕ ਕੁਐਸਚਨ ਇਹ ਵੀ ਹੈ ਕਿ ਆਹ ਹੁਣ ਮੇਰੇ ਖਿਆਲ ਨਾਲ ਕੁਛ ਕੁ ਦਿਨ ਪਹਿਲਾਂ ਸੂਰਜ ਗ੍ਰਹਿਣ ਲੱਗ ਕੇ ਹਟਿਆ ਹਨਾ ਤੇ ਇਹ ਜਦੋਂ ਜਿਹੜੀ ਇਹ ਸ਼ੈਡੋ ਹੈ ਧਰਤੀ ਦੇ ਉੱਤੇ ਜਿਹੜੀ ਸੂਰਜ ਦੀ ਪੈਂਦੀ ਹੈ ਜੇ ਆਪਾਂ ਸਫੇਰੀਕਲ ਸ਼ੇਪ ਦੇ ਵਿੱਚ ਹੈਗੇ ਹਾਂ ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈਗੀ ਹੈ ਜਦੋਂ ਧਰਤੀ ਘੁੰਮਦੀ ਹੈਗੀ ਇੱਕ ਤਾਂ ਤੁਸੀਂ ਦੱਸਿਆ ਕਿ ਠੀਕ ਹੈ ਆਪਾਂ ਨੂੰ ਨਹੀਂ ਫੀਲ ਹੁੰਦਾ ਹੈਗਾ ਇਹ ਪਰ ਜਿਹੜੀ ਸ਼ੈਡੋ ਦੀ ਗੱਲ ਜਿਹੜੀ ਹੈਗੀ ਹੈ ਉਹ ਧਰਤੀ ਦੇ ਉੱਤੇ ਇਹਨਾਂ ਦੀ ਪੈਂਦੀ ਹੈ ਮੂਨ ਦੀ ਜਾਂ ਸਨ ਦੀ ਉਹ ਫਿਰ ਫਲੈਟ ਅਰਥ ਦਾ ਮਤਲਬ ਕੀ ਹੈ ਕਿ ਇੱਕ ਸੋਰੀ ਸਫੇਰੀਕਲ ਅਰਥ ਦਾ ਮਤਲਬ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਅਰਥ ਦਾ ਪਾਸਾ ਜਦੋਂ ਘੁੰਮਿਆ ਹੋਇਆ ਹੈਗਾ ਸੂਰਜ ਵਾਲੇ ਪਾਸਿਓਂ ਤਾਂ ਉੱਧਰ ਹਨੇਰਾ ਉੱਧਰ ਉਹ ਰਾਤ ਹੋਈ ਹੋਈ ਹੈ ਅਤੇ ਇੱਕ ਪਾਸਾ ਹੈਗਾ ਜਿਵੇਂ ਨੌਰਦਰਨ ਹੈਮੀਸਫੇਅਰ ਸਦਰਨ ਹੈਮੀਸਫੇਅਰ ਅਤੇ ਦੂਜਾ ਪਾਸਾ ਹੈਗਾ ਜਿੱਥੇ ਇੱਦਾਂ ਹੀ ਈਸਟਰਨ ਵੈਸਟਰਨ ਹੈਮੀਸਫੇਅਰ ਹੋ ਗਏ ਇਹਨਾਂ ਉਸ ਹਿੱਸੇ ਦੇ ਵਿੱਚ ਦਿਨ ਹੈਗਾ ਦੂਜੇ ਹਿੱਸੇ ਦੇ ਵਿੱਚ ਰਾਤ ਹੈਗੀ ਹੈ ਸੋ ਜਦੋਂ ਧਰਤੀ ਫਲੈਟ ਨਹੀਂ ਹੈਗੀ ਸਫੇਰੀਕਲ ਹੈਗੀ ਹੈ ਮਤਲਬ ਮੈਂ ਮੰਨ ਰਿਹਾ ਮੈਨੂੰ ਇੱਦਾਂ ਨਾ ਸਮਝੋ ਤੁਸੀਂ ਕਿ ਮੈਂ ਮੰਨ ਨਹੀਂ ਰਿਹਾ ਮੈਂ ਮੰਨ ਰਿਹਾ ਕਿ ਸਫੇਰੀਕਲ ਹੈਗੀ ਹੈ ਬਟ ਫਿਰ ਇਹ ਥਿਊਰੀਆਂ ਕਿਵੇਂ ਕੰਮ ਕਰਦੀਆਂ ਨੇ
1: ਹਾਂਜੀ ਇਹ ਜਿੱਦਾਂ ਮੈਂ ਪਹਿਲਾਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਇੰਨੇ ਸਾਲ ਪਹਿਲਾਂ ਸਾਡੇ ਕੋਲ ਲਿਟਰੇਚਰ ਸੀਗਾ ਜਿਹਦੇ ਚ ਸਾਨੂੰ ਪਤਾ ਲੱਗਿਆ ਨਾ ਲੋਕ ਅਬਜ਼ਰਵ ਕਰਦੇ ਸੀ ਫਿਰ ਸਾਡੇ ਕੋਲ ਜਿਹੜਾ ਆ ਸਾਇੰਟਿਫਿਕ ਇੰਸਟਰੂਮੈਂਟ ਆਉਣ ਲੱਗੇ ਕਿ ਸੈਟੇਲਾਈਟਸ ਅਸੀਂ ਜਿਹੜੀਆਂ ਭੇਜਣੀਆਂ ਸ਼ੁਰੂ ਕੀਤੀਆਂ ਰੋਵਰ ਭੇਜਣੇ ਸ਼ੁਰੂ ਕੀਤੇ ਤਾਂ ਸਾਨੂੰ ਧਰਤੀ ਦੇ ਬਾਹਰੋਂ ਧਰਤੀ ਦੀ ਫੋਟੋ ਜਿਹੜੀ ਆ ਦਿਖਣ ਲੱਗ ਗਈ ਹਨਾ ਕਿ ਕਿੱਦਾਂ ਦੀ ਧਰਤੀ ਦਿਖਦੀ ਆ ਉਸ ਤੋਂ ਇਲਾਵਾ ਹੁਣ ਹੌਲੀ ਹੌਲੀ ਐਡਵਾਂਸਮੈਂਟ ਹੋ ਰਹੀ ਆ ਤਾਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ GPS ਦਾ ਯੂਜ਼ ਕਰਦੇ ਹਾਂ ਹਨਾ ਨੈਵੀਗੇਸ਼ਨ ਸਿਸਟਮ ਜਿਹੜੇ ਪਲੇਨ ਦੀ ਮੈਂ ਗੱਲ ਕੀਤੀ ਆ ਕਿ ਇੱਕ ਜਿਹੜੇ ਵਰਲਡ ਦੀ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ ਤੁਸੀਂ ਜਾਂਦੇ ਆ ਉਹਦੇ ਵਿੱਚ ਵੀ ਜਿਹੜੇ ਆ ਨੈਵੀਗੇਸ਼ਨ ਜਿਹੜੀ ਯੂਜ਼ ਹੁੰਦੀ ਆ ਉਹ ਅਰਥ ਦੇ ਇਸੇ ਮਾਡਲ ਦੇ ਉੱਤੇ ਬੇਸਡ ਆ ਕਿ ਅਰਥ ਜਿਹੜੀ ਸਫੈਰੀਕਲ ਹੈਗੀ ਆ ਹਨਾ ਕਿਉਂਕਿ ਜਿਹੜੇ ਜਦੋਂ ਫਲੈਟ ਅਰਥ ਦੀ ਜਿਹੜੇ ਲੋਕ ਮੰਨਦੇ ਆ ਇਸ ਗੱਲ ਨੂੰ ਉਹ ਇਸ ਤੋਂ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਹਾਲਾਂਕਿ ਉਹਨਾਂ ਦੇ ਵੀ ਅਲੱਗ ਅਲੱਗ ਵਿਊਜ਼ ਹੈਗੇ ਆ ਬਟ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਆਰਕਟਿਕ ਜਿਹੜਾ ਸਰਕਲ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ ਪੈਂਦਾ ਅਰਥ ਦੇ ਤੇ ਅੰਟਾਰਕਟਿਕਾ ਜਿਹੜਾ ਉਹ ਇੱਕ ਆਈਸ ਦੀ ਬਹੁਤ ਵੱਡੀ ਜਿਹੜੀ ਉਹਦੀ ਵਾਲ ਹੈਗੀ ਆ ਜਿਹੜੀ ਪੂਰੀ ਅਰਥ ਦੇ ਦੁਆਲੇ ਹੈਗੀ ਆ ਹਨਾ ਬਟ ਜਦੋਂ ਤੁਸੀਂ ਅਗਰ ਤੁਸੀਂ ਜਿਹੜਾ ਇਹਨਾਂ ਨੈਵੀਗੇਸ਼ਨ ਸਿਸਟਮਸ ਦੀ ਗੱਲ ਕਰੋ ਚਾਹੇ ਅਸੀਂ ਸਾਡੀ ਐਮਰਜੈਂਸੀ ਸਰਵਿਸਿਸ ਆ ਜਾਂ ਅਸੀਂ GPS ਗੂਗਲ ਮੈਪਸ ਯੂਜ਼ ਕਰਦੇ ਹਾਂ ਜਾਂ ਪਲੇਨਸ ਜਿਹੜੇ ਆ GPS ਯੂਜ਼ ਕਰਦੇ ਹੈਗੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣ ਦੇ ਲਈ ਉਹ ਸਾਰੀ ਜਿੰਨੇ ਵੀ ਜਿਹੜੀਆਂ ਟੈਕਨੋਲੋਜੀਜ਼ ਬਣੀਆਂ ਹੈਗੀਆਂ ਉਹ ਅਰਥ ਦੀ ਸਫੇਅਰ ਸ਼ੇਪ ਦੇ ਬੇਸ ਦੇ ਉੱਤੇ ਬਣੀਆਂ ਹੈਗੀਆਂ ਨਾ ਕਿ ਅਰਥ ਦੀ ਜਿਹੜੀ ਆ ਚਪਟੀ ਹੋਣ ਦੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇਹ ਜਿਹੜੀਆਂ ਟੈਕਨੋਲੋਜੀਜ਼ ਆਈਆਂ ਤਾਂ ਉਸ ਤੋਂ ਪਹਿਲਾਂ ਜੋ ਵੀ ਰਿਸਰਚ ਚੱਲ ਰਹੀ ਸੀਗੀ ਉਹ ਇਸੇ ਕੈਲਕੂਲੇਸ਼ਨ ਤੇ ਸੀਗੀ ਕਿ ਅੱਛਾ ਧਰਤੀ ਗੋਲ ਆ ਤਾਂ ਉਹਨਾਂ ਦੇ ਮਤਲਬ ਉਸੇ ਹਿਸਾਬ ਨਾਲ ਜਿਹੜੀਆਂ ਉਹ ਕੈਲਕੂਲੇਸ਼ਨ ਬਣੀਆਂ ਉਹ ਕਦੇ ਵੀ ਅਗਰ ਤੁਸੀਂ ਧਰਤੀ ਫਲੈਟ ਹੁੰਦੀ ਤਾਂ ਇਹ ਜਿਹੜਾ GPS ਸਿਸਟਮ ਅਸੀਂ ਯੂਜ਼ ਕਰਦੇ ਹਾਂ ਅੱਜ ਉਹ ਕਦੇ ਵੀ ਪੋਸੀਬਲ ਨਹੀਂ ਹੋਣਾ ਸੀਗਾ ਕਿਉਂਕਿ ਜਿਹੜੀ ਇੱਕ ਚੀਜ਼ ਜਿਹੜੀ ਫੋਰ ਐਗਜ਼ਾਮਪਲ ਮੈਂ ਇਹਦਾ ਹੀ ਦੱਸਦੀ ਕਿ ਅਸੀਂ ਜਦੋਂ ਅਸੀਂ ਖਾਣਾ ਖਾਂਦੇ ਕੋਈ ਅੱਜ ਕੱਲ੍ਹ ਆਪਾਂ ਬਹੁਤ ਡਾਇਟ ਦਾ ਕਰਦੇ ਹਾਂ ਨਾ ਕੋਈ ਪਰਟੀਕੁਲਰ ਡਾਇਟ ਖਾਂਦੇ ਹਾਂ ਕੋਈ ਪਰਟੀਕੁਲਰ ਫਰੂਟ ਖਾਂਦੇ ਹਾਂ ਤਾਂ ਸਾਨੂੰ ਪਤਾ ਕਿ ਇਸ ਫਰੂਟ ਨਾਲ ਇਹ ਫਾਇਦਾ ਹੁੰਦਾ ਹਨਾ ਕਿ ਹੋ ਸਕਦਾ ਕਿ ਉਹ ਫਾਇਦਾ ਤੁਹਾਨੂੰ ਇਹਨੇ ਸਿਰਫ ਐਗਜ਼ਾਮਪਲ ਦੇ ਰਹੀ ਹੈ ਕਿਸੇ ਹੋਰ ਫਰੂਟ ਦੇ ਨਾਲ ਤੁਹਾਨੂੰ ਨਹੀਂ ਹੋ ਰਿਹਾ ਕੋਈ ਪਰਟੀਕੁਲਰ ਚੀਜ਼ ਤੁਹਾਨੂੰ ਇੱਕ ਚੀਜ਼ ਤੋਂ ਮਿਲ ਰਹੀ ਹੈ ਜਿੱਦਾਂ ਤੁਸੀਂ ਓਲੀਵ ਦੀ ਫਿਸ਼ ਆਇਲ ਦੀ ਗੱਲ ਕਰ ਲਓ ਹਨਾ ਉਹ ਤੁਹਾਨੂੰ ਫਿਸ਼ ਤੋਂ ਹੀ ਮਿਲਣਾ ਆ ਹਨਾ ਤੁਹਾਨੂੰ ਕਿਸੇ ਹੋਰ ਚੀਜ਼ ਤੋਂ ਨਹੀਂ ਮਿਲਣਾ ਇਸੇ ਤਰ੍ਹਾਂ ਹੀ ਜਿਹੜੀ ਨੈਵੀਗੇਸ਼ਨ ਸਿਸਟਮ ਜਿਹੜੀ ਉਹਨਾਂ ਨੇ ਟੈਕਨੋਲੋਜੀ ਬਣਾਈ ਆ ਉਹ ਅਰਥ ਦੀ ਸਫੇਅਰ ਅਰਥ ਕਿਉਂਕਿ ਸਫੇਅਰ ਆ ਇਸੇ ਲਈ ਹੀ ਉਹ ਟੈਕਨੋਲੋਜੀ ਬਣੀ ਆ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਤਾਂ ਉਹ ਟੈਕਨੋਲੋਜੀ ਨਹੀਂ ਬਣਨੀ ਸੀ ਹਨਾ ਦੂਜਾ ਜਿਹੜਾ ਤੁਸੀਂ ਸੋਲਰ ਇਕਲਿਪਸ ਦੀ ਗੱਲ ਕੀਤੀ ਆ ਸੋਲਰ ਇਕਲਿਪਸ ਜਦੋਂ ਇਕਲਿਪਸ ਹੁੰਦਾ ਹੈ ਤੇ ਜਿਹੜੀ मून जिहड़ा साडा हुंदा उहदे अर्थ दी जदों शैडो पैंदी आ उह स्फेयर सर्कुलर शैडो हुंदी आ, मतलब कि जिहड़े फ्लैट अर्थर हैगे आ उह कहिंदे आ कि अगर अच्छा अगर अर्थ चपटी होवे फिर भी सर्कुलर सर्कुलर ही होगी उहदी, मतलब गोलाकार ही होगी उहदी जिहड़ी शैडो हैगी, उहदी शैडो गोलाकार ही होगी बट एंगल दा जां डायरेक्शन दा फर्क होगा। अगर स्फेरिकल अर्थ हैगी, अगर तुसीं तीन बॉल्स जिहड़ियां एक टेबल दे उत्ते रख रहे आ तो सेंटर वाली बॉल जिहड़ी साडी अर्थ इत्थे हैगी आ उहदी मून दे उत्ते शैडो उह ਉੱਪਰ ਤੋਂ ਥੱਲੇ ਤੁਹਾਨੂੰ ਦਿਖਾਈ ਦਊਗੀ ਅਗਰ ਤੁਸੀਂ ਇੱਕ ਸਾਈਡ ਤੋਂ ਲਾਈਟ ਦਾ ਸੋਰਸ ਪਾ ਰਹੇ ਹੋ ਹਨਾ, ਨਾ ਕਿ ਤੁਹਾਨੂੰ ਉਹ ਖੱਬੇ ਤੋਂ ਸੱਜੇ ਜਾਂਦੀ ਦਿਖਾਈ ਦਊਗੀ, ਮਤਲਬ ਕਿ ਉਹ ਤੁਹਾਨੂੰ ਇੱਦਾਂ ਨਹੀਂ ਦਿਖੂਗਾ ਕਿ ਇੱਕ ਫਲੈਟ ਸ਼ੀਟ ਹੈਗੀ ਜਿਹੜੀ ਮੂਨ ਦੇ ਉੱਤੇ ਖੱਬੇ ਤੋਂ ਸੱਜੇ ਜਾ ਰਹੀ ਆ, ਤੁਹਾਨੂੰ ਇਹੀ ਦਿਖੂਗਾ ਕਿ ਜਿਹੜੀ ਆ ਉਹ ਸੇਮ ਲੈਵਲ ਦੇ ਉੱਤੇ ਜਿਹੜੇ ਤਿੰਨ ਜਿਹੜੇ ਆ ਚੀਜ਼ਾਂ ਤਿੰਨ ਬਾਲਸ ਪਈਆਂ ਟੇਬਲ ਦੇ ਉੱਤੇ ਔਰ ਉਹਦਾ ਜਿਹੜਾ ਸੇਮ ਜਿਹੜਾ ਉਹਦੀ ਸ਼ੈਡੋ ਜਿਹੜੀ ਹੈਗੀ ਆ ਉਹ ਸਾਨੂੰ ਸਿੱਧੀ ਹੀ ਨਜ਼ਰ ਆ ਰਹੀ ਆ, ਮਤਲਬ ਕਿ ਸਰਕੂਲਰ ਨਜ਼ਰ ਆ ਰਹੀ ਆ ਮੂਨ ਦੇ ਉੱਤੇ, ਨਾ ਕਿ ਜਿਹੜੀ ਆ ਅੱਧੇ ਹਿੱਸੇ ਦੇ ਵਿੱਚ ਨਜ਼ਰ, ਨਾ ਕਿ ਹੋਰੀਜ਼ੋਂਟਲੀ ਨਜ਼ਰ ਆ ਰਹੀ ਆ, ਵਰਟੀਕਲੀ ਨਜ਼ਰ ਆ ਰਹੀ ਆ। ਸੋ ਇਹ ਜਿਹੜੀ ਆ ਇਹ ਵੀ ਅਰਥ ਕਿਉਂਕਿ ਸਫੈਰੀਕਲ ਆ। ਤੇ ਦੂਜਾ ਹੁਣ ਰੀਸੈਂਟਲੀ ਜਿਹੜਾ ਇਹ ਸੋਲਰ ਇਕਲਿਪਸ ਦੀ ਤੁਸੀਂ ਗੱਲ ਕੀਤੀ ਹੁਣੇ ਹੋ ਕੇ ਹਟਿਆ ਹਨਾ, ਆਪਾਂ ਦੇਖਿਆ ਕਿ ਦੂਜੇ ਕੰਟਰੀ ਜਿਹੜੇ ਇੰਗਲੈਂਡ ਜਾਂ ਅਮੈਰੀਕਾ ਜਿਹੜੇ ਦੂਜੀਆਂ ਕੰਟਰੀ ਦੇ ਵਿੱਚ ਲੋਕ ਹੈਗੇ ਉਹਨਾਂ ਨੇ ਕਿੰਨੀਆਂ ਸੋਹਣੀਆਂ ਫੋਟੋ ਪਾਈਆਂ ਹਨਾ, ਤੇ ਅਸੀਂ ਪਾ ਨਹੀਂ ਸਕੇ ਇਹ ਫੋਟੋ ਕਿਉਂਕਿ ਇੱਥੇ ਜਦੋਂ ਹੋਇਆ ਉਹ ਰਾਤ ਟਾਈਮ ਜਿਹੜਾ ਹੋਇਆ ਹਨਾ, ਇਸ ਲਈ ਸਾਨੂੰ ਦਿਖਿਆ ਨੀ। ਤੇ ਇਹ ਵੀ ਇੱਕ ਜਿਹੜੀ ਆ ਸਾਡੇ ਕੋਲ ਜਿਹੜੀ ਆ ਇੱਕ ਵਧੀਆ ਐਗਜ਼ਾਮਪਲ ਹੈਗੀ ਹੈ ਪ੍ਰੂਵ ਕਰਨ ਲਈ ਕਿ ਅਰਥ ਜਿਹੜੀ ਆ ਉਹ ਰਾਊਂਡ ਹੈਗੀ ਆ। ਉਹਦਾ ਮਤਲਬ ਇਹ ਕਿ ਜਦੋਂ ਅਸੀਂ ਜਿਹੜੇ ਐਪੀਸੋਡ ਅਸੀਂ ਪਿਛਲੇ ਕੁਛ ਐਪੀਸੋਡ ਜਿਹਨਾਂ ਚ ਆਪਾਂ ਲੈਟੀਟਿਊਡ ਲੌਂਗੀਟਿਊਡ ਵਗੈਰਾ ਸਾਰੀਆਂ ਗੱਲਾਂ ਕੀਤੀਆਂ ਸੀ ਤਾਂ ਉਹਦੇ ਚ ਅਸੀਂ ਗੱਲ ਕੀਤੀ ਸੀਗੀ ਕਿ ਕਿਉਂਕਿ ਅਰਥ ਜਿਹੜੀ ਆ ਉਹਦੀ ਜਿਹੜੀ ਆਪਣੀ ਐਕਸਿਸ ਦੇ ਉੱਤੇ ਜਿਹੜੀ ਆਪਣੇ ਦੁਆਲੇ ਵੀ ਘੁੰਮਦੀ ਆ ਸਾਨੂੰ ਪਤਾ ਅਰਥ ਹਨਾ, ਪਰ ਉਹਦਾ ਐਂਗਲ ਥੋੜਾ ਜਿਹਾ ਟੇਢਾ ਹੈਗਾ, ਮਤਲਬ 23 ਡਿਗਰੀ 23-24 ਡਿਗਰੀ ਜਿਹੜਾ 23.7 ਡਿਗਰੀ ਜਿਹੜਾ ਪਰਟੀਕੁਲਰਲੀ ਇਸ ਐਂਗਲ ਤੇ, ਮਤਲਬ ਅਰਥ ਜਿਹੜੀ ਹੈ ਗਲੋਬ ਵੀ ਤੁਸੀਂ ਦੇਖੋ ਥੋੜਾ ਟੇਢਾ ਹੁੰਦਾ ਨਾ, ਉਹ ਇਸ ਲਈ ਹੁੰਦਾ ਕਿਉਂਕਿ ਅਰਥ ਥੋੜੀ ਟੇਢੀ ਘੁੰਮਦੀ ਆ ਆਪਣੀ ਐਕਸਿਸ ਦੇ ਕੰਪੈਰੀਜ਼ਨ, ਔਰ ਇਸ ਟੇਢੀ ਅਰਥ ਦੀ ਵਜ੍ਹਾ ਨਾਲ ਹੀ ਜਿਹੜੇ ਸਾਨੂੰ ਗਰਮੀਆਂ ਸਰਦੀਆਂ ਦਿਨ ਰਾਤ ਜਿਹੜੇ ਦਿਖਦੇ ਆ ਉਹ ਇਸੇ ਲਈ ਦਿਖਦੇ ਆ, ਕਿਉਂਕਿ ਜੇ ਅਰਥ ਜਿਹੜੀ ਸਿੱਧੀ ਹੁੰਦੀ ਬਿਲਕੁਲ ਘੁੰਮਦੀ ਹੁੰਦੀ ਸਿੱਧੀ ਤਾਂ ਉਹ ਜਿਹੜਾ ਸਨ ਜਿਹੜਾ ਇੱਕੋ ਪਾਸੇ ਹੀ ਰਿਹਾ ਕਰਨਾ ਸੀਗਾ, ਜਿੱਥੇ ਉੱਥੇ ਉਦਾਂ ਦਾ ਹੀ ਮੌਸਮ ਰਿਹਾ ਕਰਨਾ ਸੀ, ਦੂਜੇ ਪਾਸੇ ਸਾਨੂੰ ਸੀਜ਼ਨ ਦੇਖਣ ਨੂੰ ਮਿਲਣੇ ਨਹੀਂ ਸੀ। ਇਸੇ ਲਈ ਜਦੋਂ ਆਸਟ੍ਰੇਲੀਆ ਚ ਗਰਮੀਆਂ ਹੁੰਦੀਆਂ ਤਾਂ ਦੂਜੇ ਪਾਸੇ ਸਰਦੀਆਂ ਹੁੰਦੀਆਂ ਨਾ, ਕਿਉਂਕਿ ਉਸ ਟਾਈਮ ਸਨ ਇੱਧਰ ਸਿੱਧਾ ਹੁੰਦਾ ਹੈ, ਜਿਹੜੀ ਸਾਡਾ ਹਿੱਸਾ ਜਿਹੜਾ ਮਤਲਬ ਆਸਟ੍ਰੇਲੀਆ ਦਾ ਜਿਹੜਾ ਹਿੱਸਾ ਧਰਤੀ ਦਾ ਉਹ ਸਨ ਦੇ ਮੂਹਰੇ ਹੁੰਦਾ ਹੈ ਤੇ ਦੂਜਾ ਹਿੱਸਾ ਓਪੋਜ਼ਿਟ ਹੁੰਦਾ ਹੈ, ਇਸੇ ਲਈ ਸਾਨੂੰ ਸੀਜ਼ਨ ਜਿਹੜੇ ਦੇਖਣ ਨੂੰ ਮਿਲਦੇ ਆ ਤੇ ਜਿੰਨੇ ਜਿਹੜੇ ਦਿਨ ਰਾਤ ਜਿਹੜੇ ਆ ਹੁੰਦੇ ਚੜ੍ਹਦੇ ਆ ਉਹ ਵੀ ਸਾਨੂੰ ਜਿਹੜਾ ਇਸੇ ਲਈ ਜਿਹੜੇ ਹੁੰਦੇ ਆ ਕਿਉਂਕਿ ਅਰਥ ਦੀ ਸਫੈਰੀਕਲ ਸ਼ੇਪ ਹੈਗੀ ਆ, ਨਾ ਕਿ ਫਲੈਟ ਅਰਥ ਸ਼ੇਪ ਹੈਗੀ ਆ।
0: ਰਾਈਟ ਰਾਈਟ ਠੀਕ ਹੋ ਗਿਆ। ਇੱਕ ਸਵਾਲ ਇਹ ਵੀ ਹੈਗਾ ਕਿ ਜਦੋਂ ਸਫੈਰੀਕਲ ਸ਼ੇਪ ਹੈਗੀ ਆ ਤੇ ਜਦੋਂ ਸੀਜ਼ਨਸ ਹੁੰਦੇ ਹੈਗੇ ਨੇ ਤੇ ਉਹ ਜਿਹੜੇ ਸੀਜ਼ਨਸ ਹੁੰਦੇ ਨੇ ਉਹ ਧਰਤੀ ਦੇ ਇੱਕ ਪਾਸੇ ਡਿਫਰੈਂਟ ਹੈ, ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਉੱਪਰਲੇ ਜਿਹੜੇ ਯੂਰਪ ਵਾਲੇ ਦੇਸ਼ ਹੈਗੇ ਨੇ ਜਾਂ ਕੈਨੇਡਾ ਹੈਗਾ ਉੱਥੇ ਬਹੁਤ ਅੱਤ ਦੀ ਗਰਮੀ ਪੈ ਰਹੀ ਹੈਗੀ ਹੈ, ਬੁਸ਼ ਫਾਇਰਸ ਹੋ ਰਹੀਆਂ ਹੈਗੀਆਂ ਨੇ, ਇੱਥੇ ਅੱਤ ਦੀ ਠੰਡ ਪੈ ਰਹੀ ਹੈ, ਉਹ ਆਪਾਂ ਫਿਰ ਚਲੋ ਕਿਸੇ ਦਿਨ ਐਲ ਨੀਨੋ ਲਾ ਨੀਨੋ ਦੀ ਫਿਰ ਕਿਸੇ ਦਿਨ ਗੱਲ ਕਰਾਂਗੇ, ਪਰ ਇਹ ਜਦੋਂ ਸਫੇਰੀਕਲ ਸ਼ੇਪ ਹੈਗੀ ਹੈ ਤੇ ਫਿਰ ਇਹ ਕਿਸ ਤਰੀਕੇ ਦੇ ਨਾਲ ਹਾਫ ਐਂਡ ਹਾਫ ਡਿਵਾਈਡ ਹੁੰਦਾ ਹੈ ਜਾਂ ਕੁਆਟਰਲੀ ਡਿਵਾਈਡ ਹੁੰਦਾ, ਪਲੱਸ ਨਾਲ ਦੀ ਨਾਲ ਮੈਂ ਟਾਈਮ ਜ਼ੋਨਸ ਦੀ ਵੀ ਗੱਲ ਕਰਨੀ ਚਾਹੁੰਦਾ, ਜੇ ਇੱਕੋ ਹੀ ਸਵਾਲ ਦੇ ਵਿੱਚ ਦੋਵਾਂ ਦੇ ਜਵਾਬ ਤੁਸੀਂ ਦੇ ਦਿਓ ਕਿਉਂਕਿ ਸਮਾਂ ਹੁਣ ਥੋੜ੍ਹਾ ਜਿਹਾ ਘੱਟ ਹੈਗਾ, ਕਿ ਟਾਈਮ ਜ਼ੋਨਸ ਕਿਸ ਤਰੀਕੇ ਦੇ ਨਾਲ ਸਫੇਰੀਕਲ ਅਰਥ ਦੇ ਵਿੱਚ ਕੰਮ ਕਰਦੀਆਂ ਨੇ।
1: ਹਾਂਜੀ, ਜਿੱਦਾਂ ਸੀਜ਼ਨ ਦੀ ਤੁਸੀਂ ਪਹਿਲਾਂ ਗੱਲ ਕੀਤੀ, ਸਾਨੂੰ ਜਿਵੇਂ ਹੁਣ ਪਹਿਲੇ ਕਿਹਾ ਕਿ ਅਰਥ ਜਿਹੜੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਅਰਥ ਆਪਣੇ ਦੁਆਲੇ ਵੀ ਘੁੰਮਦੀ ਆ ਤੇ ਅਰਥ ਜਿਹੜੀ ਆ ਸੂਰਜ ਦੁਆਲੇ ਵੀ ਘੁੰਮਦੀ ਆ ਹਨਾ, ਤੇ ਸੂਰਜ ਦੁਆਲੇ ਘੁੰਮਣ ਨੂੰ ਜਿਹੜੀ ਆ 365 ਦਿਨ ਜਿਹੜੀ ਲੈਂਦੀ ਆ ਉਹਦੇ ਤੋਂ ਥੋੜੇ ਜਿਹੇ ਘੱਟ ਜਿਹੜਾ ਟਾਈਮ ਲੈਂਦੀ ਆ, ਇਸੇ ਲਈ ਜਿਹੜਾ ਸਾਨੂੰ ਸੀਜ਼ਨ ਦੇਖਣ ਨੂੰ ਮਿਲਦੇ ਆ। ਹੁਣ ਜਿਸ ਟਾਈਮ ਦੇ ਉੱਤੇ ਜਿੱਦਾਂ ਹੁਣ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਠੰਡ ਹੈਗੀ ਆ, ਤੇ ਇਹਦਾ ਮਤਲਬ ਹੈਗਾ ਕਿ ਇਸ ਟਾਈਮ ਦੇ ਉੱਤੇ ਸਾਡੀ ਜਿਹੜੀ ਧਰਤੀ ਦੀ ਪੋਜੀਸ਼ਨ ਹੈਗੀ ਆ ਉਹ ਸੂਰਜ ਦੇ ਜਿਹੜੀ ਆ ਦੂਜੇ ਪਾਸੇ, ਮਤਲਬ ਜਿਸ ਪਾਸੇ ਨੂੰ ਸੂਰਜ ਪੈ ਰਿਹਾ ਉਸ ਪਾਸੇ ਨੂੰ ਨਹੀਂ ਹੈਗੀ, ਦੂਜੀ ਉਲਟੀ ਸਾਈਡ ਨੂੰ ਹੈਗੀ ਹਨਾ, ਤੇ ਜਿੱਥੇ ਇਸ ਟਾਈਮ ਦੇ ਉੱਤੇ ਗਰਮੀ ਪੈ ਰਹੀ ਆ ਜਿੱਦਾਂ ਇੰਗਲੈਂਡ ਹੋ ਗਿਆ, ਇੰਡੀਆ ਹੋ ਗਿਆ ਜਾਂ ਬਾਕੀ ਉਹ ਜਿਹੜੀਆਂ ਕੰਟਰੀਜ਼ ਹੋ ਗਈਆਂ, ਤਾਂ ਉਹ ਇਸ ਟਾਈਮ ਦੇ ਉੱਤੇ ਉਸ ਜਿਹੜੀ ਜਿਹੜੀ ਉਹ ਜਿਹੜੀ ਅਰਥ ਦੀ ਸਾਈਡ ਹੈਗੀ ਆ ਉਹ ਇਸ ਟਾਈਮ ਦੇ ਉੱਤੇ ਸੂਰਜ ਦੇ ਸਾਹਮਣੇ ਨੂੰ ਪੈ ਰਹੀ ਹੈਗੀ ਹਨਾ, ਮਤਲਬ ਕਿ ਸੂਰਜ ਨੂੰ ਫੇਸ ਕਰ ਰਹੀ ਆ, ਇਸ ਲਈ ਉੱਥੇ ਜਿਹੜੀ ਸਾਨੂੰ ਗਰਮੀ ਜਿਹੜੀ ਇਸ ਟਾਈਮ ਦੇ ਉੱਤੇ ਮਿਲ ਰਹੀ ਹੈ ਤੇ ਸਾਡੇ ਪਾਸੇ ਜਿਹੜੀ ਸਾਨੂੰ ਅਰਥ ਜਿਹੜੀ ਮਤਲਬ ਸੋਰੀ ਜਿਹੜੀ ਸਾਡੇ ਇੱਥੇ ਠੰਡ ਹੈਗੀ ਆ ਸਾਡੇ ਨਾ, ਤੇ ਇਸੇ ਤਰ੍ਹਾਂ ਜਿੱਦਾਂ ਟਾਈਮ ਦੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਇੱਥੇ ਮੋਰਨਿੰਗ ਹੈਗੀ ਆ ਤੇ ਦੂਜੇ ਪਾਸੇ ਜਿਹੜੀ ਹਾਂਜੀ ਉਹ ਹੈਗੀ ਆ ਹਨਾ, ਤੇ ਇਹ ਵੀ ਇਹ ਹੈ ਕਿ ਜੇ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਸ ਟਾਈਮ ਦੇ ਉੱਤੇ ਜਿਹੜੀ ਆ ਸਨ ਲਾਈਟ ਜਿਹੜੀ ਉਹਦੇ ਇੱਕ ਪਰਟੀਕੁਲਰ ਜਿਹੜਾ ਪੈਟਰਨ ਜਿਹੜਾ ਸਨਰਾਈਜ਼ ਆ ਤੇ ਸਨਸੈਟ ਦਾ ਉਹ ਡਿਫਰੈਂਟ ਹੁੰਦਾ, ਜਿਹੜਾ ਕਿ

0: ਈਸਟ ਸਾਈਡ ਤੇ ਹੁੰਦਾ ਤੇ ਉਸ ਟਾਈਮ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਜਿਹੜੀ ਰਾਤ ਹੁੰਦੀ ਆ ਤੇ ਜੇ ਤੁਹਾਨੂੰ ਯਾਦ ਹੋਣਾ ਕਿ ਜਦੋਂ ਆਪਾਂ ਅਸੀਂ ਲੈਟੀਟਿਊਡ ਲੋਂਗੀਟਿਊਡ ਵਾਲੇ ਜਿਹੜੇ ਕੀਤੇ ਸੀ ਤਾਂ ਉਹਦੇ ਚ ਆਪਾਂ ਗੱਲ ਕੀਤੀ ਸੀ ਕਿ ਕਿਵੇਂ ਹਰ ਇੱਕ ਮਿੰਟ ਦੇ ਨਾਲ ਜਿਹੜਾ ਹਰ ਇੱਕ ਜਿਹੜਾ ਕਿਲੋਮੀਟਰ ਦੇ ਨਾਲ ਜਾਂ ਹਰ ਇੱਕ ਜਿਹੜੀ ਸੈਂਟੀਮੀਟਰ ਦੇ ਨਾਲ ਅਰਥ ਦੀ ਜਿਹੜੀ ਡਾਇਰੈਕਸ਼ਨ ਚ ਟਾਈਮ ਦਾ ਫਰਕ ਪੈਂਦਾ ਕਿੰਨੇ ਮਿੰਟਾਂ ਦੀ ਤਾਂ ਅਸੀਂ ਸਾਰਾ ਉਹਦੇ ਪੋਡਕਾਸਟ ਚ ਜਿਹੜਾ ਐਕਸਪਲੇਨ ਕੀਤਾ ਸੀਗਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੈਟੀਟਿਊਡ ਲੋਂਗੀਟਿਊਡ ਸਨਰਾਈਜ਼ ਸਨਸੈਟ ਜਾਂ ਸੀਜ਼ਨਸ ਜਿਹੜੇ ਅਸੀਂ ਦੇਖਦੇ ਹਾਂ ਇਹ ਕਿਉਂਕਿ ਸਾਡੀ ਅਰਥ ਸਫੈਰੀਕਲ ਹੈਗੀ ਆ ਇਸੇ ਲਈ ਜਿਹੜਾ ਇਹ ਸਾਨੂੰ ਇਹ ਚੀਜ਼ਾਂ ਜਿਹੜੀਆਂ ਅਬਜ਼ਰਵ ਹੁੰਦੀਆਂ ਅੱਜ ਦੇ ਟਾਈਮ ਚ ਅਸੀਂ ਦੇਖ ਸਕਦੇ ਹਾਂ।
1: ਰਾਈਟ ਰਾਈਟ ਠੀਕ ਹੋ ਗਿਆ। ਅੱਛਾ ਮੈਂ ਘੜੀ ਦੇ ਵੱਲ ਵੀ ਨਾਲ ਨਾਲ ਦੇਖ ਰਿਹਾ ਸੀਗਾ, ਥੋੜਾ ਜਿਹਾ 5-7 ਮਿੰਟ ਦਾ ਹੋਰ ਟਾਈਮ ਹੈਗਾ, ਇਹਨੂੰ ਵੀ ਯੂਟੀਲਾਈਜ਼ ਕਰ ਲਈਏ। ਮੇਰਾ ਕੁਐਸਚਨ ਹੁਣ ਅਦਰ ਵੇ ਅਰਾਊਂਡ ਹੈ, ਕੀ ਹੁੰਦਾ ਜੇ ਧਰਤੀ ਸਫੈਰੀਕਲ ਨਾ ਹੋ ਕੇ ਫਲੈਟ ਹੁੰਦੀ? ਕੁਝ ਪ੍ਰੋਬਲਮਸ ਆਣੀਆਂ ਸੀਗੀਆਂ, ਫਿਰ ਆਪਾਂ ਇਦਾਂ ਵੱਜਦੇ ਫਿਰਦੇ ਹੋਰ ਪਲੈਨਟਸ ਦੇ ਵਿੱਚ? ਇਹ ਬੜਾ ਹਾਈਪੋਥੈਟੀਕਲ ਜਿਹਾ ਕੁਐਸਚਨ ਹੈ, ਬਟ ਜਸਟ ਕੀ ਹੁੰਦਾ? ਕਿ ਵਿਗਿਆਨੀਆਂ ਨੇ ਇਹਦੇ ਵੀ ਕੋਈ ਟੀਚੇ ਸਿੱਟੇ ਸੁੱਟੇ ਕੱਢੇ ਹੈਗੇ ਨੇ ਕਿ? ਔਰ ਇੱਥੇ ਮੈਂ ਖਤਮ ਕਰਨਾ ਚਾਹੂੰਗਾ ਇਸੇ ਟੋਪਿਕ ਦੇ ਨਾਲ।
0: ਹਾਂਜੀ ਬਿਲਕੁਲ ਸਰ, ਜੇ ਅਰਥ ਜਿਹੜੀ ਅਸੀਂ ਅਗਰ ਮੰਨ ਵੀ ਲਈਏ ਉਹਨਾਂ ਲੋਕਾਂ ਦੀ ਗੱਲ ਜਿਹੜੇ ਕਹਿੰਦੇ ਕਿ ਅਰਥ ਫਲੈਟ ਹੈਗੀ ਆ, ਤਾਂ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਜਿਹੜਾ ਐਟਮੋਸਫੇਅਰ ਸਾਨੂੰ ਇਸ ਟਾਈਮ ਦੇ ਉੱਤੇ ਦੇਖ ਰਿਹਾ ਹੈਗਾ ਆ ਉਹ ਜਿਹੜਾ ਨਹੀਂ ਹੁੰਦਾ, ਕਿਉਂਕਿ ਜਦੋਂ ਅਸੀਂ ਐਟਮੋਸਫੇਅਰ ਦੀ ਬਾਰ ਬਾਰ ਗੱਲ ਕਰਦੇ ਤਾਂ ਅਸੀਂ ਕਹਿੰਦੇ ਕਿ ਐਟਮੋਸਫੇਅਰ ਸਾਨੂੰ ਪਤਾ ਗੈਸਿਸ ਹੈਗੀਆਂ ਹਨਾ, ਕਿ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਜਿਹੜੇ ਡਸਟ ਪਾਰਟੀਕਲਸ ਹੈਗੇ ਆ, ਤੇ ਲਾਸਟ ਪੋਡਕਾਸਟ ਅਸੀਂ ਗੱਲ ਕੀਤੀ ਸੀ ਕਿ ਸਾਨੂੰ ਲਾਈਟ ਜਿਹੜੀ ਆ ਉਹ ਜਿਹੜੀ ਆ ਕਲਰ ਜਿਹੜੀ ਦਿਖਾਉਂਦੀ ਆ, ਤੇ ਜਦੋਂ ਇਸ ਐਟਮੋਸਫੇਅਰ ਦੇ ਨਾਲ ਲਾਈਟ ਸਨਲਾਈਟ ਟਕਰਾਉਂਦੀ ਆ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਉਹ ਸਕੈਟਰ ਹੋ ਜਾਂਦੀ, ਮਤਲਬ ਖਿਲਰ ਜਾਂਦੀ ਆ ਸਨਲਾਈਟ ਪੂਰੇ ਐਟਮੋਸਫੇਅਰ ਦੇ ਵਿੱਚ, ਪੂਰੇ ਜਿਹੜੇ ਆ ਸਾਡੇ ਹਾਂਜੀ ਐਟਮੋਸਫੇਅਰ ਦੇ ਵਿੱਚ, ਤਾਂ ਇਸੇ ਲਈ ਹੁੰਦਾ ਕਿਉਂਕਿ ਜਿਹੜੇ ਡਿਫਰੈਂਟ ਡਿਫਰੈਂਟ ਪਾਰਟੀਕਲਸ ਅਰਥ ਦੇ ਉੱਤੇ ਪਏ ਆ। ਔਰ ਅਗਰ ਜਿਹੜੀ ਅਰਥ ਜਿਹੜੀ ਫਲੈਟ ਹੁੰਦੀ ਤਾਂ ਇਹ ਐਟਮੋਸਫੇਅਰ ਜਿਹੜਾ ਇਹ ਨੋਰਮਲੀ ਜਿਹੜਾ ਇੱਥੇ ਨਹੀਂ ਹੁੰਦਾ, ਤੇ ਅਰਥ ਜਿਹੜਾ ਸਾਨੂੰ ਸਕਾਏ ਅੱਜ ਨੀਲਾ ਦਿਖਦਾ ਆ ਉਹ ਸਾਨੂੰ ਉਸ ਟਾਈਮ ਦੇ ਉੱਤੇ ਫਿਰ ਕਾਲਾ ਦਿਖਿਆ ਕਰਨਾ ਸੀ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਹੈ ਨਾ। ਤੇ ਦੂਜਾ ਜਿਹੜਾ ਇੱਕ ਹੋਰ ਚੀਜ਼ ਹੈਗੀ ਆ ਪਾਣੀ ਦੀ ਜਿਹੜੀ ਗੱਲ ਕਰਦੇ ਕੀਤੇ ਸੀ ਤੁਸੀਂ, ਤੇ ਅਗਰ ਅਸੀਂ ਜਿੱਦਾਂ ਸਾਨੂੰ ਪਤਾ ਕਿ ਜਦੋਂ ਗ੍ਰੈਵਿਟੀ ਦਾ ਜਿੱਦਾਂ ਸਾਨੂੰ ਪਤਾ ਆ ਕਿਉਂਕਿ ਗ੍ਰੈਵਿਟੀ ਸੈਂਟਰ ਦੇ ਵਿੱਚ ਜਿਹੜੀ ਹਰ ਚੀਜ਼ ਨੂੰ ਖਿੱਚਦੀ ਆ ਹਨਾ, ਇਸੇ ਲਈ ਜਿਹੜੀ ਸਾਡੀ ਅਰਥ ਦੀ ਸਰਫੇਸ ਦੇ ਉੱਤੇ ਅਸੀਂ ਵੀ ਖੜੇ ਰਹਿ ਪਾਉਂਦੇ ਹਾਂ ਕਿਉਂਕਿ ਗ੍ਰੈਵਿਟੀ ਸਾਨੂੰ ਖਿੱਚ ਰਹੀ ਆ ਆਪਣੇ ਵੱਲ ਅਰਥ ਵੱਲ। ਤੇ ਅਗਰ ਅਸੀਂ ਫਲੈਟ ਅਰਥ ਜਿਹੜਾ ਇੱਕ ਮਾਡਲ ਦੀ ਗੱਲ ਕਰੀਏ, ਜਿੱਦਾਂ ਉਹ ਮੰਨਦੇ ਆ ਕਿ ਆਰਕਟਿਕ ਸਰਕਲ ਜਿਹੜਾ ਸੈਂਟਰ ਦੇ ਵਿੱਚ ਆ ਤੇ ਬਾਕੀ ਸਾਰੀ ਚੀਜ਼ਾਂ ਜਿਹੜੀਆਂ ਕੋਨਟੀਨੈਂਟ ਉਹਦੇ ਦੁਆਲੇ ਆ, ਤੇ ਉਸ ਤੋਂ ਇਲਾਵਾ ਜਿਹੜੀ ਅੰਟਾਰਕਟਿਕਾ ਬੋਲ ਆ ਉਹਦੇ ਆਲੇ ਦੁਆਲੇ ਆ ਹਨਾ, ਤੇ ਅਗਰ ਇਦਾਂ ਦਾ ਇੱਕ ਅਗਰ ਇਹ ਚੀਜ਼ ਹੁੰਦੀ ਤਾਂ ਜਿਹੜੀ ਆ ਮੋਸਟਲੀ ਗ੍ਰੈਵਿਟੀ ਜਿਹੜੀ ਆ ਉਹ ਸੈਂਟਰ ਦੇ ਵਿੱਚ ਹੋਣੀ ਸੀ, ਤਾਂ ਇਹਦਾ ਮਤਲਬ ਕਿ ਸੈਂਟਰ ਦੇ ਵਿੱਚ ਹੀ ਜ਼ਿਆਦਾ ਮੀਂਹ ਪਿਆ ਕਰਨਾ ਸੀ ਆਰਕਟਿਕ ਸਰਕਲ ਦੇ ਵਿੱਚ, ਤੇ ਬਾਕੀ ਸਾਰੇ ਏਰੀਆ ਜਿਹੜੇ ਆ ਉਹ ਹਾਂਜੀ ਸੁੱਕੇ ਰਹਿ ਜਾਣੇ ਸੀਗਾ, ਤੇ ਉਹ ਵੀ ਸਾਨੂੰ ਪਤਾ ਕਿ ਇਦਾਂ ਨਹੀਂ ਪੋਸੀਬਲ ਹੈ, ਇਦਾਂ ਨਹੀਂ ਹੁੰਦਾ ਹਨਾ। ਤੇ ਉਸ ਤੋਂ ਇਲਾਵਾ ਜਿਹੜਾ ਸੈਟੇਲਾਈਟ GPS ਦੀ ਜਿੱਦਾਂ ਮੈਂ ਗੱਲ ਕੀਤੀ ਆ ਕਿ ਸਾਰੇ ਜਿਹੜੇ ਆ ਇਹ ਅਰਥ ਦੀ ਸ਼ੇਪ ਨੂੰ ਧਿਆਨ ਚ ਰੱਖ ਕੇ ਹੀ ਜਿਹੜੇ ਆ ਇਹ ਟੈਕਨੋਲੋਜੀਜ਼ ਬਣੀਆਂ ਹੈਗੀਆਂ ਜਿਹੜੀਆਂ ਅਸੀਂ ਅੱਜ ਯੂਜ਼ ਕਰਦੇ ਹਾਂ ਆਪਣੇ ਮੋਬਾਈਲਸ ਚ ਜਾਂ ਆਪਣੀ ਕਮਿਊਨੀਕੇਸ਼ਨ ਦੇ ਲਈ, ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ, ਐਮਰਜੈਂਸੀ ਸਰਵਿਸਿਸ ਦੇ ਲਈ ਹਨਾ। ਤੇ ਸਾਰੀ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਅਰਥ ਦੀ ਸਫੈਰੀਕਲ ਹੋਣ ਦੀ ਇਹ ਜਿਹੜੀਆਂ ਰਿਸਰਚ ਜਿਹੜੀ ਆ ਇਸੇ ਸ਼ੇਪ ਦੇ ਬੇਸ ਦੇ ਉੱਤੇ ਹੋਈ ਆ, ਤੇ ਇਸ ਲਈ ਇਹ ਕੰਮ ਕਰਦੀ। ਅਗਰ ਇਹ ਅਰਥ ਫਲੈਟ ਹੁੰਦੀ ਤਾਂ ਇਹ ਨਹੀਂ ਹੁੰਦੀਆਂ। ਤੇ ਗਲੋਬਲ ਟ੍ਰੈਵਲ ਜਿਹੜਾ ਓਬਵੀਅਸਲੀ ਫਿਰ ਚੇਂਜ ਹੋ ਜਾਂਦਾ ਨਾ, ਕਿਉਂਕਿ ਜਦੋਂ ਤੁਸੀਂ ਕਈ ਵਾਰ ਦੇਖੋ ਕਿ ਇਹਨਾਂ ਦੀ ਜਿਹੜੀ ਸ਼ਿਪਸ ਹੁੰਦੀਆਂ ਜਾਂ ਜਿਹੜੇ ਐਰੋਪਲੇਨਸ ਵਾਲਿਆਂ ਦੇ ਜਿਹੜੇ ਉਹ ਮੈਪਸ ਯੂਜ਼ ਕਰਦੇ, ਜਿਹੜਾ ਉਹਨਾਂ ਦਾ ਨੈਵੀਗੇਸ਼ਨ ਸਿਸਟਮ ਹੁੰਦਾ ਉਹ ਇੱਦਾਂ ਹੀ ਸ਼ੋਅ ਕਰਦਾ ਹੈ ਹਨਾ, ਕਿ ਜਿਹੜੀ ਆ ਮਤਲਬ ਇੱਕ ਸਫੈਰੀਕਲ ਸ਼ੇਪ ਹੀ ਜਿਹੜੀ ਆ ਸ਼ੋਅ ਕਰਦਾ ਹੈਗਾ ਅਰਥ ਦੀ। ਤੇ ਉਹ ਇਸੇ ਲਈ ਕਿਉਂਕਿ ਉਹ ਉਸ ਟੈਕਨੀਕ ਨੂੰ ਮਤਲਬ ਸ਼ੇਪ ਨੂੰ ਅਰਥ ਨੂੰ ਯੂਜ਼ ਕਰ ਰਿਹਾ, ਇਸ ਲਈ ਅਸੀਂ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਪਲੇਨ ਦੇ ਨਾਲ ਜਾ ਸਕਦੇ ਹਾਂ ਹਨਾ। ਤੇ ਦੂਜੀ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਜ਼ਿਆਦਾਤਰ ਗੱਲ ਇਹ ਲੋਕ ਕਹਿੰਦੇ ਵੀ ਹੈਗੇ ਆ, ਸਭ ਤੋਂ ਵੱਡੀ ਗੱਲ ਆਉਂਦੀ ਹੈ ਨਾਸਾ ਦੀ ਅਗਰ ਗੱਲ ਕਰਦੇ ਹਾਂ, ਤੇ ਕਹਿ ਦਿੰਦੇ ਆ ਕਿ ਨਾਸਾ ਜਿਹੜੀ ਆ ਕਿਉਂਕਿ ਗਵਰਨਮੈਂਟ ਏਜੰਸੀ ਹੈਗੀ ਆ ਹਨਾ, ਤੇ ਉਹ ਪੈਸੇ ਇਕੱਠੇ ਕਰਨ ਨੂੰ ਮਤਲਬ ਸਾਨੂੰ ਪਾਗਲ ਬਣਾਉਂਦੇ ਆ ਜਾਂ ਜੋ ਵੀ ਏਦਾਂ ਦੀ ਚੀਜ਼ ਆਪਾਂ ਨੂੰ ਬਹੁਤ ਅੱਜ ਕੱਲ੍ਹ ਸੁਣਨ ਨੂੰ ਮਿਲਦੀਆਂ ਹਨਾ। ਤੇ ਅਗਰ ਤੁਸੀਂ ਨਾਸਾ ਨੂੰ ਕੱਢ ਵੀ ਦਿਓ ਇਸ ਚੀਜ਼ ਦੇ ਵਿੱਚੋਂ, ਨਾਸਾ ਇਕੱਲੀ ਇੱਕ ਸਪੇਸ ਏਜੰਸੀ ਨਹੀਂ ਹੈਗੀ ਜਿਹੜੀ ਇਹਨਾਂ ਚੀਜ਼ਾਂ 'ਚ ਕੰਮ ਕਰਦੀ ਆ ਹਨਾ, ਬਾਕੀ ਹੋਰ ਸਪੇਸ ਏਜੰਸੀਜ਼ ਵੀ ਹੈਗੀਆਂ, ਇੰਡੀਆ ਦੀ ਹੈਗੀ ਆ, ਬਾਕੀ ਸਾਰੀ ਕੰਟਰੀਜ਼, ਯੂਰਪ ਦੀ ਆਪਣੀ ਸਪੇਸ ਏਜੰਸੀ ਆ ਹਨਾ, ਚਾਈਨਾ ਦੀ ਆਪਣੀ ਹੈਗੀ ਆ, ਤੇ ਉਹ ਸਾਰੀਆਂ ਏਜੰਸੀਜ਼ ਕੰਮ ਕਰਦੀਆਂ। ਔਰ ਅਗਰ ਫਿਰ ਵੀ ਤੁਹਾਨੂੰ ਲੱਗਦਾ ਕਿ ਸਾਰੀਆਂ ਹੀ ਏਜੰਸੀਜ਼ ਔਰ ਸਾਰਾ ਵਰਲਡ ਹੀ ਜਿਹੜੀਆਂ ਗਵਰਨਮੈਂਟ ਜਿਹੜੀਆਂ ਮਿਲ ਕੇ ਸਾਨੂੰ ਪਾਗਲ ਬਣਾਉਂਦੀਆਂ, ਤਾਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਹੜੀਆਂ ਉੱਥੇ ਬਹੁਤ ਸਾਰੇ ਪ੍ਰੋਫੈਸਰ ਜਿਹੜੇ ਹੈਗੇ, ਰਿਸਰਚਰਸ ਹੈਗੇ, ਫਿਜ਼ਿਸਿਸਟ ਹੈਗੇ ਆ, ਇੰਡੀਵਿਜੁਅਲ ਲੈਵਲ ਦੇ ਉੱਤੇ ਕੰਮ ਕਰਦੇ ਹਨਾ। ਔਰ ਇਹ ਜਿੰਨਾ ਵੀ ਡਾਟਾ ਜਿਹੜਾ ਯੂਨੀਵਰਸ ਤੋਂ ਜਿਹੜਾ ਆਉਂਦਾ ਆ ਹਰ ਕੰਟਰੀਜ਼ ਦਾ, ਜਿਹੜਾ ਫੋਟੋਜ਼ ਖਿੱਚ

0: ਵੀ ਆ ਉਹਨਾਂ ਦੇ ਸੈਟੇਲਾਈਟਸ ਵਗੈਰਾ ਅਸੀਂ ਭੇਜੀਆਂ ਹਨਾ ਉਹ ਡਾਟਾ ਫ੍ਰੀਲੀ ਅਵੇਲੇਬਲ ਹੈਗਾ ਆ ਜਿੰਨੇ ਵੀ ਰਿਸਰਚਰ ਅਰਾਊਂਡ ਦਾ ਵਰਲਡ ਜਿਹੜੇ ਕੰਮ ਕਰਦੇ ਹੈਗੇ ਆ ਉਹਨਾਂ ਦੇ ਲਈ ਉਹ ਮਤਲਬ ਉਹ ਸਿੱਧਾ ਹੀ ਨਾਸਾ ਦੀ ਜਾਂ ਦੂਜਿਆਂ ਦੀ ਵੈਬਸਾਈਟ ਤੋਂ ਚੱਕ ਕੇ ਉਸ ਡਾਟਾ ਨੂੰ ਐਨਾਲਾਈਜ਼ ਕਰ ਲੈਂਦੇ ਕਈ ਵਾਰ ਆਪਾਂ ਨੂੰ ਖਬਰਾਂ ਸੁਣਨ ਨੂੰ ਮਿਲਦੀਆਂ ਨਾ ਕਿ ਇੱਕ ਨਵਾਂ ਪਲੈਨਟ ਲੱਭ ਲਿਆ ਜਿੱਥੇ ਜਿਹੜੇ ਇਸ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਨਵਾਂ ਪਲੈਨਟ ਲੱਭ ਲਿਆ ਜਿੱਥੇ ਅਰਥ ਵਰਗੀਆਂ ਕੰਡੀਸ਼ਨ ਹੈਗੀਆਂ ਅਗਰ ਤੁਸੀਂ ਇੱਦਾਂ ਚੀਜ਼ਾਂ ਦੇਖਦੇ ਸੁਣਦੇ ਆ ਤੇ ਇੱਦਾਂ ਦੀਆਂ ਬਹੁਤ ਖਬਰਾਂ ਆਉਂਦੀਆਂ ਹਨਾ ਤਾਂ ਹੁਣ ਇਹਦਾ ਮਤਲਬ ਇਹਦੀ ਇੱਕ ਯੂਨੀਵਰਸਿਟੀ ਤਾਂ ਸਪੇਸ ਦੇ ਵਿੱਚ ਜਿਹੜਾ ਕੋਈ ਐਡਾ ਵੱਡਾ ਐਡਾ ਮਹਿੰਗਾ ਟੈਲੀਸਕੋਪ ਭੇਜਣੋਂ ਰਹੀ ਹਨਾ ਤਾਂ ਉਹ ਸਾਰੀ ਜਿਹੜੀਆਂ ਇੱਦਾਂ ਦੀਆਂ ਏਜੰਸੀਜ਼ ਜਿਹੜੀਆਂ ਹੁੰਦੀਆਂ ਉਹਨਾਂ ਦਾ ਡਾਟਾ ਇਕੱਠਾ ਕਰਕੇ ਹੀ ਉਹਨਾਂ ਤੋਂ ਹੀ ਜਿਹੜਾ ਇਹ ਲੋਕ ਸਮਝਦੇ ਹੈਗੇ ਆ ਤੇ ਜਦੋਂ ਸਾਇੰਟੀਫਿਕਲੀ ਕੋਈ ਵੀ ਰਿਸਰਚ ਹੁੰਦੀ ਆ ਜਾਂ ਕੋਈ ਟੈਕਨੋਲੋਜੀ ਆਉਂਦੀ ਹੈਗੀ ਆ ਤੇ ਇੱਕ ਫੀਨੋਮੀਨਾ ਜਿਹੜਾ ਹੁੰਦਾ ਸੀ ਉਹਨੂੰ ਪੀਅਰ ਰਿਵਿਊ ਕਰਕੇ ਕਹਿੰਦੇ ਆ ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ ਤੇ ਉਹਦੇ ਚ ਤੁਹਾਨੂੰ ਕੋਈ ਰਿਜ਼ਲਟ ਮਿਲੇ ਤਾਂ ਅਸੀਂ ਆਪਣੀਆਂ ਉਹ ਫਾਈਂਡਿੰਗਸ ਪੇਪਰ ਦੇ ਵਿੱਚ ਪਬਲਿਸ਼ ਕਰਦੇ ਹਾਂ ਜਿਹਨੂੰ ਅਸੀਂ ਰਿਸਰਚ ਪੇਪਰ ਕਹਿ ਦਿੰਦੇ ਹਾਂ ਹਨਾ ਉਹ ਚ ਅਸੀਂ ਪਬਲਿਸ਼ ਕਰਦੇ ਕਿ ਅਸੀਂ ਆਹ ਕੰਮ ਕੀਤਾ ਆਹ ਡਾਟਾ ਯੂਜ਼ ਕੀਤਾ ਸਾਨੂੰ ਆਹ ਰਿਜ਼ਲਟ ਮਿਲੇ ਆ ਜਿੱਦਾਂ ਤੁਸੀਂ ਕੋਈ ਹੈਲਥ ਸੈਕਟਰ ਵਾਲੇ ਆਪਣੇ ਰਿਸਰਚ ਪੇਪਰ ਪਬਲਿਸ਼ ਕਰਦੇ ਆ ਬਾਕੀ ਆਪਣੇ ਕਰਦੇ ਆ ਨਾ ਕੋਈ ਡਿਜ਼ੀਜ਼ ਹੈਗੀ ਆ ਉਹ ਉਹਨਾਂ ਨੇ 200-400-2000 ਜਿਹੜਾ ਬੰਦੇ ਦਾ ਇੱਕ ਗਰੁੱਪ ਲਿਆ ਉਹਦਾ ਉਹਨਾਂ ਨੇ ਟੈਸਟ ਕੀਤੇ ਹਨਾ ਜੋ ਵੀ ਜਦੋਂ ਅਸੀਂ ਮੈਡੀਟੇਸ਼ਨ ਵਾਲੀਆਂ ਗੱਲਾਂ ਕੀਤੀਆਂ ਸੀ ਸੋ ਇਹ ਜਦੋਂ ਇੱਕ ਤਾਂ ਐਂਟੀਟੀ ਉਹ ਹੋ ਗਈ ਜਿਹਨਾਂ ਨੇ ਉਹ ਟੈਸਟ ਕੀਤੇ ਜਿਹਨਾਂ ਨੇ ਆਪਣੀਆਂ ਫਾਈਂਡਿੰਗ ਜਿਹੜੀਆਂ ਭੇਜੀਆਂ ਆ ਕਿਸੇ ਨੂੰ ਹਨਾ ਉਸ ਤੋਂ ਬਾਅਦ ਪੀਅਰ ਰਿਵਿਊ ਹੁੰਦੀ ਆ ਮਤਲਬ ਕਿ ਉਸੇ ਫੀਲਡ ਦੇ ਵਿੱਚ ਜਿਹੜੇ ਵਰਲਡ ਦੇ ਵਿੱਚ ਜਿਹੜੇ ਹੋਰ ਲੋਕ ਰਿਸਰਚ ਕਰ ਰਹੇ ਆ ਉਹ ਤੁਹਾਡੇ ਪੇਪਰ ਨੂੰ ਪੜਨਗੇ ਤੇ ਉਹ ਰਿਵਿਊ ਕਰੂਗੇ ਕਿ ਜੇ ਉਹਨਾਂ ਦਾ ਕੋਈ ਡਾਊਟ ਹੋਊਗਾ ਤਾਂ ਉਹ ਤੁਹਾਨੂੰ ਪੁੱਛਣਗੇ ਹਨਾ ਤੇ ਜਿੰਨੇ ਵੀ ਰਿਸਰਚ ਪੇਪਰ ਆਉਂਦੇ ਆ ਜਾਂ ਨਵੀਂ ਨਵੀਂ ਟੈਕਨੋਲੋਜੀ ਆਉਂਦੀਆਂ ਇਹ ਇੱਦਾਂ ਨਹੀਂ ਆਉਂਦੀਆਂ ਕਿ ਇੱਕ ਬੰਦੇ ਨੇ ਕੱਢ ਦਿੱਤੀ ਔਰ ਉਹ ਸਿੱਧੀ ਪਹੁੰਚ ਗਈ ਹਨਾ ਸਾਨੂੰ ਆਮ ਲੋਕਾਂ ਨੂੰ ਨਹੀਂ ਇਹ ਗੱਲਾਂ ਪਤਾ ਲੱਗਦੀਆਂ ਬਟ ਇਹ ਜਿਹੜੀਆਂ ਮਤਲਬ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੂੰ ਅੱਗੇ ਪੜ੍ਹਦੇ ਆ ਉਹਨਾਂ ਦੇ ਪੇਪਰਾਂ ਨੂੰ ਤੇ ਉਹਨਾਂ ਨੂੰ ਮਤਲਬ ਇੱਕ ਤੁਸੀਂ ਕਹਿ ਸਕਦੇ ਆ ਕਿ ਜਿੱਦਾਂ ਟੀਚਰ ਆਪਣੇ ਪੇਪਰ ਚੈੱਕ ਕਰਦੇ ਆ ਇੱਦਾਂ ਉਹ ਪੇਪਰ ਚੈੱਕ ਕਰਦੇ ਆ ਔਰ ਉਹਨਾਂ ਨੂੰ ਜਿੰਨੇ ਵੀ ਉਹਨਾਂ ਦੇ ਸਵਾਲ ਹੁੰਦੇ ਆ ਅਗਰ ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ ਗਲਤ ਹੈਗੀ ਆ ਇਹ ਕੋਈ ਮਤਲਬ ਸੋਲਿਡ ਪਰੂਫ ਨਹੀਂ ਹੈਗਾ ਇਸ ਚੀਜ਼ ਦਾ ਤਾਂ ਉਹ ਚੀਜ਼ ਜਿਹੜੀ ਆ ਉਹ ਪਬਲਿਸ਼ ਹੀ ਨਹੀਂ ਹੁੰਦੀ ਹੈਗੀ ਸੋ ਇਹ ਜਿਹੜੀ ਇੱਕ ਪ੍ਰੋਪਰ ਇੱਕ ਸਿਸਟਮ ਚੱਲਦਾ ਹੈਗਾ ਕਿ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ ਤੁਸੀਂ ਉਹ ਕਿਸੇ ਹੋਰ ਨੂੰ ਭੇਜਿਆ ਔਰ ਉਸ ਬੰਦੇ ਨੇ ਵੀ ਉਹ ਐਕਸਪੈਰੀਮੈਂਟ ਕੀਤਾ ਔਰ ਫਿਰ ਉਹਨੂੰ ਵੀ ਸਹੀ ਲੱਗਿਆ ਕਿ ਇਹ ਸਹੀ ਰਿਜ਼ਲਟ ਹੈਗਾ ਆ ਫਿਰ ਹੀ ਉਹ ਅੱਗੇ ਜਿਹੜਾ ਉਹ ਅੱਗੇ ਪਬਲਿਸ਼ ਕਰਦੇ ਆ ਜਾਂ ਅੱਗੇ ਸਾਨੂੰ ਉਹ ਨਿਊਜ਼ 'ਚ ਮਿਲਦਾ ਹੈਗਾ ਆ
1: ਰਾਈਟ ਠੀਕ ਹੈ ਡੈਫੀਨੇਟਲੀ ਕੁਛ ਕੁ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਅੱਜ ਪਹਿਲੀ ਵਾਰ ਸੁਣਨ ਨੂੰ ਸਮਝਣ ਨੂੰ ਮਿਲੀਆਂ ਮੈਨੂੰ ਮੈਂ ਵੈਸੇ ਹੋਰ ਕੁਛ ਕੁ ਸਵਾਲ ਕਰਨੇ ਸੀ ਪਰ ਜਿੱਦਾਂ ਤੁਸੀਂ ਦੱਸਿਆ ਕਿ ਫਿਰ ਕਿਸੇ ਦਿਨ ਇੱਕ ਤਾਂ ਵੈਦਰ ਵਾਲਾ ਟੋਪਿਕ ਇੱਕ ਸਾਡਾ ਟਾਈਮ ਜ਼ੋਨ ਵਾਲਾ ਇਹਦੇ 'ਚੋਂ 3-4 ਹੀ ਨਿਕਲੇ ਫਿਰ ਆਹ ਗ੍ਰਹਿਣ ਵਾਲਾ ਟੋਪਿਕ ਇਹ ਕਿਸੇ ਹੋਰ ਦਿਨ ਕਰਦੇ ਹੈਗੇ ਅੱਜ ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਸੰਦੀਪ ਜੀ ਬਹੁਤ ਸ਼ੁਕਰੀਆ ਅੱਜ ਤੁਸੀਂ ਸਾਂਝ ਪਾਈ ਔਰ ਇਹ ਸਾਰੀਆਂ ਜਾਣਕਾਰੀਆਂ ਦਿੱਤੀਆਂ ਔਰ ਇਹ ਜਿਹੜੇ ਅੱਖਾਂ ਤੋਂ ਪਰਦੇ ਚੁੱਕੇ ਕਿ ਧਰਤੀ ਵਾਕਈ ਗੋਲ ਹੈਗੀ ਹੈ ਅਤੇ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਥੈਂਕ ਯੂ ਜੀ
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਅੱਜ ਦਾ ਇਹ ਐਪੀਸੋਡ ਕਿਵੇਂ ਲੱਗਿਆ ਤੁਸੀਂ ਸਾਨੂੰ 0472-6674 ਦੇ ਉੱਤੇ ਨੰਬਰ ਦੇ ਉੱਤੇ ਮੈਸੇਜ ਛੱਡ ਕੇ ਜਾਂ ਫਿਰ ਕਾਲ ਕਰਕੇ ਕਾਲ ਕਈ ਵਾਰ ਨਹੀਂ ਚੱਕੀ ਜਾਂਦੀ info@hanji.com.au ਤੇ ਈਮੇਲ ਛੱਡ ਕੇ ਜਾਂ ਫਿਰ facebook.com/hanjisydney ਤੇ ਮੈਸੇਜ ਛੱਡ ਕੇ ਦੱਸ ਸਕਦੇ ਹੋ ਫੀਡਬੈਕ ਦਾ ਹਰ ਵੇਲੇ ਸਵਾਗਤ ਹੈ ਜੀ ਉਡੀਕ ਕੀਤੀ ਜਾਂਦੀ ਹੈ ਅੱਜ ਦੇ ਪ੍ਰੋਗਰਾਮ 'ਚ ਨਹੀਂ ਧੰਨਵਾਦ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
2: ਹਾਏ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੂੰਗਾ ਹੈ
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
3: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਵਿੱਚ
1: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4 September ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ
4: Hi, this is Ayushman Khurana and you're listening to Radio Hanji.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਸਾਡੇ ਨਾਲ ਬੱਚੇ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ, ਅਤੇ ਤੁਸੀਂ ਤਿਆਰ ਹੋ ਗਏ ਹੱਸਣ ਹਸਾਉਣ ਦੇ ਲਈ। ਅਤੇ ਆਓ ਫਿਰ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਅਤੇ ਤੁਸੀਂ ਵੀ ਜ਼ਰੂਰ ਹੱਸੋ ਮੇਰੇ ਨਾਲ। ਹੱਸਣ ਦੇ ਲਈ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ ਜੀ, ਤੁਸੀਂ ਵਾਅਦਾ ਕੀਤਾ ਤੇ ਅਸੀਂ ਵੀ ਵਾਅਦਾ ਕਰ ਲੈਂਦੇ ਹਾਂ ਭਾਈ ਕਿ ਹੱਸਣਾ ਹੈ। ਤੇ ਬੱਚਿਆਂ ਦੀ ਗੱਲਾਂ ਤੇ ਭਾਵੇਂ ਤੁਹਾਨੂੰ ਇੱਦਾਂ ਲੱਗੇ ਤੁਹਾਨੂੰ ਜੋਕ ਸਮਝ ਆਇਆ ਨਹੀਂ ਆਇਆ, ਜੋ ਵੀ ਹੈ, ਪਰ ਹੱਸਾਂਗੇ ਜ਼ਰੂਰ, ਕਿਉਂਕਿ ਹੱਸ ਕੇ ਜਦੋਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਨਾ, ਤੇ ਦਿਨ ਵੈਸੇ ਹੀ ਬੜਾ ਸੋਹਣਾ ਹੋ ਜਾਂਦਾ ਹੈ।
0: ਬਿਲਕੁਲ ਜੀ, ਤੇ ਦਿਨ ਅੱਜ ਵਾਕਈ ਬੜਾ ਸੋਹਣਾ ਵਾ, ਤੇ ਹੋਰ ਸੋਹਣਾ ਲੱਗਦਾ ਜਦੋਂ ਧੁੰਦ ਹਟੂਗੀ, ਤੇ ਫਿਰ ਹੋਰ ਵਧੀਆ ਵਧੀਆ ਲੱਗਣਾ। ਤੇ ਆਓ ਇਸ ਧੁੰਦ ਵਾਲੀ ਸਵੇਰ ਦੇ ਵਿੱਚ ਹੱਸ ਖੇਡ ਕੇ ਅੱਗੇ ਵਧਦੇ। ਸਭ ਤੋਂ ਪਹਿਲਾਂ ਸਾਡੇ ਨਾਲ ਹੋਣਗੇ ਮੰਨਤ ਤੇ ਫਤਿਹ, ਤੇ ਉਸ ਤੋਂ ਬਾਅਦ ਫਿਰ ਤੇਗ। ਤੁਸੀਂ ਰੈਡੀ ਰਹੋ, ਮੰਨਤ ਫਤਿਹ ਤੁਸੀਂ ਆਉਂਦੇ ਰਹੋ। ਹੈਲੋ,
1: ਪਹਿਲੀ ਵਾਰੀ ਨਹੀਂ ਤੇ ਨਾਲ ਦੇ ਨਾਲ।
0: ਚਲੋ ਆਪਾਂ ਤੇਗ ਨੂੰ ਲੈਣੇ ਆ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਚਲੋ ਆਪਾਂ ਫਿਰ ਬਾਕੀਆਂ ਦੇ ਵੀ ਨਾਮ ਆਪਾਂ ਲੈ ਲੈਣੇ ਜਾਂ
1: ਸਹੀ ਗੱਲ
0: ਕੋਈ ਤੇ ਬੋਲੂਗਾ ਨਾ।
1: ਹਾਂਜੀ,
0: ਹੈ
1: ਕਿਸੇ ਦੀ ਤਾਂ ਆਵਾਜ਼ ਆਈ।
0: ਹਾਂ, ਕਿਸੇ ਦੀ ਤਾਂ ਆਊਗੀ ਨਾ, ਤੇ ਫਿਰ ਆਊਗੀ ਤੇ ਕਿਹਦੀ ਆਊਗੀ?
1: ਨੰਬਰ 3 ਤੇ ਕੌਣ ਹੈ ਭਲਾ?
0: ਹਾਂਜੀ,
1: ਨੰਬਰ 3 ਤੇ ਕਿਹਨੂੰ ਆਵਾਜ਼ ਮਾਰ ਰਹੇ ਆਪਾਂ?
0: ਨੰਬਰ 3 ਤੇ ਫਿਰ ਆਪਾਂ ਯੁਵਰਾਜ ਹੈਗਾ, ਯੁਵਰਾਜ ਤੇ ਬੜਾ ਪੰਕਚੁਅਲ ਹੈ। ਚਲੋ
1: ਇਹ ਇਲਾਜ ਰੱਖ ਲਓ ਯੁਵਰਾਜ।
0: ਹੈ ਯੁਵਰਾਜ,
1: ਯੁਵਰਾਜ ਐਜ਼ ਯੂਜੂਅਲ।
0: ਹੈਲੋ
1: ਯੁਵਰਾਜ,
0: ਨਹੀਂ ਹੋ ਸਕਦਾ ਫਿਰ ਸੋਈ, ਸਾਡੇ ਵੱਲੋਂ ਪ੍ਰੋਬਲਮ ਹੋ ਸਕਦੀ ਆ ਭਈ, ਬੱਚੇ ਸਾਰੇ ਤੇ ਨਹੀਂ ਚੁੱਪ ਹੋ ਸਕਦੇ। ਪਰ
2: ਹੈਲੋ,
0: ਸਤਿ ਸ਼੍ਰੀ ਅਕਾਲ ਮਨਤ।
1: ਓਹੋ,
0: ਹੈਲੋ, ਸੁਣ ਰਹੀ ਆ, ਤੁਸੀਂ ਸੁਣ ਰਹੇ ਹੋ ਤੇ ਪਲੀਜ਼ ਇੱਕ ਵਾਰੀ ਤੁਸੀਂ ਹੈਲੋ ਕਰ ਦਿਓ, ਤਾਂ ਕਿ ਆਪਾਂ ਵੇਖ ਸਕੀਏ ਵੀ ਸਾਡੇ ਵੱਲੋਂ ਕੋਈ ਪ੍ਰੋਬਲਮ ਆ ਕਿ ਤੁਹਾਡੇ ਵੱਲੋਂ ਕੋਈ ਪ੍ਰੋਬਲਮ ਹੈ।
1: ਸਹੀ ਗੱਲ ਹੈ, ਪਤਾ ਤੇ ਲੱਗੇ ਚੱਕਰ ਕੀ ਹੈ।
0: ਹਾਂਜੀ, ਗੱਲ ਕੀ ਹੈ, ਪਤਾ ਤੇ ਲੱਗੇ। ਹੈਲੋ,
2: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਯਸ਼ਦੀ ਜੀ
1: ਆ ਤੇ ਰਹੀ ਹੈ। ਸਤਿ ਸ਼੍ਰੀ ਅਕਾਲ ਅੰਕਲ ਜੀ,
0: ਇਹ ਅੰਕਲ ਜੀ
1: ਯਸ਼ਿਕਾ, ਯਸ਼ਿਕਾ ਦੀ ਆਵਾਜ਼
0: ਇਹ ਇਹ ਹੈਗੀ ਆ ਆਪਣੇ। ਨਹੀਂ, ਇਹ ਮੈਨੂੰ ਲੱਗਦਾ ਵਾ ਵੀ ਇਹ
2: ਸਾਡੇ ਆ,
0: ਪਰ ਇੰਨੀ ਘੱਟ ਕਿਉਂ ਆ? ਦੁਬਾਰਾ ਤੋਂ ਆਪਾਂ ਵੇਖਦੇ ਆ ਵੀ ਕਿਹਦੀ। ਸੋ ਹੈਲੋ, ਸਤਿ ਸ਼੍ਰੀ ਅਕਾਲ ਤਾਜ, ਤੁਸੀਂ, ਤੁਹਾਨੂੰ ਆਵਾਜ਼ ਆਉਂਦੀ ਹੈ? ਹੈਲੋ ਐਸ਼ਲੀਨ, ਹੈਲੋ ਗੁਰਬਾਜ ਨੇ। ਸਤਿ ਸ਼੍ਰੀ ਅਕਾਲ ਗੁਰਬਾਜ,
1: ਇਹਨੇ ਆਵਾਜ਼ ਦੇ ਨਾਲ ਨਾਲ ਨਾਂ ਵੀ ਠੀਕ ਕਰ ਲਏ।
0: ਕੀ ਲਿਆਇਓ ਫਿਰ ਅੱਜ ਆਵਾਜ਼ ਦੇ ਨਾਲ ਨਾਲ?
2: ਢਿੱਡ
0: ਵਿੱਚ ਉਂਗਲੀ, ਸਿਰ ਚ ਕੀ?
2: ਪੱਤ ਵਿੱਚ ਉਂਗਲੀ, ਸਿਰ ਤੇ ਪੱਤਰ, ਜਲਦੀ ਦੱਸੋ ਇਸ ਦਾ
0: ਢਿੱਡ ਵਿੱਚ ਉਂਗਲੀ ਤੇ ਸਿਰ ਚ ਪੱਥਰ, ਛੇਤੀ ਦੱਸੋ ਇਸ ਦਾ ਉੱਤਰ। ਦੱਸੋ ਜੂਆ, ਸਿਰ ਚ ਪੱਥਰ ਕੀ ਹੁੰਦਾ ਫਿਰ?
1: ਚਾਹ ਦੀ ਕੇਟਲੀ,
0: ਵਾਹ ਤੂੰ ਖਾਦੀ ਸਿਰ ਤੇ
1: ਨਹੀਂ ਮੈਂ ਤਾਂ ਖੇਡਲੀ ਦੇ ਜਿਹੜਾ ਢੱਕਣ ਤੇ ਉਹ ਦਿਮਾਗ ਲਗਾ ਰਹੀ ਹਾਂ ਮੈਂ
0: ਓਕੇ ਓਕੇ ਖੇਡਲੀ ਵਾਲਾ
1: ਤੁੱਕਾ ਹੀ ਮਾਰਿਆ
0: ਹੈਲੋ ਹਾਂਜੀ ਹਾਂਜੀ ਆਪਾਂ ਤਾਂ ਹੀ ਰਹਿ ਬਾਕੀਆਂ ਦੇ ਅੱਗੇ ਬੇਨਤੀ ਆ ਭਾਈ ਤੁਸੀਂ ਹੁਣ ਥੋੜ੍ਹਾ ਜਿਹਾ ਨਾ ਉਹ ਨਹੀਂ ਤੁਹਾਡੇ ਹੀ ਯਾਰ ਰੌਲਾ ਰੱਪਾ ਪੈ ਰਿਹਾ ਤੁਹਾਡੇ ਪਿੱਛੇ ਕੌਣ ਬੂਹੇ ਬਾਵੇ ਜੇ ਖੋਲੀ ਜਾਂਦਾ ਤੇ ਗੁਰਬਾਜ
1: ਸੋਨਾ ਇੰਨਾ ਮਹਿੰਗਾ ਪਿਆ ਮਤਲਬ ਧਿਆਨ ਨੀ ਜਾਂਦਾ ਉਸ
0: ਪਾਸੇ ਬੁਝਣੀ ਨੀ ਚਾਹ ਰਹੇ ਆਪਾਂ ਥੈਂਕ ਯੂ
1: ਥੈਂਕ ਯੂ ਹੁਣ ਅਗਲਾ ਕੌਣ ਹੈ
0: ਕੀ ਕਰ ਰਹੀ
2: ਮੇਰਾ ਸਕੂਲ ਨੇ ਐਕਸਕਰਸ਼ਨ ਹੈ ਨਾ ਤਾਂ ਡਾਟਾ ਸੋ ਵਾਲ ਤੇ ਜਾਣਾ
0: ਅੱਜ ਓਕੇ ਓਕੇ ਗੁੱਡ ਗੁੱਡ ਗੁੱਡ ਫਿਰ ਤੇ ਅੱਜ ਫਨ ਹੋਣਾ ਤੁਹਾਡਾ ਤੇ ਕੀ ਸੁਣਾਓਗੇ ਅੱਜ
2: ਹਾਂਜੀ ਮੈਂ ਬਹੁਤ ਐਕਸਾਈਟਿਡ ਆ
0: ਓਏ ਓਏ ਓਏ
1: ਗੁੱਡ ਗੁੱਡ
0: ਤਾਂ ਹੀ ਮੈਂ ਭੱਜ ਭੱਜ ਕੇ ਬਾਹਰ ਅੰਦਰ ਵੜੀ ਜਾਨੀ ਮੈਂ ਬੂਹੇ ਖੋਲੀ ਜਾਨੀ ਮੈਂ ਭੱਜੀ ਫਿਰਦੀ ਆ ਹੈਨਾ
2: ਹਾਂਜੀ
0: ਹਾਂਜੀ ਕੀ ਸੁਣਾਓਗੇ
2: ਪੰਜਾਬ
0: ਅੱਛਾ
1: ਹਾਂਜੀ
2: ਇੱਕ ਰਾਜੇ ਦੀ ਅਜੀਬ ਕਹਾਣੀ ਉਸਦੇ ਰਸਤੇ ਪੀਂਦਾ ਪਾਣੀ
0: ਦੀਵਾ
1: ਇਹ ਤੇ ਨੀ ਛੇਤੀ ਦੱਸਦਾ ਤੁਸੀਂ
0: ਹੋਰ ਕੀ ਇਹੋ ਹੀ ਆ
2: ਚੀਟਿੰਗ
0: ਓਏ ਕਮਾਲ ਹੈ ਦੱਸ ਸਾਨੂੰ ਜੇ ਕੋਈ ਆ ਜਾਏ ਤੇ ਚੀਟਿੰਗ ਆ
1: ਸ਼ੁਕਰ ਅੰਕਲ ਨੇ ਕੈਂਡਲ ਨੀ ਕਿਹਾ ਇਹਦਾ ਆਨਸਰ
0: ਹੋਰ ਕੈਂਡਲ ਵੀ ਹੋ ਸਕਦੀ ਆ ਕੈਂਡਲ ਵੀ ਤੇ ਪੂਛਣਾ ਹੀ ਪਾਣੀ ਪੀਂਦੀ ਆ ਹੈ
2: ਹਾਂਜੀ
1: ਹਾਂਜੀ
0: ਥੈਂਕ ਯੂ ਅਮਰ
1: ਥੈਂਕ ਯੂ
2: ਥੈਂਕ ਯੂ
0: ਥੈਂਕ
1: ਬਾਏ ਬਾਏ
0: ਕਿਉ ਤਾਜਵੀਰਾ ਤੇ ਨਹੀਂ ਹੈਗਾ
2: ਨਹੀਂ
0: ਨਹੀਂ ਹੈਗਾ ਨਾ ਚਲੋ ਠੀਕ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਹਾਂਜੀ ਮੰਨਤ ਫਤਿਹ ਤੁਸੀਂ ਆਉਨੇ ਰੋ ਕੀ ਹਾਲ ਹੈ ਹੈਲੋ ਕਿਉਂ ਨੀ ਕੀਤੀ
1: ਸਭ ਤੋਂ ਪਹਿਲਾਂ ਨਾਲ ਦੇ ਨਾਲ ਜਵਾਬ ਦਿੰਦੀ ਆ
0: ਹੋਰ ਫਿਰ ਕੀ ਲਿਆਏ ਅੱਜ
3: ਅੱਜ ਇੱਕ ਜਿਹੜਾ ਮੈਂ ਵੀ ਤੁਸੀਂ ਸੁਣਿਆ ਹੋਊਗਾ ਬਹੁਤ ਪਾਪੂਲਰ ਜਿਹੜਾ ਗਾਣਾ ਬਾਬਲ ਵਾਲਾ ਜਿਹੜਾ ਹੈਗਾ ਉਹ ਬਾਬਲ ਉਹ ਅੱਜ ਸੁਣਾ
0: ਬਾਬਲ ਵਾਲਾ
1: ਬੜਾ ਪਾਪੂਲਰ ਗਾਣਾ
0: ਕਿਹੜਾ ਵਿਨਾਰੋ ਬਾਬਲਾ
3: ਨਹੀਂ ਜਿਹਦੇ ਉਹ ਕਹਿੰਦੇ ਵੀ ਚਿੜੀਆਂ
1: ਚੈੱਕ ਨਾਈਆਂ
0: ਆਹਾਂ ਪਤਾ ਨਹੀਂ ਸੁਣਾਓ ਹੁਣ ਫਿਰ ਲੱਗ ਜਾਂਦਾ ਪਤਾ
3: ਚਿੜੀਆਂ ਚੈੱਕਣ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ ਚਿੜੀਆਂ ਚੈੱਕਣ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ ਹੁਣ ਵੇ ਵਧਾਈਆਂ ਮੈਂ ਤੇਰੇ ਹਿੱਸੇ ਆਈਆਂ ਲੋਕਾਂ ਨੇ ਤਾਂ ਐਵੇਂ ਬਸ ਗੱਲਾਂ ਨੇ ਬਣਾਈਆਂ ਹੁਣ ਵੇ ਵਧਾਈਆਂ ਮੈਂ ਤੇਰੇ ਹਿੱਸੇ ਆਈਆਂ ਲੋਕਾਂ ਨੇ ਤਾਂ ਐਵੇਂ ਬਸ ਗੱਲਾਂ ਨੇ ਬਣਾਈਆਂ ਉਹਨਾਂ ਅਰਗੇ ਸਾਡੇ ਨਹੀਂ ਉਹ ਜੇਰੇ ਵੇ ਬਾਬਲਾ ਜਿੱਥੇ ਚਾਹੇ ਕਰਦੀ ਸਾਡੇ ਫੇਰੇ ਵੇ ਬਾਬਲਾ ਚਿੜੀਆਂ ਚੱਕਣ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ
1: ਸਾਡੀਆਂ
3: ਵੀ ਉਮਰਾਂ ਜਾਣ ਤੈਨੂੰ ਲੱਗ ਵੇ ਜਿਹਨੇ ਵੇਖ ਲਿਆ ਤੇਰੇ ਅਰ ਗਹੋ ਰੱਬ ਵੇ ਤੇਰੇ ਸਿਰ ਤੇ ਸਾਡੀ ਅੱਬ ਨੇਰੇ ਵੇ ਬਾਬਲਾ ਹੱਸੇ ਰਹਿੰਦੇ ਸਾਡੇ ਚਾਰ ਚੁਫੇਰੇ ਵੇ ਬਾਬਲਾ ਚਿੜੀਆਂ ਚੱਕਣ ਆਈਆ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ
0: ਵਾਹ
1: ਬਹੁਤ ਸੋਹਣਾ
0: ਮਨਦ ਸਾਰਾ ਹੀ ਯਾਦ ਕਰ ਲਿਆ
1: ਵੈਲ ਡਨ
3: ਥੈਂਕ ਯੂ
0: ਵਾਹ ਥੈਂਕ ਯੂ ਮਨਦ ਤੇ ਫਤਿਹ ਹਾਂਜੀ ਹਾਂਜੀ ਫਤਿਹ ਨਾ ਵੀ ਕਰਾ ਦੋ ਚਿੜੇ ਨਾ ਵੀ ਕਰਾਓ
3: ਤੁਹਾਨੂੰ
0: ਜਿਹੜਾ ਵਧੀਆ ਲੱਗਦਾ ਉਹ ਸੁਣਾਓ ਫਿਰ
1: ਪੁੱਤ ਜੱਟਾਂ ਦੇ
0: ਓ ਯਾਰ ਗਾਣਾ ਸੁਣਾ ਲਿਆ ਕਰ ਯਾਰ ਬੁਝਾਰ ਤਾਂ ਆਉਂਦੀ ਨੀ ਸਾਨੂੰ
1: ਹਾਂਜੀ ਸੁਣਾਓ
3: ਪਿੰਡ ਵਿਚ ਬਲਬ ਬਹੁਤ ਬਲਬ ਬਹੁਤ ਜਗਦੇ ਪਰ ਕੋਈ ਬਿਜਲੀ ਨੀ
0: ਸਮਥਿੰਗ ਲਾਈਕ ਕਿਸੇ ਨੂੰ ਜ਼ੁਕਾਮ ਹੋਇਆ ਉਹਦੇ ਨੱਕ ਚ ਜਿਹੜੇ ਬੁਲਬਲੇ ਵੱਜਦੇ ਹਾਂ ਜ਼ੁਕਾਮ
1: ਬਲਬ
0: ਫੇਰ ਫੇਰ ਵਿਚੋ ਇੱਕ ਪਿੰਡ ਚ ਬਲਬ ਜਗਦੇ
1: ਪਰ ਬਿਜਲੀ ਨਹੀਂ
3: ਪਰ ਬਿਜਲੀ ਨਹੀਂ
0: ਉੱਥੇ ਬਿਜਲੀ ਨਹੀਂ ਹਨ ਤਾਰੇ ਸਟਾਰਸ
3: ਹਾਂਜੀ
1: ਓਹ ਅੱਜ ਤੇ ਤੁਸੀਂ ਕੀ ਖਾ ਕੇ ਆਂਦੇ
0: ਮੈਨੂੰ
1: ਆਂਸਰ ਨਹੀਂ ਆ ਰਹੇ ਤੇ ਮੈਨੂੰ ਲੈ ਗਾ
0: ਇਹ ਤੇ ਇਹੋ ਸਮਝਦੇ ਲੱਗਦੇ ਨਾ ਜੇ ਮੈਂ ਬੁੱਝ ਲਿਆ ਤੇ ਕਹਿੰਦੇ ਨਹੀਂ ਤੁਸੀਂ ਠੀਕ ਹੈ ਔਖੀ ਲੈ ਕੇ ਆਓਗੇ
1: ਚੱਲ ਕੱਲ ਨੂੰ ਤੇ ਮੈਂ ਹੋਣਾ ਹੀ ਨੀ ਵਧੀਆ ਗੱਲ ਕੱਲ ਔਖੀ ਲੈ ਕੇ ਆਈ
0: ਚੱਲ ਠੀਕ ਹੈ ਫਿਰ ਏਦਾਂ ਕਰਾਂ ਗੁਰਜੀਤ ਆਂਟੀ ਨੂੰ ਤੇ ਸੁਖਵਿੰਦਰ ਆਂਟੀ ਨੂੰ ਫਾਈਨ ਤੇ ਕਰਦੇ ਇਹਨਾਂ ਨੇ ਦੱਸਿਆ
3: ਮੈਨੂੰ
0: ਪਰ ਮੇਰਾ ਪਹਿਲੇ ਵਾਲਾ ਜਵਾਬ ਸਹੀ ਸੀ ਉਹ ਤੈਨੂੰ ਮੈਂ ਦੱਸਾਂ ਉਹ ਜ਼ਿਆਦਾ ਵਧੀਆ ਸੀ ਹੈਂ ਸਿਆਲ ਦੇ ਦਿਨ ਖੰਘ ਜ਼ੁਕਾਮ ਐਵਰੀ ਵੇ
3: ਸਮਰ ਆ ਰਹੀ ਹੈ ਬੈਸਟ ਹੋ ਗਈ ਕਿਉਂਕਿ ਫਿਰ ਬੀਚ ਮੰਮਾ ਪਾਪਾ ਮੇਰੇ ਬਰਥਡੇ ਤੇ ਲੈ ਕੇ ਆਉਣਾ ਪਾਪਾ ਕਿਹਾ ਹੋਇਆ ਉਹਨੇ ਪਾਪਾ ਨੇ ਲਾਈਟ ਤੇ ਵੀ ਕਰਾਉਣੀ ਹੈ ਮੇਰੇ ਬਰਥਡੇ ਤੇ
0: ਓ ਯਾਰ ਠੰਡ ਵਧੀਆ ਹੁੰਦੀ ਆ ਠੰਡ ਪਤਾ ਕਿਉਂ ਵਧੀਆ ਹੁੰਦੀ ਆ
3: ਕਿਉਂ
0: ਸੂ ਸੂ ਹੇਅਰ ਐਂਡ ਸੂ ਸੂ ਦੇ ਐਵਰੀ ਵੇ ਉਹ ਤੇ ਗਾਣਾ ਬਣ ਜਾਂਦਾ ਬੜਾ ਵਧੀਆ ਗਰਮੀ ਚ ਕਿੱਦਾਂ ਗਾਣਾ ਬਣਾਵਾਂਗੇ
1: ਗਰਮੀ ਦਾ ਨਾਂ ਸੁਣ ਕੇ ਤੇ ਕਮੋਰੀ ਵਾਲੇ ਪਾਊਡਰ ਦੀ ਐਡ ਆ ਜਾਂਦੀ
0: ਇੰਡੀਆ ਵਾਲਾ
1: ਡਰਮੀ ਕੂਲ
0: ਡਰਮੀ ਠੰਡਾ ਠੰਡਾ ਕੂਲ ਕੂਲ ਤੇਗ ਸਤਿ ਸ੍ਰੀ ਅਕਾਲ ਤੁਸੀਂ ਆਉਣੇ ਰਹੋ ਤੇਗ ਉਸ ਤੋਂ ਬਾਅਦ ਜਵਰਾਜ ਤੁਸੀਂ ਰੈਡੀ ਰਹੋ ਬਹੁਤ ਸਵਾਦ ਸੀ ਤੇ ਨਾਲੇ ਮੈਨੂੰ ਸਾਰੀਆਂ ਬੁਝਾਰਤਾਂ ਵੀ ਆਉਣ ਲੱਗ ਪਈਆਂ ਅੱਜ
1: ਤੁਸੀਂ ਤੇ ਨੀ ਕਿਤੇ ਬੁਝਾਰਤ ਲੈ ਕੇ ਆਏ ਹੋ
3: ਹਾਂਜੀ ਮੈਂ ਬੁਝਾਰਤ ਲੈ ਕੇ ਆਈ
1: ਆ ਇਹ ਦੇਖਦੇ ਇਹ ਵਾਲੀ ਅੰਕਲ ਨੂੰ ਆਉਂਦੀ ਕਿ ਨਹੀਂ ਪਹਿਲਾਂ ਹੀ ਤੁਹਾਡੇ ਬਾਲੇ ਪਾਲੇ ਚ ਬੋਲ ਪਾਤੀ ਹਾਂਜੀ
3: ਚਾਰ 52 ਇੱਕੋ ਨਾਮ ਵਿੱਚੇ ਬਾਦਸ਼ਾਹ ਵਿੱਚੇ ਗੁਲਾਮ
0: ਅੱਛਾ ਵਿੱਚੇ ਬਾਦਸ਼ਾਹ ਵਿੱਚੇ ਗੁਲਾਮ
1: ਇਹ ਤੇ ਤਾਸ਼ ਦੇ ਪੱਤੇ ਲੱਗ ਰਹੇ ਮੈਨੂੰ
0: ਕਰੋ ਫਿਰ ਫਾਈਨ ਕਰੋ ਦੇਖ ਨਾ ਮੈਨੂੰ ਬੱਜ ਰਹੀ थैंक यू
1: थैंक यू.
2: आज पादुआ
0: आज की पादुआ हाँ संग्रांद है संग्रांद संग्रांद है आज
2: मैंने पता मम्मा ने कल सारा दस्या सी.
0: अच्छा सारा दस्या है ओके की दस्या है मम्मा ने
2: मम्मा कहंद
0: कहंदे सी
2: देसी मीने मैंनु टीच कर देसी
0: की
2: देसी मीने
0: ओ बल्ले गुड गुड गुड गुड गुड गुड तुम तो फिर बहुत इंटेलिजेंट हो जाते हो. वेरी गुड.
2: मैं आज प्रसाद खादा ते मम्मी ने पाठ किया सी
0: ओके
2: तड़के तड़के पर मैंनु ने देसे ऐसी बाहर सुती पई सी.
0: गुड गुड गुड थैंक यू.
1: बढ़िया तुसी ते अपनी दिन दी शुरुआत कीती
0: और प्रसाद खाके थैंक यू
1: थैंक यू
0: थैंक यू ते ओके बाय
1: बाय बाय हैव अ नाइस डे
0: बाय बाय. ते अज एक जन्मदिन भी आप कहें भी काइंडली विश माई फ्रेंड रजिंदर कौर जी ब्लैसड बर्थडे ते हू इज़ ए सुपर वाइफ मदर सिस्टर एंड डॉटर. थैंक यू जी वाहगुरु चढ़ती कला दे विच रखन ते जन्मदिन दियां तुहानू रजिंदर कौर जी बहुत बहुत मुबारक रब तुहानू तंदुरुस्ती दवे चढ़ती कला दवे हैप्पी बर्थडे साढ़े सारिया के वलों. तो नैक्सट साढ़े नाल युवराज सत श्रीकाल युवराज उस तो बाद फिर अनाहत तुसी रेडी रहो. सत श्रीकाल युवराज.
4: सत श्रीकाल
1: की हाल चाल है.
4: तेरी वारी आ गई फिर मैं भजया वा फिर
0: जो बस बस भरा बस बस बस बस मन गए मन गए
1: पापा की गलती है.
4: पप्पू डॉक्टर को जांदा थी कहंदा भी डॉक्टर साहब मेरी कीड़ा लग गया वा दंदा ते फिर डॉक्टर कहंदा ते फिर पप्पू पुछदा भी एदा इलाज की आ ते फिर डॉक्टर कहंदा एदा एक ही इलाज आ भी तू चार दिन चाय नाल बिस्किट खा ते फिर पंजे दिन सिर्फ चाह पी ते फिर पप्पू आई करदा चार दिन आली ते फिर जो पंजवा दिन आंदा ओ सिर्फ चाय पींदा ते फिर कीड़ा बाहर आके कहंदा पप्पू की गल आज बिस्किट खत्म हो गए.
0: तो फिर फड़े गया हां
1: एक मैं कली चाह नहीं पींदा बिस्किट चाहिए
0: मैं कली चाह नहीं पींदा. थैंक यू
1: बेबी
4: हैव अ नाइस डे बाय
1: बाय बाय
0: बाय थैंक यू. ते सत श्री अकाल नाहत तुसी आने रहो. पैकेज आ गया पैकेज.
1: वाह वाह वाह
0: की सुनाओगे फिर अज दोवें भैणा
1: कठे कठे.
0: ओके
1: ओके
2: हसदे हसदे मंजिल वाल जिंदगी है एक मजेदार सफर
5: कदे धुप ते कदे बदलां दा घर
2: कदे मिले नंबर कट इम्तिहान विच
5: फिर भी कहिए चलो अगली बार संभाल
2: सवेरे अलार्म वजे जोर जोर नाल
5: असी कहिए 5 मिनट होर प्यार नाल
2: 5 मिनट बन जांदे अद्धा घंटा
5: फिर स्कूल जान वेले चेहरा बने पूत वर्गा
2: होमवर्क वेख के दिल कवे हाय
5: किताब खोलिए तो नींद आ जाए
2: पर सुपने वड्डे दिल विच रखिए
5: मेहनत करके एक दिन जित लईए
2: राह विच मुश्किलां आन होगा
5: हौसला रखिए ना मनिए हार
2: डिग पईए ता हस के उठिए
5: अपनी मंजिल वाल फिर तुर पईए
2: इस लई हसदे रहो ਅੱਗੇ ਵੱਧਦੇ ਰਹੋ,
5: ਮੁਸ਼ਕਿਲਾਂ ਤੋਂ ਕਦੇ ਨਾ ਡਰਦੇ ਰਹੋ,
2: ਜ਼ਿੰਦਗੀ ਦਾ ਇੱਕ ਮੰਤਰ ਯਾਦ ਰੱਖੋ, ਹੱਸੋ, ਮਿਹਨਤ ਕਰੋ ਤੇ ਕਦੇ ਹਾਰ ਨਾ ਮੰਨੋ। ਧੰਨਵਾਦ।
1: ਬਹੁਤ ਸੋਹਣਾ, ਵੈਲ ਡਨ।
0: ਆਪਣੀ
1: ਟੀਮ ਬਣਾ ਰਿਹਾ
0: ਹੈ,
1: ਤੁਹਾਨੂੰ ਮੇਰੀ ਦੀਦੀ ਬੋਲਦੇ ਸਾਰੇ ਜੈਲਸ ਹੁੰਦੇ ਹੋ ਤੁਸੀਂ। ਵਕਤ ਬਦਲ ਗਿਆ, ਜਜ਼ਬਾਤ ਬਦਲ ਗਏ।
0: ਵੇਖਿਆ, ਇੱਕ ਦਿਨ ਮੇਕਅਪ ਨਾ ਕਰੋ ਤੇ ਕੀ ਹੁੰਦਾ। ਹਾਂਜੀ ਹਾਂਜੀ,
5: ਵੀਰ ਜੀ ਨੇ ਨਾ ਨਾਹਤ ਦਾ ਨਾਮ ਗਲਤ ਲੈ ਲਿਆ, ਤੇ ਫਿਰ ਨਾਹਤ ਕਹਿੰਦੀ ਕਿ ਮੇਰਾ ਨਾਮ ਅਨਾਹਤ ਆ, ਤੁਸੀਂ ਫਿਰ ਤੋਂ ਗਲਤ ਲੈ ਲਿਆ। ਕਹਿੰਦੇ ਕਿ ਜੇ ਮੈਨੂੰ ਵੀਰਾ ਬੁਲਾਓਗੇ ਫਿਰ ਮੈਂ ਸਹੀ ਲੈ ਲਾਂਗਾ, ਤਾਂ ਇਸ ਲਈ ਅਸੀਂ ਹੁਣ ਇਹਨਾਂ ਨੂੰ ਵੀਰਾ ਹੀ ਬੁਲਾਵਾਂਗੇ।
1: ਇਹਨਾਂ ਨੇ ਸਕੀਮ ਲਗਾਈ ਹੈ
0: ਅੰਕਲ ਕਹਿ ਕੇ, ਫਿਰ ਜ਼ਿੰਮੇਵਾਰੀ ਜੀ ਖਤਮ ਹੋ ਜਾਂਦੀ ਨਾ ਅੰਕਲ ਕਹਿ ਕੇ। ਹੁਣ ਠੀਕ ਹੋ? ਚਲੋ, ਥੈਂਕ ਯੂ, ਥੈਂਕ ਯੂ। ਤੁਹਾਨੂੰ ਰੇਖਾ ਨਾਮ ਲਾਉਣਾ ਸੀ ਉਦਣ ਜੇ ਤੁਸੀਂ ਆਉਂਦੀਆਂ ਤੇ। ਥੈਂਕ ਯੂ। ਪਰ ਇਹਨਾਂ ਨੇ, ਇਹਨਾਂ ਨੂੰ ਕੀ ਪਤਾ ਰੇਖਾ ਦਾ। ਤੇ ਨੈਕਸਟ ਸਾਡੇ ਨਾਲ ਕੌਣ ਸੀ? ਨੈਕਸਟ ਸਾਡੇ ਨਾਲ ਅਸੀਸ ਕੌਰ ਹੈ, ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਬਾਰੇ। ਸਤਿ ਸ੍ਰੀ ਅਕਾਲ ਅਸੀਸ। ਹਾਲ ਪਿਆਰਾ, ਚੁਟਕਲੀ ਸੁਣਾਈ ਰੱਖਣਾ,
2: ਹਾਲ ਪਿਆਰਾ
1: ਤੁਹਾਨੂੰ ਹਟਾਏ ਰੱਖਣਾ।
2: ਤੁਹਾਨੂੰ ਪਤਾ ਮੈਂ ਵਾਪਸ ਆਈ, ਉਹ
1: ਮੈਂ ਵਾਪਸ ਆਈ,
2: ਦੇਖੀ ਅਸੀਂ ਮੂਵੀ।
0: ਮੈਂ ਵਾਪਸ ਆਉਂਗਾ।
2: ਹਾਂਜੀ,
1: ਮੈਂ ਵਾਪਸ ਆਈ,
2: ਮੈਂ ਵਾਪਸ ਆਉਂਗਾ। ਸ਼ਾਊਟ ਕਰਦਾ ਮੁੰਡਾ।
0: ਹਾਂ ਫਿਰ
1: ਵਧੀਆ ਲੱਗੀ ਤੁਹਾਨੂੰ?
2: ਬੈਸਟ ਮੂਵੀ ਮੈਨੂੰ ਕਿਹੜੀ ਲੱਗੀ? ਇੱਕ ਹੈ ਬੂ ਵਾਲੀ,
0: ਸੌਕਣ ਸੌਕਣੇ। ਅੱਛਾ, ਓਕੇ, ਤੁਹਾਡੀ ਤੇ ਬੜੀ ਵਧੀਆ ਚੋਇਸ ਹੈ।
1: ਪੰਜਾਬੀ ਵਾਲਾ ਹੈ ਤੇ ਪੰਜਾਬੀ ਵਾਲਾ
2: ਅੱਧੀ ਰਾਤੀ ਸੁਤੀ ਪਈ ਦਾ ਖੜ ਖੜ ਖੜ ਗਿਆ ਮੰਜਾ, ਜਦ ਮੈਂ ਮੰਜੇ ਥੱਲੇ ਦੇਖਿਆ ਬੈਠਾ ਕੋਈ ਗੰਜਾ, ਜਦ ਮੈਂ ਮੰਜੇ ਥੱਲੇ ਦੇਖਿਆ ਬੈਠਾ ਕੋਈ ਗੰਜਾ, ਨੀ ਉਹ ਗੰਜਾ ਗੰਜਾ ਕੋ ਭਾਬੀ ਦੀਵਾਨ ਦੇਖੀ, ਮੰਜੇ ਥੱਲੇ ਕੌਣ ਭਾਬੀ ਦੀਵਾਨ, ਮੰਜੇ ਥੱਲੇ ਕੌਣ ਭਾਬੀ ਦੀਵਾਜਗਾ, ਮੇਰੀ ਮੰਜੇ ਥੱਲੇ ਕੌਣ ਭਾਬੀ ਦੀਵਾਜਗਾ।
6: ਬੱਲੇ ਬੱਲੇ ਬੱਲੇ ਬੱਲੇ
0: ਬੱਲੇ
6: ਯਸ਼ਪ੍ਰੀਤ ਆਂਟੀ ਜੀ
0: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ
1: ਹਾਂ
6: ਦੇਖੋ ਅੰਕਲ ਬੱਚੇ ਦੇ ਥੱਲੇ ਕੌਣ ਹੈ
0: ਤੁਸੀਂ ਫੋਨ ਥੋੜਾ ਦੂਰ ਰੱਖਿਆ ਕਰੋ, ਆਵਾਜ਼ ਬੰਦ ਹੋ ਜਾਂਦੀ ਤੁਹਾਡੀ। ਓਕੇ ਚਲੋ ਵੇਹਨੇ ਵੇਹਨੇ ਵੇਹਨੇ ਵੇਹਨੇ ਥੈਂਕ ਯੂ ਸੀਸ ਕੌਣ ਤੁਹਾਡੇ? ਧੁੰਦ ਪਈ ਆ, ਧੁੰਦ ਪਈ ਆ ਤੁਹਾਡੇ ਇੱਥੇ?
7: ਯੈਸ।
0: ਓਕੇ ਚਲੋ ਧਿਆਨ ਦੇ ਨਾਲ ਜਾਇਓ ਫਿਰ,
1: ਬਾੜੀ ਜ਼ਿਆਦਾ
0: ਧਿਆਨ ਦੇ ਨਾਲ ਜਾਇਓ ਫਿਰ।
7: ਮੈਨੂੰ ਇੱਕ ਵੀ ਦਰਖਤ ਨਹੀਂ ਦਿਖਦਾ।
0: ਓ ਅੱਛਾ, ਇੱਕ ਵੀ ਦਰਖਤ ਨਹੀਂ ਦਿਖਦਾ। ਉਹ ਤੁਸੀਂ ਦਰਖਤ ਵੇਖ ਕੇ ਕੀ ਕਰਨਾ?
7: ਉਹ ਫਿਰ ਮੈਨੂੰ ਦਿਖਦਾ ਨਹੀਂ।
0: ਹਾਂ ਕੀ ਕਰਨਾ ਦਰਖਤ ਵੇਖ ਕੇ?
1: ਦਿਖਦਾ ਨੀ।
0: ਓਕੇ ਓਕੇ ਓਕੇ ਠੀਕ। ਓਕੇ ਓਕੇ ਓਕੇ ਓਕੇ ਓਕੇ ਓਕੇ ਓਕੇ ਓਕੇ ਓਕੇ ਓਕੇ ਬਾਏ ਬਾਏ ਬਾਏ ਬਾਏ ਬਾਏ ਟੇਕਰ ਟੇਕਰ ਟੇਕਰ ਥੈਂਕ ਯੂ। ਨੈਕਸਟ ਸਾਡੇ ਨਾਲ ਹੈ ਤਵਨੀਤ ਐਂਡ ਜ਼ਿਬਲਿੰਗ। ਹੈਲੋ,
8: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ। ਬੁੱਝੋ ਭਲਾ ਕੌਣ ਹੈ?
1: ਟ੍ਰੈਫਿਕ ਦੀ ਹਾਲ ਲੈਣ ਵਾਲਾ
0: ਹੈ?
8: ਹਾਂਜੀ
1: ਹਾਂਜੀ
0: ਕੀ? ਹਾਂਜੀ ਹਾਂਜੀ ਕੀ?
1: ਟ੍ਰੈਫਿਕ ਦੀ ਤੁਸੀਂ ਦਿੱਤੀ ਸੀਗੀ ਅਪਡੇਟ?
0: ਹੈ
8: ਹਾਂਜੀ।
1: ਅੱਛਾ
0: ਓਕੇ,
8: ਹਾਂਜੀ ਠੀਕ ਹੈ, ਸਾਰਾ ਕੁਝ
0: ਹਾਂ ਸਾਰਾ ਕੁਝ ਠੀਕ ਆ। ਓਕੇ ਓਕੇ ਓਕੇ
1: ਚਲੋ ਸ਼ੁਕਰ ਹੈ।
8: ਧੁੰਦ ਪਈ
0: ਹੈ? ਧੁੰਦ ਪਈ। ਓਕੇ ਓਕੇ ਤੇ ਸਵੇਰੇ ਸਵੇਰੇ ਤੁਸੀਂ ਪਾਠ ਸੁਣਦੇ ਹੁੰਦੇ ਹੋ? ਸਵੇਰੇ ਸਵੇਰੇ ਮੈਂ ਤੁਹਾਡੀ ਆਵਾਜ਼ ਸੁਣ ਲਈ ਸੀ, ਪਾਠ ਦੀ ਵੀ ਆਵਾਜ਼ ਸੁਣ ਲਈ ਸੀ, ਤੇ ਮੈਂ ਤੁਹਾਡੀ ਵੀ ਆਵਾਜ਼ ਸੁਣ ਲਈ ਸੀ। ਤੁਸੀਂ ਕੀ ਕਰਦੇ ਸੀ?
1: ਆਵਾਜ਼ ਸੁਣੀ ਹੈ, ਵੇਖਿਆ ਥੋੜੀ।
0: ਤੁਸੀਂ ਹਲੇ ਸੁੱਤੇ ਸੀ, ਮੰਮੀ ਆਵਾਜ਼ਾਂ ਮਾਰਨ ਡੇ ਸੀ, ਉੱਠ ਪੋ, ਟਾਈਮ ਹੋ ਗਿਆ ਜੀ। ਹਾਂ ਤੇ ਤੁਸੀਂ ਕਹਿ ਰਹੇ ਸੀ, ਤੁਸੀਂ ਊਂ ਕਰਦੇ ਸੀ ਹਲੇ ਨਾ, ਵੀ ਹਲੇ ਨੀ ਮੈਂ ਉੱਠਣਾ, ਉਸ ਟਾਈਪ ਆਵਾਜ਼ਾਂ ਕੱਢਦੇ ਸੀ ਤੁਸੀਂ। ਕੀ ਲਿਆਓ ਫਿਰ ਅੱਜ? ਹਾਂਜੀ
8: ਇੱਕ ਬੋਲੀ।
0: ਓਕੇ
8: ਮੈਂ ਉਸ ਤੋਂ ਪਹਿਲਾਂ ਮੈਨੂੰ ਕੋਈ ਜਾਲਤ ਨਹੀਂ ਆਈ, ਸੋ ਮੈਂ ਕੋਈ ਬੋਲੀ ਸੁਣਾਉਣੀ।
0: ਅੱਛਾ ਬੋਲੀ ਸੁਣਾਉਣੀ। ਓਕੇ
1: ਠੀਕ।
8: ਅੱਜ ਸੋ

0: Tavşanı dinleme. Çuvan dinleme. Daktı. Jolly jolly.
1: Sırdar cizin de var.
0: Reliyan cizin de var. Sırdar cizin de var.
2: Sırdar cizin böyle böyle.
0: Sırdar cizin şala şala. Sırdar cizin de
2: var. Hadi mama ne gusey ve söyle söyle mama.
1: Hadi ben lagda mada koi şeyin de parçası.
0: Thoda ja.
2: Thoda ja ya. Kyo mama mama kyo gusey hun ne ya.
0: ਸਾਰੇ
2: ਜਾਣੇ ਸੁਣਦੇ ਨੀ ਆ ਤੇ ਸਾਰੇ ਜਾਣੇ ਸੁਣਦੇ ਆ ਸਾਰੇ ਜਾਣੇ ਸੁਣਦੇ ਆ ਨਾ ਮੰਮਾ ਕਹਿੰਦੇ ਵੀ ਸਾਰੇ ਜਾਣੇ ਸੁਣਦੇ ਆ ਤੇ ਦਵਾ ਦਵਾ ਤੂੰ ਵਿਹਲਾ ਹੋ ਏਦਾਂ ਕਹਿੰਦੇ ਆ
0: ਹਾਂਜੀ
2: ਓਕੇ ਓਕੇ ਚਲੋ ਥੈਂਕ ਯੂ ਸਰਦਾਰ ਜੀ
1: ਥੈਂਕ ਯੂ
2: ਸਰਦਾਰ
0: ਜੀ ਥੈਂਕ ਯੂ
2: ਥੈਂਕ ਯੂ ਸਤਿ ਸ਼੍ਰੀ ਅਕਾਲ 6-7 next ke diwari ya 6-7 aunty kal aunge
0: shikal bg te aunty ji
2: oye sat sri akal
1: ek din mein gayi ki tusi te team bada liya apni
2: aho
1: sat sri akal ki hal chal hai
0: mera theek hai dada ki hal hai
2: sada bhi theek hai ki karde hi
0: ਕੁਛ
2: ਤੇ ਕਰਦੇ ਸੀ ਫਨੀ ਫਨੀ ਕੁਛ ਮੰਮਾ ਨੇ ਜਿਹੜੀ ਬਾਂਹ ਮੰਡੋੜੀ ਨਾ ਪਿੱਛੋਂ
0: ਨਹੀਂ
2: ਅੱਛਾ ਮੰਮਾ ਨੇ ਖੋਲੀ ਆ ਵੀ ਪਹਿਲਾਂ ਗੱਲ ਕਰ ਚੱਜ ਨਾ
1: ਹੈ
2: ਕੀ ਲਿਆਓ ਫਿਰ ਅੱਜ
0: ਮੈਂ
2: ਲਾ ਲਿਆ ਹਿਸਾਬ ਮੈਂ ਸਵੇਰੇ ਸਵੇਰੇ ਮੈਨੂੰ ਪਤਾ ਲੱਗ ਜਾਂਦਾ ਵਾ
0: ਮੰਮਾ ਨੀ ਲਾਂਦੇ
2: ਤੁਸੀਂ ਵੱਡੇ ਹੋ ਗਏ ਹੋ ਨਾ
1: ਤੁਸੀਂ ਵੱਡੇ ਹੈਗੇ
2: ਵੱਡੇ ਹੈ ਤਵਨੀਤ ਵੱਡੇ ਹੈਗੇ ਆ ਵਰਕਆਊਟ ਚੱਲ ਰਿਹਾ ਵਾ ਫਿਰ ਹੈ ਟ੍ਰੇਨਿੰਗ ਚੱਲ ਰਹੀ ਲੱਗਦਾ ਤੁਹਾਡੀ ਕੀ
0: ਸੁਣਾਓਗੇ
2: ਹਾਏ
0: ਹਾਏ ਨੂੰ ਮਿਲਣ ਗਏ ਸੀ
2: ਤੂੰ ਤੇ ਕੁੜੀਏ ਬੜਾ ਧਿਆਨ ਰੱਖਦੀ ਹੈ ਸਾਰਿਆਂ ਦਾ
0: ਨਹੀਂ
1: ਰੇਖਾ ਪੁੱਛਦੀ ਸੀ ਤਵਨੀਤ ਨੀ ਆਈ
2: ਡੈਡਾ ਨੇ ਥੋੜੀ ਲੈ ਕੇ ਜਾਣਾ ਡੈਡਾ ਤੇ ਕੱਲੇ ਕੱਲੇ ਜਾਣਗੇ
0: ਨਹੀਂ ਡੈਡਾ ਉਦੋਂ ਫਰਾਈਡੇ ਸੀ ਮੰਮਾ ਨੇ ਡੈਡਾ ਮੰਮਾ ਨੇ ਪੁੱਛਿਆ ਸੀ ਜੀ ਜਿਆਦਾ ਬਟਾਇਆ ਗੁੱਸੇ ਹੋ ਗਏ ਸੀ ਜਿਆਦਾ ਮੰਮਾ ਮੰਮਾ ਜੋ ਪੁੱਛੇ ਸੀ ਜੇ ਅਸੀਂ ਰੇਖਾ ਨੂੰ ਮਿਲਣ ਜਾਣਾ ਬਟਾਇਆ ਉਦੋਂ ਗੁੱਸੇ ਹੋ ਗਏ ਸੀ
2: ਓਹੋ ਏਦਾਂ ਹੀ ਕਰਦੇ ਹੁੰਦੇ ਡੈਡੇ ਜਿਹੜਾ ਕੰਮ ਨਾ ਕਰਨਾ ਹੋਵੇ ਨਾ
1: ਬਸ ਈਜ਼ੀ ਅਪਰੋਚ
2: ਹਾਂ ਉਹਦੇ ਤੇ ਗੁੱਸੇ ਹੋ ਜਾਂਦੇ ਆ
0: ਤੇ ਜੀ ਤੇ ਜੈ ਕਹਿੰਦੇ ਸੀ ਕਿੱਥੇ ਜਾਣਾ ਅਸੀਂ ਲਾਸਟ ਸਮਰ ਤੇ ਕਹਿੰਦੇ ਸੀ ਅਸੀਂ ਬੀਚ ਤੇ ਜਾਣਾ ਫਿਰ ਡੈਡਾ ਸਾਨੂੰ ਪੁੱਛਦੇ ਕਿੱਥੇ ਜਾਣਾ ਫਿਰ ਅਸੀਂ ਦੱਸਦੇ ਫਿਰ ਡੈਡਾ ਕਹਿੰਦੇ ਨਹੀਂ ਫਿਰ ਜੇ ਨਹੀਂ ਸਮਰ ਸੀ
2: ਉਹ ਸਮਰ ਦੀ ਗੱਲ ਹੋਣ ਡਈ ਹਲੇ
0: ਤੇ ਜੇ ਡੈਡਾ ਦਾ ਯਾਰ ਦੋਸਤ ਦਾ ਫੋਨ ਆਇਆ ਕਹਿੰਦੇ ਹਾਂਜੀ ਚਲੋ ਚਲੋ ਚਲੋ
2: ਹਾਂਜੀ ਹਾਂਜੀ ਭਾਈ ਆ ਗਏ ਬਸ 5 ਮਿੰਟ ਦਿਓ ਬਸ ਉਹ ਜ਼ਰੂਰੀ ਕੰਮ ਹੁੰਦੇ ਆ ਡੈਡੇ ਦੇ
0: ਕੋਈ ਨੀ ਕੰਮ
1: ਹੁੰਦੇ
0: ਮਾਰਦੇ ਹੁੰਦੇ
2: ਤੇ ਤੁਸੀਂ ਵੱਡੇ ਹੋ ਗਏ ਤੁਸੀਂ ਮੰਮਾ ਦੇ ਨਾਲ ਆਪੇ ਆ ਜਾਣਾ ਸੀ ਤੁਸੀਂ
0: ਮੰਮਾ ਨੂੰ ਪਤਾ ਨੀ ਮੰਮਾ ਨੂੰ ਡਰ ਲੱਗਦਾ ਰਾਤ ਨੂੰ
2: ਓ
0: ਲਾਈਕ ਵੀਰ ਜੀ
2: ਅੱਛਾ ਵੀਰ ਜੀ ਨੂੰ ਵੀ ਡਰ ਲੱਗਦਾ
0: ਹਾਂਜੀ
1: ਤੁਹਾਨੂੰ ਨੀ ਲੱਗਦਾ
2: ਨਾ
0: ਤੈਨੂੰ ਕੋਈ ਬੁਲਾਂਦਾ ਨੀ ਤੇਰੀ ਮੇਰੀ
2: ਮੈਨੂੰ
0: ਇਗਨੋਰ ਕੀਤਾ
2: ਇਗਨੋਰ ਕੀਤਾ
0: ਨੋਟੀ
2: ਤੇ ਥੋੜਾ ਥੋੜਾ ਜਿਹਾ ਚਾਹੀਦਾ ਹੀ ਆ ਕੇ ਨਹੀਂ ਤੇ ਫਿਰ
1: ਐਵੇਂ
2: ਜੇ ਉਹਨੂੰ ਵੋਟੀ ਵੋਟੀ ਬਹੁਤੀ ਉਹਨੂੰ ਚਾਤਰ ਮਿਲ ਗਈ ਤੇ ਫਿਰ ਇਹਨੂੰ ਥੋੜਾ ਜਿਹਾ ਤੇ ਨੋਟੀ ਚਾਹੀਦਾ ਹੀ ਆ
1: ਹੋਰ
2: ਕਿਹੜੇ ਕਿੱਥੇ ਐਸ਼ਲਿਨ ਕਿੱਥੇ ਅੱਛਾ ਅੱਛਾ ਉਹ ਤੇ ਨਹੀਂ ਇਗਨੋਰ ਕਰਦੀ
0: ਕੀ
2: ਗੱਲ ਹੋ ਗਈ ਸਵੇਰੇ ਸਵੇਰੇ ਅੱਜ ਲੜਾਈ ਕਿਹੜੀ ਗੱਲ ਹੋ ਗਈ
1: ਕੀ ਫਰੋਲਾ ਫਰੋਲੀ ਕੀ ਲੱਭਦੇ ਸੀ
0: ਦੀਦੀ ਨੇ ਮੈਨੂੰ ਟੰਗ ਮਾਰੀ
2: ਟੰਗ ਮਾਰੀ ਓਏ ਕਿਉਂ
0: ਟੰਗ ਕਰਦੀ
2: ਅੱਛਾ ਤੰਗ ਕਰਦੀ ਕਿ ਤੰਗ ਮਾਰੀ ਮੇਰਾ ਫੋਲਦੇ ਸੀ ਇਧਰ ਅੱਜ ਫੋਲਦੇ ਸੀ
1: ਕੀ ਲੱਭਦੇ ਸੀ
2: ਤੁਸੀਂ ਡਰੋਰ ਕਿਉਂ ਫੋਲਦੇ ਸੀ
0: ਦੀਦੀ ਮੇਰਾ ਜੌ ਫੋਲਦੇ ਸੀ ਮੈਂ ਦੀਦੀ ਨਾਲ ਕੀਤਾ
2: ਅੱਛਾ ਅੱਛਾ ਉਹਨੇ ਪਹਿਲਾਂ ਤੁਹਾਡਾ ਫੋਲਿਆ ਤੇ ਫਿਰ ਤੁਸੀਂ ਉਹਦਾ ਫੋਲਿਆ ਹਾਂ
0: ਡਰੋਰ
2: ਚ ਹੈ ਨੀ ਤੇ ਤੁਸੀਂ ਪੁੱਛ ਕੇ ਲੈ ਲੈਣਾ ਸੀ ਨਾ ਵੀ ਦੀਦੀ ਮੈਂ ਤੁਹਾਡਾ ਇੱਕ ਪੈਨ ਲੈ ਲਾ ਅੱਛਾ ਦੱਸੇ ਬਿਨਾਂ ਲੈਣਾ ਸੀ ਹੈ ਦੱਸੇ ਬਿਨਾਂ ਫਿਰ ਲੜਾਈ ਹੋ ਜਾਂਦੀ ਨਾ ਤੁਸੀਂ ਕਹਿ ਦੇਣਾ ਸੀ ਵੀ ਦੀਦੀ ਤੁਹਾਡਾ ਇੱਕ ਪੈਨ ਲੈਣਾ ਅੱਛਾ ਕੋਈ ਗੱਲ ਨੀ ਉਹ ਦੀਦੀ ਵੱਡੀ ਆ ਕੁੱਟੂਗੀ ਅੱਛਾ ਤੁਸੀਂ ਸਟਰੋਂਗ ਹੋ ਵੀਰ ਜੀ ਤੁਹਾਡਾ ਸਾਥ ਦਊਗਾ ਕਿ ਨਹੀਂ ਤੁਹਾਡੀ ਟੀਮ ਸਟਰੋਂਗ ਹੈ ਤੁਹਾਡੀ ਟੀਮ ਚ ਕੌਣ ਕੌਣ ਆ ਮੈਂ ਆਵਾਂ ਤੁਹਾਡੀ ਟੀਮ ਚ ਮੈਨੂੰ ਲੈ ਲਓ
0: ਹੈਗੇ
2: ਆ ਬਸ ਠੀਕ ਆ ਫਿਰ ਅਸੀਂ ਇਹਨਾਂ ਸਾਰਿਆਂ ਨੂੰ ਬਾਕੀ ਟਿਕਲ ਟਿਕਲ ਕਰ ਦੇਣਾ ਫਿਰ ਮੈਂ ਫੜ ਕੇ ਰੱਖੂੰਗਾ ਤੁਸੀਂ ਟਿਕਲ ਟਿਕਲ ਕਰ ਦਿਓ ਠੀਕ ਆ ਪਰ ਪੈਨ ਪੁੱਛ ਕੇ ਲੈਣਾ ਠੀਕ ਆ ਚਲੋ ਕੀ ਸੁਣਾਓਗੇ
0: ਦੀਦੀ ਨੇ ਫੁੱਲੀ ਫਾਲੀ ਕੀਤੀ, ਮੈਂ ਦੀਦੀ ਨੂੰ ਟਿਕਲ ਕਰਨਾ।
2: ਹਾਂ ਟਿਕਲ ਟਿਕਲ ਤੇ ਕਰ ਲੈਣੇ ਚਾਹੀਦਾ ਹਨਾ।
0: ਹਾਂਜੀ
2: ਓਕੇ, ਕੀ ਲਿਆਇਓ?
0: ਇੱਕ ਬੁਜਾਲਤ।
2: ਗੰਡਾ ਗੰਦਾ ਨੀ ਗੰਡਾ। ਗੰਡਾ ਪਿਆਜ।
1: ਐਸ਼ਲੀ ਹਿੰਦੀ ਦੀ ਮੇਰੀ ਪੰਜਾਬੀ ਇੱਕੋ ਜੀ। ਐਸ਼ਲੀ ਤੁਹਾਡੇ ਲਈ ਦਹੀਂ, ਦਹੀਂ ਫੀਮੇਲ ਹੈ ਮੇਲ ਹੈ?
2: ਤੁਹਾਡੇ ਲਈ ਦਹੀਂ, ਦਹੀਂ ਮੇਲ ਹੈ ਕਿ ਫੀਮੇਲ ਹੈ?
0: ਫੀਮੇਲ।
1: ਦੇਖਿਆ ਮੇਰੀ ਵਰਗੀ,
2: ਤੁਸੀਂ ਕਿੱਦਾਂ ਦਹੀਂ?
0: ਪਿਆਜ ਫੀਮੇਲ ਹੈ।
1: ਅਜੇ ਪਿਆਜ ਵੀ,
2: ਪਿਆਜ ਵੀ ਫੀਮੇਲ ਹੈ।
0: ਗੰਡਾ ਮੇਲ ਹੈ।
2: ਗੰਡਾ ਮੇਲ ਆ, ਓਕੇ। ਤੇ ਦਹੀਂ, ਦਹੀਂ ਕੀ ਆ?
0: ਮੇਲ,
2: ਦਹੀਂ ਮੇਲ ਹੈ ਨਾ। ਤੁਸੀਂ ਕਿੱਦਾਂ ਮੰਗਦੇ ਹੁੰਦੇ ਮੰਮਾ ਕੋਲੋਂ ਦਹੀਂ, ਕੀ ਕਹਿੰਦੇ ਹੁੰਦੇ ਹੋ? ਕੰਮ ਹੀ ਨਿਬੜਿਆ। ਅੱਛਾ ਦਹੀਂ ਕਹਿੰਦੇ ਹੋ,
1: ਨਾ ਮੇਰੀ ਨਾ ਤੇ।
2: ਥੈਂਕ ਯੂ, ਥੈਂਕ ਯੂ ਐਸ਼ਾ,
1: ਥੈਂਕ ਯੂ।
2: ਚੜ੍ਹਦੀ ਕਲਾ ਚ ਰਹੋ, ਰੌਣਕਾਂ ਲੱਗੀਆਂ ਰਹਿਣ, ਲਾਉਂਦੇ ਰਹੋ, ਧੰਨਵਾਦ। ਲਖੀਆ ਸੀ ਜੀ ਕਹਿੰਦੇ ਨੇ ਕਿ ਇੱਕ ਅਣਜਾਨ ਨੰਬਰ ਸੇ ਕਾਲ ਆਇਆ, ਆਪ ਸ਼ਾਦੀ ਸ਼ੁਦਾ ਹੋ? ਮੈਨੇ ਕਿਹਾ ਨਹੀਂ, ਔਰ ਆਪ? ਜਵਾਬ ਆਇਆ ਘਰ ਆਓ ਬਤਾਤੀ ਹੂੰ। ਇੱਕ ਮੁਰਗਾ ਥਾ, ਬਹੁਤ ਜਿੱਦੀ ਥਾ, ਆਪਣੇ ਮਾਲਕ ਕੋ ਬਹੁਤ ਪਰੇਸ਼ਾਨ ਕਰਤਾ ਥਾ। ਮਾਲਕ ਨੇ ਤੰਗ ਆਕਰ ਇੱਕ ਦਿਨ ਉਸੇ ਇੱਕ ਟੋਕਰੀ ਮੇਂ ਬੰਦ ਕਰ ਦਿਆ, ਲੇਕਿਨ ਮੁਰਗਾ ਤੋ ਜਿੱਦੀ ਥਾ, ਫਿਰ ਵੋ ਪੇਸ਼ੇ ਸੇ ਨਿਕਲ ਗਿਆ। ਮਾਲਕ ਕੋ ਫਿਰ ਗੁੱਸਾ ਆਇਆ ਔਰ ਬਾਰ ਬਾਰ ਉਸਨੇ ਮੁਰਗੇ ਕੋ ਪਿੰਜਰੇ ਮੇਂ ਬੰਦ ਕਰ ਦਿਆ। ਇਹ ਵਾਹਵਾ ਰਾਮ ਕਹਾਣੀ ਜੀ ਲੱਗਦੀ। ਧੰਨਵਾਦ। ਦਿੱਲੀ ਜਿਊਲਰ ਵਾਲੇ ਕਹਿੰਦੇ ਨੇ ਕਿ 22 ਕੈਰਟ ਦਾ ਅੱਜ ਰੇਟ ਹੈਗਾ

0: ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਸ਼ੇਰਗਲ ਸਾਹਿਬ ਗੁੱਡ ਮਾਰਨਿੰਗ ਭੇਜਦੇ ਨੇ ਤੇ ਇੱਧਰ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਬਹੁਤ ਮਿਹਰਬਾਨੀ ਜੀ ਤੁਹਾਡੀ ਕਹਿੰਦੇ ਕਿ ਸਭ ਚੜ੍ਹਦੀ ਕਲਾ 'ਚ ਰਹਿਣ ਤੰਦਰੁਸਤ ਰਹਿਣ ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਇਨਕਲਾਈਡ ਅੱਛਾ ਇੱਥੇ ਹਾਲੇ ਵੀ ਧੁੰਦ ਧੰਦ ਜੀ ਪਈ ਆ ਓਕੇ ਅਤੇ ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਯਸ਼ ਜੀ ਬੁਝਾਰਤਾਂ ਬੁੱਝ ਲਈਆਂ ਅੱਜ ਤਾਂ ਤੁਸੀਂ ਸੁਖਦੀਪ ਸਿੰਘ ਘੁੰਮ ਜੀ ਕਹਿੰਦੇ ਨੇ ਧੰਨਵਾਦ ਅੱਜ ਦੀ ਕਹਾਣੀ ਕਹਿੰਦੇ ਬਹੁਤ ਵਧੀਆ ਸੀ ਤੇ ਗੁੱਡ ਮਾਰਨਿੰਗ ਭੇਜਦੇ ਨੇ ਕਹਿੰਦੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਰਕੇਸ਼ ਕੁਮਾਰ ਜੀ ਕਹਿੰਦੇ ਸਭ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਚ ਰਹੋ ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਪਰਥ ਤੋਂ ਕਰਦੇ ਨੇ ਹਰ ਰੋਜ਼ ਦੀ ਤਰ੍ਹਾਂ ਮੈਸੇਜ ਤੇ ਲੱਕੀ ਆਸੀ ਜੀ ਕਹਿੰਦੇ ਕਿ ਜੋੜੋਂ ਕਾ ਦਰਦ ਕਿਆ ਹੋਤਾ ਹੈ ਇਹ ਸਿਰਫ ਜੋੜੋਂ ਹੀ ਜੋੜੇ ਹੀ ਬਤਾ ਸਕਤੇ ਹੈ ਕੁਵਾਰੇ ਕੋ ਇਸੇ ਕੋਈ ਲੈਣਾ ਦੇਣਾ ਨਹੀਂ ਅੱਛਾ ਤੇ ਲਾਸਟ ਸਾਡੇ ਨਾਲ ਹੋਣਗੇ ਬਸੰਤ ਲਾਲ ਖੁਸ਼ੀ ਸੇ ਫੂਲ ਹੀ ਨੀ ਸਮਾ ਰਹੇ ਥੇ ਕਿੱਥੇ ਕੌਣ
1: ਹਜੇ ਵੀ ਉਹੀ ਉੱਥੇ ਹੈ ਹਨਾ
0: ਹਾਂ ਕਹਿੰਦੇ ਉਮਰਾਓ ਜਾਨ ਵੇਖਣ ਗਏ ਸੀ ਤੁਸੀਂ ਫੈਨ ਬੰਦਾ ਹੋਏ ਗਲਤੀ ਹੋ ਗਈ ਭਰਾ ਉਹ ਉਮਰਾਓ ਜਾਨ ਵੇਖਣ ਗਏ ਸੀ ਤੁਸੀਂ
2: ਸੋਚਿਆ
0: ਨੀ ਵੱਡੇ ਫੁਲਕੇ ਬਣਾਉਣ ਬਾਰੇ
2: ਮੈਂ ਕਿਹਾ ਫਾਈਵ ਸਟਾਰ ਹੋਟਲ ਜੋਬ ਨੀ ਕੀਤੀ ਕਹਿੰਦਾ ਉੱਪਰ ਚੜ੍ਹਨੀ ਨੀ ਮਿਲੀ ਮੈਂ ਕਿਹਾ ਉੱਪਰ ਚੜ੍ਹਨੀ ਕਹਿੰਦਾ ਹਾਂ ਜਿਹੜੀ ਨੀ ਉੱਪਰ ਚੜ੍ਹਨੀ ਉਹ ਨੀ ਮਿਲੀ ਮੈਂ ਕਿਹਾ ਓਪਰਚੁਨਿਟੀ ਹੁੰਦਾ ਮਾਮਾ
0: ਵਾਹ ਲਾਲ ਜੀ ਗੁੱਡ ਮਤਲਬ ਠੀਕ ਜਾ ਰਿਹਾ ਵੇਖ ਲਓ ਹੁਣ ਮਤਲਬ ਗਲਤੀਆਂ ਕੱਢਣ ਤੇ ਆ ਗਏ ਹੁਣ
1: ਜੇ ਇਹਨਾਂ ਨੂੰ ਉੱਪਰ ਚੜ੍ਹਨੀ ਹੀ ਮਿਲ ਜਾਂਦੀ ਤੇ ਫਿਰ ਆਪਾਂ ਨੂੰ ਨਾਨ ਕਿਵੇਂ ਮਿਲਦੇ
0: ਹਾਂ
1: ਪਾਰਟੀਆਂ ਚ
2: ਤੁਹਾਡੇ ਲਈ ਕਹਿੰਦੇ ਇੱਕ ਨਾ ਇੱਕ ਔਰਤ ਦੇ ਜੀਵਨ ਵਿੱਚ ਦੋ ਮਿਸ਼ਨ ਹੁੰਦੇ ਸਿਰਫ ਰਾਹੀ ਔਰਤ ਦੇ ਇੱਕ ਆਪਣੇ ਘਰ ਵਾਲੇ ਨੂੰ ਸ਼ਾਂਤ ਕਰਨਾ ਜਦੋਂ ਗੁੱਸੇ ਵਿੱਚ ਹੋਵੇ ਤੇ ਦੂਜਾ ਜਦੋਂ ਸ਼ਾਂਤ ਮੈਨੂੰ ਗੁੱਸਾ ਦਵਾਉਣਾ
0: ਇਹੋ ਜਿਹੀਆਂ ਗੱਲਾਂ ਤੇ ਬੀਬੀਆਂ ਅੰਦਰੋਂ ਹੱਸਦੀਆਂ ਖਿਜਣ ਵਾਲੀ ਕਿਹੜੀ ਗੱਲ ਸਟੈਂਡਰਡ ਆ ਸਾਡੇ ਨਾਲ ਬਸੰਤ ਲਾਲ ਜੀ ਤੇ ਸਾਰਿਆਂ ਦਾ ਦਿਨ ਹੱਸਦਿਆਂ ਖੇਡਦਿਆਂ ਚੜ੍ਹਦੀ ਕਲਾ ਚ ਲੰਘੇ ਵੀ ਦਿਓ ਸਾਨੂੰ ਇਜਾਜ਼ਤ ਰੇਡੀਓ ਹਾਂਜੀ 1674 AM
3: This station is now the ultimate power in the universe.
4: Radio Haji 1674 AM ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 190 482

0: 491 skill assessment partner visa parent visa just student visa to pr tak har immigration process le expert guidance aaj hi parose naal sampark karo ime advisor call 02-9063-1618 hun parameta sydney ate new delhi vich vi ime advisor
1: suno ji gaddi akshra jewelers wal le lo
2: o jo hukam meri sarkar
1: o aa kidhar harry spark wal jana tusi aa kithe ja rahe ho
2: akshra jewelers di dooji location रिवर स्टंच
1: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
2: आहो जी आहो
3: अक्षरा ज्वेलर अपनी दूजी लोकेशन 56 गारफील्ड रोड ईस्ट रिवर स्टंच विच वी तुहाडी सेवा विच
4: रिदम बॉयज एंटरटेनमेंट प्रेजेंट्स बोल पावे ना बोल
5: प्यार नु सुनन ली कन्ना दी नी दिल दी लोड़ हुंदी
4: कुछ गल्लां कहनियां नहीं पैंदियां बस महसूस करनियां पैंदियां ने
5: एहो गल्लां ते मैं हुणे अपनी जुबान वट के हो जाना
4: इस बार गल सिर्फ बोलन दी नहीं दिल दी सुनन दी है
6: जिंदगी किवें कटांगे मैं नहीं रह सकती ओदे बिना मैनू ओ चाहिदा
4: रिलीजिंग वर्ल्ड वाइड 4th सितंबर रिटन एंड डायरेक्टेड बाय राकेश धवन लव इमोशंस अदर रिलेशनशिप्स दी कहानी बोल पावे ना बोल
0: ऑस्ट्रेलिया विच इमिग्रेशन दा मसला ना जाओ इधर उधर सीधे आओ आईएमई एडवाइजर अपनी मां बोली विच समझण तुहाडी लोड़ नू नाले वरियां तो स्किल वीजा 186 189 190 482 ते 491 स्किल असेसमेंट पार्टनर वीजा पेरेंट वीजा जस्ट स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो IME Advisor Call 02-9063-1618 Hun Parameta Sydney Ate New Delhi Vich Vi IME Advisor
7: Zippy Music Ate Music Time Productions Pesh Karde Ne Punjabi Film Juda Adhure Pyar Di Puri Kahani
8: Meri Zindagi Chhon Wali Pehli Kudi Vi Tu Haan आखरी भी तू
7: गुलाब सिद्धू अते जैस्मीन पसीन दी अदाकारी वेखो गिल रौंता दी लिखी अते सिमरजीत सिंह वलो डायरेक्ट की थी पंजाबी फिल्म जुदा रिलीज होवेगी 21 अगस्त नु सिर्फ सिनेमा घर
9: विच एक्सक्लूसिव प्रॉपर्टी ऑफ कनेक्ट एफएम यूज ऑफ दिस एक्सक्लूसिव कंटेंट बाय एनीवन अदर देन कनेक्ट एफएम विल रिजल्ट इन लीगल एक्शन
10: हुन थोड़ी मोड़ी नाल मोड़ा मिलाके थोड़ी तरक्की दी राह नु होर भी सौखा अते सुरक्षित बनाउन दा वादा करदा है वेरी बी टोयोटा
11: जिथे है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज थोड़ी जरूरत अनुसार प्रितपाल सिंह तुहानु हेल्प करनगे थोड़ी अपनी टोयोटा चूज करन ले जो ने एक दहाके तो वेरी टोयोटा दे नाल
10: बेस्ट ले कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग वेरी बी टोयोटा द स्मार्ट चॉइस
12: यार तू इत्थे इनी छेती आके पक्का भी हो गया की जुगाड़ लाया है
13: जुगाड़ नहीं ए है 8 सालां तो भी वद्दा तजुर्बा बंसल इमिग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड कर
12: नंबर ता दे बांसल इमिग्रेशन वालियां दा
13: हां जी अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au
14: आज दा विचार आज दी कहानी हर रोज तुसी सुनदे हो शो हां जी मेलबर्न विच तुहाडी डिमांड उते आओ एक बार फिर सुनदे हां इस हफ्ते दी एक बेहतरीन कहानी
15: रेडियो हाँ जी 1674 आस करते हैं दिन थोड़ा वधिया जा रहा होएगा चढ़दी कला दे विच होगे कर रहे होगे शुकराना उस रब दा जिन्हें अज दा दिन दिता चेहरे दे उत्ते एक मुस्कुराहट आओ लैके आइए बिल्कुल इसे तरह दे नाल इस समाइल नूं बरकरार रखियो सारा दिन थोड़ी बड़ी मदद करूगी समा हो चुका अज दी कहानी दा अज दे विचार दा कहिंदे ने इक वारी एक चिड़िया घर दे विच ऊठ दा बच्चा ऊठ नूं सवाल करदा ਕਹਿੰਦਾ ਕਿ ਸਾਡੇ ਪੈਰ ਇਦਾਂ ਦੇ ਕਿਉਂ ਨੇ ਮੈਂ ਬਾਕੀ ਸਾਰਿਆਂ ਨੂੰ ਵੇਖਦਾ ਬਾਕੀ ਜਾਨਵਰਾਂ ਦੇ ਤਾਂ ਪੈਰ ਇਦਾਂ ਦੇ ਨਹੀਂ ਗੇ ਸਾਡੇ ਪੈਰ ਬੜੇ ਚੌੜੇ ਜਿਹੇ ਨੇ ਚਪਟੇ ਜਿਹੇ ਨੇ ਸਾਡੇ ਦੂਜਿਆਂ ਦੇ ਨਾਲ ਕਿਉਂ ਨਹੀਂ ਮੈਚ ਖਾਂਦੇ ਕਿਉਂ ਨਹੀਂ ਉਹਨਾਂ ਵਰਗੇ ਸਾਡੇ ਪੈਰ ਤਾਂ ਪਿਓ ਨੇ ਜਵਾਬ ਦਿੱਤਾ ਪੁੱਤ ਅਸੀਂ ਊਠ ਪ੍ਰਜਾਤੀ ਦੇ ਹਾਂ ਤੇ ਜ਼ਿਆਦਾਤਰ ਰੇਤਲੇ ਇਲਾਕਿਆਂ ਦੇ ਲਈ ਸਾਡੇ ਪੈਰ ਬਣੇ ਨੇ ਰੇਤਲੇ ਇਲਾਕਿਆਂ ਦੇ ਵਿੱਚ ਇਦਾਂ ਦੇ ਪੈਰ ਰੇਤ ਦੇ ਵਿੱਚ ਖੁੱਭਦੇ ਨਹੀਂ ਗੇ ਇਸ ਕਰਕੇ ਸਾਡੀ ਮੁਹਾਰਤ ਰੇਤਲੇ ਇਲਾਕਿਆਂ ਦੀ ਹੈ ਉੱਥੇ ਜਦੋਂ ਆਪਾਂ ਰੇਤ 'ਤੇ ਚੱਲਦੇ ਹਾਂ ਤੇ ਸਾਡੀ ਬਾਦਸ਼ਾਹਤ ਹੈ। ਆ ਬਾਕੀ ਜਿਨ੍ਹਾਂ ਦੇ ਪੈਰਾਂ ਦੀ ਤੂੰ ਗੱਲ ਕਰਦਾ, ਇਹ ਮੈਦਾਨੀ ਇਲਾਕਿਆਂ 'ਚ ਤਾਂ ਭੱਜ ਨੱਠ ਕਰ ਸਕਦੇ, ਪਰ ਰੇਤਲੇ ਇਲਾਕਿਆਂ ਦੇ ਵਿੱਚ ਇਹਨਾਂ ਦਾ ਗੁਜ਼ਾਰਾ ਨਹੀਂ, ਇਹਨਾਂ ਦੇ ਪੈਰ ਰੇਤ ਦੇ ਵਿੱਚ ਖੁੱਭਦੇ ਆ। ਬੱਚੇ ਨੇ ਅਗਲਾ ਸਵਾਲ ਕੀਤਾ, ਇਹ ਸਾਡਾ ਲੱਕ ਤਾਂ ਨੂੰ ਕਿਉਂ ਉਭਰਿਆ, ਬਾਕੀ ਤਾਂ ਕਿਸੇ ਜਾਨਵਰ ਦਾ ਇੱਦਾਂ ਦਾ ਨਹੀਂ, ਇਹ ਹੰਪ ਜਿਹਾ ਕਿਉਂ ਬਣਿਆ? ਤਾਂ ਊਠ ਨੇ ਖੁਸ਼ ਹੋ ਕੇ ਫਿਰ ਜਵਾਬ ਦਿੱਤਾ, ਵੇਖ ਮੇਰਾ ਪੁੱਤ, ਰੇਤਲੇ ਇਲਾਕਿਆਂ ਦੇ ਵਿੱਚ, ਰੇਗਿਸਤਾਨ ਦੇ ਵਿੱਚ ਕਈ ਕਈ ਸਮਾਂ ਪਾਣੀ ਨਹੀਂ ਮਿਲਦਾ, ਰਿਜਕ ਨਹੀਂ ਮਿਲਦਾ, ਇਸ ਕਰਕੇ ਕੁਦਰਤ ਨੇ ਸਾਨੂੰ ਇੱਦਾਂ ਦਾ ਬਣਾਇਆ ਕਿ ਇਹਦੇ ਵਿੱਚ ਸਾਡਾ ਪਾਣੀ ਤਾਂ ਨਹੀਂ ਸਟੋਰ ਰਹਿੰਦਾ। ਆਪਾਂ ਕਈ ਕਈ ਦਿਨ ਪਾਣੀ ਨਾ ਵੀ ਪੀਏ, ਨਾ ਵੀ ਮਿਲੇ, ਖਾਣਾ ਦਾਣਾ ਨਾ ਵੀ ਮਿਲੇ, ਤਾਂ ਵੀ ਆਪਾਂ ਗੁਜ਼ਾਰਾ ਕਰ ਸਕਦੇ ਹਾਂ। ਇਹ ਬਾਕੀ ਜਿਨ੍ਹਾਂ ਦੇ ਨਾਲ ਤੋਂ ਮੇਲ ਖਾ ਕੇ ਆਪਾਂ ਨੂੰ ਸਵਾਲ ਪੁੱਛ ਰਿਹਾ, ਜਾਂ ਜਿਨ੍ਹਾਂ ਦੇ ਬਾਰੇ ਤੈਨੂੰ ਲੱਗਦਾ ਕਿ ਉਹਨਾਂ ਦੇ ਲੱਕ ਪੱਧਰੇ ਨੇ, ਉਹ ਇੰਨੇ ਦਿਨ ਗੁਜ਼ਾਰਾ ਨਹੀਂ ਕਰ ਸਕਦੇ ਪਾਣੀ ਤੋਂ ਬਿਨਾਂ ਜਿੰਨੇ ਦਿਨ ਆਪਾਂ ਕਰ ਸਕਦੇ। ਜ਼ਿਆਦਾ ਦੇਰ ਤੱਕ ਭੁੱਖੇ ਰਹਿਣਾ ਅਤੇ ਜ਼ਿਆਦਾ ਦੇਰ ਤੱਕ ਪਿਆਸੇ ਰਹਿਣਾ, ਇਹ ਵੀ ਸਾਡੀ ਖਾਸੀਅਤ ਹੈ। ਇਹਨੂੰ ਤੂੰ ਕਿਸੇ ਤਰ੍ਹਾਂ ਦੀ ਕੋਈ ਹੀਣ ਭਾਵਨਾ ਦੇ ਵਿੱਚ ਨਾ ਲਵੀਂ, ਇਹ ਸਾਡੀ ਖਾਸੀਅਤ ਹੈ। ਊਠ ਦੱਸ ਰਿਹਾ ਅਤੇ ਨਾਲੇ ਫਖਰ ਮਹਿਸੂਸ ਕਰ ਰਿਹਾ ਅਤੇ ਪੁੱਤ ਨੂੰ ਵੀ ਵਧੀਆ ਲੱਗ ਰਿਹਾ। ਇੱਕ ਸਵਾਲ ਹੋਰ, ਇਹ ਸਾਡੀਆਂ ਪਲਕਾਂ ਦੇ ਉੱਤੇ ਇੱਦਾਂ ਦੇ ਵਾਲ ਕਿਉਂ ਨੇ? ਬਾਕੀ ਤਾਂ ਕਿਸੇ ਦੇ ਨਹੀਂ ਮੈਂ ਵੇਖੇ, ਮੈਨੂੰ ਇਹ ਬੜੇ ਭੱਦੇ ਲੱਗਦੇ ਨੇ, ਕਈ ਵਾਰੀ ਭੱਜਣ ਲੱਗਿਆ ਮੈਨੂੰ ਝੋਲੇ ਜਿਹੇ ਪੈਂਦੇ ਆ, ਅਤੇ ਮੈਨੂੰ ਦੂਸਰੇ ਜਾਨਵਰਾਂ ਦੇ ਬੱਚੇ ਛੇੜਦੇ ਆ ਕਿ ਤੇਰੀਆਂ ਅੱਖਾਂ ਕਿੱਦਾਂ ਦੀਆਂ, ਤੇਰੀਆਂ ਪਲਕਾਂ ਕਿੱਦਾਂ ਦੀਆਂ, ਤੇਰੀਆਂ ਚਿਮਣੀਆਂ ਦੂਸਰਿਆਂ ਦੇ ਨਾਲ ਮੈਚ ਹੀ ਨਹੀਂ ਖਾਂਦੀਆਂ। ਅਤੇ ਊਠ ਨੇ ਹੱਸ ਕੇ ਕਿਹਾ, ਵੇਖ ਮੇਰਾ ਪੁੱਤ, ਤੈਨੂੰ ਮੈਂ ਕਿਹਾ ਨਾ ਕਿ ਆਪਾਂ ਰੇਗਿਸਤਾਨ ਦੇ ਲਈ ਬਣੇ ਹਾਂ, ਰੇਤਲੇ ਇਲਾਕਿਆਂ ਦੇ ਵਿੱਚ ਜਦੋਂ ਹਵਾ ਵਗਦੀ ਆ ਤਾਂ ਰੇਤ ਬਹੁਤ ਉੱਡਦੀ ਹੈ, ਰੇਤ ਉੱਡ ਕੇ ਤਾਂ ਅੱਖਾਂ ਦੇ ਵਿੱਚ ਪੈਂਦੀ ਹੈ। ਕੁਦਰਤ ਨੇ ਸਾਨੂੰ ਇਸ ਤਰੀਕੇ ਦੇ ਨਾਲ ਬਣਾਇਆ ਕਿ ਜਦੋਂ ਰੇਤ ਉੱਡਦੀ ਆ ਤਾਂ ਅੱਖਾਂ ਦੇ ਵਿੱਚ ਨਾ ਪਵੇ। ਅਤੇ ਨਾਲੇ ਇੱਕ ਵਾਰੀ ਫਿਰ ਤੈਨੂੰ ਦੱਸਾਂ, ਅਸੀਂ ਬਣੇ ਰੇਤਲੇ ਇਲਾਕਿਆਂ ਦੇ ਲਈ ਹਾਂ, ਅਤੇ ਉੱਥੋਂ ਦੇ ਹਿਸਾਬ ਦੇ ਨਾਲ ਸਾਡੀ ਸਾਰੀ ਸਰੀਰ ਦੀ ਬਣਤਰ ਹੈ। ਜੇਕਰ ਸਾਡੇ ਵਿੱਚ ਹੋਰ ਵੀ ਤੈਨੂੰ ਕੋਈ ਅਲੱਗ ਚੀਜ਼ ਲੱਗ ਰਹੀ ਹੈ, ਕੱਦ ਕਾਠ ਦੇ ਪੱਖੋਂ, ਲੱਤਾਂ ਦੇ ਪੱਖੋਂ, ਪੈਰਾਂ ਦੇ ਪੱਖੋਂ, ਸਾਡੇ ਸਰੀਰ ਦੀ ਬਣਤਰ ਦੇ ਪੱਖੋਂ, ਅੱਖਾਂ, ਕੰਨ, ਹਰ ਇੱਕ ਚੀਜ਼ ਜਿਹੜੀ ਆ ਸਾਡੀ ਉਸ ਹਿਸਾਬ ਦੇ ਨਾਲ ਬਣਾਏਗੀ ਹੈ ਕਿ ਅਸੀਂ ਰੇਤਲੇ ਇਲਾਕਿਆਂ ਦੇ ਵਿੱਚ ਬਾਕੀਆਂ ਦੇ ਨਾਲੋਂ ਵੱਧ ਅਤੇ ਸੋਹਣੇ ਤਰੀਕੇ ਦੇ ਨਾਲ ਸਰਵਾਈਵ ਕਰ ਸਕੀਏ। ਸੋ ਇਹ ਸਭ ਕੁਦਰਤ ਨੇ ਸਾਨੂੰ ਉਸ ਤਰੀਕੇ ਦੇ ਨਾਲ ਡਿਜ਼ਾਇਨ ਕਰਕੇ ਬਣਾਇਆ। ਅਤੇ ਅਗਲਾ ਸਵਾਲ ਹੁਣ ਜੋ ਊਠ ਦੇ ਬੱਚੇ ਨੇ ਕੀਤਾ, ਉਹਦਾ ਜਵਾਬ ਸ਼ਾਇਦ ਊਠ ਦੇ ਕੋਲ ਵੀ ਨਹੀਂ ਸੀ। ਸਵਾਲ ਕੀ ਸੀ? ਅਤੇ ਫਿਰ ਆਪਾਂ ਇਸ ਚਿੜੀਆ ਘਰ ਦੇ ਵਿੱਚ ਕੀ ਕਰ ਰਹੇ ਹਾਂ? ਜੇ ਸਾਡਾ ਸਾਰਾ ਕੁਛ ਰੇਤਲੇ ਇਲਾਕਿਆਂ ਦੇ ਹਿਸਾਬ ਦੇ ਨਾਲ ਬਣਿਆ ਅਤੇ ਫਿਰ ਆਪਾਂ ਇੱਥੇ ਕੀ ਕਰ ਰਹੇ ਹਾਂ? ਇੱਥੇ ਤਾਂ ਨਾ ਸਾਡੇ ਇੱਦਾਂ ਦੇ ਪੈਰਾਂ ਦੀ ਜ਼ਰੂਰਤ, ਨਾ ਸਾਡੇ ਇਸ ਉਭਰੇ ਹੋਏ ਲੱਕ ਦੀ ਜ਼ਰੂਰਤ, ਅਤੇ ਨਾ ਹੀ ਪਲਕਾਂ ਦੇ ਉੱਤੇ ਇਹਨਾਂ ਚਿਮਣੀਆਂ ਦੀ ਜ਼ਰੂਰਤ, ਅਸੀਂ ਇੱਥੇ ਕਰ ਕੀ ਰਹੇ ਹਾਂ? ਫਿਰ ਸਾਨੂੰ ਤਾਂ ਰੇਤਲੇ ਇਲਾਕੇ 'ਚ ਹੋਣਾ ਚਾਹੀਦਾ ਨਾ। ਅਤੇ ਹੁਣ ਇਸ ਸਵਾਲ ਦਾ ਜਵਾਬ ਪਿਓ ਕੋਲ ਨਹੀਂ ਸੀ। ਕਹਿੰਦੇ ਨੇ ਕਈ ਵਾਰੀ ਤੁਹਾਨੂੰ ਜਦੋਂ ਆਪਣੀ ਕਾਬਲੀਅਤ ਪਤਾ ਹੋਵੇ, ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਹੜੀ ਜਗ੍ਹਾ ਦੇ ਲਈ ਬਣੇ ਹੋ, ਕਿੱਥੇ ਤੁਸੀਂ ਵਧੀਆ ਪਰਫੋਰਮ ਕਰ ਸਕਦੇ ਹੋ, ਜੇਕਰ ਤੁਸੀਂ ਉੱਥੇ ਨਹੀਂ ਆ ਤਾਂ ਤੁਸੀਂ ਦਿਮਾਗੀ ਤੌਰ ਦੇ ਉੱਤੇ ਵੀ ਪਰੇਸ਼ਾਨ ਰਹੋਗੇ, ਤੁਸੀਂ ਉਨੀ ਆਪਣੀ ਕਾਬਲੀਅਤ ਸ਼ੋਅ ਵੀ ਨਹੀਂ ਕਰ ਪਾਓਗੇ, ਉਨੀ ਜ਼ਿਆਦਾ ਕਾਮਯਾਬੀ ਤੁਹਾਡੇ ਹੱਥ ਨਹੀਂ ਲੱਗੂਗੀ, ਉਨੀ ਕਮਾਈ ਤੁਸੀਂ ਨਹੀਂ ਕਰ ਸਕੋਗੇ, ਉਨੀ ਭੱਜ ਨੱਠ ਤੁਸੀਂ ਨਹੀਂ ਕਰ ਸਕੋਗੇ ਜਿੰਨੀ ਉੱਥੇ ਕਰੋਗੇ ਜਿਹੜੀ ਜਗ੍ਹਾ ਦੇ ਲਈ ਤੁਸੀਂ ਬਣੇ ਹੋ। ਨਾ ਤਾਂ ਊਠ ਦੇ ਬੱਚੇ ਨੇ ਬੋਲਣਾ ਅਤੇ ਨਾ ਊਠ ਨੇ ਜਵਾਬ ਦੇਣਾ, ਹੋ ਸਕਦਾ ਆਪਸ ਦੇ ਵਿੱਚ ਕਿਤੇ ਗੱਲਾਂ ਬਾਤਾਂ ਕਰਦੇ ਵੀ ਹੋਣ, ਪਰ ਇਹ ਕਹਾਣੀ ਸਾਨੂੰ ਤੁਹਾਨੂੰ ਸਮਝਾਉਣ ਦੇ ਲਈ ਸ਼ਾਇਦ ਕਿਸੇ ਨੇ ਘੜੀ। ਇਸ ਊਠ ਦੇ ਵਾਂਗੂ ਆਪਾਂ ਵੀ ਬਹੁਤ ਜਾਣੇ ਕਈ ਇੱਦਾਂ ਦਾ ਕੰਮ ਕਰਦੇ ਹਾਂ ਜਿਹੜੇ ਸਾਡੇ ਕਾਬਲੀਅਤ ਦੇ ਮੁਤਾਬਿਕ ਨਹੀਂ ਆ। ਕੁਦਰਤ ਨੇ ਹਰ ਇੱਕ ਇਨਸਾਨ ਨੂੰ ਅਲੱਗ ਬਣਾਇਆ, ਹਰ ਇੱਕ ਦੇ ਵਿੱਚ ਅਲੱਗ ਤਰ੍ਹਾਂ ਦੀ ਕਾਬਲੀਅਤ ਪਾਈ ਹੈ, ਅਤੇ ਜੇ ਉਸ ਕਾਬਲੀਅਤ ਨੂੰ ਜਾਣਦੇ ਹੋਏ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਪਤਾ ਹੋਣੀ ਚਾਹੀਦੀ ਕਿ ਤੁਹਾਡੇ ਅੰਦਰ ਕਾਬਲੀਅਤ ਹੈ ਕੀ, ਕਿਹੜਾ ਕੰਮ ਤੁਸੀਂ ਜ਼ਿਆਦਾ ਵਧੀਆ ਕਰ ਸਕਦੇ ਹੋ। ਸਰੀਰਕ ਤੌਰ ਦੇ ਉੱਤੇ ਵਧੀਆ ਹੋ, ਦਿਮਾਗੀ ਤੌਰ ਦੇ ਉੱਤੇ ਵਧੀਆ ਹੋ, ਮੈਥ 'ਚ ਵਧੀਆ ਹੋ, ਸਾਇੰਸ 'ਚ ਵਧੀਆ ਹੋ, ਕੋਈ ਕੰਪਿਊਟਰ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੱਕੜ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੋਹੇ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਡਾਂਸ ਵਧੀਆ ਕਰ ਲੈਂਦਾ, ਕੋਈ ਅਦਾਕਾਰੀ ਵਧੀਆ ਕਰ ਲੈਂਦਾ, ਕੋਈ ਬੋਲਦਾ ਸੋਹਣਾ, ਕੋਈ ਨੱਚਦਾ ਸੋਹਣਾ, ਢੇਰਾਂ ਹੀ ਕੰਮ ਨੇ ਐਸੇ, ਕੋਈ ਕਾਰੋਬਾਰੀ ਵਧੀਆ, ਕੋਈ ਨੌਕਰੀ ਵਧੀਆ ਕਰਦਾ, ਕੋਈ ਅੱਗੇ ਲੱਗ ਕੇ ਸੋਹਣਾ ਕੰਮ ਕਰਦਾ, ਕੋਈ ਕਿਸੇ ਦੀ ਛਤਰ ਛਾਇਆ ਦੇ ਵਿੱਚ ਸੋਹਣਾ ਕੰਮ ਕਰਦਾ, ਢੇਰਾਂ ਹੀ ਤਰ੍ਹਾਂ ਦੀਆਂ ਖਾਸੀਅਤਾਂ ਨੇ ਅਲੱਗ ਅਲੱਗ ਲੋਕਾਂ ਦੇ ਵਿੱਚ। ਹਰ ਇੱਕ ਜੀਵ ਨੂੰ ਰੱਬ ਨੇ ਇੱਕ ਖਾਸ ਤਰ੍ਹਾਂ ਦੀ ਕੋਈ ਸਪੈਸ਼ਲਿਟੀ ਦੇ ਕੇ ਜੰਮਿਆ, ਤੇ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਪੈਸ਼ਲਿਟੀ ਤੁਹਾਨੂੰ ਆਪਣੇ ਆਪ ਦੀ ਪਤਾ ਹੋਣੀ ਚਾਹੀਦੀ ਹੈ, ਤੇ ਦੂਸਰੀ ਗੱਲ ਜਦੋਂ ਉਹ ਤੁਹਾਨੂੰ ਪਤਾ ਲੱਗ ਜੇ ਫਿਰ ਤੁਸੀਂ ਉਸ ਜਗ੍ਹਾ ਦੇ ਹੋਣੇ ਚਾਹੀਦੇ ਹੋ, ਤੇ ਜੇ ਤੁਸੀਂ ਉਸ ਜਗ੍ਹਾ ਦੇ ਉੱਤੇ ਨਹੀਂ ਹੋ ਤੇ ਫਿਰ ਕੁਦਰਤ ਨੇ ਜੋ ਤੁਹਾਡੇ 'ਚ ਪੁਰਜੇ ਪਾਏ ਨੇ ਉਹਨਾਂ ਨੂੰ ਤੁਸੀਂ ਵਿਅਰਥ ਹੀ ਗਵਾ ਰਹੇ ਹੋ, ਇਸ ਊਠ ਦੇ ਵਾਂਗੂ, ਕਿਉਂਕਿ ਊਠ ਦਾ ਥਾਂ ਰੇਗਿਸਤਾਨ ਦੇ ਵਿੱਚ, ਜੋ ਉਹਨੂੰ ਉੱਥੇ ਆਨੰਦ ਆਉਣਾ ਵਾ, ਜੋ ਉੱਥੇ ਉਹਦੀ ਬਾਦਸ਼ਾਹਤ ਹੋਣੀ ਆ ਬਾਕੀ ਜਾਨਵਰਾਂ ਦੇ ਵਿੱਚ, ਬਾਕੀ ਪਸ਼ੂਆਂ ਦੇ ਵਿੱਚ, ਉਹ ਇੱਕ ਚਿੜੀਆ ਘਰ 'ਚ ਨਹੀਂ ਹੋ ਸਕਦੀ, ਉੱਥੇ ਤਾਂ ਸਾਰੇ ਇੱਕੋ ਜਿਹੇ, ਉੱਥੇ ਕੋਈ ਲੋੜ ਹੀ ਨਹੀਂ ਉਹਦੇ ਇਹੋ ਜਿਹੇ ਪੈਰਾਂ ਦੀ, ਉੱਥੇ ਕੋਈ ਉਹਨੂੰ ਜ਼ਰੂਰਤ ਨਹੀਂ ਹੈ ਬਹੁਤੇ ਦਿਨ ਪਿਆਸੇ ਰਹਿਣ ਦੀ, ਨਾ ਉੱਥੇ ਕੋਈ ਰੇਤ ਉੱਡਣੀ ਹੈ। ਸੋ ਜੇਕਰ ਤੁਹਾਨੂੰ ਇਹ ਕਹਾਣੀ ਸਮਝ ਪੈਂਦੀ ਹੈ ਤੇ ਤੁਸੀਂ ਸੋਚਦੇ ਹੋ ਕਿ ਹਾਲੇ ਉਸ ਜਗ੍ਹਾ ਤੁਸੀਂ ਨਹੀਂ ਹੋ ਜੋ ਤੁਹਾਡੀ ਕਾਬਲੀਅਤ ਹੈ, ਤੇ ਉਸ ਜਗ੍ਹਾ ਜਾਣ ਦੇ ਲਈ ਤੁਸੀਂ ਆਪਣੀਆਂ ਸਰਗਰਮੀਆਂ ਸ਼ੁਰੂ ਕਰੋ, ਆਪਣੇ ਯਤਨ ਸ਼ੁਰੂ ਕਰੋ, ਹੌਲੀ ਹੌਲੀ ਉਸ ਜਗ੍ਹਾ ਦੇ ਉੱਤੇ ਜ਼ਰੂਰ ਪਹੁੰਚ ਜਾਓਗੇ। ਆਸ ਕਰਦੇ ਹਾਂ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਅੱਜ 17 ਅਗਸਤ 2026 ਔਰ ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਹੋਏ ਹਾਂ ਹਾਜ਼ਰ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਖਬਰਾਂ ਦੇ ਇਸ ਬੁਲੇਟਿਨ ਤੇ ਮਾਰਦੇ ਹਾਂ ਝਾਤ। ਰੂਸੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਨੇ ਰੂਸ ਦੇ ਉੱਤੇ ਹੁਣ ਤੱਕ ਦਾ ਇਸ ਸਾਲ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਰੂਸੀ ਅਧਿਕਾਰੀਆਂ ਦੇ ਮੁਤਾਬਕ ਹਮਲੇ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕਰੀਬ 822 ਡਰੋਨਸ ਦਾ ਇਸਤੇਮਾਲ ਕੀਤਾ ਗਿਆ ਜਿਨ੍ਹਾਂ ਦੇ ਵਿੱਚ 600 ਡਰੋਨਸ ਨੇ ਰਾਜਧਾਨੀ ਮਾਸਕੋ ਤੇ ਉਸ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਮਾਸਕੋ ਦੇ ਰੀਜਨਲ ਗਵਰਨਰ ਦੇ ਮੁਤਾਬਕ ਰਾਜਧਾਨੀ ਦੇ ਵਿੱਚ ਹਾਲੀਆ ਸਾਲਾਂ ਦੇ ਅੰਦਰ ਇਹ ਸਭ ਤੋਂ ਵੱਡੇ ਡਰੋਨ ਹਮਲਿਆਂ ਦੇ ਵਿੱਚੋਂ ਇੱਕ ਸੀ। ਹਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਆਨਲਾਈਨ ਰਿਟੇਲ ਕੰਪਨੀ ਵਾਈਲਡ ਬੇਰੀਜ਼ ਦੇ ਇੱਕ ਹਾਊਸ ਵੇਅਰ ਹਾਊਸ ਨੂੰ ਨਿਸ਼ਾਨਾ ਬਣਾਇਆ ਗਿਆ। ਘਟਨਾ ਦੇ ਵਿੱਚ 3 ਲੋਕ ਜ਼ਖਮੀ ਹੋਏ ਨੇ। ਵੇਅਰ ਹਾਊਸ ਮਾਸਕੋ ਦੇ ਸੈਂਟਰ ਦੇ ਕਰੀਬ 25 ਕਿਲੋਮੀਟਰ ਦੂਰ ਕਲੇਦੋਨੀ ਇਲਾਕੇ ਦੇ ਵਿੱਚ ਸਥਿਤ ਸੀ। ਰੂਸ ਨੇ ਦੱਖਣ ਪੱਛਮੀ ਰੋਸਤੋਵ ਇਲਾਕੇ ਦੇ ਵਿੱਚ ਵੀ ਰਾਤ ਭਰ ਹਮਲੇ ਕੀਤੇ ਔਰ ਯੂਕਰੇਨ ਦੇ ਵਿੱਚ 5 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਉੱਥੇ ਯੂਕਰੇਨ ਨੇ ਰੂਸ ਦੇ ਵਿੱਚ ਜਿਹੜੇ ਹਮਲੇ ਕੀਤੇ ਨੇ ਉਹਨਾਂ 'ਚ 7 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਅਜਿਹੇ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਜ਼ਖਮੀ ਹੋਏ ਨੇ ਅਤੇ ਕੁਝ ਲੋਕ ਜ਼ਖਮੀ ਹੋਏ ਨੇ ਉਹਨਾਂ ਦੀ ਫਿਲਹਾਲ ਜਾਣਕਾਰੀ ਜਿਹੜੀ ਹੈ ਰੂਸ ਦੀ ਤਰਫ ਤੋਂ ਦਿੱਤੀ ਗਈ ਹੈ। ਰੂਸ ਤੇ ਯੂਕਰੇਨ ਦੇ ਦਰਮਿਆਨ ਹਮਲੇ ਲਗਾਤਾਰ ਤੇਜ਼ ਹੋ ਰਹੇ ਨੇ। ਰੂਸ ਨੇ ਹਾਲੀਆ ਹਫ਼ਤਿਆਂ ਦੇ ਵਿੱਚ ਯੂਕਰੇਨ ਦੇ ਕਈ ਇਲਾਕਿਆਂ ਦੇ ਵਿੱਚ ਮਿਜ਼ਾਈਲਾਂ ਦਾਗੀਆਂ ਨੇ। ਜਵਾਬ ਦੇ ਵਿੱਚ ਰੂਸ ਯੂਕਰੇਨ ਦੀ ਤਰਫ ਤੋਂ ਵੀ ਹਮਲੇ ਵਧਾਏ ਗਏ ਨੇ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਦੇ ਦਰਮਿਆਨ ਹੋਏ ਮੱਕਾ ਸਮਝੌਤੇ ਨੂੰ ਲੈ ਕੇ ਹੁਣ ਪਹਿਲੀ ਵਾਰ ਟਿੱਪਣੀ ਦਿੱਤੀ ਹੈ। ਡੋਨਲਡ ਟਰੰਪ ਨੇ ਤਿੰਨਾਂ ਦੇਸ਼ਾਂ ਦੇ ਨੇਤਾਵਾਂ ਨੂੰ ਵਧਾਈ ਦਿੰਦਿਆਂ ਹੋਇਆ ਇਸ ਨੂੰ ਇੱਕ ਬੋਲਡ ਸਟੈਪ ਦੱਸਿਆ। ਦੱਸ ਦਈਏ ਕਿ ਇਸ ਦਰਮਿਆਨ ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਇਹ ਦੇਖ ਕੇ ਖੁਸ਼ੀ ਹੋਈ ਹੈ ਕਿ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਨੇ ਹਾਲੀਆ ਦਿਨਾਂ ਦੇ ਵਿੱਚ ਮੱਕਾ ਸ਼ਾਂਤੀ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ ਨੇ। ਦਰਸਾਉਂਦਾ ਹੈ ਕਿ ਮੱਧ ਪੂਰਬ ਇਕੱਠਿਆਂ ਆ ਰਿਹਾ ਹੈ ਤੇ ਦੇਸ਼ ਆਖਰਕਾਰ ਆਪਣੇ ਬਚਾਅ ਦੇ ਲਈ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਤਰੀਕੇ ਦੇ ਨਾਲ ਕਦਮ ਚੁੱਕ ਸਕਣਗੇ। ਉਹਨਾਂ ਲਿਖਿਆ ਹੈ ਕਿ ਤਿੰਨਾਂ ਦੇਸ਼ਾਂ ਦੀ ਮਹਾਨ ਅਗਵਾਈ ਨੂੰ ਵਧਾਈ, ਇਹ ਇੱਕ ਵੱਡਾ ਤੇ ਮਜ਼ਬੂਤ ਕਦਮ ਹੈ। ਜ਼ਿਕਰਯੋਗ ਹੈ ਕਿ ਮੱਕਾ ਸਮਝੌਤੇ ਦੇ ਤਹਿਤ ਇਹਨਾਂ ਤਿੰਨਾਂ ਦੇਸ਼ਾਂ ਯਾਨੀ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਦੇ ਦਰਮਿਆਨ ਜਿਸ ਵੀ ਦੇਸ਼ ਦੇ ਉੱਤੇ ਹਮਲਾ ਹੁੰਦਾ ਉਸ ਨੂੰ ਬਾਕੀ ਦੇਸ਼ਾਂ ਦੇ ਉੱਤੇ ਵੀ ਹਮਲਾ ਮੰਨਿਆ ਜਾਏਗਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਤੇ ਸਾਊਥ ਕੋਰੀਆ ਦੇ ਨਾਲ ਹੋਣ ਵਾਲੇ ਸਾਂਝੇ ਫੌਜੀ ਮੁਹਿੰਮਾਂ ਦੇ ਨਾਲ ਕਾਫੀ ਮਦਦ ਮਿਲੇਗੀ। ਇਸ ਦੀ ਵਜ੍ਹਾ ਦੇ ਚੱਲਦਿਆਂ ਨਾਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਉਹਨਾਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਚੰਗਾ ਦੱਸਿਆ। ਦੱਸ ਦਈਏ ਕਿ ਐਤਵਾਰ ਦੇ ਦਿਨ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇਹ ਗੱਲ ਕਹੀ ਗਈ ਕਿ ਸਾਊਥ ਕੋਰੀਆ ਨੇ ਹਾਲੀਆ ਦਿਨਾਂ ਦੇ ਵਿੱਚ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਹੈ। ਐਤਵਾਰ ਦੇ ਦਿਨ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਕਿਹਾ ਕਿ ਸਾਊਥ ਕੋਰੀਆ ਨੇ ਹਾਲੀਆ ਦਿਨਾਂ ਦੇ ਵਿੱਚ ਇਰਾਨ ਦੇ ਪਰਮਾਣੂ ਹਥਿਆਰ ਛੱਡਣ ਦੇ ਮੁਹਿੰਮ ਦੇ ਵਿੱਚ ਅਮਰੀਕਾ ਦੇ ਨਾਲ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਨੇ ਲਿਖਿਆ ਕਿ ਇਹ ਫੌਜੀ ਮੁਹਿੰਮ ਨਾ ਸਿਰਫ ਮਹਿੰਗੀ ਹੈ ਜਿਸ ਦਾ ਵੱਡਾ ਹਿੱਸਾ ਹਮੇਸ਼ਾ ਦੀ ਤਰ੍ਹਾਂ ਅਮਰੀਕਾ ਹੀ ਚੁੱਕਦਾ ਹੈ, ਬਲਕਿ ਇਹਨਾਂ ਦੇਸ਼ਾਂ ਨੂੰ ਇਹ ਵੀ ਸੁਨੇਹਾ ਜਾਂਦਾ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਸਹੀ ਨਹੀਂ ਹੈ, ਵਾਜਬ ਨਹੀਂ ਹੈ। ਸਾਊਥ ਕੋਰੀਆ ਨੇ ਕਿਹਾ ਕਿ ਅਮਰੀਕਾ ਦੇ ਨਾਲ ਹੋਣ ਵਾਲੇ ਫੌਜੀ ਮੁਹਿੰਮ ਨੂੰ ਤੈਅਸ਼ੁਦਾ ਪ੍ਰੋਗਰਾਮ ਦੇ ਤਹਿਤ ਇੱਕ ਵਾਰ ਫਿਰ ਤੋਂ ਜਾਣਕਾਰੀ ਜਾਰੀ ਕਰ ਦਿੱਤੀ ਜਾਏਗੀ। ਨਾਰਥ ਕੋਰੀਆ ਨੇ ਫਿਲਹਾਲ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵੈਸਟ ਬੰਗਾਲ ਦੇ ਵਿੱਚ ਬੀਰਭੂਮੀ ਜ਼ਿਲ੍ਹੇ ਦੇ ਅੰਦਰ ਤਾਰਾਪੀਠ ਦੇ ਵਿੱਚ ਸੋਮਵਾਰ ਤੜਕੇ ਇੱਕ ਹੋਟਲ ਦੇ ਵਿੱਚ ਭਿਆਨਕ ਅੱਗ ਲੱਗਣ ਦੇ ਚੱਲਦਿਆਂ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਹਾਦਸੇ ਦੇ ਵਿੱਚ ਕਈ ਹੋਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ। ਹੋਟਲ ਮਾਲਕ ਕਲਿਆਣਪਾਲ ਗ੍ਰਿਫਤਾਰ ਕਰ ਲਿਆ ਗਿਆ। ਬੀਰਭੂਮ ਦੇ ਵਿੱਚ ਵਾਧੂ ਪੁਲਿਸ ਜਿਹੜੀ ਹੈ ਉਹ ਤੈਨਾਤ ਕੀਤੀ ਗਈ ਹੈ। ਦੱਸ ਦਈਏ ਕਿ ਹੁਣ ਤੱਕ 6 ਲੋਕਾਂ ਦੀ ਮੌਤ ਤੇ 12 ਲੋਕਾਂ ਨੂੰ ਹਸਪੀਟਲ ਭਰਤੀ ਕਰਨ ਦੀ ਵੀ ਖਬਰ ਸਾਹਮਣੇ ਆਈ ਹੈ। ਹਲਾਸ ਗਏ ਸਥਾਨਕ ਲੋਕਾਂ ਨੇ 7 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਸੀ, ਪਰ ਪੁਲਿਸ ਨੇ ਹਾਲੇ ਤੱਕ 7ਵੀਂ ਮੌਤ ਦੀ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਉੱਤੇ ਆਜ਼ਾਦੀ ਦਿਹਾੜੇ ਮੌਕੇ ਦੌਰਾਨ ਵੰਦੇ ਮਾਤਰਮ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਇਹ ਵਿਵਾਦ 15 ਅਗਸਤ 2026 ਨੂੰ ਕਾਂਗਰਸ ਦੇ ਹੈੱਡਕੁਆਰਟਰ ਦੇ ਵਿੱਚ ਝੰਡਾ ਫਹਿਰਾਉਣ ਦੀ ਰਸਮ ਦੇ ਦਰਮਿਆਨ ਸਾਹਮਣੇ ਆਈ ਇੱਕ ਵੀਡੀਓ ਤੋਂ ਬਾਅਦ ਆਇਆ। ਇਸ ਮਾਮਲੇ ਦੇ ਵਿੱਚ ਜਨਸਰਾਜ ਪਾਰਟੀ ਦੇ ਸੰਸਥਾਪਕ ਤੇ ਵਿਧਾਇਕ ਪ੍ਰਸ਼ਾਂਤ ਕਿਸ਼ੋਰ ਦੀ ਵੀ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਨੇ ਕਿਹਾ ਹੈ ਕਿ ਭਾਜਪਾ ਨੂੰ ਬਿਆਨਬਾਜ਼ੀ ਕਰਨ ਦੀ ਬਜਾਏ ਸੋਨੀਆ ਗਾਂਧੀ ਤੇ ਕੇਸ ਕਰਨਾ ਚਾਹੀਦਾ। ਪ੍ਰਸ਼ਾਂਤ ਕਿਸ਼ੋਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਭਾਜਪਾ ਨੂੰ ਖੁਦ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਾਣ ਦਾ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਇਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਵੀ ਹੈ। ਭਾਜਪਾ ਨੇ ਦੋਸ਼ ਮੜਿਆ ਹੈ ਕਿ ਕਾਂਗਰਸ ਇਸ ਦਾ ਜਵਾਬ ਦੇਣ ਦੇ ਵਿੱਚ ਅਸਮਰੱਥ ਹੈ। ਫਿਲਹਾਲ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਕਾਂਗਰਸ ਦੇ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਕੌਮੀ ਗੀਤ ਨੂੰ ਰੋਕਣ ਦੇ ਲਈ ਨਹੀਂ ਬਲਕਿ ਕਾਫੀ ਦੇਰ ਤੋਂ ਖੜ੍ਹੇ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਲਈ ਕੁਰਸੀ ਮੰਗਵਾਉਣ ਦੇ ਵੱਲ ਇਸ਼ਾਰਾ ਕਰ ਰਹੇ ਸੀ। ਉੱਥੇ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਅੰਦੋਲਨ ਦੇ ਵਿੱਚ ਬੱਚਿਆਂ ਨੂੰ ਨਹੀਂ ਧੱਕਣਾ ਚਾਹੀਦਾ। ਉਹਨਾਂ ਦਾ ਕਹਿਣਾ ਹੈ ਕਿ ਬੱਚੇ ਅੰਦੋਲਨ ਕਰਨਗੇ ਤਾਂ ਪੜ੍ਹਨਗੇ ਕਦੋਂ। ਰਾਮਦੇਵ ਨੇ ਐਤਵਾਰ ਦੇ ਦਿਨ ਕਿਹਾ ਕਿ ਸ਼ਾਂਤੀਪੂਰਨ ਅੰਦੋਲਨ ਦੀ ਉਹ ਹਮਾਇਤ ਕਰਦੇ ਨੇ ਪਰ ਹਿੰਸਾਤਮਕ ਅੰਦੋਲਨ ਦੀ ਨਹੀਂ। ਰਾਮਦੇਵ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦਾ ਬਚਪਨ ਖਤਰੇ 'ਚ ਹੈ, ਇਸ ਦੇ ਲਈ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਤਾਂ ਇਹੀ ਹੋਣਾ ਚਾਹੀਦਾ ਬਚਪਨ ਦਾ ਇਸਤੇਮਾਲ ਅੰਦੋਲਨਾਂ ਦੇ ਵਾਸਤੇ ਨਾ ਹੋਵੇ। ਜੇਕਰ ਦੇਸ਼ ਦਾ ਬੱਚਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹ ਰਿਹਾ ਅਤੇ ਤੁਸੀਂ ਉਸ ਨੂੰ ਅੰਦੋਲਨ ਕਰਨ ਦੇ ਵੱਲ ਭੇਜ ਰਹੇ ਹੋ ਤਾਂ ਉਹ ਕਦੋਂ ਪੜ੍ਹੇਗਾ? ਉਸ ਨੂੰ ਨਹੀਂ ਪਤਾ ਕਿ ਅੰਦੋਲਨ ਕੀ ਹੁੰਦਾ। ਪਰ ਜਦੋਂ ਤੁਸੀਂ ਅੰਦੋਲਨ ਦੇ ਵੱਲ ਧੱਕ ਦਿੰਦੇ ਹੋ ਕਿ ਜਾਓ ਤੁਸੀਂ ਵੀ ਥਾਣੇ ਘੇਰੋ, ਸੜਕਾਂ ਦੇ ਉੱਤੇ ਉੱਤਰ ਜਾਓ, DM SDM ਦਾ ਘਿਰਾਵ ਕਰੋ, ਤਾਂ ਫਿਰ ਛੋਟੇ ਬੱਚੇ ਵੀ ਅੰਦੋਲਨ ਦੇ ਵਿੱਚ ਦਾਖਲ ਹੋ ਜਾਂਦੇ ਨੇ। ਦੇਸ਼ ਦੇ ਵਿੱਚ ਅਰਾਜਕ ਅੰਦੋਲਨ ਨਹੀਂ ਹੋਣੇ ਚਾਹੀਦੇ। ਰਾਮਦੇਵ ਨੇ ਕਿਹਾ ਕਿ ਇੱਕ ਕਿਸੇ ਇੱਕ ਵਿਅਕਤੀ ਦੇ ਬਸ ਦੀ ਗੱਲ ਨਹੀਂ ਹੈ ਦੇਸ਼ ਦੀ ਵਿਵਸਥਾ ਬਦਲ ਸਕੇ। ਇਸ ਦੇ ਲਈ ਤਿੰਨ ਪੱਧਰ ਦੇ ਉੱਤੇ ਜਾਗਰੂਕਤਾ ਚਾਹੀਦੀ ਹੈ, ਸਮਾਜਕ, ਸਿਆਸੀ ਅਤੇ ਪ੍ਰਸ਼ਾਸਨਿਕ ਪੱਧਰ ਦੇ ਉੱਤੇ। ਉਹਨਾਂ ਦੁਹਰਾਇਆ ਕਿ ਮੈਂ ਅਰਾਜਕ ਅੰਦੋਲਨ ਦੀ ਹਮਾਇਤ ਨਹੀਂ ਕਰਦਾ, ਇਸ ਦੇ ਲਈ ਸ਼ਾਂਤੀਪੂਰਨ ਅੰਦੋਲਨ ਦੇ ਨਾਲ ਹੀ ਦੇਸ਼ ਨੂੰ ਆਜ਼ਾਦੀ ਮਿਲੀ ਸੀ, ਉਸੇ ਕਿਸਮ ਦੇ ਅੰਦੋਲਨ ਜਾਰੀ ਰਹਿਣੇ ਚਾਹੀਦੇ ਨੇ। ਉੱਧਰ ਭਾਰਤੀ ਜਨਤਾ ਪਾਰਟੀ ਦੀ ਤਰਫ ਤੋਂ ਸੰਗਠਨ ਬਦਲਾਅ ਦੇ ਵਿੱਚ ਅੱਜ ਦੇ ਦਿਨ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਕੌਮੀ ਪ੍ਰਮੁੱਖ ਨੇ ਭਾਜਪਾ ਦੇ ਨਿਤਿਨ ਨਵੀਨ ਉਹ ਇਸ ਟੀਮ ਨੂੰ ਅੰਤਿਮ ਰੂਪ ਦੇ ਸਕਦੇ ਨੇ। ਜਨਵਰੀ ਮਹੀਨੇ ਦੇ ਵਿੱਚ ਨਿਤਿਨ ਨਵੀਨ ਭਾਜਪਾ ਦੇ ਪ੍ਰਧਾਨ ਬਣੇ ਸੀ, ਉਸ ਤੋਂ ਬਾਅਦ ਹੀ ਇਸ ਟੀਮ ਦਾ ਗਠਨ ਪੈਂਡਿੰਗ ਪਿਆ। ਜ਼ਿਆਦਾਤਰ 3 ਕੌਮੀ ਉਪ ਪ੍ਰਧਾਨ, 9 ਕੌਮੀ ਮਹਾਂਮੰਤਰੀ ਜਿਨ੍ਹਾਂ ਦੇ ਵਿੱਚ ਇੱਕ ਮਹਾਂਮੰਤਰੀ ਦਾ ਸੰਗਠਨ ਵੀ ਸ਼ਾਮਲ ਹੁੰਦਾ, 15 ਮੰਤਰੀਆਂ ਦੀ ਨਿਯੁਕਤੀ ਹੋਣੀ ਬਾਕੀ ਹੈ। ਦੱਸ ਦਈਏ ਕਿ ਭਾਜਪਾ ਸੰਵਿਧਾਨ ਦੇ ਵਿੱਚ ਕੀਤੀ ਗਈ ਸੋਧ ਦੇ ਮੁਤਾਬਕ 33% ਰਾਖਵਾਂਕਰਨ ਮਹਿਲਾਵਾਂ ਨੂੰ ਦੇਣ ਦੇ ਲਈ ਜਿਹੜੀ ਇਸ ਵਾਰ ਤਿਆਰੀ ਕਰ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਕੁੱਲ 38 ਕੌਮੀ ਅਹੁਦਿਆਂ ਦੇ ਵਿੱਚੋਂ ਘੱਟੋ ਘੱਟ 13 ਮਹਿਲਾਵਾਂ ਹੋਣੀਆਂ ਲਾਜ਼ਮੀ ਨੇ। ਇਸ ਤੋਂ ਇਲਾਵਾ ਕੇਂਦਰੀ ਚੋਣ ਕਮੇਟੀ ਦਾ ਗਠਨ ਵੀ ਹੋਣਾ, ਪਾਰਲੀਮੈਂਟਰੀ ਬੋਰਡ ਦੇ ਵੀ ਕੁਝ ਮੈਂਬਰਾਂ ਦੇ ਨਾਲ ਹੋਰਨਾਂ ਨੇਤਾਵਾਂ ਨੂੰ ਵੀ ਸ਼ਾਮਲ ਕੀਤਾ ਜਾਏਗਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਕੇਂਦਰੀ ਮੰਤਰੀ ਭੁਪਿੰਦਰ ਯਾਦਵ ਤੇ ਮਹਿਲਾ ਮੋਰਚਾ ਦੀ ਪ੍ਰਮੁੱਖ ਸ਼੍ਰੀਨਿਵਾਸਨ ਇਸ ਦੀ ਪਹਿਲਾਂ ਤੋਂ ਹੀ ਮੈਂਬਰ ਹੈਗੇ ਨੇ। ਨਿਤਿਨ ਨਵੀਨ ਕੌਮੀ ਕਾਰਜਕਾਰਨੀ ਦਾ ਗਠਨ ਦੇ ਇਲਾਵਾ ਵੱਧ ਤੋਂ ਵੱਧ 120 ਮੈਂਬਰਾਂ ਨੂੰ ਚੁਣਨਗੇ। ਦੱਸ ਦਈਏ ਕਿ ਕੌਮੀ ਕਾਰਜਕਾਰਨੀ ਦੇ ਗਠਨ ਦੇ ਲਈ ਪਿਛਲੇ ਲੰਮੇ ਚਿਰ ਤੋਂ ਉਡੀਕ ਕੀਤੀ ਜਾ ਰਹੀ ਹੈ। ਵੈਸੇ ਖੇਤਰੀ ਪੱਧਰ ਦੇ ਉੱਤੇ ਯਾਨੀ ਕਿ ਸੂਬਾਈ ਪੱਧਰ ਦੇ ਉੱਤੇ ਵੀ ਭਾਜਪਾ ਦੀਆਂ ਇਕਾਈਆਂ ਹੁਣ ਇਸ ਤੋਂ ਬਾਅਦ ਬਣਾ ਦਿੱਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫ ਤੋਂ ਹਾਲੀਆ ਆਜ਼ਾਦੀ ਦਿਹਾੜੇ ਦੇ ਮੌਕੇ ਕੀਤੀ ਗਈ ਟਿੱਪਣੀ ਕਿ ਦਿਮਾਗੀ ਨਕਸਲ ਵਾਲੇ ਲੋਕ ਦੇਸ਼ ਦਾ ਇਸ ਵਕਤ ਨੁਕਸਾਨ ਕਰ ਰਹੇ ਨੇ, ਉਸ ਬਿਆਨ ਦੇ ਉੱਤੇ ਮਚੇ ਸਿਆਸੀ ਉਥਲ ਪੁਥਲ ਦੇ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਵਾਂ ਕੈਂਪੇਨ ਸ਼ੁਰੂ ਹੋ ਗਿਆ। ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਵੀ ਜਿਵੇਂ CGI ਦੀ ਇੱਕ ਟਿੱਪਣੀ ਤੋਂ ਹੀ ਬਣ ਕੇ ਸਾਹਮਣੇ ਆਈ ਸੀ, ਠੀਕ ਉਸੇ ਤਰੀਕੇ ਦੇ ਨਾਲ ਹੁਣ ਪ੍ਰਧਾਨ ਮੰਤਰੀ ਦੀ ਟਿੱਪਣੀ ਤੋਂ ਦਿਮਾਗੀ ਨਕਸਲ ਜਨਤਾ ਪਾਰਟੀ ਦਾ ਯਾਨੀ DNJP ਦਾ ਗਠਨ ਕੀਤਾ ਗਿਆ ਹੈ। ਦੱਸ ਦਈਏ ਕਿ ਮੌਜੂਦਾ ਸਮੇਂ ਦੇ ਵਿੱਚ ਇਹ ਅਕਾਊਂਟ 15 ਹੋਰ ਅਕਾਊਂਟਸ ਨੂੰ ਫੋਲੋ ਕਰ ਰਿਹਾ, ਜਿਸ ਦੇ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ, ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ, ਯੂਟਿਊਬਰ ਧਰੁਵ ਰਾਠੀ, ਕਾਮੇਡੀਅਨ ਕੁਨਾਲ ਕਮਰਾ, ਐਕਟਰ ਪ੍ਰਕਾਸ਼ ਰਾਜ ਸ਼ਾਮਲ ਨੇ। ਵੈਸੇ ਇਸ ਅਕਾਊਂਟ ਨੂੰ ਹਾਲੇ ਕੋਈ ਬਹੁਤ ਜ਼ਿਆਦਾ ਮਸ਼ਹੂਰ ਨਹੀਂ ਹੋਣ ਲੱਗਿਆ, ਪਰ ਫਿਰ ਵੀ 160K ਇਸ ਦੇ ਫੋਲੋਅਰ ਜਿਹੜੇ ਨੇ ਹੋ ਚੁੱਕੇ ਨੇ। ਹਾਲਾਂਕਿ ਕਾਂਗਰਸ ਜਾਂ ਦੂਸਰੇ ਨੇਤਾਵਾਂ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਦਿਮਾਗੀ ਨਕਸਲ ਦੀ ਇਹ ਟਿੱਪਣੀ ਕੀਤੀ ਸੀ, ਉਸ ਦੇ ਉੱਤੇ ਵਿਰੋਧੀ ਧਿਰਾਂ ਦੀ ਤਰਫ ਤੋਂ ਸਵਾਲ ਚੁੱਕੇ ਜਾ ਰਹੇ ਸੀ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾ ਲਈਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਪਾਰਲੀਮੈਂਟਰੀ ਕਾਰਵਾਈ ਦੇ ਦਰਮਿਆਨ ਅੱਜ ਪ੍ਰਸ਼ਨ ਕਾਲ ਦੇ ਸਮੇਂ ਦੇ ਮੌਕੇ ਕਾਫੀ ਜ਼ਿਆਦਾ ਘਮਾਸਾਨ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਇਸ ਹਾਈਲਾਈਟ ਅੱਜ ਦੇ ਦਿਨ ਦੀ ਤਾਂ ਇਹੀ ਰਹੀ ਕਿ ਵਿਰੋਧੀ ਧਿਰ ਦੇ ਵਪਾਰਕ ਮਾਮਲਿਆਂ ਦੇ ਜਾਂ ਟਰੇਡ ਦੇ ਜਿਹੜੇ ਮੰਤਰੀ ਨੇ ਬੁਲਾਰੇ ਨੇ ਡੈਨ ਟਹਾਨ, ਉਹਨਾਂ ਨੂੰ ਚੈਂਬਰ ਦੇ ਵਿੱਚੋਂ ਸਪੀਕਰ ਮਿਲਟਨ ਡਿਕ ਨੇ ਬਾਹਰ ਕਰ ਦਿੱਤਾ। ਅਸਲ ਦੇ ਵਿੱਚ ਜਦੋਂ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਦੇ ਬਾਰੇ ਉਹ ਗੱਲ ਕਰ ਰਹੇ ਸੀ ਉਹਨਾਂ ਦੇ ਭਾਸ਼ਣ ਤੋਂ ਬਾਅਦ, ਤਾਂ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਇੱਕ ਅਜਿਹਾ ਅੱਖਰ ਵਰਤਿਆ ਜਿਸ ਨੂੰ ਸੰਵਿਧਾਨਕ ਭਾਸ਼ਾ ਨਹੀਂ ਮੰਨਿਆ ਜਾ ਸਕਦਾ। ਇਸ ਅੱਖਰ ਦਾ ਇਸਤੇਮਾਲ ਕਰਨ ਦੇ ਚੱਲਦਿਆਂ, ਇਸ ਸੈਂਟੈਂਸ ਦੀ ਵਰਤੋਂ ਕਰਨ ਦੇ ਚੱਲਦਿਆਂ ਉਹਨਾਂ ਨੂੰ ਬਾਹਰ ਕੱਢਿਆ ਗਿਆ। ਹਾਲਾਂਕਿ ਇਸ ਦਰਮਿਆਨ ਸਪੀਕਰ ਤੱਕ ਇਹ ਗੱਲ ਜਿਹੜੇ ਇੰਡੀਪੈਂਡੈਂਟ ਐਮ ਪੀ ਸੀ ਜ਼ਾਲੀ ਸਟੈਗਲ ਉਹ ਲੈ ਕੇ ਗਏ, ਉਹਨਾਂ ਕਿਹਾ ਕਿ ਮਹਿਲਾਵਾਂ ਦੇ ਬੈਠਿਆਂ ਹੋਇਆਂ ਇਸ ਕਿਸਮ ਦੀ ਸ਼ਬਦਾਵਲੀ ਵਿਰੋਧੀ ਧਿਰ ਦੇ ਨੇਤਾ ਨੂੰ ਇਸਤੇਮਾਲ ਕਰਨੀ ਚੰਗੀ ਨਹੀਂ ਲੱਗਦੀ। ਇਸ ਤੋਂ ਪਹਿਲਾਂ ਕ੍ਰਿਸ ਬੋਵਨ ਜਿਹੜੇ ਸੀ ਉਹਨਾਂ ਨੇ ਸਰਕਾਰ ਦੀ ਤਰਫ ਤੋਂ ਕਪੈਸਿਟੀ ਇਨਵੈਸਟਮੈਂਟ ਸਕੀਮ ਦੇ ਬਾਰੇ ਚਰਚਾ ਕੀਤੀ ਔਰ ਇਸ ਮਾਮਲੇ ਦੇ ਵਿੱਚ ਹੀ ਜਵਾਬ ਦਿੰਦਿਆਂ ਹੋਇਆਂ ਡੈਂਟਹਿਨ ਨੇ ਕ੍ਰਿਸ ਬੋਵਨ ਦੀ ਨਿਖੇਧੀ ਕੀਤੀ ਸੀ। ਉੱਥੇ ਹੀ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ, ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਤਾਂ ਕੋਲਜ਼ ਅਤੇ ਵੂਲਵਰਸ ਦੀ ਤਰਫ ਤੋਂ ਹੁਣ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਜਿਹੜੀ ਹੈ ਉਹ ਲਿਆਂਦੀ ਜਾਏਗੀ। ਰਿਟੇਲ ਸੈਕਟਰ ਦੇ ਵਿੱਚ ਕ੍ਰਾਈਮ ਨੂੰ ਘੱਟ ਕਰਨ ਦੇ ਲਈ ਆਸਟ੍ਰੇਲੀਆ ਭਰ ਦੇ ਸਟੋਰਸ ਦੇ ਵਿੱਚ ਇਸ ਕਿਸਮ ਦੇ ਕੈਮਰੇ ਲਗਾਏ ਜਾਣਗੇ ਜਿਹੜੇ ਆਸਟ੍ਰੇਲੀਅਨ ਲੋਕਾਂ ਦੀ ਫੇਸ਼ੀਅਲ ਰੈਕੋਗਨੀਸ਼ਨ ਕਰ ਸਕਣ ਅਤੇ ਫਿਰ ਬਾਅਦ ਦੇ ਵਿੱਚ ਜਦੋਂ ਕੋਈ ਵਿਅਕਤੀ ਬਾਰ ਬਾਰ ਕਿਸੇ ਸਟੋਰ ਦੇ ਵਿੱਚ ਚੋਰੀਆਂ ਕਰਦਾ ਹੈ ਜਾਂ ਰਿਟੇਲ ਕ੍ਰਾਈਮ ਨੂੰ ਅੰਜਾਮ ਦਿੰਦਾ, ਯਾਨੀ ਕਿ ਕਿਸੇ ਸਟਾਫ ਦੇ ਨਾਲ ਬਦਸਲੂਕੀ ਕਰਦਾ ਜਾਂ ਹੋਰ ਐਸੀ ਕੋਈ ਘਟਨਾ ਨੂੰ ਅੰਜਾਮ ਦਿੰਦਾ ਤਾਂ ਉਸਦੀ ਪਛਾਣ ਹੋ ਸਕੇਗੀ। ਕੋਲਜ਼ ਦੀ ਤਰਫ ਤੋਂ ਫਿਲਹਾਲ ਇਸ ਮਾਮਲੇ ਦੇ ਵਿੱਚ ਇੱਕ ਟਰਾਇਲ ਚਲਾਇਆ ਜਾ ਰਿਹਾ। ਵੈਸੇ ਬਨਿੰਗਸ ਕੇਮਾਰਟ ਦੀ ਤਰਫ ਤੋਂ ਵੀ ਪਿਛਲੇ ਸਾਲ ਇਸੇ ਕਿਸਮ ਦੇ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਕੈਮਰਾਸ ਇੰਸਟਾਲ ਕੀਤੇ ਗਏ ਸੀ, ਜਿਸ ਦੀ ਵਿਰੋਧਤਾ ਹੋਣ ਤੋਂ ਬਾਅਦ ਉਹਨਾਂ ਅਦਾਰਿਆਂ ਨੂੰ ਇਹਨਾਂ ਕੈਮਰਿਆਂ ਨੂੰ ਹਟਾਉਣਾ ਪਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਆਸਟ੍ਰੇਲੀਅਨ ਹਾਰਡਵੇਅਰ ਸਟੋਰ ਬਨਿੰਗਸ ਦੀ ਤਰਫ ਤੋਂ ਇਸ ਮਾਮਲੇ ਨੂੰ ਲੈ ਕੇ ਇੱਕ ਲੀਗਲ ਬੈਟਲ ਲੜੀ ਗਈ ਸੀ। ਕਿਹਾ ਗਿਆ ਕਿ ਜਦੋਂ ਬਨਿੰਗਸ ਇਸ ਕਿਸਮ ਦੇ ਨਾਲ ਪ੍ਰਾਈਵੇਸੀ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਤਾਂ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ ਨੇ ਪਾਇਆ ਕਿ ਇਹ ਟੈਕਨੋਲੋਜੀ ਇਹਨਾਂ ਸਟੋਰਸ ਦੇ ਵਿੱਚ ਹੁੰਦੀ ਰਿਟੇਲ ਅਪਰਾਧਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ। ਆਸਟ੍ਰੇਲੀਅਨ ਰਿਟੇਲ ਕੌਂਸਲ ਦੀ ਤਰਫ ਤੋਂ ਆਸਟ੍ਰੇਲੀਆ ਦੇ ਜ਼ਿਆਦਾਤਰ ਵੱਡੇ ਵਪਾਰਕ ਅਦਾਰਿਆਂ ਦੇ ਬਾਹਰ ਇਸ ਕਿਸਮ ਦੇ ਕੈਮਰਾਜ਼ ਇੰਸਟਾਲ ਕਰਨ ਦੀ ਮੰਗ ਹੁਣ ਕੀਤੀ ਜਾ ਰਹੀ ਹੈ। ਸੁਪਰਮਾਰਕਿਟ ਕ੍ਰਾਈਮ ਜਿਹੜਾ ਆਮ ਹੋ ਚੁੱਕਿਆ, ਸ਼ਾਪ ਡਿਸਟ੍ਰੀਬਿਊਟਿਵ ਅਤੇ ਅਲਾਇਡ ਇੰਪਲੋਇਜ਼ ਐਸੋਸੀਏਸ਼ਨ ਯਾਨੀ ਰਿਟੇਲ ਖੇਤਰ ਦੀ ਸਭ ਤੋਂ ਵੱਡੀ ਯੂਨੀਅਨ ਨੇ ਵੀ ਇਸ ਕਿਸਮ ਦਾ ਸਵਾਗਤ ਕੀਤਾ ਕਿ ਜੇਕਰ ਕਰਮਚਾਰੀਆਂ ਦੇ ਉੱਤੇ ਹਮਲਿਆਂ ਤੋਂ ਬਚਾਉਣ ਦੇ ਲਈ ਕਿਸੇ ਵੀ ਕਿਸਮ ਦੇ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਤਾਂ ਲਾਜ਼ਮੀ ਨੇ। ਪਿੱਛੇ ਜੇ 3,000 ਵਰਕਰਸ ਦੇ ਨਾਲ ਜੁੜਿਆ ਹੋਇਆ ਇੱਕ ਸਰਵੇਖਣ ਵੀ ਸਾਹਮਣੇ ਆਇਆ ਸੀ। ਇਸ ਦੇ ਵਿੱਚ ਪਿਛਲੇ 12 ਮਹੀਨਿਆਂ ਦੇ ਦਰਮਿਆਨ ਰਿਟੇਲ ਕ੍ਰਾਈਮ ਕੀ ਹੋਏ ਨੇ ਉਸ ਦੀ ਜਾਣਕਾਰੀ ਦਿੱਤੀ ਗਈ ਸੀ। 34% ਰਿਟੇਲ ਕਰਮਚਾਰੀਆਂ ਨੇ ਦੱਸਿਆ ਕਿ ਉਹ ਆਪਣੇ ਕੰਮ ਵਾਲੀ ਥਾਂ ਦੇ ਉੱਤੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ। 88% ਦਾ ਕਹਿਣਾ ਸੀ ਕਿ ਉਹਨਾਂ ਨੂੰ ਗ੍ਰਾਹਕਾਂ ਦੇ ਦੁਆਰਾ ਕਿਸੇ ਨਾ ਕਿਸੇ ਵਰਬਲ ਐਬਿਊਜ਼ ਦਾ ਸਾਹਮਣਾ ਕਦੇ ਨਾ ਕਦੇ ਕਰਨਾ ਪਿਆ ਪਿਛਲੇ 1 ਸਾਲ ਦੇ ਵਿੱਚ। 25% ਦਾ ਕਹਿਣਾ ਸੀ ਕਿ ਉਹਨਾਂ ਨੂੰ ਫਿਜ਼ੀਕਲ ਵਾਇਲੈਂਸ ਦਾ ਵੀ ਸਾਹਮਣਾ ਕਰਨਾ ਪਿਆ, ਜਦਕਿ 19% ਨੇ ਸੈਕਸ਼ੁਅਲ ਹਰਾਸਮੈਂਟ ਝੱਲੀ ਸੀ। 11% ਜਿਹੜੇ ਸੀ ਉਹਨਾਂ ਨੇ ਵੀ ਇਸੇ ਕਿਸਮ ਦੀ ਜਿਹੜੇ ਐਬਿਊਜ਼ ਦਾ ਸਾਹਮਣਾ ਕੀਤਾ ਸੀ ਔਰ 31% ਦਾ ਕਹਿਣਾ ਸੀ ਕਿ ਉਹਨਾਂ ਨੂੰ ਉਹਨਾਂ ਦੀ ਐਥਨੀਸਿਟੀ, ਰੇਸ ਜਾਂ ਕਲਚਰਲ ਬੈਕਗਰਾਊਂਡ ਦੇ ਚੱਲਦਿਆਂ ਕਿਸੇ ਨਾ ਕਿਸੇ ਨਮੋਸ਼ੀ ਦਾ ਸਾਹਮਣਾ ਰਿਟੇਲ ਸੈਕਟਰ ਦੇ ਵਿੱਚ ਝੱਲਣਾ ਪੈਂਦਾ ਹੈ। ਉੱਥੇ ਹੀ ਸਰਕਾਰ ਦੀ ਤਰਫ ਤੋਂ ਹੁਣ ਵਰਕਿੰਗ ਹੋਲੀਡੇ ਵੀਜ਼ਾ ਐਪਲੀਕੇਸ਼ਨਸ ਨੂੰ ਹੌਲੀ ਰਫ਼ਤਾਰ ਕਰ ਦੇਣ ਦੀ ਖ਼ਬਰਾਂ ਦੇ ਦਰਮਿਆਨ ਅਲੱਗ ਅਲੱਗ ਸਿਆਸੀ ਪਾਰਟੀਆਂ ਇਸ ਦੇ ਉੱਤੇ ਵੰਡੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਫੈਡਰਲ ਸਰਕਾਰ ਦੀ ਤਰਫ ਤੋਂ ਵਰਕਿੰਗ ਹੋਲੀਡੇ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਨੂੰ ਹੌਲੀ ਕਰ ਦੇਣ ਔਰ ਇਸ ਨੂੰ ਸੀਮਤ ਕਰ ਦੇਣ ਦੇ ਮਾਮਲੇ ਦੇ ਉੱਤੇ ਜਿੱਥੇ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਐਤਵਾਰ ਦੇ ਦਿਨ ਉਹਨਾਂ ਦੀ ਤਰਫ ਤੋਂ, ਉਹਨਾਂ ਦੇ ਮੰਤਰਾਲੇ ਦੀ ਤਰਫ ਤੋਂ ਇਹ ਬਿਆਨ ਦਿੱਤਾ ਗਿਆ ਕਿ ਇਸ ਮਾਮਲੇ ਨੂੰ ਇਸ ਵੀਜ਼ਾ ਕੈਟੇਗਰੀ ਨੂੰ ਲੈ ਕੇ ਸਰਕਾਰ ਬੇਹੱਦ ਗੰਭੀਰ ਹੈ ਔਰ ਇਸ ਨੂੰ ਕਾਫੀ ਹੱਦ ਤੱਕ ਸੀਮਤ ਕਰ ਦੇਣਾ ਚਾਹੁੰਦੀ ਹੈ। ਦੱਸ ਦਈਏ ਕਿ ਵਰਕਿੰਗ ਹੋਲੀਡੇ ਵੀਜ਼ਾ ਹੋਲਡਰਸ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਜੂਨ 2025 ਤੱਕ 210,000 ਤੋਂ ਵਧੇਰੇ ਦਾਖਲ ਹੋ ਚੁੱਕੇ ਸੀ। ਹਾਲਾਂਕਿ ਕੋਵਿਡ ਤੋਂ ਪਹਿਲਾਂ ਇਹ 1,00,000 ਦੇ ਆਸ ਪਾਸ ਸੀ ਪਰ ਸਰਕਾਰ ਦੀ ਤਰਫ ਤੋਂ ਹੁਣ ਇਹਨਾਂ ਨੂੰ ਮੁੜ ਤੋਂ ਸੀਮਤ ਕਰ ਦੇਣ ਦੇ ਉੱਤੇ ਅਲੱਗ ਅਲੱਗ ਪਾਰਟੀਆਂ ਅਲੱਗ ਅਲੱਗ ਵਿਚਾਰ ਦੇ ਰਹੀਆਂ ਨੇ। ਗੱਠਜੋੜ ਦੇ ਜਿਹੜੇ ਫਰੰਟ ਬੈਂਚਰ ਸੀ ਐਂਡਰਿਊ ਬ੍ਰੈਗ, ਉਹਨਾਂ ਨੇ ਵੀਕੈਂਡ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਜੇਕਰ ਬਣਦੀ ਹੈ ਤਾਂ 1,80,000 ਤੱਕ ਇਸ ਨੂੰ ਸੀਮਤ ਕਰਨਾ ਚਾਹਣਗੇ, ਜਦਕਿ ਨੈਸ਼ਨਲ ਪਾਰਟੀ ਨੇ ਇਸ ਦੇ ਵਿੱਚ ਬਦਲਾਅ ਕਰਨ ਤੋਂ ਇਨਕਾਰ ਕੀਤਾ। ਨੈਸ਼ਨਲ ਪਾਰਟੀ ਦਾ ਕਹਿਣਾ ਸੀ ਕਿ ਪਿੰਡਾਂ ਦੇਹਾਤਾਂ ਦੇ ਵਿੱਚ ਖੇਤਾਂ ਦੇ ਅੰਦਰ ਕੰਮ ਕਰਨ ਵਾਲਿਆਂ ਦੇ ਗਿਣਤੀ ਸਭ ਤੋਂ ਵੱਧ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਦੇ ਉੱਤੇ ਬੈਠੇ ਲੋਕ ਹੀ ਪੂਰੀ ਕਰਦੇ ਨੇ। ਹਾਲਾਂਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਕਿਹਾ ਕਿ ਉਹ ਕੁੱਲ ਮਿਲਾ ਕੇ ਹੀ 1,30,000 ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚ ਦਾਖਲਾ ਦੇਣਾ ਚਾਹੁੰਦੇ ਨੇ, ਚਾਹੇ ਉਸ ਦੇ ਵਿੱਚ ਕਿਸੇ ਵੀ ਕਿਸਮ ਦੀ ਗਿਣਤੀ ਸੀਮਤ ਕਿਉਂ ਨਾ ਹੋਵੇ। ਮਸ਼ਰੂਮ ਕਿਲਰ ਦੇ ਨਾਮ ਦੇ ਨਾਲ ਮਸ਼ਹੂਰ ਐਰਿਨ ਪੈਟਰਸਨ ਨੂੰ ਹੁਣ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਅਦਾਲਤ ਦੇ ਵਿੱਚ ਉਸਨੇ ਪੇਸ਼ ਹੋਈ, ਅਸਲ 'ਚ ਆਡੀਓ ਵਿਜ਼ੂਅਲ ਲਿੰਕ ਦੇ ਜ਼ਰੀਏ ਪੇਸ਼ੀ ਹੋਈ। ਦੱਸ ਦਈਏ ਕਿ 51 ਸਾਲਾ ਪੈਟਰਸਨ ਦੇ ਉੱਤੇ 3 ਕਤਲ, ਜਿਸ ਦੇ ਵਿੱਚ ਉਸ ਦੇ ਸੱਸ ਗੇਲ ਪੈਟਰਸਨ, ਸਹੁਰੇ ਡੌਨ ਪੈਟਰਸਨ ਅਤੇ ਇਸ ਤੋਂ ਇਲਾਵਾ ਗੇਲ ਦੀ ਭੈਣ ਹੀਦਰ ਵਿਲਕਨਸਨ ਦੀ ਮੌਤ ਦਾ ਇਲਜ਼ਾਮ ਲੱਗਿਆ ਸੀ। 33 ਸਾਲ ਦੇ ਲਈ ਉਸਨੂੰ ਨੌਨ ਪੈਰੋਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਜਿਹੜਾ ਹੁਣ ਪੈਟਰਸਨ ਦੀ ਤਰਫ ਤੋਂ ਅਦਾਲਤ ਦੇ ਵਿੱਚ ਵਾਪਸੀ ਕੀਤੀ ਗਈ ਹੈ, ਆਪਣੇ ਉੱਤੇ ਲੱਗੇ ਇਲਜ਼ਾਮਾਂ ਦੇ ਵਿੱਚ ਥੋੜ੍ਹੀ ਸਜ਼ਾ ਦੇ ਮਾਮਲੇ ਦੇ ਵਿੱਚ ਥੋੜ੍ਹੀ ਛੋਟ ਦੇਣ ਦੀ ਜਿਹੜੀ ਮੰਗ ਹੈ ਉਸਦੀ ਤਰਫ ਤੋਂ ਕੀਤੀ ਗਈ ਹੈ। ਵਿਕਟੋਰੀਆ ਕੋਰਟ ਆਫ ਅਪੀਲ ਦੇ ਵਿੱਚ ਉਸਦੀ 2 ਦਿਨ ਦੇ ਲਈ ਇਹ ਸੁਣਵਾਈ ਹੋਏਗੀ, ਉਸ ਤੋਂ ਬਾਅਦ ਅਦਾਲਤ ਦਾ ਫੈਸਲਾ ਸਾਹਮਣੇ ਆ ਸਕਦਾ ਹੈ। ਵਪਾਰ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਅੱਜ ਦੇ ਦਿਨ ਆਸਟ੍ਰੇਲੀਅਨ ਕਾਰੋਬਾਰ ਜਿਹੜੇ ਨੇ ਉਹ ਪਿਛਲੇ ਹਫ਼ਤੇ ਦੀ ਤਰ੍ਹਾਂ ਹੀ ਸੁਸਤ ਰਫ਼ਤਾਰ ਰਹੇ। ASX 200 ਜਿਹੜਾ ਸੀ ਉਹ 9096 ਅੰਕ ਦੇ ਉੱਤੇ ਚੱਲ ਰਿਹਾ ਸੀ। ਇਸ ਵਕਤ ਸ਼ੁੱਕਰਵਾਰ ਦੇ ਦਿਨ ਵੀ ਬਾਜ਼ਾਰ 9115 ਅੰਕ ਦੇ ਉੱਤੇ ਬੰਦ ਹੋਇਆ ਸੀ, ਜਦੋਂ 0.8% ਦਾ ਘਾਟਾ ਪਿਆ ਸੀ। ਆਸਟ੍ਰੇਲੀਅਨ ਡਾਲਰ ਥੋੜ੍ਹਾ ਮਜ਼ਬੂਤ ਹੋਇਆ, ਅਮਰੀਕੀ ਡਾਲਰ ਦੇ ਮੁਕਾਬਲੇ 70.92 ਜਿਹੜਾ ਆਸਟ੍ਰੇਲੀਅਨ ਡਾਲਰ ਦੱਸਿਆ ਗਿਆ। ਉੱਥੇ ਹੀ ਏਸ਼ੀਆਈ ਬਾਜ਼ਾਰ ਜਿਹੜੇ ਮਜ਼ਬੂਤੀ ਦੇ ਨਾਲ ਸ਼ੁਰੂ ਹੋਏ ਨੇ ਅੱਜ ਦੇ ਦਿਨ। ਹੈਂਗਸੈਂਗ, ਸ਼ੰਘਾਈ ਅਤੇ ਕੌਸਪੀ ਸਾਰੇ ਹੀ 1% ਤੋਂ ਵਾਧੇ ਦੇ ਨਾਲ ਸ਼ੁਰੂ ਹੋਏ। ਹਾਲਾਂਕਿ ਅਮਰੀਕੀ ਵਾਲ ਸਟਰੀਟ ਜਰਨਲ ਦੇ ਵਿੱਚ ਐਸ ਐਂਡ ਪੀ 500, ਡੋ ਜੋਨਸ ਵੀ ਘਾਟੇ ਦੇ ਨਾਲ ਅਤੇ ਨੈਸਡੈਕ ਵੀ ਘਾਟੇ ਦੇ ਨਾਲ ਹੀ ਅੱਜ ਦੇ ਦਿਨ ਸ਼ੁਰੂ ਹੋਇਆ। ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਮਜ਼ਬੂਤੀ ਦੇ ਨਾਲ ਸ਼ੁਰੂ ਹੋਈਆਂ ਅੱਜ ਦੇ ਦਿਨ। ਪ੍ਰਤੀ ਬੈਰਲ ਜਿਹੜੀ ਤੇਲ ਦੀ ਕੀਮਤ ਹੈ ਉਹ ਅਮਰੀਕੀ ਡਾਲਰ ਦੇ ਵਿੱਚ $88.99 ਦੱਸੀ ਗਈ ਹੈ। ਉੱਥੇ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ ਅਤੇ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਭਾਰਤ ਅਤੇ ਸ਼੍ਰੀਲੰਕਾ ਦੇ ਦਰਮਿਆਨ ਮੈਚ ਜਿਹੜਾ ਸੀ ਉਹ ਉਸਦਾ ਅੱਜ ਤੀਸਰਾ ਦਿਨ ਹੈ। ਦੱਸ ਦਈਏ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਇਆਂ 462 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ, ਜਿਸ ਦੇ ਵਿੱਚ ਭਾਰਤ ਦੇ ਲਈ ਜਿਹੜੀ ਸੈਂਕੜੇ ਵਾਲੀ ਪਾਰੀ ਦੇਵਦੱਤ ਪਡੀਕਲ ਦੀ ਸੀ, ਜਿਨ੍ਹਾਂ ਨੇ 167 ਦੌੜਾਂ ਬਣਾਈਆਂ। KL ਰਾਹੁਲ ਨੇ 82 ਦੌੜਾਂ ਬਣਾਈਆਂ ਸੀ, ਰਿਸ਼ਭ ਪੰਤ ਨੇ 39, ਜਦਕਿ ਧਰੁਵ ਜੋਰੇਲ ਨੇ 51 ਦੌੜਾਂ ਬਣਾਈਆਂ ਸੀ। ਭਾਰਤ ਦੇ ਲਈ ਸ਼੍ਰੀਲੰਕਾ ਨੂੰ ਪਹਿਲੀ ਪਾਰੀ ਦੇ ਵਿੱਚ ਛੇਤੀ ਜਿਹੜਾ ਆਲ ਆਊਟ ਕਰਨਾ ਉਹ ਜ਼ਰੂਰੀ ਹੋਏਗਾ। ਹਾਲ ਫਿਲਹਾਲ ਭਾਰਤ ਨੇ 4 ਵਿਕਟਾਂ ਜਿਹੜੀਆਂ ਸੀ ਸ਼੍ਰੀਲੰਕਾ ਦੀਆਂ ਝਟਕਾ ਦਿੱਤੀਆਂ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ ਹੈ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ ਹਾਂਜੀ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ

0: US visitor visa ਅਤੇ ਹੋਰ ਵੀ ਕਈ migration services ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: Hi, this is Umang Kumar aur pyar se log mujhe okay kehte hain aap sun rahe hain Radio Hanji 1674 AM keep listening

ਫਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening
2: Haji Haji Haji Haji Haji Haji Radio Haji
1: Radio Haji 1674 AM 24/7 Indian Radio Sydney ka apna Indian Radio Station
2: Radio Haji
3: Stay tuned।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME

0: रेडियो हाँ जी 1674 AM, मैं गौतम कपिल और एक नवा एपिसोड आज दे दिन लगे हैं प्रोग्राम द डीप टॉक शो दा। सब तो पहला स्वागत डॉक्टर संदीप कौर दा इस शो दे विच, जिन्होंने आज दे शो च कुछ नवीं जानकारियां साढ़े तक लैके आए हैं। हुण तक तां मैनूं नहीं सी पता, अज ही पता चलिया। पर संदीप जी सत श्रीकाल जी, जी आयां नूं
1: सत श्रीकाल भाजी
0: जी, की हाल चाल ने?
1: ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਐਨ ਚੜ੍ਹਦੀ ਕਲਾ। ਅਤੇ ਇੱਕ ਨਾ ਜਦੋਂ ਤੁਸੀਂ ਉਹ ਟੋਪਿਕ ਦੇ ਬਾਰੇ ਦੱਸਿਆ ਅਤੇ ਆਪਾਂ ਅੱਜ ਸਰੋਤਿਆਂ ਨੂੰ ਦੱਸ ਦਿੰਦੇ ਹਾਂ, ਅਸੀਂ ਅਰਥ ਜ਼ਮੀਨ ਧਰਤੀ ਜਾਂ ਜਿਹੜਾ ਸਾਡਾ ਗ੍ਰਹਿ ਪ੍ਰਿਥਵੀ ਹੈਗਾ ਇਹਦੇ ਬਾਰੇ ਗੱਲ ਕਰਨੀ ਹੈ। ਆਮ ਤੌਰ ਦੇ ਉੱਤੇ ਜਦੋਂ ਸਾਇੰਸ ਸਟੋਰਸ ਦੇ ਉੱਤੇ ਬੁੱਕ ਸਟੋਰਸ ਦੇ ਉੱਤੇ ਜਾਂਦੇ ਤਾਂ ਉੱਥੇ ਗਲੋਬ ਪਿਆ ਹੁੰਦਾ, ਉਹਨੂੰ ਐਂ ਘੁਮਾਈ ਜਾਓ, ਮਜ਼ਾ ਜਿਹਾ ਬਹੁਤ ਆਉਂਦਾ ਚਾਹੇ ਵੱਡੇ ਹੋ ਗਏ ਪਰ ਫਿਰ ਵੀ ਉਹਨੂੰ ਐਂ ਰੋਟੇਟ ਕਰ ਕਰਕੇ ਚੱਕੇ ਘੁਮਾ ਕੇ ਐਂ ਲੱਗਦਾ ਵੀ ਵਾਹ ਪੂਰੀ ਦੁਨੀਆ ਘੁਮਾ ਕੇ ਰੱਖਦੀ ਹੈ। ਅਤੇ ਛੋਟੇ ਹੁੰਦੇ ਇੱਕ ਜੋਕ ਹੁੰਦਾ ਸੀ, ਜਦੋਂ ਆਹ ਗਲੋਬ ਨੂੰ ਐਂ ਦੇਖਦੇ ਹੁੰਦੇ ਸੀ ਕਿ ਧਰਤੀ ਗੋਲ ਹੈ ਪੜੇ ਆ, ਹੈ ਨਾ, ਐਂ ਘੁਮਾਈਦਾ ਸੀਗਾ, ਫਿਰ ਲੱਗਦਾ ਸੀਗਾ ਵੀ ਯਾਰ ਫਿਰ ਅਸੀਂ ਸਿੱਧੇ ਪੱਧਰੇ ਕਿਵੇਂ ਤੁਰੀ ਜਾਂਦੇ ਹਾਂ। ਤੁਰਦੇ ਕਿਤੇ ਜੇ ਜ਼ਮੀਨ ਇੱਦਾਂ ਦੀ ਹੁੰਦੀ ਵੀ ਅਮਰੀਕਾ ਵਾਲੇ ਜਾ ਕੇ ਪਾਸੇ, ਉਹ ਪਰੇ ਗਿਰ ਗਏ ਸਮੁੰਦਰ 'ਚ, ਕਿਉਂਕਿ ਇਹ ਤਾਂ ਗੋਲ ਹੈ, ਚਪਟੀ ਤਾਂ ਹੈ ਨਹੀਂ, ਫਲੈਟ ਤਾਂ ਹੈ ਨਹੀਂ। ਸੋ ਫਿਰ ਸਾਡੀ ਕਲਾਸ 'ਚ ਕਿਸੇ ਨੇ, ਇੱਕ ਨੇ ਸਾਡੇ ਸਾਇੰਸ ਵਾਲੇ ਮਾਸਟਰ ਤੋਂ ਕੁਐਸਚਨ ਕਰਤਾ, ਕਹਿੰਦੇ ਸੀਗੇ ਤਾਂ ਮੇਰੇ ਬਾਪੂ ਜੀ, ਉਹ ਕਹਿੰਦੇ ਮਾਸਟਰ ਜੀ ਜੇ ਧਰਤੀ ਫਲੈਟ ਹੈਗੀ ਹੈ, ਜੇ ਚਪਟੀ ਹੈਗੀ ਹੈ, ਫਿਰ ਇਹ ਉੱਧਰਲਾ ਪਾਸਾ ਦਾ, ਕਹਿੰਦੇ ਕੈਨੇਡਾ ਵਾਲਾ ਤਾਂ ਚੁੱਭਦਾ ਹੋਣਾ ਖਾਸਾ, ਅਤੇ ਉੱਧਰਲੇ ਪਾਸੇ ਦਾ ਤਿੱਖੀ ਹੋਣੀ ਹੈ ਕਾਸੀ, ਕਿਉਂਕਿ ਕਿਤੇ ਤਾਂ ਕੋਰਨਰ ਹੋਊਗਾ ਫਿਰ। ਅਤੇ ਇਹ ਫਿਰ ਸਮਝ ਜਿਹਾ ਨਹੀਂ ਆਇਆ ਹੈਗਾ ਵੀ ਇਹ ਗੋਲ ਹੈ, ਚਪਟੀ ਹੈ ਕੀ ਨਹੀਂ ਇਹਦੀਆਂ। ਇਹ ਚਲੋ ਖੈਰ ਇਹ ਅਲੱਗ ਕੈਲਕੂਲੇਸ਼ਨਾਂ ਹੈਗੀਆਂ ਨੇ ਇਹਨੂੰ ਇਹਦੇ ਨਾਲ ਜੁੜੀਆਂ ਹੋਈਆਂ, ਪਰ ਅੱਜ ਉਹਨਾਂ ਸਾਰੀਆਂ ਕੈਲਕੂਲੇਸ਼ਨਸ ਦੇ ਉੱਤੇ ਹੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਉਹ ਦੱਸੋ ਕਿ ਤੁਹਾਨੂੰ ਕਦੋਂ ਪਤਾ ਲੱਗਿਆ ਧਰਤੀ ਚਪਟੀ ਹੈ ਕਿ ਗੋਲ ਹੈ?
1: ਹਾਂਜੀ, ਮੈਨੂੰ ਤਾਂ ਪਤਾ, ਆਪਾਂ ਨੂੰ ਸਾਰਿਆਂ ਨੂੰ ਸਕੂਲ 'ਚ ਜਿੱਦਾਂ ਤੁਸੀਂ ਕਿਹਾ ਹੀ ਆ, ਲੱਗੀ ਜਾਂਦਾ ਸਾਰਿਆਂ ਨੂੰ, ਹੈ ਨਾ। ਅਤੇ ਇਹੀ ਜਿਹੜੀ ਅੱਜ ਸਾਡਾ ਟੋਪਿਕ ਆ, ਇਹੀ ਕਿ ਕੁਛ ਲੋਕ ਹੁਣ ਵੀ ਕਹਿੰਦੇ ਆ, ਹੈ ਨਾ, ਕਿ ਅਰਥ ਜਿਹੜੀ ਗੋਲ ਨਹੀਂ ਹੈਗੀ, ਇਹ ਤਾਂ ਫਲੈਟ ਹੈਗੀ ਆ, ਹੈ ਨਾ। ਅਤੇ ਉਹਦੇ 'ਤੇ ਹੀ ਜਿਹੜਾ ਅੱਜ ਅਸੀਂ ਟੋਪਿਕ ਇਸ ਲਈ ਕਰਨਾ, ਕਿਉਂਕਿ ਅਸੀਂ ਸਕੂਲ ਟਾਈਮ 'ਚ ਇਹ ਸੋਚ ਲਿਆ ਸੀ, ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਗਲੋਬ ਆ, ਔਰ ਸਿਰਫ ਅਸੀਂ ਨਹੀਂ ਪੂਰੀ ਦੁਨੀਆ 'ਚ, ਜਿਹੜਾ 2000 ਸਾਲ ਪਹਿਲਾਂ ਤੋਂ ਇਹ ਪਤਾ ਹੈਗਾ ਆ, 2000 ਸਾਲ ਪਹਿਲਾਂ ਇਹ ਦੇ ਰਿਕਾਰਡ ਸਾਨੂੰ ਮਿਲਦੇ ਆ, ਜਦੋਂ ਲੋਕਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਸੀ ਕਿ ਧਰਤੀ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ, ਹੈ ਨਾ। ਸਾਨੂੰ ਪਤਾ ਕਿ ਜਦੋਂ ਕੋਪਰਨਿਕਸ ਨੇ ਪਹਿਲੀ ਵਾਰ ਦੱਸਿਆ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਆ, ਤਾਂ ਉਦੋਂ ਉਹਨੂੰ, ਮਤਲਬ ਉਹਨੇ ਬੁੱਕ ਹੀ ਉਦੋਂ ਪਬਲਿਸ਼ ਕੀਤੀ ਸੀ ਜਦੋਂ ਉਹ ਆਪ ਮਰਨ ਵਾਲਾ ਹੀ ਸੀਗਾ, ਹੈ ਨਾ, ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਬੁੱਕ ਪਬਲਿਸ਼ ਕਰੂੰਗਾ ਤਾਂ ਮੈਨੂੰ, ਕਿਉਂਕਿ ਉਹ ਟਾਈਮ ਇੱਦਾਂ ਦਾ ਸੀਗਾ, ਹੈ ਨਾ। ਤੇ ਉਸ ਤੋਂ ਬਾਅਦ ਗੈਲੀਲੀਓ ਆਇਆ, ਉਹਦਾ ਸਾਨੂੰ ਪਤਾ ਕਿ ਚਰਚ ਨੇ ਜਦੋਂ ਉਹਨੇ ਬੁੱਕ ਪਬਲਿਸ਼ ਕੀਤੀ ਤਾਂ ਚਰਚ ਨੇ ਜਿਹੜਾ ਉਹਨੂੰ ਨਜ਼ਰਬੰਦ ਕਰ ਦਿੱਤਾ ਘਰ 'ਚ, ਹੈ ਨਾ, ਰੱਖਣਾ ਰਿਹਾ। ਤੇ ਉਸ ਟਾਈਮ ਦੇ ਉੱਤੇ ਜਿਹੜੀ ਆ ਲੋਕਾਂ ਨੇ, ਮਤਲਬ ਉਹਨਾਂ ਤੋਂ ਵੀ ਪਹਿਲਾਂ ਜਿਹੜਾ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਸੀਗੀਆਂ ਚੀਜ਼ਾਂ, ਕਿਉਂਕਿ ਹਮੇਸ਼ਾ ਤੋਂ ਕਿਉਰਿਓਸਿਟੀ ਰਹੀ ਆ, ਹੈ ਨਾ। ਸਾਨੂੰ ਜਿੱਦਾਂ ਅਸੀਂ ਜਦੋਂ ਸਾਈਕੋਲੋਜੀ ਵਾਲੇ ਪੋਡਕਾਸਟ ਆਪਣੇ ਕੀਤੇ ਸੀ, ਉਹ 'ਚ ਅਸੀਂ ਗੱਲ ਕੀਤੀ ਸੀ ਕਿ ਪਹਿਲਾਂ ਕਿੱਦਾਂ ਹਰ ਚੀਜ਼ ਨੂੰ ਜਿਹੜਾ ਜੋੜ ਦਿੰਦੇ ਸੀਗੇ ਕਿ ਰੱਬ ਨਾਲ ਰਿਲੇਟਿਡ ਆ, ਹੈ ਨਾ, ਕੋਈ ਵੀ ਚੀਜ਼ ਆ ਕਿ ਦੇਵਤੇ ਆ ਜਾਂ ਕੁਛ ਵੀ ਹੈਗਾ। ਹੌਲੀ ਹੌਲੀ ਜਿਹੜਾ ਲੋਕਾਂ ਨੂੰ ਥੋੜੀ ਜਿਹੀ ਕਿਉਰਿਓਸਿਟੀ ਵਧਣੀ ਸ਼ੁਰੂ ਹੋਈ, ਕਿਉਂਕਿ ਹਿਊਮਨ ਬੀਂਗਸ ਦੀ ਸਾਡੀ ਖਾਸੀਅਤ ਇਹੀ ਹੁੰਦੀ ਹੈ ਕਿ ਅਸੀਂ ਕਿਊਰੀਅਸ ਬਹੁਤ ਹੁੰਦੇ ਹਾਂ, ਹੈ ਨਾ। ਤੇ ਜਦੋਂ ਕਿਉਰਿਓਸਿਟੀ ਹੁੰਦੀ ਆ ਤਾਂ ਅਸੀਂ ਨਵੀਂ ਨਵੀਆਂ ਚੀਜ਼ਾਂ ਫਿਰ ਲੱਭਣੀਆਂ ਸ਼ੁਰੂ ਕਰ ਦਿੰਦੇ ਹਾਂ। ਤੇ ਉਦੋਂ ਜਦੋਂ ਲੋਕਾਂ ਨੂੰ ਕਿਉਰਿਓਸਿਟੀ ਹੋਈ, ਉਹਨਾਂ ਨੇ ਜਿਹੜਾ ਦੇਖਣਾ ਸ਼ੁਰੂ ਕੀਤਾ ਕਿ ਹਾਂ ਅਰਥ ਹੈਗੀ ਹੈ, ਤਾਂ 2000 ਸਾਲ ਪਹਿਲਾਂ ਜਿਹੜਾ ਸਾਨੂੰ ਪਤਾ ਚੱਲ ਗਿਆ ਸੀ। ਬਟ ਅੱਜ ਵੀ ਜਿਹੜੇ ਹੁਣ ਕੁਛ ਲੋਕ ਜਿਹੜੇ ਹਜੇ ਵੀ ਇਹ ਮੰਨਦੇ ਆ ਕਿ ਅਰਥ ਫਲੈਟ ਹੈਗੀ ਆ, ਤਾਂ ਅੱਜ ਅਸੀਂ ਇਹਦੀ ਗੱਲ ਕਰਨੀ ਹੈ ਕਿ ਕਿਉਂ ਉਹ ਮੰਨਦੇ ਆ, ਔਰ ਕਿਉਂ ਕਈ ਵਾਰ ਸਾਨੂੰ ਲੱਗਦਾ ਕਿ ਹੋ ਸਕਦਾ ਕਿ ਜਿੱਦਾਂ ਉਹ ਜਿਹੜੀ ਉਹ ਆਬਜ਼ਰਵੇਸ਼ਨ ਦਿੰਦੇ ਆ, ਹੈ ਨਾ, ਕਿ ਆਹ ਚੀਜ਼ਾਂ ਹੈਗੀਆਂ ਤਾਂ ਉਹ ਸਾਨੂੰ ਲੱਗਦਾ ਹੈ। ਬਟ ਹਾਂਜੀ, ਸਕੂਲ ਟਾਈਮ 'ਚ ਸਾਨੂੰ ਪੜ੍ਹਾ ਦਿੰਦੇ ਆ ਆਪਾਂ ਨੂੰ ਕਿ ਅਰਥ ਗੋਲ ਹੈ, ਔਰ ਅਸੀਂ ਦੇਖਦੇ ਵੀ ਹਾਂ, ਅੱਜ ਅਸੀਂ ਪੂਰੀ ਗੱਲ ਕਰਾਂਗੇ ਕਿਵੇਂ ਸਾਨੂੰ ਪਤਾ ਲੱਗਦਾ ਕਿ ਅਰਥ ਐਕਚੁਅਲ 'ਚ ਗੋਲ ਹੈਗੀ ਆ।
0: ਰਾਈਟ ਰਾਈਟ, ਸੋ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਪਹਿਲਾਂ ਉੱਥੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ ਕਿ ਕਿੱਦਾਂ ਇਹ ਆਈਡੀਆ, ਕਿਉਂਕਿ ਜਿੱਦਾਂ ਤੁਸੀਂ ਗੱਲ ਗੈਲੀਲੀਓ ਦੀ ਦੱਸੀ, ਉਹ ਅਸਲ ਦੇ ਵਿੱਚ ਥੋੜ੍ਹਾ ਜਿਹਾ ਉਹਦੀ ਬੈਕਗਰਾਊਂਡ ਵੀ ਦੱਸ ਦਿੰਦੇ ਹਾਂ ਕਿ ਜਿਹੜੇ ਯਹੂਦੀ ਲੋਕ ਸੀਗੇ, ਜਾਂ ਇਨਫੈਕਟ ਇੱਥੋਂ ਤੱਕ ਕਿ ਜਿਹੜਾ ਕੈਥੋਲਿਕ ਧਰਮ ਵੀ ਲੇਟਰ ਔਨ ਬਾਅਦ ਦੇ ਵਿੱਚ ਸ਼ੁਰੂ ਹੋਇਆ ਸੀ ਉਹਦੇ ਵਿੱਚ ਵੀ, ਅਤੇ ਸ਼ੁਰੂ ਦੇ ਵਿੱਚ ਜਿਹੜਾ ਇਸਲਾਮ ਸੀਗਾ ਉਹਦੇ 'ਚ ਵੀ, ਇਨਫੈਕਟ ਜਿੰਨੇ ਵੀ ਇਹ ਧਰਮ ਸੀਗੇ ਉਹਨਾਂ ਦੇ ਵਿੱਚ ਇਹ ਧਰਤੀ ਨੂੰ ਸਫੇਰੀਕਲ ਨਹੀਂ ਸੀ ਦੱਸਦੇ, ਫਲੈਟ ਹੀ ਦੱਸਦੇ, ਚਪਟੀ ਦੱਸਦੇ ਸੀ। ਅਤੇ ਉਹ ਜਿਹੜੀਆਂ ਥਿਊਰੀਆਂ ਸੀ ਉਹਦੇ ਅਗੇਂਸਟ ਜਿਹੜਾ ਵੀ ਕੋਈ ਗੱਲ ਕਰਦਾ ਸੀ, ਉਹ ਐਂ ਲੱਗਦਾ ਸੀਗਾ ਕਿ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਖਿਲਾਫ਼ ਗੱਲ ਕਰਦਾ, ਉਹਨਾਂ ਦੀ ਧਰਮ ਦੀ ਆਸਥਾ ਦੇ ਖਿਲਾਫ਼ ਗੱਲ ਕਰਦਾ। ਇਹ ਕਿਸ ਤਰੀਕੇ ਦੇ ਨਾਲ ਫਿਰ ਆਈਡੀਆ ਜਿਹੜਾ ਇਹ ਇਸ ਆਈਡੀਆ ਦੇ ਨਾਲ ਕਨਵਿੰਸ ਹੋਣਾ ਸ਼ੁਰੂ ਹੋਏ ਹੈ ਲੋਕ ਕਿ ਧਰਤੀ ਜਿਹੜੀ ਹੈਗੀ ਹੈ ਉਹ ਫਲੈਟ ਹੈਗੀ ਹੈ, ਦਿਖਦੀ ਫਲੈਟ ਹੈਗੀ ਹੈ, ਬਟ ਇਹ ਫਲੈਟ ਨਹੀਂ ਹੈਗੀ। ਇਹ ਦੋ ਅੱਡ ਅੱਡ ਚੀਜ਼ਾਂ ਸੀ, ਇੱਕ ਦਿਖਦੀ ਫਲੈਟ ਹੈ ਪਰ ਹੈ ਸਫੀਰੀਕਲ। ਇਹ ਆਈਡੀਆ ਦੇ ਨਾਲ ਕਿਵੇਂ ਕਨਵਿੰਸ ਹੋਣੀ ਸ਼ੁਰੂ ਹੋਈ ਦੁਨੀਆ, ਔਰ ਕਦੋਂ ਤੋਂ ਫਿਰ ਇਹਨੂੰ ਐਕਸੈਪਟ ਕਰ ਲਿਆ ਗਿਆ ਸੀ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਇਜਿਪਸ਼ੀਅਨ ਵਗੈਰਾ ਦਾ ਜਦੋਂ ਟਾਈਮ ਸੀਗਾ, ਜਾਂ ਮੇਸੋਪੋਟੇਮੀਅਨ ਜਿਹੜੇ ਸੀਗੇ ਉਹਨਾਂ ਦੇ ਟਾਈਮ ਦੇ ਉੱਤੇ ਇਹੀ ਮੰਨਦੇ ਸੀਗੇ ਕਿ ਧਰਤੀ ਜਿਹੜੀ ਆ ਮੇਨ ਸੈਂਟਰ ਆ, ਬਾਕੀ ਸਾਰੀਆਂ ਚੀਜ਼ਾਂ ਦੇ ਦੁਆਲੇ ਘੁੰਮਦੀਆਂ, ਹਨਾ, ਕਿਉਂਕਿ ਅਸੀਂ ਧਰਤੀ ਤੇ ਹੀ ਸੀਗੇ ਤੇ ਸਾਨੂੰ ਇੱਦਾਂ ਲੱਗਦਾ ਸੀ ਇਹੀ ਜਿਹੜੀ ਆ ਵੱਡੀ ਚੀਜ਼ ਆ ਸਭ ਤੋਂ, ਤੇ ਸਾਨੂੰ ਲੱਗਦਾ ਸੀ ਸੂਰਜ ਧਰਤੀ ਦੁਆਲੇ ਘੁੰਮਦਾ, ਕਿਉਂਕਿ ਲੋਕ ਦੇਖਦੇ ਸੀ ਕਿ ਸੂਰਜ ਈਸਟ ਤੋਂ ਚੜ ਕੇ ਵੈਸਟ ਚ ਚਲੇ ਜਾਂਦਾ, ਹਨਾ, ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਧਰਤੀ ਦੁਆਲੇ ਘੁੰਮੀ ਜਾ ਰਿਹਾ। ਤੇ ਇਜਿਪਸ਼ੀਅਨਸ ਨੇ ਇਹਨੂੰ ਥੋੜਾ ਜਿਹਾ ਰਿਲੀਜੀਅਸ ਜ਼ਿਆਦਾ ਜਿਹੜਾ ਇਹਨੂੰ ਵਿਊ ਦਿੱਤਾ ਕਿ ਕੁਛ ਮਤਲਬ ਉਹਨਾਂ ਦੇ ਜੋ ਵੀ ਆਪਣੇ ਰੀਜਨਲ ਉੱਥੇ ਦੇ ਦੇਵਤਾ ਸੀਗੇ, ਹਨਾ, ਕਿ ਇੱਕ ਸਾਡੀ ਅਰਥ ਆ ਇਹਦੇ ਉੱਪਰ ਜਿਹੜੀ ਹਵਾ ਦੀ ਇੱਕ ਦੇਵੀ ਆ ਜਿਹੜੀ ਇਹਨੂੰ ਪ੍ਰੋਟੈਕਟ ਕਰ ਰਹੀ ਆ, ਤੇ ਉੱਪਰ ਉਸ ਤੋਂ ਉੱਪਰ ਹੋਰ ਸਮੁੰਦਰ ਹੈਗੇ ਆ ਕਿਉਂਕਿ ਮੀਂਹ ਪੈ ਰਿਹਾ, ਉਹ ਸਾਰੀ ਚੀਜ਼ਾਂ ਉਹ ਸੋਚਦੇ ਸੀ। ਤੇ ਸਾਨੂੰ ਵੀ ਹਿੰਦੂ ਧਰਮ ਚ ਵੀ ਸਾਡੇ ਮਿਲਦਾ, ਹਨਾ, ਕਿ ਕਿੰਨੇ ਦੇਵਤੇ ਅਸੀਂ ਮੰਨਦੇ ਹਾਂ ਕਿ ਹਰ ਹਰ ਇੱਕ ਜਿਵੇਂ ਸੂਰਜ ਦੇਵਤਾ ਅਲੱਗ, ਚੰਦ, ਮਤਲਬ ਉਹ ਸਾਰੇ ਅਲੱਗ ਅਲੱਗ ਮੰਨਦੇ ਆ। ਤੇ ਪਹਿਲਾਂ ਜਿਹੜਾ ਹੈ ਮੋਸਟਲੀ ਬਾਕੀ ਚੀਜ਼ਾਂ ਵਾਂਗੂ ਇਹਨੇ ਵੀ ਜਿਹੜੀ ਇੱਕ ਮਿਰੇਕਲ ਲਈ ਮੰਨਿਆ ਜਾਂਦਾ ਸੀ, ਹਨਾ। ਤੇ ਹੌਲੀ ਹੌਲੀ ਜਦੋਂ ਅਰਿਸਟੋਟਲ ਦੀ ਅਸੀਂ ਗੱਲ ਕੀਤੀ ਸੀ, ਅਰਿਸਟੋਟਲ ਅਸੀਂ ਦੱਸਿਆ ਸੀ ਕਿ ਫਸਟ ਜਿਹੜਾ ਟਰੂ ਸਾਇੰਟਿਸਟ ਉਹਨੂੰ ਤੁਸੀਂ ਕਹਿ ਸਕਦੇ ਆ, ਜਿਹਨੇ ਲੌਜੀਕਲੀ ਗੱਲਾਂ ਜਿਹੜੀਆਂ ਕਰਨੀਆਂ ਸ਼ੁਰੂ ਕੀਤੀਆਂ ਓਬਜ਼ਰਵ ਕਰਕੇ, ਹਨਾ, ਉਹਨਾਂ ਦੇ ਟਾਈਮ ਤੋਂ ਜਿਹੜਾ ਇਹ ਚੀਜ਼ਾਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਰਥ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ ਜਾਂ ਨਾ ਕਿ ਚਪਟੀ ਹੈਗੀ ਆ। ਤੇ ਉਹਨਾਂ ਵਿੱਚੋਂ ਜਿਹੜਾ ਇੱਕ ਪਰਸਨ ਸੀਗਾ ਉਹਦਾ ਜਿਹੜਾ ਨਾਮ ਸੀਗਾ ਇਰੈਟੋਥੇਨਸ ਕਰਕੇ ਉਹਦਾ ਨਾਮ ਸੀਗਾ, ਤੇ ਉਹ ਗ੍ਰੀਕ ਜਿਹੜਾ ਬੰਦਾ ਸੀਗਾ, ਉਹਨੇ ਕੀ ਦੇਖਿਆ ਕਿ ਕਿਸੇ ਜਿੱਦਾਂ ਉੱਥੇ ਦੋ ਸ਼ਹਿਰ ਹੈ, ਇੱਕ ਅਲੈਗਜ਼ੈਂਡਰੀਆ ਹੁਣ ਵੀ ਸ਼ਾਇਦ ਹੈਗਾ ਤੇ ਇੱਕ ਸਿਆਨੀ ਕਰਕੇ ਸ਼ਹਿਰ ਹੈਗਾ। ਉਸ ਸ਼ਹਿਰ ਦੇ ਵਿੱਚ ਜਦੋਂ ਮਤਲਬ ਉਹ ਇੱਕ ਸਾਲ ਇੱਕ ਸ਼ਹਿਰ ਦੇ ਵਿੱਚ ਸੀ ਸੋਲਰ ਇਕਲਿਪਸ ਦੇ ਟਾਈਮ, ਔਰ ਦੂਜੇ ਸ਼ਹਿਰ ਦੇ ਵਿੱਚ ਸੀ ਕਿਸੇ ਪਰਟੀਕੁਲਰ ਟਾਈਮ ਦੇ ਉੱਤੇ, ਹਨਾ। ਤੇ ਉਹਨੇ ਰਿਅਲਾਈਜ਼ ਕੀਤਾ ਕਿ ਜਦੋਂ ਪਿਛਲੇ ਸਾਲ ਮੈਂ ਉਸ ਸ਼ਹਿਰ ਦੇ ਵਿੱਚ ਸੀਗਾ ਤਾਂ ਮੇਰੀ ਸ਼ੈਡੋ ਜਿਹੜੀ ਉਹ ਹੋਰ ਡਾਇਰੈਕਸ਼ਨ ਚ ਦਿਖ ਰਹੀ ਸੀਗੀ, ਪਰ ਜਦੋਂ ਹੁਣ ਮੈਂ ਇਸ ਸ਼ਹਿਰ ਚ ਅਲੈਗਜ਼ੈਂਡਰੀਆ ਚ ਤਾਂ ਮੇਰੀ ਡਾਇਰੈਕਸ਼ਨ ਥੋੜੀ ਹੋਰ ਜਿਹੜੀ ਆ ਸ਼ੈਡੋ ਦੀ ਡਾਇਰੈਕਸ਼ਨ ਥੋੜੀ ਹੋਰ ਦਿਖ ਰਹੀ ਆ, ਹਨਾ। ਤਾਂ ਉਹਨੇ ਥੋੜਾ ਜਿਹਾ ਸੋਚਿਆ ਵੀ ਇੱਦਾਂ ਕਿਉਂ ਹੁੰਦਾ ਹੈ, ਕਿਉਂਕਿ ਅਗਰ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਹਨੂੰ ਤਾਂ ਓਬਵੀਅਸਲੀ ਸਨ ਜਿਹੜਾ ਆ ਸਾਡੇ ਸਿਰ ਦੇ ਉੱਪਰ ਹੀ ਹੁੰਦਾ, ਤਾਂ ਜਿਹੜੀ ਅਰਥ ਜਿਹੜੀ ਸ਼ੈਡੋ ਚਾਹੇ ਤੁਸੀਂ ਜਿੱਥੇ ਵੀ ਹੁੰਦੇ, ਅਗਰ ਫਲੈਟ ਮਤਲਬ ਚਪਟੀ ਡਿਸਕ ਹੈਗੀ ਆ ਤਾਂ ਉਹ ਤੁਸੀਂ ਕਿਤੇ ਵੀ ਖੜੇ ਹੁੰਦੇ ਤਾਂ ਤੁਹਾਨੂੰ ਜਿਹੜਾ ਇਹ ਜਿਹੜੀ ਸ਼ੈਡੋ ਥੋੜੀ ਇੱਕੋ ਹੀ ਐਂਗਲ ਦੇ ਉੱਤੇ ਲੱਗਦੀ। ਪਰ ਜਦੋਂ ਉਹਨੇ ਰਿਅਲਾਈਜ਼ ਕੀਤਾ ਕਿ ਇਹ ਤਾਂ ਕੁਛ ਮਤਲਬ ਡਿਫਰੈਂਟ ਲੱਗਦਾ, ਹਨਾ, ਕਿਉਂ ਮੇਰੀ ਸ਼ੈਡੋ ਚੇਂਜ ਹੋ ਰਹੀ ਆ ਹਰ ਸੇਮ ਹੀ ਟਾਈਮ ਦੇ ਉੱਤੇ ਦੋ ਡਿਫਰੈਂਟ ਜਗ੍ਹਾ ਦੇ ਉੱਤੇ, ਤਾਂ ਉਹਨੇ ਜਦੋਂ ਆਪਣੀਆਂ ਉਹਨੇ ਕੀ ਕੀਤਾ ਦੋ ਸਟਿਕਸ ਜਾਂ ਮਤਲਬ ਦੋ ਜਿਹੜੀਆਂ ਸਟਿਕ ਕਹਿ ਸਕਦੇ ਤੁਸੀਂ, ਉਹਨੇ ਇੱਕ ਏਰੀਆ ਦੇ ਵਿੱਚ ਤੇ ਦੂਜੇ ਥੋੜੀ ਦੂਰ ਏਰੀਆ ਦੇ ਵਿੱਚ ਇੱਦਾਂ ਦੋ ਰੱਖੀਆਂ, ਔਰ ਅਸੀਂ ਵੀ ਇਹ ਕਰ ਸਕਦੇ ਹਾਂ ਅਗਰ ਅਸੀਂ ਦੇਖਣਾ ਕਿ ਅਰਥ ਫਲੈਟ ਹੈਗੀ ਆ ਜਾਂ ਨਹੀਂ। ਇਹ ਛੋਟਾ ਜਿਹਾ ਐਕਸਪੈਰੀਮੈਂਟ ਬਹੁਤ ਕਾਮਨ ਹੈਗਾ, ਲੋਕ ਕਰਵਾਉਂਦੇ ਆ ਇਹ, ਹਨਾ, ਟੀਚਰਸ ਕਰਵਾਉਂਦੇ ਹੈਗੇ ਬੱਚਿਆਂ ਨੂੰ। ਤੇ ਉਹ ਜਦੋਂ ਸ਼ੈਡੋ ਸੀ ਉਹਨੇ ਦੇਖੀ ਕਿ ਸ਼ੈਡੋ ਦਾ ਐਂਗਲ ਡਿਫਰੈਂਟ ਆ, ਤਾਂ ਉਸ ਸ਼ੈਡੋ ਮਤਲਬ ਉਹਦੀ ਕੈਲਕੂਲੇਸ਼ਨਸ ਕਰਕੇ ਉਹਨੇ ਅਰਥ ਦਾ ਡਾਇਆਮੀਟਰ ਜਿਹੜਾ ਇੱਕ ਸਰਕਮਫਰੈਂਸ ਕੱਢ ਦਿੱਤਾ, ਸਿਰਫ ਮੈਥਮੈਟੀਕਲ ਕੈਲਕੂਲੇਸ਼ਨ, ਹਨਾ। ਜਿੱਦਾਂ ਹੁਣ ਆਪਾਂ ਵੀ ਕਿੰਨੀ ਵਾਰ ਗੱਲਾਂ ਕੀਤੀਆਂ ਕਿ ਪਲੈਨਟ ਦੇ ਵਿੱਚ ਮਤਲਬ ਸੋਲਰ ਸਿਸਟਮ ਦੇ ਵਿੱਚ ਇੰਨੇ ਪਲੈਨਟ ਹੈਗੇ ਆ ਜਾਂ ਯੂਨੀਵਰਸ ਦੇ ਵਿੱਚ ਇੰਨੇ ਪਲੈਨਟ ਹੈਗੇ ਆ, ਤਾਂ ਹੁਣ ਉਹ ਸਾਰਿਆਂ ਨੂੰ ਆਪਾਂ ਨੂੰ ਇਕੱਲੇ ਇਕੱਲਿਆਂ ਨੂੰ ਗਿਣਨ ਤਾਂ ਨਹੀਂ ਬੈਠਦੇ, ਹਨਾ, ਕਿ ਕਿੰਨੀਆਂ ਚੀਜ਼ਾਂ ਹੈਗੀਆਂ, ਅਸੀਂ ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਹਾਂ। ਸੋ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਜਿਹੜਾ ਸਰਕਮਫਰੈਂਸ ਉਹਨੂੰ ਅਰਥ ਦਾ ਮਿਲਿਆ, ਉਹ ਅਪਰੋਕਸੀਮੇਟਲੀ ਜਿਹੜਾ ਅੱਜ ਸਰਕਮਫਰੈਂਸ ਹੁਣ ਸਾਨੂੰ ਪ੍ਰੋਪਰ ਟੈਕਨੋਲੋਜੀ ਦੇ ਨਾਲ ਪਤਾ ਹੈ, ਜਿਹੜਾ 12,700 ਕਿਲੋਮੀਟਰ ਦੇ ਕਰੀਬ ਡਾਇਆਮੀਟਰ ਸਾਡੀ ਅਰਥ ਦਾ ਹੈਗਾ, ਹਨਾ, ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਤੇ ਉਹ ਆਲਮੋਸਟ ਮਤਲਬ ਕੁਛ ਪਰਸੈਂਟੇਜ ਦੇ ਫਰਕ ਨਾਲ ਹੀ ਜਿਹੜਾ ਉਹਨੇ ਆਲਮੋਸਟ ਸਹੀ ਡਾਇਆਮੀਟਰ ਕੱਢਿਆ ਜਿਹੜਾ ਅਰਥ ਦਾ ਉਹਨੇ ਮੰਨਿਆ। ਤਾਂ ਉਹਨੇ ਉਹ ਵਨ ਆਫ ਦਾ ਫਸਟ ਜਿਹੜਾ ਪਰਸਨ ਸੀਗਾ ਜਿਹਨੇ ਕਿਹਾ ਕਿ ਨਹੀਂ ਇਹ ਜਿਹੜੀ ਹੈਗੀ ਆ ਅਰਥ ਜਿਹੜੀ ਆ ਰਾਊਂਡ ਹੈਗੀ ਆ, ਨਾ ਕਿ ਅਰਥ ਮਤਲਬ ਕਿ ਚਪਟੀ ਹੈਗੀ ਆ, ਹਨਾ। ਤੇ ਹਾਂਜੀ, ਕੁਛ ਲੋਕਾਂ ਨੇ ਫਿਰ ਜਿਵੇਂ ਸੋਲਰ ਜਿਹੜਾ ਐਕਲਿਪਸ ਦਾ ਟਾਈਮ ਉਹ ਰਿਅਲਾਈਜ਼ ਕੀਤਾ ਕਿ ਜਦੋਂ ਸੋਲਰ ਐਕਲਿਪਸ ਦੇ ਟਾਈਮ ਦੇ ਉੱਤੇ ਅਰਥ ਜਿਹੜੀ ਆ ਉਹ ਸਨ ਤੇ ਮੂਨ ਦੇ ਵਿੱਚ ਆ ਜਾਂਦੀ ਆ, ਹਨਾ, ਤਾਂ ਉਸ ਟਾਈਮ ਦੇ ਉੱਤੇ ਜਿਹੜੀ ਉਹਦੀ ਸ਼ੈਡੋ ਜਿਹੜੀ ਆ ਮੂਨ ਦੇ ਉੱਤੇ ਅਰਥ ਦੀ ਉਹ ਸਰਕੂਲਰ ਸ਼ੈਡੋ ਹੁੰਦੀ ਆ, ਮਤਲਬ ਵਰਟੀਕਲ ਹੁੰਦੀ ਆ ਜਿੱਦਾਂ ਉੱਪਰ ਤੋਂ ਥੱਲੇ, ਹਨਾ, ਔਰ ਉਹ ਤਾਂ ਹੀ ਪੋਸੀਬਲ ਆ ਅਗਰ ਜਿਹੜੀ ਅਰਥ ਜਿਹੜੀ ਸਰਕੂਲਰ ਹੋਊਗੀ, ਮਤਲਬ ਪ੍ਰੋਪਰ ਜਿਹੜੀ ਆ ਗੋਲ ਜਿਹੜੀ ਆ ਪ੍ਰੋਪਰਲੀ ਗੋਲ ਨਹੀਂ ਹੁੰਦੇ ਸਫੈਰੀਕਲ ਜਿਹੜੀ ਸ਼ੇਪ ਹੁੰਦੀ ਆ ਅਰਥ ਦੀ, ਮਤਲਬ ਕਿ ਥੋੜੀ ਜਿਹੀ ਜਿੱਦਾਂ ਸਾਨੂੰ ਪਤਾ ਕਿ ਪੋਲਸ ਦੇ ਉੱਤੇ ਜਾ ਕੇ ਜਿਹੜੀ ਇਹ ਮਤਲਬ ਘੱਟ ਹੋ ਜਾਂਦੀ, ਨੈਰੋ ਹੋ ਜਾਂਦੀ ਹੈ ਹਨਾ, ਇਕੁਏਟਰ ਦੇ ਉੱਤੇ ਸਭ ਤੋਂ ਜਿਹੜਾ ਜ਼ਿਆਦਾ ਡਾਇਮੀਟਰ ਹੁੰਦਾ ਹੈਗਾ, ਸੋ ਉਹਦੀ ਜਿਹੜੀ ਆ ਸ਼ੈਡੋ ਅਰਥ ਦੀ ਸੋਲਰ ਇਕਲਿਪਸ ਦੇ ਟਾਈਮ ਦੇ ਉੱਤੇ ਸਨ ਦੇ ਉੱਤੇ ਸਫੈਰੀਕਲ ਜਾਂ ਸਰਕੂਲਰ ਸ਼ੇਪ ਚ ਪੈਂਦੀ ਆ, ਨਾ ਕਿ ਅਗਰ ਇਹ ਡਿਸਕ ਹੁੰਦੀ ਤਾਂ ਉਹ ਇੱਕ ਜਿਹੜੀ ਇੱਕ ਹੋਰੀਜ਼ੋਂਟਲੀ ਜਿਹੜੀ ਹੁੰਦੀ ਹੈ ਨਾ, ਮਤਲਬ ਕਿ ਖੱਬੇ ਤੋਂ ਸੱਜੇ ਜਿਹੜੀ ਉਹ ਤੁਹਾਨੂੰ ਸ਼ੈਡੋ ਦਿਖਦੀ, ਨਾ ਕਿ ਉੱਪਰ ਤੋਂ ਥੱਲੇ ਦਿਖਦੀ ਹੈ ਨਾ, ਤੋ ਇਹ ਕੁਛ ਚੀਜ਼ਾਂ ਜਿਹੜੀਆਂ ਲੋਕਾਂ ਨੇ ਦੇਖੀਆਂ। ਫਿਰ ਇੱਕ ਹੋਰ ਬੰਦਾ ਸੀਗਾ ਜਿਹਨੇ ਜਿਹਨੇ ਹੋਰ ਵੀ ਇਹ ਸੋਚਿਆ ਕਿ ਅੱਛਾ ਮੈਂ ਮਤਲਬ ਦੇਖਦਾ, ਕਿਉਂਕਿ ਹਰ ਕਿਸੇ ਨੂੰ ਕਿਉਰਿਓਸਿਟੀ ਸੀ ਨਾ, ਇੰਨਾ ਵੱਡਾ ਵਰਲਡ ਹੈਗਾ, ਹਰ ਕੋਈ ਅਲੱਗ ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਕਰ ਰਿਹਾ ਸੀਗਾ, ਤੋ ਕੋਈ ਜਿਹੜਾ ਬੰਦਾ ਸੀਗਾ ਉਹਨੇ ਇੱਕ ਸ਼ਿਪ ਜਿਹੜੀ ਆ ਦੇਖੀ ਕਿ ਜਦੋਂ ਸਮੁੰਦਰ ਦੇ ਵਿੱਚ ਸ਼ਿਪ ਜਾਂਦੀ ਆ, ਤਾਂ ਉਹਨੇ ਰਿਅਲਾਈਜ਼ ਕੀਤਾ ਕਿ ਸ਼ਿਪ ਜਦੋਂ ਦੂਰ ਚਲੇ ਜਾਂਦੀ ਆ, ਜਿਹੜਾ ਮਤਲਬ ਸਾਨੂੰ ਏਦਾਂ ਦਾ ਏਰੀਆ ਇੱਕ ਸੀ ਹੋਰਾਈਜ਼ਨ ਕਹਿੰਦੇ ਆ ਅਰਥ ਦਾ, ਹਨਾ, ਜਿੱਥੇ ਸਾਨੂੰ ਲੱਗਦਾ ਕਿ ਅਰਥ ਤੇ ਅਸਮਾਨ ਮਿਲ ਰਿਹਾ ਹੈਗਾ ਆਪਸ ਚ, ਉੱਥੇ ਉਹਨੇ ਦੇਖਿਆ ਕਿ ਮਤਲਬ ਜਦੋਂ ਦੂਰ ਜਾਈ ਜਾ ਰਹੀ ਆ ਹੋਰਾਈਜ਼ਨ ਵੱਲ ਨੂੰ ਜਿਹੜੀ ਆ ਸ਼ਿਪ ਹੈਗੀ ਆ, ਤਾਂ ਉਹਦਾ ਜਿਹੜਾ ਥੱਲੜਾ ਹਿੱਸਾ ਹੈ ਜਿਹੜਾ ਸ਼ਿਪ ਦਾ, ਉਹ ਸਭ ਤੋਂ ਪਹਿਲਾਂ ਛੁਪਦਾ ਆ, ਉਸ ਤੋਂ ਬਾਅਦ ਜਿਹੜਾ ਆ ਉੱਪਰਲਾ ਹਿੱਸਾ ਜਿਹੜਾ ਹੌਲੀ ਹੌਲੀ ਸਾਨੂੰ ਦੇਖਣਾ ਬੰਦ ਹੋ ਜਾਂਦਾ ਹਨਾ।
0: ਓਕੇ,
1: ਔਰ ਇਹ ਵੀ ਤਾਂ ਹੀ ਪੋਸੀਬਲ ਸੀਗਾ ਅਗਰ ਅਰਥ ਸਫੈਰੀਕਲ ਹੁੰਦੀ, ਉਹ ਇਸ ਲਈ ਕਿਉਂਕਿ ਫੋਰ ਐਗਜ਼ਾਮਪਲ ਅਸੀਂ ਇਮੇਜਿਨ ਕਰਦੇ ਹਾਂ ਕਿ ਅਸੀਂ ਇੱਕ ਬਹੁਤ ਵੱਡੀ ਮਤਲਬ ਬਾਲ ਦੇ ਉੱਤੇ ਖੜੇ ਹਾਂ ਹਨਾ, ਔਰ ਬਾਲ ਜਿਹੜੀ ਇੱਕ ਕਰਵ ਲੈ ਰਹੀ ਆ ਜਦੋਂ ਉਹ ਜਿੰਨਾ ਜਿੱਦਾਂ ਦੂਰ ਜਾ ਰਹੇ ਹਾਂ, ਸਾਨੂੰ ਇਸ ਟਾਈਮ ਦੇਖਣ ਨੂੰ ਲੱਗਦਾ ਕਿ ਜਦੋਂ ਅਸੀਂ ਨੇੜੇ ਹੀ ਦੇਖਦੇ, ਕਿਉਂਕਿ ਮੈਂ ਬਹੁਤ ਛੋਟਾ ਹਿੱਸਾ ਦੇਖ ਰਹੀ ਹਾਂ ਅਰਥ ਦਾ, ਮੈਨੂੰ ਪੂਰੀ ਅਰਥ ਨਹੀਂ ਦਿਖਾਈ ਦੇ ਰਹੀ ਹਨਾ, ਇਸ ਲਈ ਸਾਨੂੰ ਉਹ ਫਲੈਟ ਲੱਗਦੀ ਹੈ ਕਿ ਅਰਥ ਫਲੈਟ ਹੀ ਚੱਲੀ ਜਾ ਰਹੀ ਆ, ਤੇ ਪਰ ਜਦੋਂ ਤੁਸੀਂ ਇਮੇਜਿਨ ਕਰਕੇ ਦੇਖੋ ਕਿ ਤੁਸੀਂ ਵੱਡੀ ਸਾਰੀ ਬਾਲ ਦੇ ਉੱਤੇ ਖੜੇ ਆ ਤੇ ਉਹ ਜਿਹੜੀ ਆ ਦੂਰ ਕੋਈ ਚੀਜ਼ ਜਾਈ ਜਾ ਰਹੀ ਆ, ਤਾਂ ਅਲਟੀਮੇਟਲੀ ਉਹਨੇ ਕਰਵ ਲੈ ਕੇ ਥੱਲੇ ਨੂੰ ਹੀ ਜਿਹੜਾ ਮੁੜਨਾ ਹੈਗਾ, ਤਾਂ ਤੁਹਾਨੂੰ ਜਿਹੜਾ ਆ ਉਹਦਾ ਥੱਲੜਾ ਹਿੱਸਾ ਜਿਹੜਾ ਪਹਿਲਾਂ ਦਿਖਣਾ ਬੰਦ ਹੋ ਜਾਂਦਾ, ਔਰ ਜਿਹੜਾ ਉੱਪਰਲਾ ਹਿੱਸਾ ਉਹ ਬਾਅਦ ਚ ਦਿਖਣਾ ਹੁੰਦਾ, ਤੇ ਉਹਨੇ ਵੀ ਜਿਹੜੀ ਆ ਇਹੀ ਮਤਲਬ ਉਹਨਾਂ ਨੇ ਆਪਣੀ ਜਿਹੜੀ ਆਬਜ਼ਰਵੇਸ਼ਨ ਮੰਨੀ ਕਿ ਅਰਥ ਜਿਹੜੀ ਆ ਉਹ ਸਫੈਰੀਕਲ ਆ, ਨਾ ਕਿ ਜਿਹੜੀ ਚਪਟੀ ਹੈਗੀ ਆ ਹਨਾ। ਉਸ ਤੋਂ ਇਲਾਵਾ ਕੋਲੰਬਸ ਦੀ ਗੱਲ ਕਰਦੇ ਹਾਂ ਕਿ ਕੋਲੰਬਸ ਜਿਹੜਾ ਉਹ ਮੋਸਟਲੀ ਇਹ ਕਹਿੰਦੇ ਆ ਕਿ ਕੋਲੰਬਸ ਜਿਹੜਾ ਉਹ ਦੇਖਣ ਗਿਆ ਸੀ ਕਿ ਜਿਹੜਾ ਇੰਡੀਆ ਲੱਭਣ ਗਿਆ ਸੀ ਜਾਂ ਅਰਥ ਰਾਊਂਡ ਦੇਖਣ ਗਿਆ ਸੀ, ਤੋ ਉਹਦਾ ਵੀ ਪਰਪਸ ਉਹਨੇ ਸੋਚਿਆ ਕਿ ਮੈਂ ਇੰਡੀਆ, ਮਤਲਬ ਉਹਦਾ ਮੇਨ ਪਰਪਸ ਸੀ ਕਿ ਮੈਂ ਇੰਡੀਆ ਜਾਣਾ, ਤੇ ਉਹਨੂੰ ਸੀ ਕਿ ਅਗਰ ਮੈਂ ਇੰਡੀਆ ਮਤਲਬ ਅਗਰ ਅਰਥ ਸਫੈਰੀਕਲ ਹੈਗੀ ਆ ਤੋ ਮੈਂ ਚਾਹੇ ਕਿਸੇ ਵੀ ਡਾਇਰੈਕਸ਼ਨ ਚੋਂ ਜਾਵਾਂ, ਮੈਂ ਘੁੰਮ ਫਿਰ ਕੇ ਇੰਡੀਆ ਜਿਹੜਾ ਪਹੁੰਚ ਹੀ ਜਾਊਂਗਾ ਹਨਾ, ਜਾਂ ਕਿਸੇ ਵੀ ਪਰਟੀਕੁਲਰ ਰੀਜ਼ਨ ਦੇ ਉੱਤੇ, ਤੋ ਉਹਨੇ ਜਿਹੜੀ ਦੂਜੀ ਡਾਇਰੈਕਸ਼ਨ ਜਿਹੜੀ ਲਈ ਜਾਣ ਦੇ ਲਈ, ਔਰ ਇੰਡੀਆ ਅਲਟੀਮੇਟਲੀ ਉਹ ਪਹੁੰਚਿਆ, ਤੇ ਇਹ ਕੁਛ ਕੁ ਜਿਹੜੀਆਂ ਆਬਜ਼ਰਵੇਸ਼ਨ ਪੁਰਾਣੇ ਲੋਕਾਂ ਨੇ ਜਿਹੜੀਆਂ ਕੀਤੀਆਂ ਉਸ ਟਾਈਮ ਦੇ ਉੱਤੇ, ਜਿਹਨਾਂ ਨੇ ਜਿਹੜੀਆਂ ਸਾਨੂੰ ਦੱਸਦੀਆਂ ਸੀਗੀਆਂ ਉਸੇ ਟਾਈਮ, ਮਤਲਬ 2000 ਸਾਲ ਤੱਕ ਤੋ ਪਹਿਲਾਂ ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਜਿਹੜੀ ਸਾਡੀ ਸਫੈਰੀਕਲ ਆ। ਔਰ ਇੱਕ ਇਹਦੇ ਚ ਬਹੁਤ, ਕਿਉਂਕਿ ਹੁਣ ਤਾਂ ਸਾਨੂੰ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦਿੱਤੀ ਹੈ ਨਾ, ਉਹ ਜਿਹੜੇ ਐਪਲ ਜਦੋਂ ਉਹਨੇ ਦੇਖਿਆ ਡਿੱਗਦਾ ਕਿ ਉਹਨੇ ਸੋਚਿਆ ਕਿ ਅੱਛਾ ਐਪਲ ਡਿੱਗ ਰਿਹਾ, ਤੇ ਤਾਂ ਮਤਲਬ ਗ੍ਰੈਵਿਟੀ ਆ, ਮਤਲਬ ਅਰਥ ਖਿੱਚ ਰਹੀ ਆ। ਜਦੋਂ ਅਸੀਂ ਆਪਣੇ ਯੂਨੀਵਰਸ ਵਾਲੇ ਪੋਡਕਾਸਟ ਕੀਤੇ ਸੀ, ਉਹ ਚ ਵੀ ਅਸੀਂ ਗੱਲ ਕੀਤੀ ਸੀ, ਜਿੰਨੀ ਕਿਸੇ ਵੀ ਜਿਹੜੀ ਆ ਚੀਜ਼ ਦਾ ਭਾਰ ਜ਼ਿਆਦਾ ਹੋਏਗਾ, ਉਨਾ ਜ਼ਿਆਦਾ ਉਹਦੀ ਜਿਹੜੀ ਗ੍ਰੈਵਿਟੀ ਹੋਊਗੀ ਹਨਾ, ਇਸ ਲਈ ਪਲੈਨਟਸ ਦੀ ਜਾਂ ਜਿੰਨਾ ਪਲੈਨਟ ਵੱਡਾ ਹੋਊਗਾ ਉਹਦੀ ਗ੍ਰੈਵਿਟੀ ਉਨੀ ਜ਼ਿਆਦਾ ਹੋਊਗੀ ਹਨਾ। ਤੇ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦੀ ਜਿਹੜੀ ਡੈਫੀਨੇਸ਼ਨ ਦਿੱਤੀ, ਤਾਂ ਹੌਲੀ ਹੌਲੀ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਯੂਨੀਵਰਸ, ਕਿਉਂਕਿ ਇੱਕ ਹੋਰ ਇੰਟਰਸਟਿੰਗ ਚੀਜ਼ ਆ, ਯੂਨੀਵਰਸ ਦੇ ਵਿੱਚ ਹੁਣ ਤੁਸੀਂ ਦੇਖੋ ਜਿੰਨੇ ਵੀ ਪਲੈਨਟਸ ਅਸੀਂ ਦੇਖਦੇ ਹਾਂ ਨਾ, ਉਹ ਮੋਸਟਲੀ ਸਫੈਰੀਕਲ ਹੁੰਦੇ ਆ। ਸਨ ਅਸੀਂ ਦੇਖਦੇ ਹਾਂ ਉਹ ਸਫੈਰੀਕਲ ਹੁੰਦਾ, ਮੂਨ ਉਹ ਜਿਹੜਾ ਸਫੈਰੀਕਲ ਹੁੰਦਾ, ਸਾਨੂੰ ਜਿਹੜੇ ਆ ਛੋਟੇ ਸਾਈਜ਼ ਦਾ ਜਿਹੜੇ ਆ
0: ਸਟਾਰ
1: ਜਿਹੜੀ ਹਾਂਜੀ ਸਟਾਰ ਹੋ ਗਏ, ਜਿਹੜੀਆਂ ਦੂਜੀਆਂ ਰੋਕਸ ਵਗੈਰਾ ਜਿਹੜੀਆਂ ਯੂਨੀਵਰਸ ਦੇ ਵਿੱਚ ਇੱਧਰ ਉੱਧਰ ਫਿਰਦੀਆਂ ਰਹਿੰਦੀਆਂ, ਐਸਟਰੋਇਡ ਵਗੈਰਾ, ਉਹਨਾਂ ਦੀ ਸਾਈਜ਼ ਜਿਹੜੀ ਡਿਫਰੈਂਟ ਹੋ ਸਕਦਾ, ਰੋਕਸ ਵਰਗਾ ਹੀ ਸਾਈਜ਼ ਹੁੰਦਾ, ਕਿਉਂਕਿ ਜਦੋਂ ਅਸੀਂ ਵੱਡੇ ਲੈਵਲ ਦੇ ਉੱਤੇ, ਕਿਉਂਕਿ ਅਸੀਂ ਪਲੈਨਟਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ ਜਾਂ ਯੂਨੀਵਰਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ, ਤਾਂ ਉਸ ਟਾਈਮ ਦੇ, ਕਿਉਂਕਿ ਉਹ ਵੱਡੀਆਂ ਵੱਡੀਆਂ ਚੀਜ਼ਾਂ, ਤਾਂ ਜਿੰਨਾ ਜ਼ਿਆਦਾ ਉਹਨਾਂ ਦਾ ਮਾਸ ਹੈਗਾ ਉਨਾ ਹੀ ਜ਼ਿਆਦਾ ਉਹਨਾਂ ਦੀ ਗ੍ਰੈਵਿਟੀ ਵੀ ਹੈਗੀ ਆ, ਮਤਲਬ ਉਨਾ ਹੀ ਜ਼ਿਆਦਾ ਉਹ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ, ਤੇ ਜਦੋਂ ਕੋਈ ਚੀਜ਼ ਜਿਹੜੀ ਆ ਆਪਣੇ ਵੱਲ ਜਿਹੜੀ ਕਿਸੇ ਚੀਜ਼ਾਂ ਨੂੰ ਖਿੱਚੂਗੀ, ਤਾਂ ਉਹ ਅਲਟੀਮੇਟਲੀ ਜਿਹੜਾ ਉਹਦੇ ਕੋਲ ਇੱਕੋ ਹੀ ਸ਼ੇਪ ਦਾ ਆਪਸ਼ਨ ਬਚਦਾ, ਸਫੈਰੀਕਲ ਸ਼ੇਪ ਦਾ, ਕਿਉਂਕਿ ਸਾਰੇ ਜਿਹੜੇ ਆ ਕੰਪੋਨੈਂਟ ਹੈਗੇ ਆ ਉਹ ਇਕੱਠੇ ਹੋ ਕੇ ਪਹਿਲਾਂ ਸੈਂਟਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ, ਫਿਰ ਆਲੇ ਦੁਆਲੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ, ਤਾਂ ਮੁੜ ਕੇ ਸਫੈਰੀਕਲ ਸ਼ੇਪ ਹੀ ਲੈ ਜਾਂਦੇ ਆ ਹਨਾ। ਇਸੇ ਲਈ ਸਾਨੂੰ ਪੂਰੇ ਅਰਥ ਜਿਹੜੇ ਪੂਰੇ ਪਲੈਨਟ ਸੋਲਰ ਸਿਸਟਮ ਜਾਂ ਦੂਜੇ ਸੋਲਰ ਸਿਸਟਮ ਦੇ ਵਿੱਚ ਮੋਸਟਲੀ ਸਾਨੂੰ ਜਿਹੜੀ ਆ ਪਲੈਨਟਸ ਜਾਂ ਫਿਰ ਇਹ ਸਾਰੀ ਚੀਜ਼ਾਂ ਜਿਹੜੀਆਂ ਸਫੈਰੀਕਲ ਹੀ ਮਿਲਦੀਆਂ ਆ, ਤੇ ਇਹ ਵੀ ਜਿਹੜਾ ਇੱਕ ਸਾਡੇ ਕੋਲ ਪਰੂਫ ਸੀਗਾ ਜਿਹੜਾ ਨਿਊਟਨ ਦੇ ਟਾਈਮ ਦੇ, ਇਹ ਵੀ ਹੋਰ ਇੱਕ ਪਰੂਫ ਸੀ ਕਿ ਅਰਥ ਜਿਹੜੀ ਸਾਡੀ ਅਰਥ ਵੀ ਸਫੈਰੀਕਲ ਆ ਬਾਕੀ ਪਲੈਨਟਸ ਦੇ ਵਾਂਗੂ।
0: ਹਾਂਜੀ, ਓਕੇ, ਰਾਈਟ ਰਾਈਟ। ਅੱਛਾ, ਇਹਦੇ ਚ ਨਾ ਜਦੋਂ ਪਲੈਨਟ ਅਰਥ ਦੀ ਇੱਕ ਠੀਕ ਹੈ ਵਧੀਆ ਹਿਸਟਰੀ ਦੇ ਵੱਲ ਮੈਂ ਇਸ ਕਰਕੇ ਕਿਹਾ ਸੀਗਾ ਕਿਉਂਕਿ ਇੱਥੋਂ ਹੀ ਆਪਾਂ ਨੂੰ ਸਮਝ ਲੱਗੂਗਾ ਕਿ ਹੌਲੀ ਹੌਲੀ ਸਮਝ ਕਿੱਥੋਂ ਬਣੀ। ਇਹਦੀ ਜਿਹੜੀ ਰਿਸਰਚ ਹੈਗੀ ਹੈ ਇਹਦੀ ਸ਼ੇਪ ਦੀ ਹਿਸਟਰੀ ਦੀ ਉਹ ਥੋੜ੍ਹੀ ਜਿਹੀ ਡਿਫਰੈਂਟ ਹੈਗੀ ਹੈ ਜਾਂ ਫਿਰ ਜਿਵੇਂ ਕਿਹਾ ਜਾਂਦਾ ਕਹਿੰਦੇ ਕਿ ਪਾਇਥੋਗੋਰਸ ਨੇ ਜਿਹਨਾਂ ਆਪਣਾ ਪਾਇਥੋਗੋਰਸ ਥਿਓਰਮ ਪੜ੍ਹਦੇ ਹਾਂ ਉਹਨੇ ਸਭ ਤੋਂ ਪਹਿਲਾਂ ਇਹ ਥਿਊਰੀ ਦਿੱਤੀ ਸੀਗੀ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਇਹਦੀ ਜਿਹੜੀਆਂ ਥਿਊਰੀਜ਼ ਅਲੱਗ ਅਲੱਗ ਡਿਵੈਲਪ ਹੋਈਆਂ। ਇਹਦੀ ਹਿਸਟਰੀ ਡਿਫਰੈਂਟ ਹੈਗੀ ਹੈ ਇਹਦੀ ਇਹਦੇ ਇਹਦੇ ਕਨਵਿੰਸਿੰਗ ਆਈਡੀਆ ਦੇ ਨਾਲੋਂ।
1: ਹਾਂਜੀ, ਪਹਿਲਾਂ ਜਿਹੜੀ ਜਿੱਦਾਂ ਮੈਂ ਸਾਰੀ ਐਗਜ਼ਾਮਪਲਸ ਦਿੱਤੀਆਂ ਇਹ ਉਸ ਟਾਈਮ ਦਾ ਟਾਈਮ ਸੀ, ਮਤਲਬ 2000 ਸਾਲ ਜਾਂ ਉਸ ਤੋਂ ਪਹਿਲਾਂ ਦਾ ਟਾਈਮ ਉਹ ਸੀ ਜਦੋਂ ਸਾਡੇ ਕੋਈ ਟੈਕਨੋਲੋਜੀ ਇੰਨੀ ਨਹੀਂ ਸੀਗੀ, ਹਨਾ, ਸਾਇੰਟਿਫਿਕ ਐਡਵਾਂਸਮੈਂਟ ਇੰਨੀ ਨਹੀਂ ਸੀਗੀ। ਉਸ ਤੋਂ ਬਾਅਦ ਜਿਹੜਾ ਪਹਿਲਾਂ ਤਾਂ ਸਾਨੂੰ ਸਿਰਫ ਖਾਣ ਦਾ ਹੀ ਰਹਿਣ ਦਾ ਹੀ ਹਨਾ ਹੁੰਦਾ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਚਲੋ ਡਿਵੈਲਪ ਹੋਏ ਕਲਚਰ ਜਾਂ ਸਿਵਿਲਾਈਜੇਸ਼ਨ, ਤਾਂ ਹੌਲੀ ਹੌਲੀ ਹੋਰ ਲੋੜਾਂ ਵੀ ਵੱਧਦੀਆਂ ਗਈਆਂ, ਹਨਾ। ਹੁਣ ਟਾਈਮ ਦੇ ਉੱਤੇ ਪਿਛਲੇ ਕੁਛ ਸਾਲਾਂ ਤੋਂ ਤਾਂ ਸਾਡੇ ਕੋਲ ਜਿਹੜੀ 400-500 ਸਾਲਾਂ ਤੋਂ ਪਹਿਲਾਂ ਜਦੋਂ ਗਲੀਲੀਓ ਵਗੈਰਾ ਟੈਲੀਸਕੋਪ ਦੇ ਥਰੂ ਦੇਖਦੇ ਸੀ, ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਸੀਗੇ, ਉਸ ਤੋਂ ਬਾਅਦ ਜਿਹੜੀ ਹੌਲੀ ਹੌਲੀ ਸਾਡੇ ਕੋਲ ਸਾਇੰਟਿਫਿਕ ਟੈਕਨੋਲੋਜੀ ਆਉਣ ਲੱਗੀ। ਸੋ ਉਸ ਤੋਂ ਪਹਿਲਾਂ ਜਿਹੜੀ ਇਹ ਰਿਸਰਚ ਹੁੰਦੀ ਸੀ, ਜਿੱਦਾਂ ਲੋਕ ਮੈਂ ਸ਼ਿਪ ਦੀ ਐਗਜ਼ਾਮਪਲ ਦਿੱਤੀ ਜਾਂ ਸ਼ੈਡੋ ਵਾਲੀ ਐਗਜ਼ਾਮਪਲ ਦਿੱਤੀ ਹੈ, ਤਾਂ ਉਹ ਲੋਕ ਓਬਜ਼ਰਵ ਕਰਕੇ ਜਿਹੜਾ ਇਹ ਲੋਜੀਕਲੀ ਥੋੜਾ ਜਿਹਾ ਚੀਜ਼ਾਂ ਨੂੰ ਲਗਾ ਕੇ, ਉਹਨਾਂ ਦੇ ਕੋਲ ਕੋਈ ਪਰੂਫ ਨਹੀਂ ਸੀਗਾ, ਪਰ ਉਹ ਓਬਜ਼ਰਵ ਕਰਦੇ ਸੀ ਕਿ ਅੱਛਾ ਇਹ ਚੀਜ਼ ਆ, ਤਾਂ ਆਪਣਾ ਫਿਰ ਲੋਜਿਕ ਲਗਾਉਂਦੇ ਸੀ ਕਿ ਅੱਛਾ ਇਹ ਚੀਜ਼ ਇੱਦਾਂ ਹੋਈ ਆ ਤਾਂ ਕਿਉਂ ਹੋਈ ਆ, ਹਨਾ। ਤਾਂ ਉਹ ਸਾਰੀਆਂ ਚੀਜ਼ਾਂ ਉਹ ਕਰਦੇ ਸੀ। ਤਾਂ ਉਹ ਇੱਕ ਹਿਸਟਰੀ ਜਿਹੜੀ ਉਹ ਮਤਲਬ ਪਹਿਲਾਂ ਦਾ ਟਾਈਮ ਸੀ ਜਿਹੜਾ ਜਿੱਥੇ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਗਰਾਉਂਡ ਹੈਗੀ ਅਰਥ। ਫਿਰ ਉਸ ਤੋਂ ਬਾਅਦ ਸਾਡੇ ਕੋਲ ਹੋਰ ਐਡਵਾਂਸਮੈਂਟ ਆਈ ਜਦੋਂ ਹੁਣ ਟੈਕਨੋਲੋਜੀ ਆਈ। ਹੁਣ ਤਾਂ ਅਸੀਂ ਜਿਹੜਾ ਆਪਣੀ ਅਰਥ ਤੋਂ ਬਾਹਰ ਕੀ ਆਪਾਂ ਪਤਾ ਨੀ ਕਿੱਥੇ ਪਹੁੰਚ ਚੁੱਕੇ ਹਾਂ ਯੂਨੀਵਰਸ ਦੇ ਵਿੱਚ, ਹਨਾ। ਸਾਡੇ ਕੋਲ ਫੋਟੋਜ਼ ਆਉਂਦੀਆਂ, ਇੱਕ ਪੋਡਕਾਸਟ ਆਪਾਂ ਗੱਲ ਕੀਤੀ ਸੀ ਕਿ ਜਿਹੜਾ 40 ਸਾਲ ਪਹਿਲਾਂ ਜਿਹੜਾ ਇੱਕ ਵੋਏਜਰ ਭੇਜਿਆ ਸੀਗਾ ਨਾਸਾ ਨੇ, ਉਹ ਅੱਜ ਵੀ ਫੋਟੋ ਸਾਨੂੰ ਦੇ ਰਿਹਾ, ਹਨਾ, ਉਹਨੂੰ ਅਸੀਂ ਫੋਟੋਜ਼ ਦੇਖਦੇ ਹੈਗੇ ਹਾਂ। ਤਾਂ ਹੁਣ ਤਾਂ ਸਾਡੇ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਹੈਗੀ ਆ, ਅਸੀਂ ਫੋਟੋ ਸਾਡੇ ਕੋਲ ਅਰਥ ਦੀ ਜਿਹੜੀ ਆ ਪ੍ਰੋਪਰ ਫੋਟੋ ਹੈਗੀ ਆ। ਅੱਛਾ, ਫੋਟੋ ਚ ਵੀ ਕਈ ਲੋਕ ਇੱਦਾਂ ਕਹਿ ਦਿੰਦੇ ਆ ਕਿ ਉਹ ਫੋਟੋ ਜਿਹੜੀ ਆ ਉਹ ਬਣਾਈ ਉਹ ਹੈਗੀ, ਉਹ ਅਸਲ ਚ ਫੋਟੋ ਨਹੀਂ ਹੈਗੀ। ਸੋ ਇਹ ਸਾਨੂੰ ਥੋੜਾ ਜਿਹਾ ਇੱਦਾਂ ਭੁਲੇਖਾ ਹੁੰਦਾ, ਜਿੱਦਾਂ ਹੁਣ ਨਾਸਾ ਜਾਂ ਕੋਈ ਵੀ ਜਿਹੜੀ ਵੱਡੀ ਵੱਡੀ ਏਜੰਸੀਜ਼ ਆ, ਹਨਾ, ਜਦੋਂ ਫੋਟੋਜ਼ ਲੈਂਦੀਆਂ ਜਿਹੜੇ ਕੈਮਰੇਸ ਤੋਂ, ਮਤਲਬ ਕੈਮਰੇ ਤੋਂ ਸਾਡੇ ਤੋਂ ਜਿਹੜੇ ਲੱਖਾਂ ਕਰੋੜਾਂ ਕਿਲੋਮੀਟਰ ਦੂਰ ਤੋਂ ਜਿਹੜੀ ਫੋਟੋ ਲੈ ਰਹੇ ਆ, ਹਨਾ, ਤਾਂ ਓਬਵੀਅਸਲੀ ਉਹਨਾਂ ਕੈਮਰਿਆਂ ਚ ਇਹ ਪੋਸੀਬਲ ਨਹੀਂ ਹੈਗਾ ਕਿ ਤੁਸੀਂ ਇੱਕ ਪਲੈਨਟ ਦੀ ਜਿਹੜੀ ਇਕੱਠੇ ਹੀ ਫੋਟੋ ਲੈ ਸਕਦੇ ਆ, ਹਨਾ। ਤਾਂ ਜਿਹੜੀ ਫੋਟੋਜ਼ ਲਈ ਜਾਂਦੀ ਜਿੱਦਾਂ ਆਪਣੇ ਫੋਨ ਚ ਪੈਨੋਰਮਾ ਕਰਕੇ ਇੱਕ, ਹਨਾ, ਫਿਲਟਰ ਹੁੰਦਾ ਇੱਕ, ਹਨਾ, ਅਸੀਂ ਉਹਦੇ ਚ ਫੋਨ, ਅਗਰ ਤੁਸੀਂ ਉਹਦੀ ਟੈਕਨੋਲੋਜੀ ਦੇਖੋ ਤਾਂ ਫੋਨ ਉਹ ਕੀ ਕਰਦਾ, ਫੋਨ ਸਾਡਾ ਛੋਟੀਆਂ ਛੋਟੀਆਂ ਫੋਟੋਆਂ ਕਿਸੇ ਉਸ ਜਿਹੜੀ ਜਿੱਥੇ ਵੀ ਅਸੀਂ ਐਂਗਲ ਤੋਂ ਫੋਟੋ ਲੈ ਰਹੇ ਹਾਂ, ਛੋਟੀਆਂ ਛੋਟੀਆਂ ਫੋਟੋਆਂ ਲੈ ਕੇ ਉਹਨਾਂ ਨੂੰ ਉਹ ਇਕੱਠੇ ਜੋੜ ਦਿੰਦਾ, ਹਨਾ, ਔਰ ਇੱਕ ਫੋਟੋ ਸਾਨੂੰ ਬਣਾ ਦਿੰਦਾ ਆ। ਸੇਮ ਏਦਾਂ ਹੀ ਜਦੋਂ ਅਸੀਂ ਯੂਨੀਵਰਸ ਚ ਫੋਟੋਆਂ ਲੈਂਦੇ ਹਾਂ ਪਲੈਨਟਸ ਦੀਆਂ ਜਾਂ ਸਟਾਰਸ ਦੀਆਂ ਜਾਂ ਕਿਸੇ ਵੀ ਚੀਜ਼ ਦੀਆਂ, ਤਾਂ ਉਹਨਾਂ ਫੋਟੋਜ਼ ਨੂੰ ਜਿਹੜੀਆਂ ਏਦਾਂ ਹੀ ਛੋਟੀਆਂ ਛੋਟੀਆਂ ਫੋਟੋਜ਼, ਪਿਕਸਲਸ ਜਿਹਨੂੰ ਤੁਸੀਂ ਕਹਿ ਸਕਦੇ ਹਾਂ, ਜਿੱਦਾਂ ਆਪਾਂ ਪਿਕਸਲ ਜ਼ਿਆਦਾ ਸਮਝਦੇ ਹਾਂ, ਹਨਾ, ਤਾਂ ਪਿਕਸਲਾਂ ਵਾਂਗੂ ਜਿਹੜੀਆਂ ਏਦਾਂ ਛੋਟੀ ਛੋਟੀ ਫੋਟੋਜ਼ ਲੈ ਕੇ ਉਹਨਾਂ ਫੋਟੋਜ਼ ਦੇ ਮਤਲਬ ਡਿਫਰੈਂਟ ਡਿਫਰੈਂਟ ਪੋਰਸ਼ਨ ਲੈ ਕੇ ਫਿਰ ਉਹਨਾਂ ਨੂੰ ਕੰਬਾਈਨ ਕਰਕੇ ਫੋਟੋਜ਼ ਬਣਾਈ ਜਾਂਦੀ ਆ। ਸੋ ਉਹ ਜਦੋਂ ਸਾਨੂੰ ਇਹ ਸੁਣਨ ਨੂੰ ਅੱਜ ਕੱਲ੍ਹ ਇੰਟਰਨੈਟ ਤੇ ਮਿਲਦਾ ਕਿ ਉਹ ਫੋਟੋ ਅਸਲੀ ਨਹੀਂ ਹੈਗੀ, ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਫੋਟੋ ਬਣਾਈ ਉਹਨਾਂ ਨੇ ਹੱਥਾਂ ਨਾਲ ਬਹਿ ਕੇ ਹੁੰਦੀ ਆ। ਉਹਦਾ ਮਤਲਬ ਇਹ ਹੈਗਾ ਕਿ ਉਹ ਫੋਟੋਜ਼ ਕੈਮਰਿਆਂ ਨਾਲ ਇੱਦਾਂ ਲਈਆਂ ਗਈਆਂ ਹੈ ਕਿ ਉਹਨਾਂ ਨੂੰ ਬਾਅਦ ਵਿੱਚ ਜਿਹੜਾ ਇਕੱਠਾ ਕਰਨ ਕਰਕੇ ਫੋਟੋ ਐਕਚੁਅਲ ਚ ਅਰਥ ਦੀ ਹੀ ਫੋਟੋ ਹੈਗੀ ਆ, ਬਟ ਉਹਦੀਆਂ ਅਲੱਗ ਅਲੱਗ ਫੋਟੋਆਂ ਨੂੰ ਜੋੜ ਕੇ ਉਹ ਫੋਟੋ ਬਣਾਈ ਗਈ ਆ, ਹਨਾ। ਇੱਦਾਂ ਜਦੋਂ ਤੁਸੀਂ, ਅਗਰ ਤੁਸੀਂ ਦੇਖਣਾ ਚਾਹੁੰਦੇ ਆ ਰੋ ਜਿਹੜਾ ਡਾਟਾ ਤੁਸੀਂ ਦੇਖਣਾ ਚਾਹੁੰਦੇ ਆ ਨਾਸਾ ਦੀ ਜਾਂ ਕਿਸੇ ਵੀ ਹੋਰ ਏਜੰਸੀ ਦੀ ਵੈਬਸਾਈਟ ਦੇ ਉੱਤੇ, ਤਾਂ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਆ, ਤਾਂ ਉਹ ਤੁਹਾਨੂੰ ਬਲੈਕ ਐਂਡ ਵਾਈਟ ਜਿਹੜਾ ਉਹ ਦਿਖੇਗਾ, ਹਨਾ,
0: ਓਕੇ।
1: ਪਰ ਉਸ ਤੋਂ ਬਾਅਦ ਉਹ ਜਿਹੜਾ ਜੋ ਵੀ ਆਪਣਾ ਜਿਹੜਾ ਅਨਾਲਿਸਿਸ ਕਰਕੇ ਉਹਨੂੰ ਕਲਰਸ ਜਿਹੜੇ ਦਿੰਦੇ ਆ ਬੇਸਡ ਔਨ ਕਿਸ ਤਰ੍ਹਾਂ ਦੇ ਉੱਥੇ ਕੰਪੋਨੈਂਟ ਪ੍ਰੈਜੈਂਟ ਹੈਗੇ ਆ, ਤਾਂ ਉਹ ਐਕਚੁਅਲ ਅਸਲ ਹੀ ਫੋਟੋਜ਼ ਹੁੰਦੀਆਂ। ਸੋ ਜਦੋਂ ਹੁਣ ਇਹ ਸਾਡੇ ਕੋਲ ਟੈਕਨੋਲੋਜੀ ਆਈ, ਟੈਲੀਸਕੋਪਸ ਆਏ ਜਾਂ ਹੋਰ ਜਿਹੜੇ ਆ, ਅਸੀਂ ਜਿਹੜੇ ਆ ਮੂਨ ਲੈਂਡਿੰਗ ਕੀਤੀ ਜਾਂ ਬਾਕੀ ਜਿਹੜੇ ਆ ਭੇਜੇ ਰੋਵਰ ਵਗੈਰਾ, ਤਾਂ ਉਸ ਟਾਈਮ ਸਾਨੂੰ ਪਤਾ ਲੱਗਣਾ ਲੱਗਿਆ ਕਿ ਮਤਲਬ ਹੋਰ ਜਿਹੜਾ ਸਾਇੰਟੀਫਿਕਲੀ ਸਾਨੂੰ ਪਰੂਵ ਹੋਇਆ, ਸਾਡੇ ਕੋਲ ਪਰੂਫ ਆਏ ਕਿ ਹਾਂ ਜਿਹੜੀ ਆ ਸਾਡੇ ਪਲੈਨਟਸ ਜਿਹੜੇ ਰਾਊਂਡ ਹੈਗੇ ਆ ਤੇ ਨਾਲ ਹੀ ਅਰਥ ਵੀ ਰਾਊਂਡ ਜਾਂ ਸਫੇਅਰ ਹੈਗੀ ਆ। ਤੇ ਇਸ ਲਈ ਇਹ ਚੀਜ਼ ਜਿਹੜੀ ਥੋੜੀ ਜਿਹੀ ਜਿਹੜੀ ਆ ਵੀਅਰਡ ਲੱਗਦੀ ਆ ਕਿ ਅੱਜ ਦੇ ਟਾਈਮ ਚ ਵੀ ਲੋਕ ਇਹ ਸੋਚਦੇ ਆ ਕਿ ਅਰਥ ਫਲੈਟ ਹੋ ਸਕਦੀ ਆ, ਹਨਾ। ਔਰ ਇਹ ਜਿਹੜਾ ਕੰਸੈਪਟ ਅਰਥ ਫਲੈਟ ਹੋਣ ਦਾ ਆ, ਇਹ ਅੱਜ ਤੋਂ 2-400 ਸਾਲ ਪਹਿਲਾਂ ਨਹੀਂ ਸੀਗਾ ਇਹ ਕੰਸੈਪਟ, ਇਹ ਰੀਸੈਂਟਲੀ ਤਾਂ ਹੁਣ ਕਹਿੰਦੇ 2013-14 ਤੋਂ ਹੀ ਇਹ ਜ਼ਿਆਦਾ ਜਿਹੜਾ ਫੈਲਣਾ ਸ਼ੁਰੂ ਹੋਇਆ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਪਲੈਟਫਾਰਮ ਹੈਗੇ ਆ, ਸਟ੍ਰੀਮਿੰਗ ਪਲੈਟਫਾਰਮ ਹੈਗੇ ਆ ਨਾ, ਕਿਸੇ ਦਾ ਵੀ ਮਨ ਕਰਦਾ ਉੱਠ ਕੇ ਕਹਿਣ ਲੱਗ ਜਾਂਦੇ ਕਿ ਅੱਛਾ ਇਹ ਚੀਜ਼ ਦਾ ਇਹ ਹੈਗੀ, ਕੋਈ ਵੀ ਕੋਨਸਪੀਰੇਸੀ ਥਿਊਰੀ ਕ੍ਰੀਏਟ ਕਰ ਦਿੰਦੇ ਨਾ, ਹੁਣ ਤੁਹਾਨੂੰ ਯੂਟਿਊਬ ਤੇ ਜਾਂ ਕਿਸੇ ਵੀ ਚੀਜ਼ ਉੱਤੇ ਤੁਹਾਨੂੰ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਲੋਕ ਮਿਲ ਜੂਗੇ। ਹੁਣ ਤਾਂ ਇਹਨਾਂ ਦੀ ਅਲੱਗ ਤੋਂ ਆਰਗਨਾਈਜੇਸ਼ਨ ਹੈਗੀਆਂ ਜਿਹੜੇ ਲੋਕ ਮੰਨਦੇ ਆ ਅਰਥ ਫਲੈਟ ਹੈਗੀ ਆ, ਬਟ ਜਦੋਂ ਆਬਜ਼ਰਵੇਸ਼ਨ ਕੀਤੀਆਂ ਜਾਂਦੀਆਂ, ਲਾਸਟ ਐਪੀਸੋਡ ਚ ਆਈ ਥਿੰਕ ਮੈਂ ਗੱਲ ਕੀਤੀ ਸੀ ਕਿ ਸਾਇੰਸ ਦੇ ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕਰਦੇ ਆ ਤਾਂ ਉਸ ਐਕਸਪੈਰੀਮੈਂਟ ਨੂੰ ਅਸੀਂ ਇਸੇ ਲਈ ਜਿਹੜਾ ਉਦੋਂ ਹੀ ਸੱਚ ਮੰਨਦੇ ਆ ਜਦੋਂ ਤੁਸੀਂ ਉਹ ਚਾਹੇ ਕਿਸੇ ਵੀ ਜਿਹੜੀ ਆ ਪਰਸਪੈਕਟਿਵ ਤੋਂ ਐਕਸਪੈਰੀਮੈਂਟ ਕਰ ਲਓ, ਪਰ ਉਹਦਾ ਰਿਜ਼ਲਟ ਸੇਮ ਹੀ ਆਏਗਾ ਹਨਾ। ਬਟ ਜਦੋਂ ਫਲੈਟ ਅਰਥਰਸ ਦੇ ਉਹਨਾਂ ਨੇ ਕੁਛ ਜਿਹੜੇ ਐਕਸਪੈਰੀਮੈਂਟ ਕੀਤੇ, ਈਵਨ ਇੱਕ ਤਾਂ ਇਹ ਮੈਨੂੰ ਬੰਦੇ ਦਾ ਨਾਮ ਨਹੀਂ ਯਾਦ, ਬਟ ਕਿਸੇ ਨੇ ਯੂਟਿਊਬ ਚੈਨਲ ਕੋਈ ਫਲੈਟ ਅਰਥ ਨੇ ਜਿਹੜਾ ਮੰਨਦਾ ਬੰਦਾ ਹਨਾ, ਉਹਨੇ ਯੂਟਿਊਬ ਦੇ ਉੱਤੇ ਕੋਈ ਲਾਈਵ ਹੀ ਉਹ ਕਰ ਰਿਹਾ ਸੀਗਾ ਐਕਸਪੈਰੀਮੈਂਟ, ਪਰ ਉਹਦੇ ਲਾਈਵ ਐਕਸਪੈਰੀਮੈਂਟ ਸੀ ਉਹਦੇ ਤੋਂ ਹੀ ਗਲਤੀ ਨਾਲ ਪ੍ਰੂਵ ਹੋ ਗਿਆ ਕਿ ਅਰਥ ਜਿਹੜੀ ਆ ਉਹ ਸਫੇਅਰ ਸਫੇਅਰ ਹੈਗੀ ਫਲੈਟ ਦੇ ਕੰਪੈਰੀਜ਼ਨ ਹਨਾ। ਤੇ ਉਸ ਤੋਂ ਇਲਾਵਾ ਹਾਂਜੀ ਜਿਹੜੇ ਅੱਗੇ ਮੈਂ ਹੋਰ ਵੀ ਆਪਾਂ ਗੱਲ ਕਰਾਂਗੇ ਕਿ ਕਿਵੇਂ ਸਾਨੂੰ, ਮਤਲਬ ਇਹ ਤਾਂ ਇੱਕ ਚੀਜ਼ ਹੋ ਗਈ ਤੁਸੀਂ ਟੈਲੀਸਕੋਪ ਤੋਂ ਦੇਖ ਰਹੇ ਆ ਹਨਾ, ਬਾਕੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਹ ਪ੍ਰੂਵ ਕਰਦੀਆਂ ਹੈ ਕਿ ਅਰਥ ਸਫੇਅਰ ਆ, ਮਤਲਬ ਇਹ ਕੁਐਸਚਨ ਹੋਣਾ ਹੀ ਨਹੀਂ ਚਾਹੀਦਾ ਅੱਜ ਕੱਲ ਦੇ ਟਾਈਮ ਚ, ਬਟ ਸਟਿਲ ਕਿਉਂਕਿ ਹੁਣ ਜਿਹੜਾ ਕਿਉਂਕਿ ਆਪਾਂ ਨੂੰ ਹੁਣ ਦੇਖਣ ਨੂੰ ਮਿਲਦਾ ਹੀ, ਹੁਣ ਤਾਂ ਆਪਾਂ ਤਾਂ ਦੇਖ ਹੀ ਰਹੇ ਪਿਛਲੇ 10 ਸਾਲ ਚ ਕਿੰਨੀ ਟ੍ਰਾਂਜੀਸ਼ਨ ਹੋਈ ਆ ਹਨਾ, ਹਰ ਇੱਕ ਮਤਲਬ ਕੋਈ ਨਵੀਆਂ ਹੀ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਣ ਲੱਗ ਜਾਂਦੀਆਂ ਕਿ ਇਹ ਚੀਜ਼ ਏਦਾਂ ਨਹੀਂ ਹੋਈ ਹੈਗੀ ਤੇ ਨਹੀਂ ਮਤਲਬ ਹੋਈ ਹਨਾ। ਪਰ ਆਪਣਾ ਮੇਨ ਸਾਡਾ ਮਤਲਬ ਇਹਨਾਂ ਦਾ ਇੱਦਾਂ ਹੋਣਾ ਚਾਹੀਦਾ ਕਿ ਹੁਣ ਜਦੋਂ ਮੰਨ ਲਓ ਸਾਨੂੰ ਕੋਈ ਕੋਈ ਪ੍ਰੋਬਲਮ ਹੁੰਦੀ ਆ, ਕੋਈ ਹੈਲਥ ਦੀ ਪ੍ਰੋਬਲਮ ਹੁੰਦੀ ਆ ਹਨਾ, ਜਾਂ ਸਾਡੇ ਕੋਈ ਕਾਰ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਜਾਂ ਮਕੈਨਿਕ ਕੋਲ ਜਾਂਦੇ ਹਾਂ ਜਾਂ ਉੱਦਾਂ ਦੇ ਬੰਦੇ ਕੋਲ ਜਾਂਦੇ ਹਾਂ ਹਨਾ, ਅਸੀਂ ਇਹ ਤਾਂ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਵੀ ਜਾ ਕੇ ਪੁੱਛਣ ਲੱਗ ਜਾਂਦੇ, ਜਾਂ ਡਾਕਟਰ ਨੇ ਸਾਨੂੰ ਜਾ ਕੇ ਡਾਕਟਰ ਨੇ ਕਹਿ ਤਾ ਕਿ ਤੈਨੂੰ ਇਹ ਡਾਕਟਰ ਨੇ ਮੇਰੀ ਰਿਪੋਰਟ ਦੇਖ ਕੇ ਕਹਿ ਤਾ ਕਿ ਤੈਨੂੰ ਇਹ ਪ੍ਰੋਬਲਮ ਹੈਗੀ ਆ, ਹੁਣ ਮੈਂ ਆਪ ਤਾਂ ਉਹ ਰਿਪੋਰਟ ਦੇਖ ਕੇ ਨਹੀਂ ਨਾ ਦੇਖਣ ਲੱਗ ਜਾਂਦੀ ਜਾਂ ਕਿਸੇ ਨੂੰ ਕਿਸੇ ਹੋਰ ਹੀ ਬੰਦੇ ਨੂੰ ਪੁੱਛਣ ਲੱਗ ਜੂੰਗੀ ਕਿ ਜਿਹੜਾ ਨਹੀਂ ਜਿਹਨੂੰ ਉਸ ਚੀਜ਼ ਦੀ ਨੌਲੇਜ ਹੋਊਗੀ। ਸੋ ਇਹਨਾਂ ਚੀਜ਼ਾਂ 'ਚ ਵੀ ਸਾਨੂੰ ਜਿਹੜਾ ਉਹਨਾਂ ਲੋਕਾਂ ਦੀ ਹੀ ਮੇਰੇ ਖਿਆਲ ਨਾਲ ਜ਼ਿਆਦਾ ਗੱਲ ਸੁਣਨੀ ਚਾਹੀਦੀ ਜਿਹੜੇ ਐਕਚੁਅਲ 'ਚ ਕੰਮ ਕਰ ਰਹੇ ਆ ਉਹਨਾਂ ਚੀਜ਼ਾਂ ਦੇ ਉੱਤੇ, ਨਾ ਕਿ ਜਿਹੜੇ ਇੱਧਰੋਂ ਉੱਧਰੋਂ ਪੜ੍ਹ ਕੇ ਹਨਾ ਜਿਹੜੀ ਵੀ ਗੱਲ ਕਰ ਰਹੇ ਹੈਗੇ ਆ।
0: ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਤਾਂ ਸਪੈਸ਼ਲੀ ਇਹੀ ਹੈਗਾ, ਉਹ ਯੂਟਿਊਬ ਦੇ ਉੱਤੇ ਵੀਡੀਓ ਜਿਵੇਂ ਤੁਸੀਂ ਕਹਿ ਰਹੇ ਹੋ ਬਣਾਉਣ ਦੇ ਚੱਕਰ ਦੇ ਵਿੱਚ, ਕੁਛ ਵੀ ਆਪਣੇ ਪੱਲਿਓਂ ਕੁਛ ਇਹੋ ਜਿਹਾ ਕਹੋ ਜਿਹੜਾ ਕੰਟਰੋਵਰਸ਼ੀਅਲ ਹੋਵੇ, ਬੇਸ਼ੱਕ ਤੁਹਾਨੂੰ ਪਤਾ ਵੀ ਹੈ ਕਿ ਉਹ ਝੂਠ ਹੈ, ਬਟ ਯੂ ਨੋ ਕਿ ਐਟ ਦੀ ਐਂਡ ਆਫ ਦੀ ਡੇ ਇਟਸ ਆਲ ਅਬਾਊਟ ਨੰਬਰਸ, ਇਹ ਸਾਰੀ ਲਾਈਕਸ ਸ਼ੇਅਰਸ ਕਮੈਂਟਸ ਔਰ ਪੈਸੇ ਕਮਾਉਣ ਦੀ ਗੇਮ ਹੈਗੀ। ਸੋ ਝੂਠੀ ਜਾਣਕਾਰੀ ਜਿਹੜੀ ਹੈ ਤੁਸੀਂ ਬੜੀ ਆਸਾਨੀ ਦੇ ਨਾਲ ਫੈਲਾ ਦਿੰਦੇ, ਬਟ ਫੈਕਟਸ ਜਿਹੜੇ ਨੇ ਉਹ ਤੁਹਾਡੇ ਕਲੀਅਰ ਹੋਣੇ ਚਾਹੀਦੇ ਹੈਗੇ ਜੇ ਪੜ੍ਹੇ ਹੈਗੇ ਹੋ ਇਸ ਮਾਮਲੇ ਦੇ ਵਿੱਚ ਜਾਂ ਫਿਰ ਸਾਡਾ ਸ਼ੋਅ ਸੁਣਦੇ ਹੈਗੇ। ਸੰਦੀਪ ਜੀ ਇੱਕ ਬ੍ਰੇਕ ਲੈ ਲਈਏ ਅਤੇ ਬ੍ਰੇਕ ਤੋਂ ਬਾਅਦ ਫਿਰ ਕੁਛ ਜਿਹੜੀਆਂ ਮਿਥਸ ਹੈਗੀਆਂ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਵੀ ਗੱਲਾਂ ਮੈਂ ਕਰਨੀਆਂ ਨੇ। ਅਤੇ ਜਿਵੇਂ ਅਕਸਰ ਜਿੱਦਾਂ ਤੁਸੀਂ ਕਿਹਾ ਹੈਗਾ ਕਿ ਕੁਛ ਲੋਕ ਇਹ ਗੱਲ ਜਦੋਂ ਕਰ ਦਿੰਦੇ ਨੇ ਅਤੇ ਉੱਧਰਲੇ ਪਾਸੇ ਕੁਛ ਲੋਕ ਐਸੇ ਵੀ ਨੇ ਜਿਹੜੇ ਇਸ ਕਿਸਮ ਦੀਆਂ ਮਿਥਸ ਨੂੰ ਐਕਸੈਪਟ ਵੀ ਕਰ ਲੈਂਦੇ ਹੈਗੇ ਨੇ। ਸੋ ਉਹ ਵੀ ਉਹਦੀਆਂ ਵੀ ਕੀ ਵਜ੍ਹਾ ਹੈਗੀਆਂ ਨੇ, ਕਿਉਂ ਇੰਨੀਆਂ ਸਾਨੂੰ ਇਹ ਰਿਅਲਿਸਟਿਕ ਜੀਆਂ ਲੱਗਦੀਆਂ ਨੇ ਮਿਥਸ, ਅਤੇ ਕਿਉਂ ਅਸੀਂ ਇੱਕ ਬੜੀ ਸਿੰਪਲ ਜਿਹੀ ਥਿਊਰੀ ਨੂੰ ਸਮਝ ਨਹੀਂ ਪਾਉਂਦੇ ਹੈਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਸੰਦੀਪ ਜੀ ਇਹਦੇ ਬਾਰੇ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ, ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ,
7: ਜਵੈਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਵੈਲਕਮ ਬੈਕ ਜੀ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਡਾਕਟਰ ਸੰਦੀਪ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਫਲੈਟ ਅਰਥ ਦੀ ਇੱਕ ਬੇਸਿਕ ਜੀ ਥਿਊਰੀ ਤੁਹਾਨੂੰ ਸਮਝਾਤੀ ਹੁਣ ਇਹਦੇ ਨਾਲ ਜੁੜੇ ਹੋਏ ਕੁਛ ਸਵਾਲ ਜਵਾਬ ਕਰਨੇ ਹੈਗੇ ਨੇ ਜਿਹੜੇ ਆਮ ਤੌਰ ਦੇ ਉੱਤੇ ਹਰ ਇੱਕ ਦੇ ਜ਼ਹਿਨ ਦੇ ਵਿੱਚ ਆਉਂਦੇ ਨੇ ਸੰਦੀਪ ਜੀ ਵੈਲਕਮ ਬੈਕ ਜੀ ਕੀ ਹਾਲ ਚਾਲ ਠੀਕ ਹੋ
1: ਅੱਛਾ
0: ਹੋ ਸਕਦਾ ਹੈ ਕਿ ਮੇਰੇ ਸਵਾਲ ਥੋੜੇ ਜਿਹੇ ਬੇਤੁਕੇ ਹੋਣ ਪਰ ਉਹ ਕਿਉਂਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਵਾਲ ਆਉਂਦੇ ਨੇ ਤਾਂ ਮੈਂ ਪੁੱਛਣੇ ਨੇ ਤੁਸੀਂ ਜਿਵੇਂ ਮਰਜ਼ੀ ਸਾਦਾ ਕਰਕੇ ਸਮਝਾ ਦਿਓ ਸਾਇੰਟੀਫਿਕਲੀ ਸਮਝਾ ਦਿਓ ਅਤੇ ਇੱਕ ਤਾਂ ਇਹ ਚੀਜ਼ ਹੈਗੀ ਹੈ ਜਦੋਂ ਠੀਕ ਹੈ ਆਪਾਂ ਸਾਰਾ ਸਮਝ ਗਏ ਕਿ ਹਿਸਟਰੀ ਕੀ ਕਹਿੰਦੀ ਸੀ ਇਹਦਾ ਆਈਡੀਆ ਕੀ ਹੈਗਾ ਔਰ ਸਾਇੰਟਿਸਟ ਨੇ ਕੀ ਤਰਕ ਦਿੱਤੇ ਇਹ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ ਪਰ ਉਹ ਬਾਅਦ 'ਚ ਜਾ ਕੇ ਫਿਰ ਬੰਦਾ ਕਹਿ ਦਿੰਦਾ ਨਾ ਪਰ ਮੈਨੂੰ ਆਹ ਗੱਲ ਨਹੀਂ ਸਮਝ ਲੱਗੀ ਸੋ ਉਹ ਉਹ ਜਿਹੜਾ ਪਰ ਹੈਗਾ ਉਹਦੇ 'ਚ ਮੈਂ ਇਹ ਪੁੱਛੂੰਗਾ ਠੀਕ ਹੈ ਮੈਂ ਕਨਵਿੰਸ ਹੈਗਾ ਅਰਥ ਸਫੇਰੀਕਲ ਸ਼ੇਪ 'ਚ ਹੈ ਅਤੇ ਲੱਗਦੀ ਸਾਨੂੰ ਜਿਹੜੀ ਉਹ ਚਪਟੀ ਹੈਗੀ ਹੈ ਬਟ ਹੈ ਨਹੀਂ ਚਪਟੀ ਪਰ ਜੇ ਸਫੇਰੀਕਲ ਸ਼ੇਪ ਦੇ ਵਿੱਚ ਹੈ ਜੇ ਰਾਊਂਡ ਸ਼ੇਪ ਦੇ ਵਿੱਚ ਹੈ ਗੋਲ ਹੈ ਧਰਤੀ ਅਤੇ ਫਿਰ ਉਹ ਜਿਹੜਾ ਕਹਿੰਦੇ ਨੇ ਕਿ 71% ਤਾਂ ਧਰਤੀ 'ਤੇ ਪਾਣੀ ਹੈ ਅਤੇ ਫਿਰ ਉਹ ਜਿਹੜਾ ਸਮੁੰਦਰ ਹੈ ਜਦੋਂ ਐਂ ਕਹਿੰਦੇ ਆ ਕਿ ਗੇੜੇ ਕੱਢਦੀ ਅੱਗੇ ਤਾਂ ਇਹ ਕਹਿੰਦੇ ਹੁੰਦੇ ਸੀ ਨਾ ਕਿ ਸੂਰਜ ਗੇੜੇ ਕੱਢਦਾ ਫਿਰ ਹੁਣ ਇਹ ਗੱਲਾਂ ਸਾਇੰਸਦਾਨਾਂ ਨੇ ਕਹਿਤੀਆਂ ਕਿ ਨਹੀਂ ਧਰਤੀ ਗੇੜੇ ਕੱਢਦੀ ਹੈ ਇੱਕ ਤਾਂ ਧਰਤੀ ਗੋਲ ਹੈ ਉੱਤੋਂ ਇਹ ਗੇੜੇ ਕੱਢਦੀ ਹੈ ਦੂਜੇ ਪਲੈਨਟਸ ਦੇ ਉੱਤੇ ਪਾਣੀ ਹੈ ਨਹੀਂ ਪਰ ਇਸ ਪਲੈਨਟ ਦੇ ਉੱਤੇ ਤਾਂ 71% ਪਾਣੀ ਹੈ ਫਿਰ ਉਹ ਪਾਣੀ ਡੁੱਲ ਡੁੱਲ ਕਿਉਂ ਨਹੀਂ ਜਾਂਦਾ ਹੈਗਾ ਯੂਨੀਵਰਸ ਦੇ ਵਿੱਚ ਇਹਦਾ ਕੀ ਕਾਰਨ ਹੈਗਾ ਉਹਦੇ ਬਾਰੇ ਕੀ ਕਿਉਂਕਿ ਗ੍ਰੈਵੀਟੇਸ਼ਨ ਤਾਂ ਧਰਤੀ ਦੇ ਉੱਤੇ ਹੈ ਬਾਹਰ ਤਾਂ ਫਿਰ ਉਹ ਪਾਣੀ ਡੁੱਲ ਹੀ ਸਕਦਾ ਇੱਥੋਂ
1: ਹਾਂਜੀ ਹਾਂਜੀ ਜਿਹੜੇ ਇਹ ਤੁਸੀਂ ਗੱਲਾਂ ਕੀਤੀਆਂ ਇਹ ਤਾਂ ਇਹ ਸਾਰੀਆਂ ਚੀਜ਼ਾਂ ਕਰਕੇ ਕਿਉਂਕਿ ਹੁੰਦਾ ਕੀ ਹੈ ਜਿਹੜਾ ਅਸੀਂ ਐਜ਼ ਏ ਹਿਊਮਨ ਜਿਹੜੇ ਹੈਗੇ ਆ ਅਸੀਂ ਜਦੋਂ ਸਾਡਾ ਐਵੋਲਿਊਸ਼ਨ ਹੋਇਆ ਤਾਂ ਅਸੀਂ ਇਸ ਚੀਜ਼ ਲਈ ਜ਼ਿਆਦਾ ਇਵੋਲਵ ਨਹੀਂ ਹੋਏ ਸੀਗੇ ਕਿ ਅਸੀਂ ਇਹ ਸਮਝੀਏ ਕਿ ਕੀ ਹੋ ਰਿਹਾ ਹਨਾ ਔਰ ਹਰ ਇੱਕ ਚੀਜ਼ ਨੂੰ ਅਸੀਂ ਸਮਝ ਵੀ ਨਹੀਂ ਸਕਦੇ ਸੀਗੇ ਕਿ ਐਡੇ ਵੱਡੇ ਲੈਵਲ ਦੇ ਉੱਤੇ ਕੀ ਹੋ ਰਿਹਾ ਹਨਾ ਕਿ ਸਾਨੂੰ ਤਾਂ ਮੰਨ ਲਓ ਅਸੀਂ ਆਪਾਂ ਸ਼ਹਿਰ 'ਚ ਰਹਿੰਦੇ ਸਾਨੂੰ ਤਾਂ ਆਲੇ ਦੁਆਲੇ 4-5 ਘਰਾਂ ਦਾ ਵੀ ਨਹੀਂ ਪਤਾ ਹੁੰਦਾ ਨਾ ਇੱਥੇ ਆ ਕੇ ਤਾਂ ਚਲੋ ਉਹ ਵੀ ਨਹੀਂ ਪਤਾ ਹੁੰਦਾ ਇੰਡੀਆ 'ਚ ਥੋੜਾ ਪਿੰਡ ਦਾ ਪਤਾ ਹੁੰਦਾ ਪਰ ਸ਼ਹਿਰਾਂ ਦਾ ਨਹੀਂ ਪਤਾ ਹੁੰਦਾ ਸੋ ਅਸੀਂ ਜਿਹੜੀ ਆ ਇੱਕ ਛੋਟੇ ਲੈਵਲ ਦੇ ਲਈ ਜਿਹੜੇ ਇਵੋਲਵ ਹੋਈ ਸੀ ਬਟ ਇਹ ਸਾਡੀ ਕਿਉਰਿਓਸਿਟੀ ਸੀਗੀ ਕਿ ਅਸੀਂ ਜਿਹੜੀਆਂ ਹੋਰ ਚੀਜ਼ਾਂ ਨੂੰ ਵੀ ਜਾਣਨਾ ਚਾਹਿਆ ਤਾਂ ਅੱਜ ਅਸੀਂ ਜਿਹੜਾ ਇੰਨੀ ਦੂਰ ਜਿਹੜਾ ਯੂਨੀਵਰਸ ਦੇ ਵਿੱਚ ਪਹੁੰਚ ਗਏ ਹਾਂ ਸਾਡੇ ਕੋਲ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਹੈਗੇ ਹਨਾ ਤੇ ਕਿਉਂਕਿ ਅਸੀਂ ਜਿਹੜੇ ਇਸ ਚੀਜ਼ ਲਈ ਇਵੋਲਵ ਨਹੀਂ ਹੋਏ ਸੀ ਤਾਂ ਅਸੀਂ ਮੋਸਟਲੀ ਜਦੋਂ ਕਿਸੇ ਚੀਜ਼ ਨੂੰ ਦੇਖਦੇ ਆ ਤਾਂ ਅਸੀਂ ਛੋਟੇ ਲੈਵਲ ਦੇ ਉੱਤੇ ਦੇਖਦੇ ਹਾਂ ਹਨਾ ਜਿੱਦਾਂ ਤੁਸੀਂ ਕਿਹਾ ਕਿ ਅਰਥ ਜਿਹੜੀ ਆ ਆਪਾਂ ਜਦੋਂ ਖੜੇ ਹੁੰਦੇ ਹਾਂ ਕਿਤੇ ਤਾਂ ਅਰਥ ਤਾਂ ਸਾਨੂੰ ਤਾਂ ਦਿਖਦਾ ਹੈ ਕਿ ਅਰਥ ਫਲੈਟ ਹੈਗੀ ਆ ਇਹ ਪੱਧਰੀ ਹੈਗੀ ਆ ਇੱਦਾਂ ਤਾਂ ਹੈ ਨੀ ਵੀ ਗੋਲ ਆ ਹਨਾ ਕਿ ਇੱਕ ਗਲੀ ਦੂਜੇ ਗਲੀ ਤੋਂ ਜਿਹੜੀ ਆ ਉਹ ਥੱਲੇ ਉਹਦਾ ਲੈਵਲ ਹੈਗਾ ਤੇ ਨਾ ਹੀ ਸਾਨੂੰ ਜੇ ਅਸੀਂ ਸਮੁੰਦਰ ਚ ਵੀ ਦੇਖੀਏ ਸਾਨੂੰ ਬੀਚ ਵੀ ਜਾਂ ਪਾਣੀ ਵੀ ਸਮੁੰਦਰ ਦਾ ਇੱਦਾਂ ਲੱਗਦਾ ਕਿ ਸਿੱਧਾ ਹੈਗਾ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਲੋਕ ਜ਼ਿਆਦਾਤਰ ਹਰ ਕਿਸੇ ਦੇ ਦਿਮਾਗ ਚ ਆਉਂਦੀ ਹੈ ਕਿ ਜੇ ਧਰਤੀ ਘੁੰਮ ਰਹੀ ਹੈਗੀ ਆ ਕਿਉਂਕਿ ਇੱਕ ਪਰਟੀਕੁਲਰ ਸਪੀਡ ਤੇ ਘੁੰਮ ਰਹੀ ਆ ਧਰਤੀ ਹਨਾ ਤਾਂ ਅਸੀਂ ਕਿਉਂ ਨੀ ਨਾਲ ਘੁੰਮ ਰਹੇ ਹੈਗੇ ਅਸੀਂ ਤਾਂ ਖੜੇ ਆ ਉਸੇ ਜਗ੍ਹਾ ਦੇ ਉੱਤੇ ਸਾਨੂੰ ਵੀ ਘੁੰਮਣਾ ਚਾਹੀਦਾ ਨਾਲ ਜੇ ਅਰਥ ਘੁੰਮ ਰਹੀ ਆ ਤੇ ਇਹਦੀ ਸਭ ਤੋਂ ਜਿਹੜੀ ਸੌਖੀ ਐਗਜ਼ਾਮਪਲ ਜਿਹੜੀ ਸੀ ਅੱਜ ਸਮਝ ਸਕਦੇ ਹਾਂ ਅੱਜ ਅਸੀਂ ਅਗਰ ਆਸਟ੍ਰੇਲੀਆ ਬੈਠੇ ਹਾਂ ਜਾਂ ਕਿਤੇ ਵੀ ਓਵਰਸੀਜ਼ ਬੈਠੇ ਹਾਂ ਤਾਂ ਅਸੀਂ ਜਹਾਜ਼ ਦੇ ਵਿੱਚ ਸਫ਼ਰ ਕਰਕੇ ਇੱਥੇ ਆਏ ਹਾਂ ਹਨਾ ਅਸੀਂ ਜਿਹੜਾ ਸਾਨੂੰ ਟਿਕਟ ਲੈਣੀ ਪਈ ਪਲੇਨ ਦੀ ਅਸੀਂ ਆਏ ਤੇ ਸਾਨੂੰ ਪਤਾ ਹੈ ਕਿ ਜਦੋਂ ਪਲੇਨ ਮੂਵ ਜਿਹੜਾ ਪਲੇਨ ਜਿਹੜਾ ਜਦੋਂ ਚੜ੍ਹਦਾ ਹੈਗਾ ਇੱਕਦਮ ਤਾਂ ਉਸ ਟਾਈਮ ਸਾਨੂੰ ਫੀਲ ਹੁੰਦਾ ਕਿ ਅਸੀਂ ਪਲੇਨ ਦੇ ਨਾਲ ਹੀ ਜਾ ਰਹੇ ਹਾਂ ਹਨਾ ਪਰ ਜਦ ਪਲੇਨ ਇੱਕ ਲੈਵਲ ਦੇ ਉੱਤੇ ਆ ਜਾਂਦਾ ਤਾਂ ਸਾਨੂੰ ਫੀਲ ਨਹੀਂ ਹੁੰਦਾ ਕਿ ਅਸੀਂ ਵੀ ਕਿਤੇ ਜਾ ਰਹੇ ਹਾਂ ਅਸੀਂ ਮਤਲਬ ਕਿ ਇੱਕ ਸਾਨੂੰ ਇੱਦਾਂ ਲੱਗਦਾ ਕਿ ਸਟੇਬਲੀ ਇੱਕੋ ਹੀ ਜਗ੍ਹਾ ਦੇ ਉੱਤੇ ਬੈਠੇ ਹਾਂ ਬਟ ਪਲੇਨ ਤਾਂ ਮੂਵ ਕਰ ਰਿਹਾ ਆ ਪਲੇਨ ਕਿਉਂਕਿ ਇੱਕ ਪਰਟੀਕੁਲਰ ਸਪੀਡ ਦੇ ਉੱਤੇ ਮੂਵ ਕਰ ਰਿਹਾ ਤਾਂ ਅਸੀਂ ਵੀ ਉਹਦੇ ਨਾਲ ਉਸੇ ਸਪੀਡ ਦੇ ਉੱਤੇ ਮੂਵ ਕਰ ਰਹੇ ਹਾਂ ਤਾਂ ਸਾਨੂੰ ਰਿਅਲਾਈਜ਼ ਨਹੀਂ ਹੁੰਦਾ ਕਿ ਅਸੀਂ ਵੀ ਤੁਰ ਰਹੇ ਹਾਂ ਸਾਨੂੰ ਲੱਗਦਾ ਕਿ ਅਸੀਂ ਇੱਕੋ ਜਗ੍ਹਾ ਬੈਠੇ ਹਾਂ ਨਾ ਬਟ ਫਿਰ ਵੀ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚ ਜਾਂਦੇ ਹਾਂ ਸੇਮ ਅਰਥ ਦਾ ਵੀ ਹੁੰਦਾ ਕਿਉਂਕਿ ਅਰਥ ਦੇ ਜਦੋਂ ਮੂਵ ਕਰ ਰਹੀ ਆ ਤਾਂ ਅਰਥ ਦੇ ਨਾਲ ਅਸੀਂ ਵੀ ਮੂਵ ਕਰ ਰਹੇ ਹਾਂ ਬਟ ਕਿਉਂਕਿ ਸੇਮ ਹੀ ਸਪੀਡ ਦੇ ਉੱਤੇ ਜਿਹੜਾ ਜਿਹੜੀ ਆ ਅਸੀਂ ਮੂਵ ਕਰ ਰਹੇ ਹਾਂ ਇਸ ਲਈ ਸਾਨੂੰ ਇੰਨਾ ਫੀਲ ਨਹੀਂ ਹੁੰਦਾ ਕਿ ਜਿਹੜਾ ਸਾਨੂੰ ਵੀ ਜਿਹੜਾ ਮਤਲਬ ਇੱਕ ਜਗ੍ਹਾ ਤੋਂ ਕਿੱਦਾਂ ਕਿਉਂ ਨਹੀਂ ਹੈਗਾ ਕਿ ਅਸੀਂ ਆਸਟ੍ਰੇਲੀਆ ਬੈਠੇ ਬੈਠੇ ਅਗਲੇ ਦਿਨ ਇੰਗਲੈਂਡ ਜਾਂ ਕੈਨੇਡਾ ਕਿਉਂ ਨਹੀਂ ਪਹੁੰਚ ਜਾਂਦੇ ਹਨਾ ਤੇ ਕਿਉਂਕਿ ਅਸੀਂ ਜਿਹੜਾ ਉਹ ਨਾਲ ਹੀ ਸਪੀਡ ਨਾਲ ਮੂਵ ਕਰ ਰਹੇ ਹਾਂ ਤੇ ਇਸੇ ਲਈ ਔਰ ਜਿਹੜੀ ਆ ਇਹਦੀ ਇੱਕ ਹੋਰ ਐਗਜ਼ਾਮਪਲ ਹੈਗੀ ਗ੍ਰੈਵਿਟੀ ਦੀ ਜਿਹੜੀ ਜਿੱਦਾਂ ਪਲਾਂਟਸ ਹੈਗੇ ਸਾਨੂੰ ਪਤਾ ਸਾਡੇ ਪਲਾਂਟਸ ਜਿਹੜੇ ਆ ਰੂਟਸ ਜਿਹੜੀਆਂ ਥੱਲੇ ਨੂੰ ਜਾਂਦੀਆਂ ਹਨਾ ਔਰ ਸ਼ੂਟਸ ਜਿਹੜੀਆਂ ਉੱਪਰ ਨੂੰ ਜਾਂਦੀਆਂ ਤੇ ਉਹਦੇ ਚ ਵੀ ਗ੍ਰੈਵਿਟੀ ਜਿਹੜਾ ਆਪਣਾ ਰੋਲ ਪਲੇ ਕਰਦੀ ਆ ਕਿ ਇਹਦੀ ਅਸੀਂ ਕਰਾਂਗੇ ਕਿਸੇ ਪੋਡਕਾਸਟ ਵਾਲ ਕਿ ਕਿਉਂ ਇੱਦਾਂ ਹੁੰਦਾ ਬਟ ਉਹਦੇ ਚ ਵੀ ਗ੍ਰੈਵਿਟੀ ਦਾ ਹੀ ਜਿਹੜਾ ਰੋਲ ਹੁੰਦਾ ਹੈਗਾ
0: ਓਕੇ
1: ਉਸ ਤੋਂ ਇਲਾਵਾ ਤੁਸੀਂ ਹਾਂਜੀ ਜੀਪੀਐਸ ਵਗੈਰਾ ਯੂਜ਼ ਕਰਦੇ ਹੋ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੇ ਕੁਛ ਕੁ ਜਿਹੜੇ ਸਵਾਲ ਹੁੰਦੇ ਆ ਕਿ ਅੱਛਾ ਇੱਕ ਹੁੰਦਾ ਕਿ ਸਾਨੂੰ ਲੱਗਦਾ ਕਿ ਸਨ ਤਾਂ ਇਹ ਵੀ ਸਾਨੂੰ ਲੱਗਦਾ ਕਿ ਸਨ ਜਿਹੜਾ ਈਸਟ ਤੋਂ ਚੜ੍ਹਦਾ ਵੈਸਟ ਚ ਚਲੇ ਜਾਂਦਾ ਤਾਂ ਉਹ ਤਾਂ ਹੀ ਹੋ ਸਕਦਾ ਕਿ ਨਾਰਮਲੀ ਅਸੀਂ ਸੋਚਦੇ ਹਾਂ ਕਿ ਉਹ ਤਾਂ ਹੀ ਹੋ ਸਕਦਾ ਜੇ ਅਰਥ ਫਲੈਟ ਹੈਗੀ ਆ ਹਨਾ ਬਟ ਉਹ ਇਸ ਲਈ ਆ ਕਿ ਜਿੱਦਾਂ ਅਸੀਂ ਦੱਸਿਆ ਕਿ ਅਰਥ ਜਿਹੜਾ ਉਹ ਜਿਹੜਾ ਘੁੰਮ ਰਿਹਾ ਸਨ ਜਿਹੜਾ ਅਰਥ ਜਿਹੜੀ ਸਨ ਦੁਆਲੇ ਘੁੰਮ ਰਿਹਾ ਤੇ ਅਸੀਂ ਜਿਹੜਾ ਥੱਲੜਾ ਹਿੱਸਾ ਜਿਹੜਾ ਨਹੀਂ ਦੇਖ ਪਾ ਰਹੇ ਹੈਗੇ ਤਾਂ ਸਾਨੂੰ ਨੀ ਪਤਾ ਚੱਲਦਾ ਕਿ ਸਨ ਜਿਹੜਾ ਕਿੱਥੋਂ ਕਿੱਥੇ ਗਿਆ ਹਨਾ ਤਾਂ ਸਾਨੂੰ ਇਹ ਫੀਲ ਹੁੰਦਾ ਕਿ ਅਸੀਂ ਇੱਕ ਫਲੈਟ ਉਹਦੇ ਤੇ ਰਹਿ ਰਹੇ ਹਾਂ ਪਰ ਅਸੀਂ ਜਿਹੜਾ ਇੱਕ ਬਹੁਤ ਛੋਟਾ ਹਿੱਸਾ ਦੇਖ ਰਹੇ ਹਾਂ ਅਰਥ ਦਾ ਇੰਨੇ ਵੱਡੇ ਅਰਥ ਦੇ ਕੰਪੈਰੇਟਿਵਲੀ ਤੇ ਇਸ ਲਈ ਸਾਨੂੰ ਜ਼ਿਆਦਾ ਇਹ ਫੀਲ ਹੁੰਦਾ ਕਿ ਸਾਰਾ ਕੁਛ ਸਿੱਧਾ ਸਿੱਧਾ ਹੀ ਆ ਇੱਥੇ ਕੋਈ ਮਤਲਬ ਐਵੇਂ ਨਹੀਂ ਹੈਗਾ ਹਨਾ ਤੇ ਪਾਣੀ ਨੂੰ ਵੀ ਜਿਹੜਾ ਜਿਹੜਾ ਗ੍ਰੈਵਿਟੀ ਕਿਉਂਕਿ ਅਰਥ ਦੀ ਗ੍ਰੈਵਿਟੀ ਤਾਂ ਆਪਣੀ ਗ੍ਰੈਵਿਟੀ ਹੋ ਗਈ ਉਸ ਤੋਂ ਇਲਾਵਾ ਜਿਹੜੇ ਬਾਕੀ ਪਲੈਨਟ ਵੀ ਇੱਕ ਦੂਜੇ ਨੂੰ ਜਿਹੜਾ ਜਿਹੜੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ ਹਨਾ ਤੇ ਉਹ ਇੱਕ ਬੈਲੈਂਸ ਜਿਹੜਾ ਬਣਿਆ ਰਹਿੰਦਾ ਹੈ
0: ਰਾਈਟ ਠੀਕ ਹੈ ਅੱਛਾ ਇੱਕ ਕੁਐਸਚਨ ਇਹ ਵੀ ਹੈ ਕਿ ਆਹ ਹੁਣ ਮੇਰੇ ਖਿਆਲ ਨਾਲ ਕੁਛ ਕੁ ਦਿਨ ਪਹਿਲਾਂ ਸੂਰਜ ਗ੍ਰਹਿਣ ਲੱਗ ਕੇ ਹਟਿਆ ਹਨਾ ਤੇ ਇਹ ਜਦੋਂ ਜਿਹੜੀ ਇਹ ਸ਼ੈਡੋ ਹੈ ਧਰਤੀ ਦੇ ਉੱਤੇ ਜਿਹੜੀ ਸੂਰਜ ਦੀ ਪੈਂਦੀ ਹੈ ਜੇ ਆਪਾਂ ਸਫੇਰੀਕਲ ਸ਼ੇਪ ਦੇ ਵਿੱਚ ਹੈਗੇ ਹਾਂ ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈਗੀ ਹੈ ਜਦੋਂ ਧਰਤੀ ਘੁੰਮਦੀ ਹੈਗੀ ਇੱਕ ਤਾਂ ਤੁਸੀਂ ਦੱਸਿਆ ਕਿ ਠੀਕ ਹੈ ਆਪਾਂ ਨੂੰ ਨਹੀਂ ਫੀਲ ਹੁੰਦਾ ਹੈਗਾ ਇਹ ਪਰ ਜਿਹੜੀ ਸ਼ੈਡੋ ਦੀ ਗੱਲ ਜਿਹੜੀ ਹੈਗੀ ਹੈ ਉਹ ਧਰਤੀ ਦੇ ਉੱਤੇ ਇਹਨਾਂ ਦੀ ਪੈਂਦੀ ਹੈ ਮੂਨ ਦੀ ਜਾਂ ਸਨ ਦੀ ਉਹ ਫਿਰ ਫਲੈਟ ਅਰਥ ਦਾ ਮਤਲਬ ਕੀ ਹੈ ਕਿ ਇੱਕ ਸੋਰੀ ਸਫੇਰੀਕਲ ਅਰਥ ਦਾ ਮਤਲਬ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਅਰਥ ਦਾ ਪਾਸਾ ਜਦੋਂ ਘੁੰਮਿਆ ਹੋਇਆ ਹੈਗਾ ਸੂਰਜ ਵਾਲੇ ਪਾਸਿਓਂ ਤਾਂ ਉੱਧਰ ਹਨੇਰਾ ਉੱਧਰ ਉਹ ਰਾਤ ਹੋਈ ਹੋਈ ਹੈ ਅਤੇ ਇੱਕ ਪਾਸਾ ਹੈਗਾ ਜਿਵੇਂ ਨੌਰਦਰਨ ਹੈਮੀਸਫੇਅਰ ਸਦਰਨ ਹੈਮੀਸਫੇਅਰ ਅਤੇ ਦੂਜਾ ਪਾਸਾ ਹੈਗਾ ਜਿੱਥੇ ਇੱਦਾਂ ਹੀ ਈਸਟਰਨ ਵੈਸਟਰਨ ਹੈਮੀਸਫੇਅਰ ਹੋ ਗਏ ਇਹਨਾਂ ਉਸ ਹਿੱਸੇ ਦੇ ਵਿੱਚ ਦਿਨ ਹੈਗਾ ਦੂਜੇ ਹਿੱਸੇ ਦੇ ਵਿੱਚ ਰਾਤ ਹੈਗੀ ਹੈ ਸੋ ਜਦੋਂ ਧਰਤੀ ਫਲੈਟ ਨਹੀਂ ਹੈਗੀ ਸਫੇਰੀਕਲ ਹੈਗੀ ਹੈ ਮਤਲਬ ਮੈਂ ਮੰਨ ਰਿਹਾ ਮੈਨੂੰ ਇੱਦਾਂ ਨਾ ਸਮਝੋ ਤੁਸੀਂ ਕਿ ਮੈਂ ਮੰਨ ਨਹੀਂ ਰਿਹਾ ਮੈਂ ਮੰਨ ਰਿਹਾ ਕਿ ਸਫੇਰੀਕਲ ਹੈਗੀ ਹੈ ਬਟ ਫਿਰ ਇਹ ਥਿਊਰੀਆਂ ਕਿਵੇਂ ਕੰਮ ਕਰਦੀਆਂ ਨੇ
1: ਹਾਂਜੀ ਇਹ ਜਿੱਦਾਂ ਮੈਂ ਪਹਿਲਾਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਇੰਨੇ ਸਾਲ ਪਹਿਲਾਂ ਸਾਡੇ ਕੋਲ ਲਿਟਰੇਚਰ ਸੀਗਾ ਜਿਹਦੇ ਚ ਸਾਨੂੰ ਪਤਾ ਲੱਗਿਆ ਨਾ ਲੋਕ ਅਬਜ਼ਰਵ ਕਰਦੇ ਸੀ ਫਿਰ ਸਾਡੇ ਕੋਲ ਜਿਹੜਾ ਆ ਸਾਇੰਟਿਫਿਕ ਇੰਸਟਰੂਮੈਂਟ ਆਉਣ ਲੱਗੇ ਕਿ ਸੈਟੇਲਾਈਟਸ ਅਸੀਂ ਜਿਹੜੀਆਂ ਭੇਜਣੀਆਂ ਸ਼ੁਰੂ ਕੀਤੀਆਂ ਰੋਵਰ ਭੇਜਣੇ ਸ਼ੁਰੂ ਕੀਤੇ ਤਾਂ ਸਾਨੂੰ ਧਰਤੀ ਦੇ ਬਾਹਰੋਂ ਧਰਤੀ ਦੀ ਫੋਟੋ ਜਿਹੜੀ ਆ ਦਿਖਣ ਲੱਗ ਗਈ ਹਨਾ ਕਿ ਕਿੱਦਾਂ ਦੀ ਧਰਤੀ ਦਿਖਦੀ ਆ ਉਸ ਤੋਂ ਇਲਾਵਾ ਹੁਣ ਹੌਲੀ ਹੌਲੀ ਐਡਵਾਂਸਮੈਂਟ ਹੋ ਰਹੀ ਆ ਤਾਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਜੀਪੀਐਸ ਦਾ ਯੂਜ਼ ਕਰਦੇ ਹਾਂ ਹਨਾ ਨੈਵੀਗੇਸ਼ਨ ਸਿਸਟਮ ਜਿਹੜੇ ਪਲੇਨ ਦੀ ਮੈਂ ਗੱਲ ਕੀਤੀ ਆ ਕਿ ਇੱਕ ਜਿਹੜੇ ਵਰਲਡ ਦੀ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ ਤੁਸੀਂ ਜਾਂਦੇ ਆ ਉਹਦੇ ਵਿੱਚ ਵੀ ਜਿਹੜੇ ਆ ਨੈਵੀਗੇਸ਼ਨ ਜਿਹੜੀ ਯੂਜ਼ ਹੁੰਦੀ ਆ ਉਹ ਅਰਥ ਦੇ ਇਸੇ ਮਾਡਲ ਦੇ ਉੱਤੇ ਬੇਸਡ ਆ ਕਿ ਅਰਥ ਜਿਹੜੀ ਸਫੈਰੀਕਲ ਹੈਗੀ ਆ ਹਨਾ ਕਿਉਂਕਿ ਜਿਹੜੇ ਜਦੋਂ ਫਲੈਟ ਅਰਥ ਦੀ ਜਿਹੜੇ ਲੋਕ ਮੰਨਦੇ ਆ ਇਸ ਗੱਲ ਨੂੰ ਉਹ ਇਸ ਤਾਂ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਹਾਲਾਂਕਿ ਉਹਨਾਂ ਦੇ ਵੀ ਅਲੱਗ ਅਲੱਗ ਵਿਊਜ਼ ਹੈਗੇ ਆ ਬਟ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਆਰਕਟਿਕ ਜਿਹੜਾ ਸਰਕਲ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ ਪੈਂਦਾ ਅਰਥ ਦੇ ਤੇ ਅੰਟਾਰਕਟਿਕਾ ਜਿਹੜਾ ਉਹ ਇੱਕ ਆਈਸ ਦੀ ਬਹੁਤ ਵੱਡੀ ਜਿਹੜੀ ਉਹਦੀ ਵਾਲ ਹੈਗੀ ਆ ਜਿਹੜੀ ਪੂਰੀ ਅਰਥ ਦੇ ਦੁਆਲੇ ਹੈਗੀ ਆ ਹਨਾ ਬਟ ਜਦੋਂ ਤੁਸੀਂ ਅਗਰ ਤੁਸੀਂ ਜਿਹੜਾ ਇਹਨਾਂ ਨੈਵੀਗੇਸ਼ਨ ਸਿਸਟਮਸ ਦੀ ਗੱਲ ਕਰੋ ਚਾਹੇ ਅਸੀਂ ਸਾਡੀ ਐਮਰਜੈਂਸੀ ਸਰਵਿਸਿਸ ਆ ਜਾਂ ਅਸੀਂ ਜੀਪੀਐਸ ਗੂਗਲ ਮੈਪਸ ਯੂਜ਼ ਕਰਦੇ ਹਾਂ ਜਾਂ ਪਲੇਨਸ ਜਿਹੜੇ ਆ ਜੀਪੀਐਸ ਯੂਜ਼ ਕਰਦੇ ਹੈਗੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣ ਦੇ ਲਈ ਉਹ ਸਾਰੀ ਜਿੰਨੇ ਵੀ ਜਿਹੜੀਆਂ ਟੈਕਨੋਲੋਜੀਜ਼ ਬਣੀਆਂ ਹੈਗੀਆਂ ਉਹ ਅਰਥ ਦੀ ਸਫੇਅਰ ਸ਼ੇਪ ਦੇ ਬੇਸ ਦੇ ਉੱਤੇ ਬਣੀਆਂ ਹੈਗੀਆਂ ਨਾ ਕਿ ਅਰਥ ਦੀ ਜਿਹੜੀ ਆ ਚਪਟੀ ਹੁੰਦੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇਹ ਜਿਹੜੀਆਂ ਟੈਕਨੋਲੋਜੀਜ਼ ਆਈਆਂ ਤਾਂ ਉਸ ਤੋਂ ਪਹਿਲਾਂ ਜੋ ਵੀ ਰਿਸਰਚ ਚੱਲ ਰਹੀ ਸੀਗੀ ਉਹ ਇਸੇ ਕੈਲਕੂਲੇਸ਼ਨ ਤੇ ਸੀਗੀ ਕਿ ਅੱਛਾ ਧਰਤੀ ਗੋਲ ਆ ਤਾਂ ਉਹਨਾਂ ਦੇ ਮਤਲਬ ਉਸੇ ਹਿਸਾਬ ਨਾਲ ਜਿਹੜੀਆਂ ਉਹ ਕੈਲਕੂਲੇਸ਼ਨ ਬਣੀਆਂ ਉਹ ਕਦੇ ਵੀ ਅਗਰ ਤੁਸੀਂ ਧਰਤੀ ਫਲੈਟ ਹੁੰਦੀ ਤਾਂ ਇਹ ਜਿਹੜਾ ਜੀਪੀਐਸ ਸਿਸਟਮ ਅਸੀਂ ਯੂਜ਼ ਕਰਦੇ ਹਾਂ ਅੱਜ ਉਹ ਕਦੇ ਵੀ ਪੋਸੀਬਲ ਨਹੀਂ ਹੋਣਾ ਸੀਗਾ ਕਿਉਂਕਿ ਜਿਹੜੀ ਇੱਕ ਚੀਜ਼ ਜਿਹੜੀ ਫੋਰ ਐਗਜ਼ਾਮਪਲ ਮੈਂ ਇਹਦਾ ਹੀ ਦੱਸਦੀ ਕਿ ਅਸੀਂ ਜਦੋਂ ਅਸੀਂ ਖਾਣਾ ਖਾਂਦੇ ਕੋਈ ਅੱਜ ਕੱਲ੍ਹ ਆਪਾਂ ਬਹੁਤ ਡਾਇਟ ਦਾ ਕਰਦੇ ਹਾਂ ਨਾ ਕੋਈ ਪਰਟੀਕੁਲਰ ਡਾਇਟ ਖਾਂਦੇ ਹਾਂ ਕੋਈ ਪਰਟੀਕੁਲਰ ਫਰੂਟ ਖਾਂਦੇ ਹਾਂ ਤਾਂ ਸਾਨੂੰ ਪਤਾ ਕਿ ਇਸ ਫਰੂਟ ਨਾਲ ਇਹ ਫਾਇਦਾ ਹੁੰਦਾ ਹਨਾ ਤੇ ਹੋ ਸਕਦਾ ਕਿ ਉਹ ਫਾਇਦਾ ਤੁਹਾਨੂੰ ਇਹ ਸਿਰਫ ਐਗਜ਼ਾਮਪਲ ਦੇ ਰਹੀ ਹੈ ਕਿਸੇ ਹੋਰ ਫਰੂਟ ਦੇ ਨਾਲ ਤੁਹਾਨੂੰ ਨਹੀਂ ਹੋ ਰਿਹਾ ਕੋਈ ਪਰਟੀਕੁਲਰ ਚੀਜ਼ ਤੁਹਾਨੂੰ ਇੱਕ ਚੀਜ਼ ਤੋਂ ਮਿਲ ਰਹੀ ਹੈ ਜਿੱਦਾਂ ਤੁਸੀਂ ਓਲਿਵ ਦੀ ਫਿਸ਼ ਆਇਲ ਦੀ ਗੱਲ ਕਰ ਲਓ ਹਨਾ ਉਹ ਤੁਹਾਨੂੰ ਫਿਸ਼ ਤੋਂ ਹੀ ਮਿਲਣਾ ਹੈ ਹਨਾ ਤੁਹਾਨੂੰ ਕਿਸੇ ਹੋਰ ਚੀਜ਼ ਤੋਂ ਨਹੀਂ ਮਿਲਣਾ ਇਸੇ ਤਰ੍ਹਾਂ ਹੀ ਜਿਹੜੀ ਨੈਵੀਗੇਸ਼ਨ ਸਿਸਟਮ ਜਿਹੜੀ ਉਹਨਾਂ ਨੇ ਟੈਕਨੋਲੋਜੀ ਬਣਾਈ ਆ ਉਹ ਅਰਥ ਦੀ ਸਫੇਅਰ ਅਰਥ ਕਿਉਂਕਿ ਸਫੇਅਰ ਆ ਇਸੇ ਲਈ ਹੀ ਉਹ ਟੈਕਨੋਲੋਜੀ ਬਣੀ ਆ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਤਾਂ ਉਹ ਟੈਕਨੋਲੋਜੀ ਨਹੀਂ ਬਣਨੀ ਸੀ ਹਨਾ ਦੂਜਾ ਜਿਹੜਾ ਤੁਸੀਂ ਸੋਲਰ ਇਕਲਿਪਸ ਦੀ ਗੱਲ ਕੀਤੀ ਆ ਸੋਲਰ ਇਕਲਿਪਸ ਜਦੋਂ ਇਕਲਿਪਸ ਹੁੰਦਾ ਹੈ ਤੇ ਜਿਹੜੀ मून जिहड़ा साडा हुंदा उहदे अर्थ दी जदों शैडो पैंदी आ उह स्फेयर सर्कुलर शैडो हुंदी आ, मतलब कि जिहड़े फ्लैट अर्थर हैगे आ उह कहिंदे आ कि अगर अच्छा अगर अर्थ चपटी होवे फिर भी सर्कुलर सर्कुलर ही होगी उहदी, मतलब गोलाकार ही होगी उहदी जिहड़ी शैडो हैगी, उहदी शैडो गोलाकार ही होगी बट एंगल दा जां डायरेक्शन दा फर्क होगा। अगर स्फेरिकल अर्थ हैगी, अगर तुसीं तीन बॉल्स जिहड़ियां एक टेबल दे उत्ते रख रहे आ तो सेंटर वाली बॉल जिहड़ी साडी अर्थ इत्थे हैगी आ उहदी मून दे उत्ते शैडो उह ਉੱਪਰ ਤੋਂ ਥੱਲੇ ਤੁਹਾਨੂੰ ਦਿਖਾਈ ਦਊਗੀ ਅਗਰ ਤੁਸੀਂ ਇੱਕ ਸਾਈਡ ਤੋਂ ਲਾਈਟ ਦਾ ਸੋਰਸ ਪਾ ਰਹੇ ਹੋ ਹਨਾ, ਨਾ ਕਿ ਤੁਹਾਨੂੰ ਉਹ ਖੱਬੇ ਤੋਂ ਸੱਜੇ ਜਾਂਦੀ ਦਿਖਾਈ ਦਊਗੀ, ਮਤਲਬ ਕਿ ਉਹ ਤੁਹਾਨੂੰ ਇੱਦਾਂ ਨਹੀਂ ਦਿਖੂਗਾ ਕਿ ਇੱਕ ਫਲੈਟ ਸ਼ੀਟ ਹੈਗੀ ਜਿਹੜੀ ਮੂਨ ਦੇ ਉੱਤੇ ਖੱਬੇ ਤੋਂ ਸੱਜੇ ਜਾ ਰਹੀ ਆ, ਤੁਹਾਨੂੰ ਇਹੀ ਦਿਖੂਗਾ ਕਿ ਜਿਹੜੀ ਆ ਉਹ ਸੇਮ ਲੈਵਲ ਦੇ ਉੱਤੇ ਜਿਹੜੇ ਤਿੰਨ ਜਿਹੜੇ ਆ ਚੀਜ਼ਾਂ ਤਿੰਨ ਬਾਲਸ ਪਈਆਂ ਟੇਬਲ ਦੇ ਉੱਤੇ ਔਰ ਉਹਦਾ ਜਿਹੜਾ ਸੇਮ ਜਿਹੜਾ ਉਹਦੀ ਸ਼ੈਡੋ ਜਿਹੜੀ ਹੈਗੀ ਆ ਉਹ ਸਾਨੂੰ ਸਿੱਧੀ ਹੀ ਨਜ਼ਰ ਆ ਰਹੀ ਆ, ਮਤਲਬ ਕਿ ਸਰਕੂਲਰ ਨਜ਼ਰ ਆ ਰਹੀ ਆ ਮੂਨ ਦੇ ਉੱਤੇ, ਨਾ ਕਿ ਜਿਹੜੀ ਆ ਅੱਧੇ ਹਿੱਸੇ ਦੇ ਵਿੱਚ ਨਜ਼ਰ, ਨਾ ਕਿ ਹੋਰੀਜ਼ੋਂਟਲੀ ਨਜ਼ਰ ਆ ਰਹੀ ਆ, ਵਰਟੀਕਲੀ ਨਜ਼ਰ ਆ ਰਹੀ ਆ। ਸੋ ਇਹ ਜਿਹੜੀ ਆ ਇਹ ਵੀ ਅਰਥ ਕਿਉਂਕਿ ਸਫੈਰੀਕਲ ਆ। ਤੇ ਦੂਜਾ ਹੁਣ ਰੀਸੈਂਟਲੀ ਜਿਹੜਾ ਇਹ ਸੋਲਰ ਇਕਲਿਪਸ ਦੀ ਤੁਸੀਂ ਗੱਲ ਕੀਤੀ, ਹੁਣੇ ਹੋ ਕੇ ਹਟਿਆ ਹਨਾ, ਆਪਾਂ ਦੇਖਿਆ ਕਿ ਦੂਜੇ ਕੰਟਰੀਜ਼ ਜਿਹੜੇ ਇੰਗਲੈਂਡ ਜਾਂ ਅਮੈਰੀਕਾ ਜਿਹੜੇ ਦੂਜੀਆਂ ਕੰਟਰੀ ਦੇ ਵਿੱਚ ਲੋਕ ਹੈਗੇ ਉਹਨਾਂ ਨੇ ਕਿੰਨੀਆਂ ਸੋਹਣੀਆਂ ਫੋਟੋ ਪਾਈਆਂ ਹਨਾ, ਤੇ ਅਸੀਂ ਪਾ ਨਹੀਂ ਸਕੇ ਇਹ ਫੋਟੋ ਕਿਉਂਕਿ ਇੱਥੇ ਜਦੋਂ ਹੋਇਆ ਉਹ ਰਾਤ ਟਾਈਮ ਜਿਹੜਾ ਹੋਇਆ ਹਨਾ, ਇਸ ਲਈ ਸਾਨੂੰ ਦਿਖਿਆ ਨਹੀਂ। ਤੇ ਇਹ ਵੀ ਇੱਕ ਜਿਹੜੀ ਆ ਸਾਡੇ ਕੋਲ ਜਿਹੜੀ ਆ ਇੱਕ ਵਧੀਆ ਐਗਜ਼ਾਮਪਲ ਹੈਗੀ ਹੈ ਪ੍ਰੂਵ ਕਰਨ ਲਈ ਕਿ ਅਰਥ ਜਿਹੜੀ ਆ ਉਹ ਰਾਊਂਡ ਹੈਗੀ ਆ। ਉਹਦਾ ਮਤਲਬ ਇਹ ਕਿ ਜਦੋਂ ਅਸੀਂ ਜਿਹੜੇ ਐਪੀਸੋਡ ਅਸੀਂ ਪਿਛਲੇ ਕੁਛ ਐਪੀਸੋਡ ਜਿਹਨਾਂ ਚ ਆਪਾਂ ਲੈਟੀਟਿਊਡ ਲੌਂਗੀਟਿਊਡ ਵਗੈਰਾ ਸਾਰੀਆਂ ਗੱਲਾਂ ਕੀਤੀਆਂ ਸੀ, ਤਾਂ ਉਹਦੇ ਚ ਅਸੀਂ ਗੱਲ ਕੀਤੀ ਸੀਗੀ ਕਿ ਕਿਉਂਕਿ ਅਰਥ ਜਿਹੜੀ ਆ ਉਹਦੀ ਜਿਹੜੀ ਆਪਣੀ ਐਕਸਿਸ ਦੇ ਉੱਤੇ ਜਿਹੜੀ ਆਪਣੇ ਦੁਆਲੇ ਵੀ ਘੁੰਮਦੀ ਆ ਸਾਨੂੰ ਪਤਾ ਅਰਥ ਹਨਾ, ਪਰ ਉਹਦਾ ਐਂਗਲ ਥੋੜਾ ਜਿਹਾ ਟੇਢਾ ਹੈਗਾ, ਮਤਲਬ 23 ਡਿਗਰੀ 23-24 ਡਿਗਰੀ ਜਿਹੜਾ 23.7 ਡਿਗਰੀ ਜਿਹੜਾ ਪਰਟੀਕੁਲਰਲੀ ਇਸ ਐਂਗਲ ਤੇ, ਮਤਲਬ ਅਰਥ ਜਿਹੜੀ ਆ ਗਲੋਬ ਵੀ ਤੁਸੀਂ ਦੇਖੋ ਥੋੜਾ ਟੇਢਾ ਹੁੰਦਾ ਨਾ, ਉਹ ਇਸ ਲਈ ਹੁੰਦਾ ਕਿਉਂਕਿ ਅਰਥ ਥੋੜੀ ਟੇਢੀ ਘੁੰਮਦੀ ਆ ਆਪਣੀ ਐਕਸਿਸ ਦੇ ਕੰਪੈਰੀਜ਼ਨ, ਔਰ ਇਸ ਟੇਢੀ ਅਰਥ ਦੀ ਵਜ੍ਹਾ ਨਾਲ ਹੀ ਜਿਹੜੇ ਸਾਨੂੰ ਗਰਮੀਆਂ ਸਰਦੀਆਂ ਦਿਨ ਰਾਤ ਜਿਹੜੇ ਦਿਖਦੇ ਆ ਉਹ ਇਸੇ ਲਈ ਦਿਖਦੇ ਆ, ਕਿਉਂਕਿ ਜੇ ਅਰਥ ਜਿਹੜੀ ਸਿੱਧੀ ਹੁੰਦੀ ਬਿਲਕੁਲ ਘੁੰਮਦੀ ਹੁੰਦੀ ਸਿੱਧੀ ਤਾਂ ਉਹ ਜਿਹੜਾ ਸਨ ਜਿਹੜਾ ਇੱਕੋ ਪਾਸੇ ਹੀ ਰਿਹਾ ਕਰਨਾ ਸੀਗਾ, ਜਿੱਥੇ ਉੱਥੇ ਉਦਾਂ ਦਾ ਹੀ ਮੌਸਮ ਰਿਹਾ ਕਰਨਾ ਸੀ, ਦੂਜੇ ਪਾਸੇ ਸਾਨੂੰ ਸੀਜ਼ਨ ਦੇਖਣ ਨੂੰ ਮਿਲਣੇ ਨਹੀਂ ਸੀ। ਇਸੇ ਲਈ ਜਦੋਂ ਆਸਟ੍ਰੇਲੀਆ ਚ ਗਰਮੀਆਂ ਹੁੰਦੀਆਂ ਤਾਂ ਦੂਜੇ ਪਾਸੇ ਸਰਦੀਆਂ ਹੁੰਦੀਆਂ ਨਾ, ਕਿਉਂਕਿ ਉਸ ਟਾਈਮ ਸਨ ਇੱਧਰ ਸਿੱਧਾ ਹੁੰਦਾ ਹੈ, ਜਿਹੜੀ ਸਾਡਾ ਹਿੱਸਾ ਜਿਹੜਾ ਮਤਲਬ ਆਸਟ੍ਰੇਲੀਆ ਦਾ ਜਿਹੜਾ ਹਿੱਸਾ ਧਰਤੀ ਦਾ ਉਹ ਸਨ ਦੇ ਮੂਹਰੇ ਹੁੰਦਾ ਹੈ ਤੇ ਦੂਜਾ ਹਿੱਸਾ ਓਪੋਜ਼ਿਟ ਹੁੰਦਾ ਹੈ, ਇਸ ਲਈ ਸਾਨੂੰ ਸੀਜ਼ਨ ਜਿਹੜੇ ਦੇਖਣ ਨੂੰ ਮਿਲਦੇ ਆ ਤੇ ਜਿੰਨੇ ਜਿਹੜੇ ਦਿਨ ਰਾਤ ਜਿਹੜੇ ਆ ਹੁੰਦੇ ਚੜ੍ਹਦੇ ਆ ਉਹ ਵੀ ਸਾਨੂੰ ਜਿਹੜਾ ਇਸੇ ਲਈ ਜਿਹੜੇ ਹੁੰਦੇ ਆ ਕਿਉਂਕਿ ਅਰਥ ਦੀ ਸਫੈਰੀਕਲ ਸ਼ੇਪ ਹੈਗੀ ਆ, ਨਾ ਕਿ ਫਲੈਟ ਅਰਥ ਸ਼ੇਪ ਹੈਗੀ ਆ।
0: ਰਾਈਟ ਰਾਈਟ, ਠੀਕ ਹੋ ਗਿਆ। ਇੱਕ ਸਵਾਲ ਇਹ ਵੀ ਹੈਗਾ ਕਿ ਜਦੋਂ ਸਫੈਰੀਕਲ ਸ਼ੇਪ ਹੈਗੀ ਆ ਤੇ ਜਦੋਂ ਸੀਜ਼ਨਸ ਹੁੰਦੇ ਹੈਗੇ ਨੇ ਤੇ ਉਹ ਜਿਹੜੇ ਸੀਜ਼ਨਸ ਹੁੰਦੇ ਨੇ ਉਹ ਧਰਤੀ ਦੇ ਇੱਕ ਪਾਸੇ ਡਿਫਰੈਂਟ ਹੈ, ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਉੱਪਰਲੇ ਜਿਹੜੇ ਯੂਰਪ ਵਾਲੇ ਦੇਸ਼ ਹੈਗੇ ਨੇ ਜਾਂ ਕੈਨੇਡਾ ਹੈਗਾ ਉੱਥੇ ਬਹੁਤ ਅੱਤ ਦੀ ਗਰਮੀ ਪੈ ਰਹੀ ਹੈਗੀ ਹੈ, ਬੁਸ਼ ਫਾਇਰਸ ਹੋ ਰਹੀਆਂ ਹੈਗੀਆਂ ਨੇ, ਇੱਥੇ ਅੱਤ ਦੀ ਠੰਡ ਪੈ ਰਹੀ ਹੈ, ਉਹ ਆਪਾਂ ਫਿਰ ਚਲੋ ਕਿਸੇ ਦਿਨ ਐਲ ਨੀਨੋ ਲਾ ਨੀਨੋ ਦੀ ਫਿਰ ਕਿਸੇ ਦਿਨ ਗੱਲ ਕਰਾਂਗੇ, ਪਰ ਇਹ ਜਦੋਂ ਸਫੇਰੀਕਲ ਸ਼ੇਪ ਹੈਗੀ ਹੈ ਤੇ ਫਿਰ ਇਹ ਕਿਸ ਤਰੀਕੇ ਦੇ ਨਾਲ ਹਾਫ ਐਂਡ ਹਾਫ ਡਿਵਾਈਡ ਹੁੰਦਾ ਹੈ ਜਾਂ ਕੁਆਟਰਲੀ ਡਿਵਾਈਡ ਹੁੰਦਾ, ਪਲੱਸ ਨਾਲ ਦੀ ਨਾਲ ਮੈਂ ਟਾਈਮ ਜ਼ੋਨਸ ਦੀ ਵੀ ਗੱਲ ਕਰਨੀ ਚਾਹੁੰਦਾ, ਜੇ ਇੱਕੋ ਹੀ ਸਵਾਲ ਦੇ ਵਿੱਚ ਦੋਵਾਂ ਦੇ ਜਵਾਬ ਤੁਸੀਂ ਦੇ ਦਿਓ ਕਿਉਂਕਿ ਸਮਾਂ ਹੁਣ ਥੋੜ੍ਹਾ ਜਿਹਾ ਘੱਟ ਹੈਗਾ, ਕਿ ਟਾਈਮ ਜ਼ੋਨਸ ਕਿਸ ਤਰੀਕੇ ਦੇ ਨਾਲ ਸਫੇਰੀਕਲ ਅਰਥ ਦੇ ਵਿੱਚ ਕੰਮ ਕਰਦੀਆਂ ਨੇ।
1: ਹਾਂਜੀ, ਜਿੱਦਾਂ ਸੀਜ਼ਨ ਦੀ ਤੁਸੀਂ ਪਹਿਲਾਂ ਗੱਲ ਕੀਤੀ, ਸਾਨੂੰ ਜਿਵੇਂ ਹੁਣ ਪਹਿਲੇ ਕਿਹਾ ਕਿ ਅਰਥ ਜਿਹੜੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਅਰਥ ਆਪਣੇ ਦੁਆਲੇ ਵੀ ਘੁੰਮਦੀ ਆ ਤੇ ਅਰਥ ਜਿਹੜੀ ਆ ਉਹ ਸੂਰਜ ਦੁਆਲੇ ਵੀ ਘੁੰਮਦੀ ਆ ਹਨਾ, ਤੇ ਸੂਰਜ ਦੁਆਲੇ ਘੁੰਮਣ ਨੂੰ ਜਿਹੜੀ ਆ 365 ਦਿਨ ਜਿਹੜੀ ਲੈਂਦੀ ਆ ਉਹਦੇ ਤੋਂ ਥੋੜੇ ਜਿਹਾ ਘੱਟ ਜਿਹੜਾ ਟਾਈਮ ਲੈਂਦੀ ਆ, ਇਸੇ ਲਈ ਜਿਹੜਾ ਸਾਨੂੰ ਸੀਜ਼ਨ ਦੇਖਣ ਨੂੰ ਮਿਲਦੇ ਆ। ਹੁਣ ਜਿਸ ਟਾਈਮ ਦੇ ਉੱਤੇ ਜਿੱਦਾਂ ਹੁਣ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਠੰਡ ਹੈਗੀ ਆ, ਤੇ ਇਹਦਾ ਮਤਲਬ ਹੈਗਾ ਕਿ ਇਸ ਟਾਈਮ ਦੇ ਉੱਤੇ ਸਾਡੀ ਜਿਹੜੀ ਧਰਤੀ ਦੀ ਪੋਜੀਸ਼ਨ ਹੈਗੀ ਆ ਉਹ ਸੂਰਜ ਦੇ ਜਿਹੜੀ ਆ ਦੂਜੇ ਪਾਸੇ, ਮਤਲਬ ਜਿਸ ਪਾਸੇ ਨੂੰ ਸੂਰਜ ਪੈ ਰਿਹਾ ਉਸ ਪਾਸੇ ਨੂੰ ਨਹੀਂ ਹੈਗੀ, ਦੂਜੀ ਉਲਟੀ ਸਾਈਡ ਨੂੰ ਹੈਗੀ ਹਨਾ, ਤੇ ਜਿੱਥੇ ਇਸ ਟਾਈਮ ਦੇ ਉੱਤੇ ਗਰਮੀ ਪੈ ਰਹੀ ਆ ਜਿੱਦਾਂ ਇੰਗਲੈਂਡ ਹੋ ਗਿਆ, ਇੰਡੀਆ ਹੋ ਗਿਆ ਜਾਂ ਬਾਕੀ ਉਹ ਜਿਹੜੀਆਂ ਕੰਟਰੀਜ਼ ਹੋ ਗਈਆਂ, ਤਾਂ ਉਹ ਇਸ ਟਾਈਮ ਦੇ ਉੱਤੇ ਉਸ ਜਿਹੜੀ ਉਹ ਜਿਹੜੀ ਅਰਥ ਦੀ ਸਾਈਡ ਹੈਗੀ ਆ ਉਹ ਇਸ ਟਾਈਮ ਦੇ ਉੱਤੇ ਸੂਰਜ ਦੇ ਸਾਹਮਣੇ ਨੂੰ ਪੈ ਰਹੀ ਹੈਗੀ ਹਨਾ, ਮਤਲਬ ਕਿ ਸੂਰਜ ਨੂੰ ਫੇਸ ਕਰ ਰਹੀ ਆ, ਇਸ ਲਈ ਉੱਥੇ ਜਿਹੜੀ ਸਾਨੂੰ ਗਰਮੀ ਜਿਹੜੀ ਇਸ ਟਾਈਮ ਦੇ ਉੱਤੇ ਮਿਲ ਰਹੀ ਹੈ, ਤੇ ਸਾਡੇ ਪਾਸੇ ਜਿਹੜੀ ਸਾਨੂੰ ਅਰਥ ਜਿਹੜੀ ਮਤਲਬ ਸੋਰੀ ਜਿਹੜੀ ਸਾਡੇ ਇੱਥੇ ਠੰਡ ਹੈਗੀ ਆ ਸਾਡੇ ਨਾ, ਤੇ ਇਸੇ ਤਰ੍ਹਾਂ ਜਿੱਦਾਂ ਟਾਈਮ ਦੀ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਇੱਥੇ ਮੋਰਨਿੰਗ ਹੈਗੀ ਆ ਤੇ ਦੂਜੇ ਪਾਸੇ ਜਿਹੜੀ ਹਾਂਜੀ ਉਹ ਹੈਗੀ ਆ ਹਨਾ, ਤੇ ਇਹ ਵੀ ਇਹੀ ਆ ਕਿ ਜੇ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਸ ਟਾਈਮ ਦੇ ਉੱਤੇ ਜਿਹੜੀ ਆ ਸਨ ਲਾਈਟ ਜਿਹੜੀ ਉਹਦੇ ਇੱਕ ਪਰਟੀਕੁਲਰ ਜਿਹੜਾ ਪੈਟਰਨ ਜਿਹੜਾ ਸਨਰਾਈਜ਼ ਆ ਤੇ ਸਨਸੈਟ ਦਾ ਉਹ ਡਿਫਰੈਂਟ ਹੁੰਦਾ ਜਿਹੜਾ ਕਿ ਹੁਣ ਹੈਗਾ ਆ ਸਾਨੂੰ ਹਨਾ। ਸਨਰਾਈਜ਼ ਦਾ ਸਾਨੂੰ ਮਤਲਬ ਹੈਗਾ ਕਿ ਜਦੋਂ ਸੂਰਜ ਚੜ੍ਹਦਾ ਹੈਗਾ ਜਦੋਂ ਈਸਟ ਤੋਂ ਚੜ੍ਹਦਾ, ਇਹਦਾ ਮਤਲਬ ਇਹੀ ਆ ਕਿ ਫਿਰ ਕਿ ਜਦੋਂ ਕਿਉਂਕਿ ਸਨ ਸਾਨੂੰ ਦਿਖਦਾ ਈਸਟ ਤੋਂ ਵੈਸਟ, ਤੇ ਇਹਦਾ ਮਤਲਬ ਇਹ ਕਿ ਅਰਥ ਜਿਹੜੀ ਸਾਡੀ ਉਹ ਵੈਸਟ ਟੂ ਈਸਟ ਮੂਵ ਕਰ ਰਹੀ ਆ, ਤਾਂ ਜਿਸ ਟਾਈਮ ਦੇ ਉੱਤੇ ਜਿਹੜਾ ਵੈਸਟਰਨ ਹਿੱਸਾ ਜਿਹੜਾ ਅਰਥ ਦਾ ਸਨ ਦੇ ਸਾਹਮਣੇ ਹੁੰਦਾ ਹੈ ਉਸ ਟਾਈਮ ਦੇ ਉੱਤੇ ਕਿਸੇ ਵੀ ਏਰੀਆ ਦੇ ਵਿੱਚ ਜਿਹੜਾ ਆ ਉਹ ਸੂਰਜ ਜਿਹੜਾ ਮਤਲਬ ਕਿ ਸੋਰੀ ਦਿਨ ਹੁੰਦਾ ਹੈ, ਤੇ ਜਦੋਂ ਈਸਟ ਸਾਈਡ ਤੇ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਜਿਹੜੀ ਰਾਤ ਹੁੰਦੀ ਆ। ਤੇ ਜੇ ਤੁਹਾਨੂੰ ਤੁਹਾਨੂੰ ਯਾਦ ਹੋਣਾ ਕਿ ਜਦੋਂ ਆਪਾਂ ਅਸੀਂ ਲੈਟੀਟਿਊਡ ਲੋਂਗੀਟਿਊਡ ਵਾਲੇ ਜਿਹੜੇ ਕੀਤੇ ਸੀ ਤਾਂ ਉਹਦੇ ਚ ਆਪਾਂ ਗੱਲ ਕੀਤੀ ਸੀ ਕਿ ਕਿਵੇਂ ਹਰ ਇੱਕ ਮਿੰਟ ਦੇ ਨਾਲ ਜਿਹੜਾ ਹਰ ਇੱਕ ਜਿਹੜਾ ਕਿਲੋਮੀਟਰ ਦੇ ਨਾਲ ਜਾਂ ਹਰ ਇੱਕ ਜਿਹੜੀ ਸੈਂਟੀਮੀਟਰ ਦੇ ਨਾਲ ਅਰਥ ਦੀ ਜਿਹੜੀ ਡਾਇਰੈਕਸ਼ਨ ਚ ਟਾਈਮ ਦਾ ਫਰਕ ਪੈਂਦਾ ਕਿੰਨੇ ਮਿੰਟਾਂ ਦੀ, ਤਾਂ ਅਸੀਂ ਸਾਰਾ ਉਹਦੇ ਪੋਡਕਾਸਟ ਚ ਜਿਹੜਾ ਐਕਸਪਲੇਨ ਕੀਤਾ ਸੀਗਾ। ਤੇ ਸਾਰੀਆਂ ਚੀਜ਼ਾਂ ਜਿਹੜੀਆਂ ਲੈਟੀਟਿਊਡ ਲੋਂਗੀਟਿਊਡ ਸਨਰਾਈਜ਼ ਸਨਸੈਟ ਜਾਂ ਸੀਜ਼ਨ ਜਿਹੜੇ ਅਸੀਂ ਦੇਖਦੇ ਹਾਂ, ਇਹ ਕਿਉਂਕਿ ਸਾਡੀ ਅਰਥ ਸਫੈਰੀਕਲ ਹੈਗੀ ਆ ਇਸੇ ਲਈ ਜਿਹੜਾ ਇਹ ਸਾਨੂੰ ਇਹ ਚੀਜ਼ਾਂ ਜਿਹੜੀਆਂ ਅਬਜ਼ਰਵ ਹੁੰਦੀਆਂ ਜਿਹਦੇ ਟਾਈਮ ਚ ਅਸੀਂ ਦੇਖ ਸਕਦੇ ਹਾਂ।
0: ਰਾਈਟ ਰਾਈਟ ਠੀਕ ਹੋ ਗਿਆ। ਅੱਛਾ ਮੈਂ ਘੜੀ ਦੇ ਵੱਲ ਵੀ ਨਾਲ ਨਾਲ ਦੇਖ ਰਿਹਾ ਸੀਗਾ, ਥੋੜ੍ਹਾ ਜਿਹਾ 5-7 ਮਿੰਟ ਦਾ ਹੋਰ ਟਾਈਮ ਹੈਗਾ, ਇਹਨੂੰ ਵੀ ਯੂਟੀਲਾਈਜ਼ ਕਰ ਲਈਏ। ਮੇਰਾ ਕੁਐਸਚਨ ਹੁਣ ਅਦਰ ਵੇ ਅਰਾਊਂਡ ਹੈ, ਕੀ ਹੁੰਦਾ ਜੇ ਧਰਤੀ ਸਫੈਰੀਕਲ ਨਾ ਹੋ ਕੇ ਫਲੈਟ ਹੁੰਦੀ, ਕੁਛ ਪ੍ਰੋਬਲਮਸ ਆਉਣੀਆਂ ਸੀਗੀਆਂ, ਫਿਰ ਆਪਾਂ ਇੱਦਾਂ ਵੱਜਦੇ ਫਿਰਦੇ ਹੋਰ ਪਲੈਨਟਸ ਦੇ ਵਿੱਚ? ਇਹ ਬੜਾ ਹਾਈਪੋਥੈਟੀਕਲ ਜਿਹਾ ਕੁਐਸਚਨ ਹੈ, ਬਟ ਜਸਟ ਕੀ ਹੁੰਦਾ, ਕਿ ਵਿਗਿਆਨੀਆਂ ਨੇ ਇਹਦੇ ਵੀ ਕੋਈ ਟੀਚੇ ਸਿੱਟੇ ਸੁੱਟੇ ਕੱਢੇ ਹੈਗੇ ਨੇ ਕਿ, ਔਰ ਇੱਥੇ ਮੈਂ ਖਤਮ ਕਰਨਾ ਚਾਹੂੰਗਾ ਇਸੇ ਟੋਪਿਕ ਦੇ ਨਾਲ।
1: ਹਾਂਜੀ ਬਿਲਕੁਲ। ਸੋ ਜੇ ਅਰਥ ਜਿਹੜੀ ਅਸੀਂ ਅਗਰ ਮੰਨ ਵੀ ਲਈ ਉਹਨਾਂ ਲੋਕਾਂ ਦੀ ਗੱਲ ਜਿਹੜੇ ਕਹਿੰਦੇ ਕਿ ਅਰਥ ਫਲੈਟ ਹੈਗੀ ਆ, ਤਾਂ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਜਿਹੜਾ ਐਟਮੋਸਫੇਅਰ ਸਾਨੂੰ ਇਸ ਟਾਈਮ ਦੇ ਉੱਤੇ ਦੇਖ ਰਿਹਾ ਹੈਗਾ ਆ ਉਹ ਜਿਹੜਾ ਨਹੀਂ ਹੁੰਦਾ, ਕਿਉਂਕਿ ਜਦੋਂ ਅਸੀਂ ਐਟਮੋਸਫੇਅਰ ਦੀ ਵਾਰ ਵਾਰ ਗੱਲ ਕਰਦੇ ਤਾਂ ਅਸੀਂ ਕਹਿੰਦੇ ਕਿ ਐਟਮੋਸਫੇਅਰ ਸਾਨੂੰ ਪਤਾ ਗੈਸਿਸ ਹੈਗੀਆਂ ਹਨਾ, ਕਿ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਜਿਹੜੇ ਡਸਟ ਪਾਰਟੀਕਲਸ ਹੈਗੇ ਆ, ਤੇ ਲਾਸਟ ਪੋਡਕਾਸਟ ਅਸੀਂ ਗੱਲ ਕੀਤੀ ਸੀ ਕਿ ਸਾਨੂੰ ਲਾਈਟ ਜਿਹੜੀ ਆ ਉਹ ਜਿਹੜੀ ਆ ਕਲਰ ਜਿਹੜੀ ਦਿਖਾਉਂਦੀ ਆ, ਤੇ ਜਦੋਂ ਇਸ ਐਟਮੋਸਫੇਅਰ ਦੇ ਨਾਲ ਲਾਈਟ ਸਨ ਲਾਈਟ ਟਕਰਾਉਂਦੀ ਆ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਉਹ ਸਕੈਟਰ ਹੋ ਜਾਂਦੀ, ਮਤਲਬ ਖਿਲਰ ਜਾਂਦੀ ਆ ਸਨ ਲਾਈਟ ਪੂਰੇ ਐਟਮੋਸਫੇਅਰ ਦੇ ਵਿੱਚ, ਪੂਰੇ ਜਿਹੜੇ ਆ ਸਾਡੇ ਹਾਂਜੀ ਐਟਮੋਸਫੇਅਰ ਦੇ ਵਿੱਚ, ਤਾਂ ਉਹ ਇਸੇ ਲਈ ਹੁੰਦਾ ਕਿਉਂਕਿ ਜਿਹੜੇ ਡਿਫਰੈਂਟ ਡਿਫਰੈਂਟ ਪਾਰਟੀਕਲਸ ਅਰਥ ਦੇ ਉੱਤੇ ਪਏ ਆ। ਔਰ ਅਗਰ ਜਿਹੜੀ ਅਰਥ ਜਿਹੜੀ ਫਲੈਟ ਹੁੰਦੀ ਤਾਂ ਇਹ ਐਟਮੋਸਫੇਅਰ ਜਿਹੜਾ ਇਹ ਨੋਰਮਲੀ ਜਿਹੜਾ ਇੱਥੇ ਨਹੀਂ ਹੁੰਦਾ, ਤੇ ਅਰਥ ਜਿਹੜਾ ਸਾਨੂੰ ਸਕਾਏ ਅੱਜ ਨੀਲਾ ਦਿਖਦਾ ਆ ਉਹ ਸਾਨੂੰ ਉਸ ਟਾਈਮ ਦੇ ਉੱਤੇ ਫਿਰ ਕਾਲਾ ਦੇਖਿਆ ਕਰਨਾ ਸੀ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਹਨਾ। ਤੇ ਦੂਜਾ ਜਿਹੜਾ ਇੱਕ ਹੋਰ ਚੀਜ਼ ਹੈਗੀ ਆ ਪਾਣੀ ਦੀ ਜਿਹੜੀ ਗੱਲ ਕਰਦੇ ਕੀਤੇ ਸੀ ਤੁਸੀਂ, ਤੇ ਅਗਰ ਅਸੀਂ ਜਿੱਦਾਂ ਸਾਨੂੰ ਪਤਾ ਕਿ ਜਦੋਂ ਗ੍ਰੈਵਿਟੀ ਦਾ ਜਿੱਦਾਂ ਸਾਨੂੰ ਪਤਾ ਆ ਕਿਉਂਕਿ ਗ੍ਰੈਵਿਟੀ ਸੈਂਟਰ ਦੇ ਵਿੱਚ ਜਿਹੜੀ ਹਰ ਚੀਜ਼ ਨੂੰ ਖਿੱਚਦੀ ਆ ਹਨਾ, ਇਸੇ ਲਈ ਜਿਹੜੀ ਸਾਡੀ ਅਰਥ ਦੀ ਸਰਫੇਸ ਦੇ ਉੱਤੇ ਅਸੀਂ ਵੀ ਖੜੇ ਰਹਿ ਪਾਉਂਦੇ ਹਾਂ ਕਿਉਂਕਿ ਗ੍ਰੈਵਿਟੀ ਸਾਨੂੰ ਖਿੱਚ ਰਹੀ ਆ ਆਪਣੇ ਵੱਲ ਅਰਥ ਵੱਲ। ਤੇ ਅਗਰ ਅਸੀਂ ਫਲੈਟ ਅਰਥ ਜਿਹੜਾ ਇੱਕ ਮਾਡਲ ਦੀ ਗੱਲ ਕਰੀਏ, ਜਿੱਦਾਂ ਉਹ ਮੰਨਦੇ ਆ ਕਿ ਆਰਕਟਿਕ ਸਰਕਲ ਜਿਹੜਾ ਸੈਂਟਰ ਦੇ ਵਿੱਚ ਆ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕੰਟੀਨੈਂਟ ਉਹਦੇ ਦੁਆਲੇ ਆ, ਤੇ ਉਸ ਤੋਂ ਇਲਾਵਾ ਜਿਹੜੀ ਅੰਟਾਰਕਟਿਕਾ ਬੋਲ ਉਹਦੇ ਆਲੇ ਦੁਆਲੇ ਆ ਹਨਾ, ਤੇ ਅਗਰ ਇੱਦਾਂ ਦਾ ਇੱਕ ਅਗਰ ਇਹ ਚੀਜ਼ ਹੁੰਦੀ ਤਾਂ ਜਿਹੜੀ ਆ ਮੋਸਟਲੀ ਗ੍ਰੈਵਿਟੀ ਜਿਹੜੀ ਆ ਉਹ ਸੈਂਟਰ ਦੇ ਵਿੱਚ ਹੋਣੀ ਸੀ, ਤਾਂ ਇਹਦਾ ਮਤਲਬ ਕਿ ਸੈਂਟਰ ਦੇ ਵਿੱਚ ਹੀ ਜ਼ਿਆਦਾ ਮੀਂਹ ਪਿਆ ਕਰਨਾ ਸੀ ਆਰਕਟਿਕ ਸਰਕਲ ਦੇ ਵਿੱਚ, ਤੇ ਬਾਕੀ ਸਾਰੇ ਏਰੀਆਜ਼ ਜਿਹੜੇ ਆ ਉਹ ਹਾਂਜੀ ਸੁੱਕੇ ਰਹਿ ਜਾਣੇ ਸੀਗਾ, ਤੇ ਉਹ ਵੀ ਸਾਨੂੰ ਪਤਾ ਕਿ ਇੱਦਾਂ ਨਹੀਂ ਪੋਸੀਬਲ ਹੈ, ਇੱਦਾਂ ਨਹੀਂ ਹੁੰਦਾ ਹਨਾ। ਤੇ ਉਸ ਤੋਂ ਇਲਾਵਾ ਜਿਹੜਾ ਸੈਟੇਲਾਈਟ GPS ਦੀ ਜਿੱਦਾਂ ਮੈਂ ਗੱਲ ਕੀਤੀ ਆ ਕਿ ਸਾਰੇ ਜਿਹੜੇ ਆ ਇਹ ਅਰਥ ਦੀ ਸ਼ੇਪ ਨੂੰ ਧਿਆਨ ਚ ਰੱਖ ਕੇ ਹੀ ਜਿਹੜੇ ਆ ਇਹ ਟੈਕਨੋਲੋਜੀਜ਼ ਬਣੀਆਂ ਹੈਗੀਆਂ ਜਿਹੜੀਆਂ ਅਸੀਂ ਅੱਜ ਯੂਜ਼ ਕਰਦੇ ਹਾਂ ਆਪਣੇ ਮੋਬਾਈਲਸ ਚ ਜਾਂ ਆਪਣੇ ਕਮਿਊਨੀਕੇਸ਼ਨ ਦੇ ਲਈ, ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ, ਐਮਰਜੈਂਸੀ ਸਰਵਿਸਿਜ਼ ਦੇ ਲਈ ਹਨਾ। ਤੇ ਸਾਰੀ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਅਰਥ ਦੀ ਸਫੈਰੀਕਲ ਹੋਣ ਦੀ ਇਹ ਜਿਹੜੀਆਂ ਰਿਸਰਚ ਜਿਹੜੀ ਆ ਇਸੇ ਸ਼ੇਪ ਦੇ ਬੇਸ ਦੇ ਉੱਤੇ ਹੋਈ ਆ, ਤੇ ਇਸ ਲਈ ਇਹ ਕੰਮ ਕਰਦੀ। ਅਗਰ ਇਹ ਅਰਥ ਫਲੈਟ ਹੁੰਦੀ ਤਾਂ ਇਹ ਨਹੀਂ ਹੁੰਦੀਆਂ। ਤੇ ਗਲੋਬਲ ਟਰੈਵਲ ਜਿਹੜਾ ਓਬਵੀਅਸਲੀ ਫਿਰ ਚੇਂਜ ਹੋ ਜਾਂਦਾ ਨਾ, ਕਿਉਂਕਿ ਜਦੋਂ ਤੁਸੀਂ ਕਈ ਵਾਰ ਦੇਖੋ ਕਿ ਇਹਨਾਂ ਦੀ ਜਿਹੜੀ ਸ਼ਿਪਸ ਹੁੰਦੀਆਂ ਜਾਂ ਜਿਹੜੇ ਐਰੋਪਲੇਨਸ ਵਾਲਿਆਂ ਦੇ ਜਿਹੜੇ ਉਹ ਮੈਪਸ ਯੂਜ਼ ਕਰਦੇ, ਜਿਹੜਾ ਉਹਨਾਂ ਦਾ ਨੈਵੀਗੇਸ਼ਨ ਸਿਸਟਮ ਹੁੰਦਾ ਉਹ ਇੱਦਾਂ ਹੀ ਸ਼ੋਅ ਕਰਦਾ ਹੈ ਹਨਾ, ਕਿ ਜਿਹੜੀ ਆ ਮਤਲਬ ਇੱਕ ਸਫੈਰੀਕਲ ਸ਼ੇਪ ਹੀ ਜਿਹੜੀ ਆ ਸ਼ੋਅ ਕਰਦਾ ਹੈਗਾ ਅਰਥ ਦੀ, ਤੇ ਉਹ ਇਸੇ ਲਈ ਕਿਉਂਕਿ ਉਹ ਉਸ ਟੈਕਨੀਕ ਨੂੰ ਮਤਲਬ ਸ਼ੇਪ ਨੂੰ ਅਰਥ ਨੂੰ ਯੂਜ਼ ਕਰ ਰਿਹਾ, ਇਸੇ ਲਈ ਅਸੀਂ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਪਲੇਨ ਦੇ ਨਾਲ ਜਾ ਸਕਦੇ ਹਾਂ ਹਨਾ। ਤੇ ਦੂਜੀ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਜ਼ਿਆਦਾਤਰ ਗੱਲ ਇਹ ਲੋਕ ਕਹਿੰਦੇ ਵੀ ਹੈਗੇ ਆ, ਸਭ ਤੋਂ ਵੱਡੀ ਗੱਲ ਆਉਂਦੀ ਹੈ ਨਾਸਾ ਦੀ, ਅਗਰ ਗੱਲ ਕਰਦੇ ਹਾਂ ਤੇ ਕਹਿ ਦਿੰਦੇ ਆ ਕਿ ਨਾਸਾ ਜਿਹੜੀ ਆ ਕਿਉਂਕਿ ਗਵਰਨਮੈਂਟ ਏਜੰਸੀ ਹੈਗੀ ਆ ਹਨਾ, ਤੇ ਉਹ ਪੈਸੇ ਇਕੱਠੇ ਕਰਨ ਨੂੰ ਮਤਲਬ ਸਾਨੂੰ ਪਾਗਲ ਬਣਾਉਂਦੇ ਆ, ਜੋ ਵੀ ਏਦਾਂ ਦੀ ਚੀਜ਼ ਆਪਾਂ ਨੂੰ ਬਹੁਤ ਅੱਜ ਕੱਲ ਸੁਣਨ ਨੂੰ ਮਿਲਦੀਆਂ ਹਨਾ। ਤੇ ਅਗਰ ਤੁਸੀਂ ਨਾਸਾ ਨੂੰ ਕੱਢ ਵੀ ਦਿਓ ਇਸ ਚੀਜ਼ ਦੇ ਵਿੱਚੋਂ, ਨਾਸਾ ਇਕੱਲੀ ਇੱਕ ਸਪੇਸ ਏਜੰਸੀ ਨਹੀਂ ਹੈਗੀ ਜਿਹੜੀ ਇਹਨਾਂ ਚੀਜ਼ਾਂ 'ਚ ਕੰਮ ਕਰਦੀ ਆ ਹਨਾ, ਬਾਕੀ ਹੋਰ ਸਪੇਸ ਏਜੰਸੀਜ਼ ਵੀ ਹੈਗੀਆਂ, ਇੰਡੀਆ ਦੀ ਹੈਗੀ ਆ, ਬਾਕੀ ਸਾਰੀ ਕੰਟਰੀਜ਼, ਯੂਰਪ ਦੀ ਆਪਣੀ ਸਪੇਸ ਏਜੰਸੀ ਆ ਹਨਾ, ਚਾਈਨਾ ਦੀ ਆਪਣੀ ਹੈਗੀ ਆ, ਤੇ ਉਹ ਸਾਰੀਆਂ ਏਜੰਸੀਜ਼ ਕੰਮ ਕਰਦੀਆਂ। ਔਰ ਅਗਰ ਫਿਰ ਵੀ ਤੁਹਾਨੂੰ ਲੱਗਦਾ ਕਿ ਸਾਰੀਆਂ ਹੀ ਏਜੰਸੀਜ਼ ਔਰ ਸਾਰਾ ਵਰਲਡ ਹੀ ਜਿਹੜੀਆਂ ਗਵਰਨਮੈਂਟ ਜਿਹੜੀਆਂ ਮਿਲ ਕੇ ਸਾਨੂੰ ਪਾਗਲ ਬਣਾਉਂਦੀਆਂ, ਤਾਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਹੜੀਆਂ ਉੱਥੇ ਬਹੁਤ ਸਾਰੇ ਪ੍ਰੋਫੈਸਰਸ ਜਿਹੜੇ ਹੈਗੇ, ਰਿਸਰਚਰਸ ਹੈਗੇ, ਫਿਜ਼ਿਸਿਸਟ ਹੈਗੇ ਆ, ਇੰਡੀਵਿਜੁਅਲ ਲੈਵਲ ਦੇ ਉੱਤੇ ਕੰਮ ਕਰਦੇ ਹਨਾ। ਔਰ ਇਹ ਜਿੰਨਾ ਵੀ ਡਾਟਾ ਜਿਹੜਾ ਯੂਨੀਵਰਸ ਤੋਂ ਜਿਹੜਾ ਆਉਂਦਾ ਆ, ਹਰ ਕੰਟਰੀਜ਼ ਦਾ ਜਿਹੜਾ ਫੋਟੋਜ਼ ਖਿੱਚਦੀਆਂ ਉਹਨਾਂ ਦੇ ਸੈਟੇਲਾਈਟਸ ਵਗੈਰਾ ਅਸੀਂ ਭੇਜੀਆਂ ਹਨਾ, ਉਹ ਡਾਟਾ ਫਰੀਲੀ ਅਵੇਲੇਬਲ ਹੈਗਾ ਆ ਜਿੰਨੇ ਵੀ ਰਿਸਰਚਰ ਅਰਾਊਂਡ ਦਾ ਵਰਲਡ ਜਿਹੜੇ ਕੰਮ ਕਰਦੇ ਹੈਗੇ ਆ ਉਹਨਾਂ ਦੇ ਲਈ। ਉਹ ਮਤਲਬ ਉਹ ਸਿੱਧਾ ਹੀ ਨਾਸਾ ਦੀ ਜਾਂ ਦੂਜਿਆਂ ਦੀ ਵੈਬਸਾਈਟ ਤੋਂ ਚੱਕ ਕੇ ਉਸ ਡਾਟਾ ਨੂੰ ਐਨਾਲਾਈਜ਼ ਕਰ ਲੈਂਦੇ। ਕਈ ਵਾਰ ਆਪਾਂ ਨੂੰ ਖ਼ਬਰਾਂ ਸੁਣਨ ਨੂੰ ਮਿਲਦੀਆਂ ਨਾ ਕਿ ਇੱਕ ਨਵਾਂ ਪਲੈਨਟ ਲੱਭ ਲਿਆ, ਜਿੱਥੇ ਜਿਹੜੇ ਇਸ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਨਵਾਂ ਪਲੈਨਟ ਲੱਭ ਲਿਆ ਜਿੱਥੇ ਅਰਥ ਵਰਗੀਆਂ ਕੰਡੀਸ਼ਨਸ ਹੈਗੀਆਂ। ਅਗਰ ਤੁਸੀਂ ਇੱਦਾਂ ਚੀਜ਼ਾਂ ਦੇਖਦੇ ਸੁਣਦੇ ਆ ਤੇ ਇੱਦਾਂ ਦੀ ਬਹੁਤ ਖ਼ਬਰਾਂ ਆਉਂਦੀਆਂ ਹਨਾ। ਤੇ ਹੁਣ ਇਹਦਾ ਮਤਲਬ ਇਹਦੀ ਇੱਕ ਯੂਨੀਵਰਸਿਟੀ ਤਾਂ ਸਪੇਸ ਦੇ ਵਿੱਚ ਜਿਹੜਾ ਕੋਈ ਐਡਾ ਵੱਡਾ ਐਡਾ ਮਹਿੰਗਾ ਟੈਲੀਸਕੋਪ ਭੇਜਣੋਂ ਰਹੀ ਹਨਾ, ਤੇ ਉਹ ਸਾਰੀ ਜਿਹੜੀਆਂ ਇੱਦਾਂ ਦੀਆਂ ਏਜੰਸੀਜ਼ ਜਿਹੜੀਆਂ ਹੁੰਦੀਆਂ ਉਹਨਾਂ ਦਾ ਡਾਟਾ ਇਕੱਠਾ ਕਰਕੇ ਹੀ ਉਹਨਾਂ ਤੋਂ ਹੀ ਜਿਹੜਾ ਇਹ ਲੋਕ ਸਮਝਦੇ ਹੈਗੇ ਆ। ਤੇ ਜਦੋਂ ਸਾਇੰਟੀਫਿਕਲੀ ਕੋਈ ਵੀ ਰਿਸਰਚ ਹੁੰਦੀ ਆ ਜਾਂ ਕੋਈ ਟੈਕਨੋਲੋਜੀ ਆਉਂਦੀ ਹੈਗੀ ਆ, ਤੇ ਇੱਕ ਫਿਨੋਮੀਨਾ ਜਿਹੜਾ ਹੁੰਦਾ ਸੀ ਉਹਨੂੰ ਪੀਅਰ ਰਿਵਿਊ ਕਰਕੇ ਕਹਿੰਦੇ ਆ। ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ ਤੇ ਉਹਦੇ ਚ ਤੁਹਾਨੂੰ ਕੋਈ ਰਿਜ਼ਲਟ ਮਿਲੇ ਤਾਂ ਅਸੀਂ ਆਪਣੀਆਂ ਉਹ ਫਾਈਂਡਿੰਗਸ ਪੇਪਰ ਦੇ ਵਿੱਚ ਪਬਲਿਸ਼ ਕਰਦੇ ਹਾਂ, ਜਿਹਨੂੰ ਅਸੀਂ ਰਿਸਰਚ ਪੇਪਰ ਕਹਿ ਦਿੰਦੇ ਹਾਂ ਹਨਾ। ਉਹ ਚ ਅਸੀਂ ਪਬਲਿਸ਼ ਕਰਦੇ ਕਿ ਅਸੀਂ ਆਹ ਕੰਮ ਕੀਤਾ, ਆਹ ਡਾਟਾ ਯੂਜ ਕੀਤਾ, ਸਾਨੂੰ ਆਹ ਰਿਜ਼ਲਟ ਮਿਲੇ ਆ। ਜਿੱਦਾਂ ਤੁਸੀਂ ਕੋਈ ਹੈਲਥ ਸੈਕਟਰ ਵਾਲੇ ਆਪਣੇ ਰਿਸਰਚ ਪੇਪਰ ਪਬਲਿਸ਼ ਕਰਦੇ ਆ, ਬਾਕੀ ਆਪਣੇ ਕਰਦੇ ਆ ਨਾ, ਕੋਈ ਡਿਜ਼ੀਜ਼ ਹੈਗੀ ਆ ਉਹ ਉਹਨਾਂ ਨੇ 200-400-2000 ਜਿਹੜਾ ਬੰਦੇ ਦਾ ਇੱਕ ਗਰੁੱਪ ਲਿਆ ਉਹਦਾ ਉਹਨਾਂ ਨੇ ਟੈਸਟ ਕੀਤੇ ਹਨਾ, ਜੋ ਵੀ ਜਦੋਂ ਅਸੀਂ ਮੈਡੀਟੇਸ਼ਨ ਵਾਲੀਆਂ ਗੱਲਾਂ ਕੀਤੀਆਂ ਸੀ। ਸੋ ਇਹ ਜਦੋਂ ਇੱਕ ਤਾਂ ਐਂਟੀਟੀ ਉਹ ਹੋ ਗਈ ਜਿਹਨਾਂ ਨੇ ਉਹ ਟੈਸਟ ਕੀਤੇ ਆ, ਜਿਹਨਾਂ ਨੇ ਆਪਣੀਆਂ ਫਾਈਂਡਿੰਗ ਜਿਹੜੀਆਂ ਭੇਜੀਆਂ ਆ ਕਿਸੇ ਨੂੰ ਹਨਾ। ਉਸ ਤੋਂ ਬਾਅਦ ਪੀਅਰ ਰਿਵਿਊ ਹੁੰਦੀ ਆ, ਮਤਲਬ ਕਿ ਉਸੇ ਫੀਲਡ ਦੇ ਵਿੱਚ ਜਿਹੜੇ ਵਰਲਡ ਦੇ ਵਿੱਚ ਜਿਹੜੇ ਹੋਰ ਲੋਕ ਰਿਸਰਚ ਕਰ ਰਹੇ ਆ ਉਹ ਤੁਹਾਡੇ ਪੇਪਰ ਨੂੰ ਪੜਨਗੇ ਤੇ ਉਹ ਰਿਵਿਊ ਕਰੂਗੇ ਕਿ ਜੇ ਉਹਨਾਂ ਦਾ ਕੋਈ ਡਾਊਟ ਹੋਊਗਾ ਤਾਂ ਉਹ ਤੁਹਾਨੂੰ ਪੁੱਛਣਗੇ ਹਨਾ। ਤੇ ਜਿੰਨੇ ਵੀ ਰਿਸਰਚ ਪੇਪਰ ਆਉਂਦੇ ਆ ਜਾਂ ਨਵੀਂ ਨਵੀਂ ਟੈਕਨੋਲੋਜੀਜ਼ ਆਉਂਦੀਆਂ, ਇਹ ਇੱਦਾਂ ਨਹੀਂ ਆਉਂਦੀਆਂ ਕਿ ਇੱਕ ਬੰਦੇ ਨੇ ਕੱਢ ਦਿੱਤੀ ਔਰ ਉਹ ਸਿੱਧੀ ਪਹੁੰਚ ਗਈ ਹਨਾ। ਸਾਨੂੰ ਆਮ ਲੋਕਾਂ ਨੂੰ ਨਹੀਂ ਇਹ ਗੱਲਾਂ ਪਤਾ ਲੱਗਦੀਆਂ, ਬਟ ਇਹ ਜਿਹੜੀਆਂ ਮਤਲਬ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੂੰ ਅੱਗੇ ਪੜ੍ਹਦੇ ਉਹਨਾਂ ਦੇ ਪੇਪਰਾਂ ਨੂੰ ਤੇ ਉਹਨਾਂ ਨੂੰ ਮਤਲਬ ਇੱਕ ਤੁਸੀਂ ਕਹਿ ਸਕਦੇ ਕਿ ਜਿੱਦਾਂ ਟੀਚਰ ਆਪਣੇ ਪੇਪਰ ਚੈੱਕ ਕਰਦੇ ਆ, ਇੱਦਾਂ ਉਹ ਪੇਪਰ ਚੈੱਕ ਕਰਦੇ ਆ ਔਰ ਉਹਨਾਂ ਨੂੰ ਜਿੰਨੇ ਵੀ ਉਹਨਾਂ ਦੇ ਸਵਾਲ ਹੁੰਦੇ ਆ, ਅਗਰ ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ ਗਲਤ ਹੈਗੀ ਆ, ਇਹ ਕੋਈ ਮਤਲਬ ਸੋਲਿਡ ਪਰੂਫ ਨਹੀਂ ਹੈਗਾ ਇਸ ਚੀਜ਼ ਦਾ, ਤਾਂ ਉਹ ਚੀਜ਼ ਜਿਹੜੀ ਆ ਉਹ ਪਬਲਿਸ਼ ਹੀ ਨਹੀਂ ਹੁੰਦੀ ਹੈਗੀ। ਸੋ ਇਹ ਜਿਹੜੀ ਇੱਕ ਪ੍ਰੋਪਰ ਇੱਕ ਸਿਸਟਮ ਚੱਲਦਾ ਹੈਗਾ ਕਿ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ, ਤੁਸੀਂ ਉਹ ਕਿਸੇ ਹੋਰ ਨੂੰ ਭੇਜਿਆ ਔਰ ਉਸ ਬੰਦੇ ਨੇ ਵੀ ਉਹ ਐਕਸਪੈਰੀਮੈਂਟ ਕੀਤਾ ਔਰ ਫਿਰ ਉਹਨੂੰ ਵੀ ਸਹੀ ਲੱਗਿਆ ਕਿ ਇਹ ਸਹੀ ਰਿਜ਼ਲਟ ਹੈਗਾ ਆ, ਫਿਰ ਹੀ ਉਹ ਅੱਗੇ ਜਿਹੜਾ ਉਹ ਅੱਗੇ ਪਬਲਿਸ਼ ਕਰਦੇ ਆ ਜਾਂ ਅੱਗੇ ਸਾਨੂੰ ਉਹ ਨਿਊਜ਼ ਚ ਮਿਲਦਾ ਹੈਗਾ।
0: ਰਾਈਟ, ਠੀਕ ਹੈ। ਡੈਫੀਨੇਟਲੀ ਕੁਛ ਕੁ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਅੱਜ ਪਹਿਲੀ ਵਾਰ ਸੁਣਨ ਨੂੰ ਸਮਝਣ ਨੂੰ ਮਿਲੀਆਂ ਮੈਨੂੰ। ਮੈਂ ਵੈਸੇ ਹੋਰ ਕੁਛ ਕੁ ਸਵਾਲ ਕਰਨੇ ਸੀ, ਪਰ ਜਿੱਦਾਂ ਤੁਸੀਂ ਦੱਸਿਆ ਕਿ ਫਿਰ ਕਿਸੇ ਦਿਨ ਇੱਕ ਤਾਂ ਵੈਦਰ ਵਾਲਾ ਟੋਪਿਕ, ਇੱਕ ਸਾਡਾ ਟਾਈਮ ਜ਼ੋਨ ਵਾਲਾ, ਇਹਦੇ 'ਚੋਂ 3-4 ਹੀ ਨਿਕਲੇ ਆ, ਫਿਰ ਆਹ ਗ੍ਰਹਿਣ ਵਾਲਾ ਟੋਪਿਕ ਇਹ ਕਿਸੇ ਹੋਰ ਦਿਨ ਕਰਦੇ ਹੈਗੇ ਅੱਜ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਸੰਦੀਪ ਜੀ, ਬਹੁਤ ਸ਼ੁਕਰੀਆ ਅੱਜ ਤੁਸੀਂ ਸਾਂਝ ਪਾਈ ਔਰ ਇਹ ਸਾਰੀਆਂ ਜਾਣਕਾਰੀਆਂ ਦਿੱਤੀਆਂ, ਔਰ ਇਹ ਜਿਹੜੇ ਅੱਖਾਂ ਤੋਂ ਪੜਦੇ ਚੁੱਕੇ ਕਿ ਧਰਤੀ ਵਾਕਈ ਗੋਲ ਹੈਗੀ ਹੈ, ਤੇ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ। ਅੱਜ ਦਾ ਇਹ ਐਪੀਸੋਡ ਕਿਵੇਂ ਲੱਗਿਆ ਤੁਸੀਂ ਸਾਨੂੰ 0472-6174 ਦੇ ਉੱਤੇ ਨੰਬਰ ਦੇ ਉੱਤੇ ਮੈਸੇਜ ਛੱਡ ਕੇ ਜਾਂ ਫਿਰ ਕਾਲ ਕਰਕੇ, ਕਾਲ ਕਈ ਵਾਰ ਨਹੀਂ ਚੱਕੀ ਜਾਂਦੀ, info@hanji.com.au ਤੇ ਈਮੇਲ ਛੱਡ ਕੇ ਜਾਂ ਫਿਰ facebook.com/hanjisydney ਤੇ ਮੈਸੇਜ ਛੱਡ ਕੇ ਦੱਸ ਸਕਦੇ ਹੋ। ਫੀਡਬੈਕ ਦਾ ਹਰ ਵੇਲੇ ਸਵਾਗਤ ਹੈ ਜੀ, ਉਡੀਕ ਕੀਤੀ ਜਾਂਦੀ ਹੈ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
2: इमीग्रेशन का मसला ना जाओ इधर उधर सीधे आओ IME एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जा स्टूडेंट वीजा तो PR तक हर इमीग्रेशन प्रोसेस ले एक्सपर्ट गाइडेंस आज ही परोसे नाल संपर्क करो IME एडवाइजर कॉल 02 9063 1618 हुन पैरामेटा सिडनी अते न्यू दिल्ली विच भी IME एडवाइजर

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian radio station.
3: Radio Haji.
2: Stay tuned.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।
1: ਹਾਏ ਹਾਏ ਕੋਲੀ ਮਾਰੇ ਅੱਖੀਓ ਸੇ, ਹਾਏ ਹਾਏ ਕੋਲੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਤੁਸੀਂ ਕਾਹਲੀ ਕਾਹਲੀ ਦੇ ਨਾਲ ਆਪਣੇ ਘਰ ਦਾ ਕੰਮ ਨਿਪਟਾ ਰਹੇ, ਹਰ ਰੋਜ਼ ਦਾ ਕੰਮ ਸੀ ਵੈਸੇ, ਸਾਰਾ ਕੰਮ ਇਕੱਲੀ ਨੂੰ ਕਰਨਾ ਪੈਂਦਾ, ਅਤੇ ਅੱਜ ਤਾਂ ਉਹਨਾਂ ਨੇ ਕਿਤੇ ਜਾਣਾ ਵੀ ਆ। ਸਾਰੇ ਪਰਿਵਾਰ ਦੀ ਰੋਟੀ ਵੀ ਬਣਾਈ ਹੈ ਅਤੇ ਭੱਜ ਭੱਜ ਕੇ ਉਹ ਰਸੋਈ ਦੇ ਵਿੱਚ ਭਾਂਡੇ ਵੀ ਸਾਂਭ ਰਹੀ ਹੈ ਅਤੇ ਸ਼ਾਮ ਦਾ ਵੀ ਸ਼ਾਇਦ ਕੋਈ ਇੰਤਜ਼ਾਮ ਕਰ ਰਹੀ ਹੈ। ਕਾਫੀ ਕੰਮਕਾਰ ਹੈ, ਕਿਸੇ ਨੇ ਕੰਮਕਾਰ ਦੇ ਵਿੱਚ ਹੱਥ ਤਾਂ ਨਹੀਂ ਵੰਡਾਇਆ, ਪਰ ਹੁਣ ਜਦੋਂ ਤਿਆਰ ਹੋਣ ਦੇ ਲਈ ਕਹੀ ਹੈ ਤਾਂ ਪਿੱਛੋਂ ਆਵਾਜ਼ਾਂ ਪੈਣੀਆਂ ਜ਼ਰੂਰ ਸ਼ੁਰੂ ਹੋ ਗਈਆਂ। ਥੋੜ੍ਹਾ ਕਾਹਲੀ ਕਾਹਲੀ ਹੱਥ ਮਾਰ ਲਓ, ਛੇਤੀ ਤਿਆਰ ਹੋ ਲਓ, ਆਪਾਂ ਲੇਟ ਹੋ ਰਹੇ ਹਾਂ। ਅਤੇ ਆਵਾਜ਼ਾਂ ਹੌਲੀ ਹੌਲੀ ਤੇਜ਼ ਹੋ ਰਹੀਆਂ ਨੇ। ਊਸ਼ਾ ਮਨ ਦੇ ਵਿੱਚ ਸੋਚਦੀ ਹੈ ਕਿ ਬਾਕੀ ਸਾਰਿਆਂ ਨੂੰ ਤਾਂ ਸਿਰਫ ਤਿਆਰ ਹੋਣ ਤੱਕ ਹੀ ਮਤਲਬ ਸੀ, ਮੈਂ ਸਾਰਾ ਕੰਮਕਾਰ ਪਹਿਲਾਂ ਘਰ ਦਾ ਕੀਤਾ ਅਤੇ ਹੁਣ ਵਾਰੀ ਆਈ ਮੇਰੀ ਤਿਆਰ ਹੋਣ ਦੀ। ਇੰਨੀ ਕਾਹਲੀ ਕਾਹਲੀ ਕੋਈ ਕਿੱਦਾਂ ਤਿਆਰ ਹੋ ਸਕਦਾ ਭਲਾ, ਅਤੇ ਉਹ ਵੀ ਜਦੋਂ ਕਿਸੇ ਖਾਸ ਪ੍ਰੋਗਰਾਮ 'ਤੇ ਜਾਣਾ ਹੋਵੇ। ਅੱਜ ਊਸ਼ਾ ਦੀ ਨਨਾਣ ਦੇ ਮੁੰਡੇ ਦਾ ਜਨਮਦਿਨ ਅਤੇ ਸੱਸ ਨੂੰ ਵੀ ਬੜੀ ਕਾਹਲੀ ਆ ਕਿ ਛੇਤੀ ਤੋਂ ਛੇਤੀ ਪਹੁੰਚ ਜਾਈਏ, ਸਾਡੀ ਧੀ ਨੂੰ ਜ਼ਰਾ ਵੀ ਇੰਤਜ਼ਾਰ ਨਾ ਕਰਨਾ ਪਵੇ। ਅਤੇ ਹੁਣ ਜਿਹੜੀ ਆਵਾਜ਼ ਆਈ ਆ ਉਹ ਥੋੜ੍ਹੀ ਜਿਹੀ ਕੜਕਵੀਂ ਆ, ਕਿਉਂਕਿ ਉਹ ਸੱਸ ਦੀ ਆ। ਹੋਈ ਨਹੀਂ ਤਿਆਰ ਹਲੇ, ਅੱਜ ਕੱਲ੍ਹ ਦੀਆਂ ਕੁੜੀਆਂ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਤਿਆਰ ਹੁੰਦੀਆਂ ਨੇ। ਆਪਾਂ ਤਾਂ ਝੱਟ ਪੱਟ ਪਾ ਕੇ ਸੂਟ ਤੁਰ ਪੈਂਦੀਆਂ ਸੀ, ਨਹੀਂ ਤਾਂ ਸਾਨੂੰ ਘਰੇ ਛੱਡ ਕੇ ਚੱਲ ਜਾਂਦੇ ਹੁੰਦੇ ਸੀ। ਜਦੋਂ ਕੋਈ ਪਿੱਛੋਂ ਆਵਾਜ਼ਾਂ ਮਾਰੇ ਕਾਹਲੀ ਪਾਵੇ ਤਾਂ ਫਿਰ ਤਿਆਰੀ ਤੁਹਾਡੀ ਹੋਰ ਵੀ ਮੱਧਮ ਪੈ ਜਾਂਦੀ ਹੈ। ਸ਼ਾਇਦ ਊਸ਼ਾ ਨਾਲ ਵੀ ਇੱਦਾਂ ਹੀ ਹੋ ਰਿਹਾ ਸੀ, ਕਾਹਲੀ ਕਾਹਲੀ ਦੇ ਵਿੱਚ ਜੋ ਲੱਭਿਆ ਉਹ ਪਾ ਲਿਆ, ਬੈੱਡ ਦੇ ਥੱਲਿਓਂ ਸੈਂਡਲ ਕੱਢੇ ਤਾਂ ਕੀ ਵੇਖਦੀ ਹੈ ਕਿ ਉਹ ਤਾਂ ਟੁੱਟੇ ਨੇ, ਬੁਰੇ ਲੱਗਣਗੇ। ਹਲੇ ਉਹ ਸੋਚ ਹੀ ਰਹੀ ਆ ਮੈਂ ਕਰਾਂ ਅਤੇ ਕੀ ਕਰਾਂ। ਇਹਨੇ ਨੂੰ ਬਾਹਰੋਂ ਇੱਕ ਹੋਰ ਆਵਾਜ਼ ਆਉਂਦੀ ਹੈ, ਕੋਈ ਸ਼ਰਮ ਕਰੀ ਦੀ ਹੁੰਦੀ ਹੈ, ਕੋਈ ਇੰਤਜ਼ਾਰ ਕਰ ਰਿਹਾ ਹੁੰਦਾ। ਉਹ ਬਾਲੜੀ ਇੰਤਜ਼ਾਰ ਕਰ ਰਹੀ ਹੋਊਗੀ। ਦੋ ਵਾਰੀ ਸਵੇਰ ਦਾ ਫੋਨ ਆ ਗਿਆ ਅਤੇ ਤੁਹਾਡੀ ਮੇਮ ਸਾਹਿਬ ਦੀਆਂ ਤਿਆਰੀਆਂ ਹੀ ਨਹੀਂ ਮੁੱਕ ਰਹੀਆਂ, ਵੈਸੇ ਕੋਈ ਪਹਿਲੀ ਵਾਰ ਨਹੀਂ ਹੈ। ਊਸ਼ਾ ਨੂੰ ਹੁਣ ਇਹਨਾਂ ਚੀਜ਼ਾਂ ਦੀ ਆਦਤ ਪੈ ਚੁੱਕੀ ਹੈ, ਸੱਸ ਹਮੇਸ਼ਾ ਇਸੇ ਰਵੱਈਏ ਦੇ ਵਿੱਚ ਬੋਲਦੀ ਹੈ, ਸਾਰਾ ਦਿਨ ਉਹ ਟੁੱਟ ਟੁੱਟ ਕੇ ਕੰਮ ਕਰਦੀ ਹੈ, ਸਾਰਿਆਂ ਦੀ ਬਹੁਤ ਇੱਜ਼ਤ ਕਰਦੀ ਹੈ, ਕਦੀ ਕਿਸੇ ਦੇ ਅੱਗੇ ਬੋਲੀ ਨਹੀਂ, ਪਰ ਫਿਰ ਵੀ ਉਹਨੂੰ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ। ਸ਼ਾਇਦ ਸੱਸ ਦਾ ਭੇਜਿਆ ਹੁਣ ਘਰ ਵਾਲਾ ਵੀ ਅੰਦਰ ਆ ਗਿਆ ਅਤੇ ਆ ਕੇ ਉਹਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ। ਇੰਨਾ ਚਿਰ ਭਲਾ ਕੌਣ ਲਾਉਂਦਾ ਹੁੰਦਾ, ਇੰਨੇ ਚਿਰ ਦੇ ਵਿੱਚ ਬੰਦਾ ਹੋ ਕੇ ਵਾਪਸ ਮੁੜ ਆਉਂਦਾ। ਊਸ਼ਾ ਨੇ ਬਿਨਾਂ ਕੋਈ ਜਵਾਬ ਦਿੱਤਿਆਂ ਬੜੇ ਡਰਾਮੇ ਦੇ ਨਾਲ ਸੈਂਡਲ ਵਿਖਾਈ ਜੀ। ਕਾਹਲੀ ਕਾਹਲੀ 'ਚ ਯਾਦ ਨਹੀਂ ਰਿਹਾ ਸੈਂਡਲ ਟੁੱਟੀ ਹੈ, ਅਤੇ ਨਵੀਂ ਨਹੀਂ ਸੀ ਲਈ ਜਾਂਦੀ, ਹੁਣ ਸਮੇਂ ਤੈਨੂੰ ਯਾਦ ਆਇਆ। ਉਧਰੋਂ ਜਾਣ ਦਾ ਟਾਈਮ ਹੋਇਆ ਅਤੇ ਹੁਣ ਸੈਂਡਲ ਕੱਢ ਕੇ ਵਿਖਾਉਣ ਲੱਗ ਪਈ, ਬੰਦਾ ਜੋੜੇ ਹੀ ਦੋ ਰੱਖ ਲੈਂਦਾ। ਊਸ਼ਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕੱਲ੍ਹ ਮੰਮੀ ਜੀ ਨੂੰ ਕਿਹਾ ਸੀ ਕਿ ਮੈਂ ਜੁੱਤੀ ਲੈ ਆਵਾਂ, ਤੁਸੀਂ ਮੇਰੇ ਨਾਲ ਚੱਲੋ, ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ। ਕਹਿਣ ਲੱਗੇ ਘਰ ਦੀਆਂ ਸਾਫ਼ ਸਫਾਈਆਂ ਹਲੇ ਕਰਨ ਵਾਲੀਆਂ ਪਈਆਂ ਨੇ, ਉੱਥੇ ਕਿੰਨੇ ਵੇਖਣੀ ਹੈ ਤੇਰੀ ਜੁੱਤੀ। ਪਰ ਇਹ ਗੱਲ ਸੱਸ ਨੇ ਪੂਰੀ ਨਹੀਂ ਹੋਣ ਦਿੱਤੀ, ਵਿੱਚੇ ਹੀ ਆ ਕੇ ਟੋਕ ਦਿੱਤਾ, ਹਾਂ ਹੁਣ ਸਾਰਾ ਕੁਛ ਮੇਰੇ ਸਿਰ ਮੜ ਦੇ, ਸਾਰਾ ਕਸੂਰ ਮੇਰਾ ਹੀ ਹੈ, ਤੇਰੇ ਵਰਗੀਆਂ ਵਹੁਟੀਆਂ ਇੱਦਾਂ ਹੀ ਘਰ ਵਾਲਿਆਂ ਦੇ ਕੰਨ ਭਰਦੀਆਂ ਹੁੰਦੀਆਂ। ਪਤਾ ਨਹੀਂ ਕਿਉਂ ਅੱਜ ਕੱਲ੍ਹ ਦੀਆਂ ਕੁੜੀਆਂ ਇਹ ਚਾਹੁੰਦੀਆਂ ਹੀ ਨਹੀਂ ਕਿ ਸਾਡੇ ਆਉਣ ਤੋਂ ਬਾਅਦ ਮਾਂ ਪੁੱਤ ਦੇ ਕੋਈ ਆਪਸ ਦੇ ਵਿੱਚ ਤਾਲੁਕ ਬਣਿਆ ਰਹੇ, ਪਰ ਸਾਡੇ ਘਰ 'ਚ ਇਹ ਸਭ ਨਹੀਂ ਚੱਲਣਾ। ਜੇ ਤੇਰੀ ਕੋਈ ਗਲਤੀ ਹੈ ਤਾਂ ਮੇਰੇ ਸਿਰ ਮੜਨ ਦੀ ਜ਼ਰੂਰਤ ਨਹੀਂ। ਊਸ਼ਾ ਫਿਰ ਚੁੱਪ ਹੋ ਗਈ, ਹੁਣ ਕਰੇ ਤਾਂ ਕੀ ਕਰੇ। ਪਰ ਇੰਨੇ ਚਿਰ ਨੂੰ ਹੁਣ ਗੱਲ ਇੰਨੀ ਵੱਧ ਚੁੱਕੀ ਆ ਅਤੇ ਸੱਸ ਨੂੰ ਇਹ ਇਲਜ਼ਾਮ ਪਸੰਦ ਵੀ ਨਹੀਂ ਆਇਆ। ਊਸ਼ਾ ਨੂੰ ਘਰੇ ਛੱਡ ਕੇ ਜਾਣ ਦਾ ਫੈਸਲਾ ਹੋਇਆ ਕਿ ਜੇ ਤੇਰੇ ਕੋਲ ਸੈਂਡਲ ਨਹੀਂ ਹੈਗਾ ਤਾਂ ਤੂੰ ਘਰੇ ਰਹਿ ਸਕਦੀ ਹੈ। ਘਰ ਵਾਲੇ ਨੇ ਕਿਹਾ ਸੀ ਕਿ ਮਾਂ ਰਾਹ ਦੇ ਵਿੱਚੋਂ ਆਪਾਂ ਫੜ ਲਾਂਗੇ ਸੈਂਡਲ, ਕੋਈ ਨਹੀਂ ਰਸਤੇ ਦੇ ਵਿੱਚ ਕੋਈ ਦੁਕਾਨ ਪਊਗੀ ਅਤੇ ਕੋਈ 5-10 ਮਿੰਟ ਦਾ ਕੰਮ ਆ। ਪਰ ਮਾਂ ਨੂੰ ਹੁਣ ਇਹ ਚੀਜ਼ ਬਿਲਕੁਲ ਪਸੰਦ ਨਹੀਂ ਆਈ, ਉਹ ਨਹੀਂ ਚਾਹੁੰਦੀ ਕਿ ਮੇਰੀ ਧੀ ਜ਼ਰਾ ਵੀ ਇੰਤਜ਼ਾਰ ਕਰੇ।
ਉਹਨੂੰ ਆਪਣੇ ਸਹੁਰੇ ਪਰਿਵਾਰ ਦੀਆਂ ਗੱਲਾਂ ਸੁਣਨੀਆਂ ਪੈਣ। ਆਖਰ ਪਹਿਲਾ ਜਨਮ ਹੈ ਉਹਦੇ, ਜਨਮਦਿਨ ਹੈ ਉਹਦੇ ਮੁੰਡੇ ਦਾ, ਤੈਨੂੰ ਨਹੀਂ ਖੁਸ਼ੀ ਮਾਮੇ ਨੂੰ? ਰਾਹ 'ਚ ਇਹਦੀਆਂ ਜੁੱਤੀਆਂ ਲੈਂਦਾ ਫਿਰੇ ਤੂੰ, ਇਹਦੇ ਨਾਲੋਂ ਬਿਹਤਰ ਹੈ ਇਹਨੂੰ ਘਰੇ ਰਹਿਣ ਦੀਏ। ਸੋ ਇਹ ਹੁਣ ਫੈਸਲਾ ਹੋ ਚੁੱਕਾ ਸੀ, ਇਹ ਘਰ ਰਹੂਗੀ ਤੇ ਇਹਦਾ ਦਿਮਾਗ ਟਿਕਾਣੇ ਹੋ ਜਾਊਗਾ। ਸਾਰਾ ਦਿਨ ਘਰ ਇਕੱਲੀ ਕਰਦੇ ਰਹੇ, ਕਰਦੀ ਰਹੇ ਆਪਣੇ ਕੰਮ। ਅੱਜ ਊਸ਼ਾ ਨੂੰ ਘਰੇ ਛੱਡ ਦਿੱਤਾ ਗਿਆ। ਉਹਨੂੰ ਬੜਾ ਚਾਅ ਸੀ ਕਿ ਬੜੇ ਦਿਨਾਂ ਬਾਅਦ ਮੈਂ ਘਰੋਂ ਬਾਹਰ ਨਿਕਲਾਂਗੀ, ਤਾਨੇ ਮਿਹਣੇ ਤਾਂ ਰਾਹ 'ਚ ਵੀ ਚੱਲਦੇ ਰਹਿਣੇ, ਕੋਈ ਖਾਸ ਫਰਕ ਨਹੀਂ ਪੈਣਾ ਉਹਦੀ ਨਿੱਤ ਦੀ ਰੂਟੀਨ ਦੇ ਵਿੱਚ। ਪਰ ਉਹਨੂੰ ਸੀ ਕਿ ਇਸ ਚਾਰ ਦੁਆਰੀ ਤੋਂ ਬਾਹਰ ਤਾਂ ਨਿਕਲੂੰਗੀ, ਕੁਛ ਮਾੜਾ ਮੋਟਾ ਤਿਆਰ ਹੋਣ ਦਾ ਕਿਤੇ ਸਬੱਬ ਬਣਿਆ ਵਾ। ਵੈਸੇ ਤਾਂ ਸਾਰਾ ਦਿਨ ਕੰਮਾਂ ਦੇ ਵਿੱਚ, ਮਾੜਾ ਮੋਟਾ ਕਿਤੇ ਬਾਹਰ ਜਾਣ ਦੀ ਗੱਲ ਕਰ ਲਓ, ਕਿਤੇ ਸੈਰ ਲਈ ਵੀ ਕਹਿ ਦਿਉ ਤਾਂ ਵੀ ਸੱਸ ਮਨਾ ਕਰ ਦਿੰਦੀ ਹੈ। ਉਹ ਵੱਜ ਕੇ ਰਹਿ ਗਈ ਹੈ ਇਸ ਚਾਰ ਦੁਆਰੀ ਦੇ ਵਿੱਚ। ਖੈਰ ਉਹਨੇ ਸਾਰਾ ਦਿਨ ਔਖੇ ਸੌਖੇ ਕੱਟਿਆ। ਸ਼ਾਮ ਨੂੰ ਜਦੋਂ ਪਰਿਵਾਰ ਘਰ ਆਇਆ ਤਾਂ ਉਹ ਆਪਣੇ ਤਰੀਕੇ ਦੇ ਨਾਲ ਉੱਥੇ ਹੋਇਆ ਬੀਤਿਆ ਸਾਰਾ ਸਾਂਝਾ ਕਰ ਰਹੇ ਨੇ, ਪਰ ਊਸ਼ਾ ਨੂੰ ਫਿਰ ਕਿਸੇ ਨਹੀਂ ਪੁੱਛਿਆ। ਉਹ ਸੋਚਦੀ ਹੈ ਕਿ ਮੈਂ ਕਰਾਂ ਅਤੇ ਕੀ ਕਰਾਂ, ਪਰ ਅੱਜ ਉਹ ਫੈਸਲਾ ਕਰ ਚੁੱਕੀ ਸੀ ਉਹਨੇ ਕੀ ਕਰਨਾ। ਅਗਲੇ ਦਿਨ ਸਵੇਰੇ ਜਦੋਂ ਸੱਸ ਉੱਠੀ ਤਾਂ ਆਵਾਜ਼ ਜ਼ੋਰ ਦੀ ਮਾਰੀ, ਚਾਹ ਬਣੀ ਨਹੀਂ ਹਲੇ? ਹਲੇ ਮਹਾਰਾਣੀ ਜੁੱਲੇ 'ਚੋਂ ਨਹੀਂ ਨਿਕਲੀ ਹੋਣੀ? ਪਰ ਅੱਗੋਂ ਕੋਈ ਆਵਾਜ਼ ਨਹੀਂ ਆਈ ਅੱਜ। ਇਸ ਤੋਂ ਪਹਿਲਾਂ ਤਾਂ ਜਦੋਂ ਸੱਸ ਉੱਠਦੀ ਹੈ ਉਨੀ ਦੇਰ ਨੂੰ ਚਾਹ ਬਣੀ ਹੁੰਦੀ ਹੈ ਅਤੇ ਰੋਟੀ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ। ਰਸੋਈ ਦੇ ਵਿੱਚ ਹੋਏ ਖੜਕਾ ਤੋਂ ਹੀ ਪਤਾ ਲੱਗ ਜਾਂਦਾ ਕਿ ਹੁਣ ਰੋਟੀ ਪਾਣਾ ਹੋਣਾ ਸ਼ੁਰੂ ਹੋ ਗਿਆ ਅਤੇ ਸੱਸ ਨਿਕਲਦੀ ਉਦੋਂ ਜਾਂ ਬਾਹਰ। ਪਰ ਅੱਜ ਕੋਈ ਇੱਦਾਂ ਦੀ ਹਿਲਜੁਲ ਨਹੀਂ ਹੋਈ। ਦੋ ਤਿੰਨ ਵਾਰੀ ਆਵਾਜ਼ ਮਾਰਨ ਦੇ ਉੱਤੇ ਊਸ਼ਾ ਬਾਹਰ ਨਿਕਲੀ ਹੈ, ਹੱਸਦੀ ਹੋਈ ਮੁਸਕਰਾਉਂਦੀ ਹੋਈ। ਅੱਜ ਉਹਦੇ ਚਿਹਰੇ ਦੇ ਉੱਤੇ ਕੋਈ ਡਰ ਨਹੀਂ ਹੈ, ਕਿਉਂਕਿ ਅੱਜ ਉਹ ਆਪਣਾ ਫੈਸਲਾ ਕਰ ਚੁੱਕੀ ਹੈ ਉਹਨੇ ਕੀ ਕਰਨਾ। ਚਾਹ ਕਿੰਨੇ ਬਣਾਉਣੀ ਆ ਅਤੇ ਨਾਲੇ ਆ ਸਵੇਰੇ ਸਵੇਰੇ ਮੂੰਹ ਮੱਥਾ ਕਿੱਥੇ ਰੰਗੀ ਫਿਰਦੀ ਹੈ, ਕਿੱਧਰ ਚੱਲੀ ਹੈ? ਜੀ ਮੈਂ ਆਪਣੇ ਪੇਕੇ ਚੱਲੀ ਹਾਂ, ਕਿਹਨੂੰ ਪੁੱਛ ਕੇ? ਅਤੇ ਨਾਲੇ ਜਿੱਥੇ ਵੀ ਜਾਣਾ ਪਹਿਲਾਂ ਚਾਹ ਪਾਣੀ ਬਣਾ, ਰੋਟੀ ਪਾਣੀ ਬਣਾ ਕੇ ਰੱਖ, ਘਰ ਦਾ ਕੰਮ ਕਰਕੇ ਅਤੇ ਫਿਰ ਜਾ। ਜੀ ਨਹੀਂ, ਮੈਂ ਕੰਮ ਕਾਰ 'ਤੇ ਹੁਣ ਪੇਕੇ ਜਾ ਕੇ ਕਰੂੰਗੀ। ਇਹ ਕੀ ਬਕਵਾਸ ਹੋਈ ਭਲਾ? ਜਿਨ੍ਹਾਂ ਨੇ ਮੇਰੇ ਸਾਰੇ ਖਰਚੇ ਦਾ ਬਿਜ਼ੀ ਧਿਆਨ ਰੱਖਣਾ, ਜਿਨ੍ਹਾਂ ਨੇ ਮੈਨੂੰ ਟੁੱਟੇ ਸੈਂਡਲ ਲੈ ਕੇ ਦੇਣੇ ਆ, ਨਵੇਂ ਸੂਟ ਲੈ ਕੇ ਦੇਣੇ ਆ, ਅਤੇ ਫਿਰ ਕੰਮ ਵੀ ਤਾਂ ਮੈਂ ਉੱਥੇ ਹੀ ਕਰੂੰਗੀ ਨਾ, ਫਿਰ ਮੈਂ ਕੰਮ ਤੁਹਾਡੇ ਘਰ ਕਿਉਂ ਕਰੀ ਜਾਵਾਂ? ਕੁਛ ਜ਼ਿਆਦਾ ਨਹੀਂ ਜ਼ਬਾਨ ਚੱਲਣ ਲੱਗ ਪਈ ਤੇਰੀ? ਅਤੇ ਨਾਲੇ ਇਹ ਕਿੱਥੇ ਆ, ਇਹਨੂੰ ਸੁਣਦਾ ਨਹੀਂ ਆ ਕਿ ਉਹਦੀ ਵਹੁਟੀ ਕਿੱਦਾਂ ਮੇਰੇ ਨਾਲ ਜ਼ਬਾਨ ਲੜਾ ਰਹੀ? ਜ਼ੋਰ ਦੇਣੀ ਆਪਣੇ ਪੁੱਤ ਨੂੰ ਆਵਾਜ਼ ਮਾਰੀ ਹੈ ਕਿ ਆਪਣੀ ਵਹੁਟੀ ਦੀ ਤੂੰ ਕਰਤੂਤ ਸੁਣ ਲਾ। ਪਰ ਉਹ ਚੁੱਪ ਚਾਪ ਸਾਰਾ ਕੁਛ ਸੁਣ ਰਿਹਾ। ਸ਼ਾਇਦ ਊਸ਼ਾ ਰਾਤ ਆਪਣੇ ਘਰ ਵਾਲੇ ਦੇ ਨਾਲ ਸਾਰੀ ਗੱਲ ਕਰ ਚੁੱਕੀ ਹੈ। ਸੱਸ ਬੋਲਦੀ ਰਹੀ ਅਤੇ ਊਸ਼ਾ ਸੁਣਦੀ ਰਹੀ। ਸੱਸ ਹੁਣ ਚਾਹੁੰਦੀ ਸੀ ਕਿ ਉਹਦਾ ਮੁੰਡਾ ਵਿੱਚ ਦਖਲ ਅੰਦਾਜ਼ੀ ਕਰੇ। ਉਹਨੂੰ ਇਹ ਚੀਜ਼ ਬਿਲਕੁਲ ਬਰਦਾਸ਼ਤ ਨਹੀਂ ਕਿ ਉਹਦੀ ਨੌਂ ਉਹਦੇ ਅੱਗੇ ਬੋਲੇ, ਅੱਜ ਘਰ ਦਾ ਕੰਮ ਕਾਰ ਨਾ ਕਰੇ ਅਤੇ ਐਵੇਂ ਹੀ ਪੇਕਿਆਂ ਨੂੰ ਤੁਰ ਪਵੇ। ਆਖਿਰਕਾਰ ਘਰ ਵਾਲੇ ਦੀ ਵੀ ਚੁੱਪੀ ਟੁੱਟੀ ਅਤੇ ਕਹਿਣ ਲੱਗਾ, ਮਾਂ ਇਹ ਠੀਕ ਤਾਂ ਕਹਿ ਰਹੀ ਆ, ਜੇ ਇਹਨੇ ਸਾਰਾ ਕੁਛ ਆਪਣੇ ਪੇਕਿਆਂ ਤੋਂ ਹੀ ਲੈਣਾ ਅਤੇ ਫਿਰ ਕੰਮ ਵੀ ਉੱਥੇ ਜਾ ਕੇ ਕਰ ਲੂਗੀ। ਮੈਂ ਵੀ ਮਹਿਸੂਸ ਕੀਤਾ ਕਿ ਤੁਸੀਂ ਕੁਛ ਜ਼ਿਆਦਾ ਹੀ ਬੋਲ ਜਾਂਦੇ ਹੋ ਇਹਨੂੰ। ਪਹਿਲੀ ਵਾਰ ਅੱਜ ਇਹਨੂੰ ਮੈਂ ਬੋਲਦੇ ਸੁਣਿਆ ਅਤੇ ਇਹਦੇ ਵਿੱਚ ਇਹਦਾ ਕਸੂਰ ਨਹੀਂ, ਕਸੂਰ ਤੁਹਾਡਾ। ਮੈਂ ਬਹੁਤੀ ਵਾਰੀ ਨਜ਼ਰ ਅੰਦਾਜ਼ ਕੀਤਾ ਪਰ ਹੁਣ ਮੈਨੂੰ ਕਾਫੀ ਹੱਦ ਤੱਕ ਕਲੈਰਿਟੀ ਹੋ ਗਈ। ਕੱਲ੍ਹ ਵੀ ਜੋ ਤੁਸੀਂ ਕੀਤਾ ਉਹ ਧੱਕਾ ਸੀ, ਉਹ ਲਗਭਗ ਤਿਆਰ ਹੋ ਚੁੱਕੀ ਸੀ ਅਤੇ ਵੈਸੇ ਵੀ ਜਦੋਂ ਆਪਾਂ ਉਹਨਾਂ ਦੇ ਘਰ ਪਹੁੰਚੇ ਸੀ ਤਾਂ ਘੰਟਾ ਸਾਨੂੰ ਬਹਿਣਾ ਪਿਆ, ਉਹਨਾਂ ਦੀ ਤਾਂ ਆਪਣੀ ਕੋਈ ਤਿਆਰੀ ਨਹੀਂ। ਅਤੇ ਤੁਸੀਂ ਕਹਿ ਰਹੇ ਸੀ ਉਹ ਵਾਰ ਵਾਰ ਫੋਨ ਕਰੀ ਜਾਂਦੀ ਆ, ਉਹ ਤਿਆਰ ਬੈਠੇ ਨੇ, ਉਹ ਇੰਤਜ਼ਾਰ ਕਰ ਰਹੇ ਨੇ, ਸਵਾਹ ਅਤੇ ਖੇਹ ਇੰਤਜ਼ਾਰ ਕਰ ਰਹੇ ਸੀ ਉਹ ਸਾਡਾ। ਹਾਲੇ ਤੱਕ ਤਾਂ ਉਹ ਆਪ ਤਿਆਰ ਨਹੀਂ ਸੀ ਹੋਏ।
ਤੇ ਫਿਰ ਕੀ ਫਰਕ ਪੈਂਦਾ ਸੀ ਆਪਾਂ ਜੇ ਕੋਈ ਰਾਹ ਦੇ ਵਿੱਚ ਅੱਧਾ ਪੌਣਾ ਘੰਟਾ ਕਿਤੇ ਠਹਿਰ ਕੇ ਵੀ ਚੱਲ ਜਾਂਦੇ। ਆਖਿਰਕਾਰ ਇੱਜ਼ਤ ਤਾਂ ਸਾਡੇ ਘਰ ਦੀ ਹੈ ਨਾ, ਟੌਰ ਤਾਂ ਸਾਡੇ ਘਰ ਦੀ ਨਿਕਲਣੀ ਸੀ। ਉੱਥੇ ਕਿਸੇ ਨੇ ਵੇਖ ਕੇ ਕੀ ਕਹਿਣਾ ਸੀ, ਇਹੋ ਹੀ ਕਹਿਣਾ ਸੀ ਨਾ ਕਿ ਇਹਨੂੰ ਟੁੱਟੀ ਜੁੱਤੀ ਵੀ ਨਹੀਂ ਨਵੀਂ ਲੈ ਕੇ ਦਿੰਦੇ। ਮਾਂ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਹੈ, ਹੁਣ ਤੇਰੀ ਵੀ ਜ਼ਬਾਨ ਚੱਲਣ ਲੱਗ ਪਈ, ਇਹਨੇ ਰਾਤ ਤੇਰੇ ਕੰਨ ਭਰੇ ਹੋਣੇ। ਜੋ ਮੂੰਹ ਦੇ ਵਿੱਚ ਆਇਆ ਉਹ ਬੋਲੀ। ਪਰ ਊਸ਼ਾ ਨੂੰ ਹੁਣ ਇਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਉਹਨੇ ਟੇਢੀ ਜਿਹੀ ਤੱਕਣੀ ਦੇ ਨਾਲ ਆਪਣੇ ਘਰ ਵਾਲੇ ਵੱਲ ਵੇਖਿਆ, ਉਹ ਇੱਕ ਇਸ਼ਾਰਾ ਸੀ ਕਿ ਤੂੰ ਮੈਨੂੰ ਬੱਸ ਅੱਡੇ ਤੱਕ ਛੱਡ ਕੇ ਆਏਗਾ ਜਾਂ ਮੈਂ ਚਲੀ ਜਾਵਾਂ। ਅਤੇ ਉਹ ਚੁੱਪ ਚਾਪ ਨਾਲ ਤੁਰ ਪਿਆ। ਅੱਜ ਪਹਿਲੀ ਵਾਰ ਊਸ਼ਾ ਨੇ ਬਗਾਵਤ ਕੀਤੀ ਸੀ, ਕਿਉਂਕਿ ਜਦੋਂ ਕਿਸੇ ਨੂੰ ਤੁਸੀਂ ਬਹੁਤਾ ਨੱਪੋਗੇ ਤਾਂ ਫਿਰ ਆਖਿਰਕਾਰ ਉਹ ਇੱਕ ਦਿਨ ਬਗਾਵਤ 'ਤੇ ਕਰੂਗੇ, ਉਸ ਹੱਦ ਤੱਕ ਜਾਓ ਹੀ ਨਾ ਜਿਸ ਹੱਦ ਤੱਕ ਕੋਈ ਤੁਹਾਡੀ ਸੁਣਨੀ ਬੰਦ ਕਰ ਦੇਵੇ। ਇਹ ਕਹਾਣੀ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਭੈਣ ਜੀ ਨੇ, ਅਤੇ ਇਹ ਕਹਾਣੀ ਲਿਖੀ ਸੀ ਲਕਸ਼ਮੀ ਕੁਮਾਵਤ ਜੀ ਨੇ। ਸ਼ਾਇਦ ਹਰ ਘਰ ਦੀ ਤਾਂ ਨਹੀਂ ਪਰ ਰਲਦੀ ਮਿਲਦੀ ਜੀ ਬਹੁਤੇ ਘਰਾਂ ਦੀ ਕਹਾਣੀ, ਜਿੱਥੇ ਔਰਤ ਹੀ ਔਰਤ ਦੇ ਉੱਤੇ ਜ਼ੁਲਮ ਕਰਦੀ ਹੈ। ਬਹੁਤੀ ਵਾਰੀ ਵੇਖਣ ਦੇ ਵਿੱਚ ਆਉਂਦਾ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੋ ਜਾਂਦੀ ਹੈ ਅਤੇ ਉਸ ਚੀਜ਼ ਦੇ ਵਿੱਚ ਭਾਗੀਦਾਰ ਬਣਾ ਲਿਆ ਜਾਂਦਾ ਹੋਰ ਵੀ ਘਰ ਦੇ ਮਰਦਾਂ ਨੂੰ, ਹੋਰ ਵੀ ਘਰ ਦੇ ਮੈਂਬਰਸ ਨੂੰ, ਭਾਵੇਂ ਕਿ ਕਾਫੀ ਹੱਦ ਤੱਕ ਇਹ ਚੀਜ਼ਾਂ ਅੱਜ ਕੱਲ੍ਹ ਸਮਾਜ ਨੂੰ ਸਮਝ ਆ ਚੁੱਕੀਆਂ ਨੇ ਪਰ ਫਿਰ ਵੀ ਕਿਸੇ ਨਾ ਕਿਸੇ ਬਦਲਵੇਂ ਰੂਪ ਦੇ ਵਿੱਚ ਅੱਜ ਵੀ ਮੌਜੂਦ ਨੇ। ਉਹ ਵੱਖਰੀ ਗੱਲ ਹੈ ਕਿ ਕਹਾਣੀ ਘੜਨ ਦੇ ਲਈ ਥੋੜ੍ਹੀ ਜਿਹੀ ਉਹਦੀ ਹੋਰ ਪਰਸੈਂਟੇਜ ਵਧਾ ਦਿੱਤੀ ਜਾਂਦੀ ਹੈ, ਥੋੜ੍ਹਾ ਜਿਹਾ ਧੱਕਾ ਵਧਾ ਦਿੱਤਾ ਜਾਂਦਾ, ਥੋੜ੍ਹਾ ਜਿਹਾ ਉਹਨੂੰ ਰੋਮਾਂਚਕ ਕਰਨਾ ਪੈਂਦਾ, ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅੱਜ ਵੀ ਸਾਡੇ ਘਰਾਂ ਦੇ ਵਿੱਚ ਪਈਆਂ ਨੇ। ਕਿਤੇ ਨੌਂ ਦਾ ਸੱਸ ਦੇ ਉੱਤੇ ਤਸ਼ੱਦਦ ਅਤੇ ਕਿਤੇ ਸੱਸ ਦਾ ਨੌਂ ਦੇ ਉੱਤੇ, ਪਰ ਫਾਇਦਾ ਕੋਈ ਨਹੀਂ, ਕੁੱਲ ਮਿਲਾ ਕੇ ਟੁੱਟਣਾ ਤਾਂ ਘਰ ਹੀ ਹੈ, ਭਾਵੇਂ ਘਰ ਵਾਲਾ ਮਾੜਾ ਹੋਵੇ, ਭਾਵੇਂ ਵਹੁਟੀ, ਭਾਵੇਂ ਸੱਸ, ਭਾਵੇਂ ਨਨਾਣ ਅਤੇ ਭਾਵੇਂ ਭਰਜਾਈ। ਜੇ ਆਪਾਂ ਇੱਕ ਪਰਿਵਾਰ ਦੇ ਵਜੋਂ ਵੇਖੀਏ ਤਾਂ ਉਸ ਪਰਿਵਾਰ ਦਾ ਆਪਾਂ ਆਪਣੇ ਆਪ ਨੂੰ ਹਿੱਸਾ ਸਮਝੀਏ ਤਾਂ ਫਿਰ ਕੋਈ ਵੀ ਉਹਨੂੰ ਤੋੜਨਾ ਨਹੀਂ ਚਾਹੂਗਾ। ਬਰਕਤ ਅਸੀਂ ਦੇ ਵਿੱਚ ਆ, ਮੈਂ ਦੇ ਵਿੱਚ ਨਹੀਂ, ਕਿਉਂਕਿ ਮੈਂ ਜਿੱਥੇ ਪੰਜਾਂ ਤੋਂ ਚਾਰ ਕਰ ਦਿੰਦੀ ਹੈ ਉੱਥੇ ਚੌਵਾਂ ਤੋਂ ਤਿੰਨ ਅਤੇ ਤਿੰਨਾਂ ਤੋਂ ਦੋ ਵੀ ਕਰ ਦਿੰਦੀ ਹੈ, ਅਤੇ ਜੇ ਦੋ ਵੀ ਰਹਿ ਜਾਣ ਤਾਂ ਅੱਜ ਕੱਲ੍ਹ ਬੜੇ ਦੋ ਵੀ ਆਪਾਂ ਇੱਕ ਹੁੰਦੇ ਵੇਖ ਰਹੇ, ਕਿਉਂਕਿ ਉਹ ਮੈਂ ਹੁੰਦੀ ਹੈ, ਫਿਰ ਮੈਂ ਦੇ ਵਿੱਚ ਹੋਰ ਕੁਛ ਸਮਾਜ ਨਹੀਂ ਪਾਉਂਦਾ। ਅਤੇ ਜੇ ਆਪਾਂ ਇਸ ਵਰਤਾਰੇ ਤੋਂ ਹਟ ਕੇ ਵੀ ਗੱਲ ਕਰੀਏ ਤਾਂ ਸਾਨੂੰ ਇੱਦਾਂ ਦੀ ਬਿਰਤੀ ਬਿਲਕੁਲ ਦਿਮਾਗ ਦੇ ਵਿੱਚੋਂ ਕੱਢ ਦੇਣੀ ਚਾਹੀਦੀ ਹੈ, ਜਿੱਥੇ ਜੇਕਰ ਤੁਹਾਡੀ ਕੋਈ ਮੰਨ ਰਿਹਾ ਵਾ, ਜੇਕਰ ਤੁਹਾਡੀ ਕੋਈ ਸੁਣ ਰਿਹਾ ਵਾ, ਜੇਕਰ ਤੁਹਾਡੀ ਕੋਈ ਇੱਜ਼ਤ ਕਰ ਰਿਹਾ ਵਾ, ਤਾਂ ਆਪਾਂ ਉਹਨੂੰ ਦੱਬੀ ਚੱਲੀਏ। ਜੇ ਕੋਈ ਥੋੜ੍ਹਾ ਜਿਹਾ ਕਰਦਾ ਤਾਂ ਆਪਾਂ ਥੋੜ੍ਹਾ ਭਾਰ ਹੋਰ ਵਧਾ ਦਿੰਦੇ ਹਾਂ, ਅਤੇ ਜੇ ਉਹ ਕਰ ਲੈਂਦਾ ਤਾਂ ਫਿਰ ਥੋੜ੍ਹਾ ਜਿਹਾ ਹੋਰ। ਇਹ ਨੌਂ ਸੱਸ ਤੋਂ ਇਲਾਵਾ ਬਾਕੀ ਵੀ ਕਈ ਕੰਮਾਂ ਦੇ ਵਿੱਚ ਇੱਦਾਂ ਦਾ ਵਰਤਾਰਾ ਆਪਾਂ ਵੇਖ ਲੈਂਦੇ। ਸੋ ਕੋਸ਼ਿਸ਼ ਕਰੋ ਕਿ ਜਿਹਦੀ ਜਿੰਨੀ ਬਣਦੀ ਇੱਜ਼ਤ ਹੈ ਉਹਨੂੰ ਦਿਓ, ਜਿਹਦਾ ਜਿੰਨਾ ਸਤਿਕਾਰ ਹੈ ਉਹਨੂੰ ਦਿਓ, ਜਿਹਦੀ ਜਿੰਨੀ ਘਰ ਦੇ ਵਿੱਚ ਕਾਰੋਬਾਰ ਦੇ ਵਿੱਚ ਤੁਹਾਡੀ ਜ਼ਿੰਦਗੀ 'ਚ ਥਾਂ ਹੈ ਉਹਨੂੰ ਜ਼ਰੂਰ ਦਿਓ, ਜ਼ਰੂਰ ਪਰੋਸੋ। ਧੰਨਵਾਦ, ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਅਤੇ ਇਹਨੂੰ ਪੰਜਾਬੀ 'ਚ ਅਨੁਵਾਦ ਕਰਦਿਆਂ ਮੈਂ ਠੀਕ ਨਿਭਾ ਪਾਇਆ ਹੋਵਾਂਗਾ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੂਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਹ
0: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਦਰੈ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
1: ਹਾਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਇੱਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅਮਰਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ,

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ ਹੈ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਸਾਡੇ ਨਾਲ ਬੱਚੇ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ, ਅਤੇ ਤੁਸੀਂ ਤਿਆਰ ਹੋ ਗਏ ਹੱਸਣ ਹਸਾਉਣ ਦੇ ਲਈ। ਅਤੇ ਆਓ ਫਿਰ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਅਤੇ ਤੁਸੀਂ ਵੀ ਜ਼ਰੂਰ ਹੱਸੋ ਮੇਰੇ ਨਾਲ। ਹੱਸਣ ਦੇ ਲਈ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ ਜੀ, ਤੁਸੀਂ ਵਾਅਦਾ ਕੀਤਾ ਅਤੇ ਅਸੀਂ ਵੀ ਵਾਅਦਾ ਕਰ ਲੈਂਦੇ ਹਾਂ ਭਾਈ ਕਿ ਹੱਸਣਾ ਹੈ। ਅਤੇ ਬੱਚਿਆਂ ਦੀਆਂ ਗੱਲਾਂ 'ਤੇ ਭਾਵੇਂ ਤੁਹਾਨੂੰ ਇੱਦਾਂ ਲੱਗੇ ਤੁਹਾਨੂੰ ਜੋਕ ਸਮਝ ਆਇਆ ਨਹੀਂ ਆਇਆ, ਜੋ ਵੀ ਹੈ, ਪਰ ਹੱਸਾਂਗੇ ਜ਼ਰੂਰ, ਕਿਉਂਕਿ ਹੱਸ ਕੇ ਜਦੋਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਨਾ, ਤਾਂ ਦਿਨ ਵੈਸੇ ਹੀ ਬੜਾ ਸੋਹਣਾ ਹੋ ਜਾਂਦਾ ਹੈ।
0: ਬਿਲਕੁਲ ਜੀ, ਤੇ ਦਿਨ ਅੱਜ ਵਾਕਈ ਬੜਾ ਸੋਹਣਾ ਵਾ, ਤੇ ਹੋਰ ਸੋਹਣਾ ਲੱਗਦਾ ਜਦੋਂ ਧੁੰਦ ਹਟੂਗੀ, ਤੇ ਫਿਰ ਹੋਰ ਵਧੀਆ ਵਧੀਆ ਲੱਗਣਾ। ਤੇ ਆਓ ਇਸ ਧੁੰਦ ਵਾਲੀ ਸਵੇਰ ਦੇ ਵਿੱਚ ਹੱਸ ਖੇਡ ਕੇ ਅੱਗੇ ਵਧਦੇ। ਸਭ ਤੋਂ ਪਹਿਲਾਂ ਸਾਡੇ ਨਾਲ ਹੋਣਗੇ ਮੰਨਤ ਤੇ ਫਤਿਹ, ਤੇ ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਮੰਨਤ, ਫਤਿਹ, ਤੁਸੀਂ ਆਉਂਦੇ ਰਹੋ। ਹੈਲੋ,
1: ਪਹਿਲੀ ਵਾਰੀ ਨਹੀਂ ਤੇ ਨਾਲ ਦੇ ਨਾਲ।
0: ਚਲੋ ਆਪਾਂ ਤੇਗ ਨੂੰ ਲੈਣੇ ਆ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਚਲੋ ਆਪਾਂ ਫਿਰ ਬਾਕੀਆਂ ਦੇ ਵੀ ਨਾਂ ਆਪਾਂ ਲੈ ਲੈਣੇ ਜਾਂ
1: ਸਹੀ ਗੱਲ ਹੈ,
0: ਕੋਈ ਤੇ ਬੋਲੂਗਾ ਨਾ।
1: ਹਾਂਜੀ,
0: ਹੈ
1: ਕਿਸੇ ਦੀ ਤਾਂ ਆਵਾਜ਼ ਆਏਗੀ।
0: ਹਾਂ, ਕਿਸੇ ਦੀ ਤੇ ਆਊਗੀ ਨਾ, ਤੇ ਫਿਰ ਆਊਗੀ ਤੇ ਕਿਹਦੀ ਆਊਗੀ?
1: ਨੰਬਰ 3 ਤੇ ਕੌਣ ਹੈ ਭਲਾ?
0: ਹਾਂਜੀ,
1: ਨੰਬਰ 3 ਤੇ ਕਿਹਨੂੰ ਆਵਾਜ਼ ਮਾਰ ਰਿਹਾ ਆਪਾਂ?
0: ਨੰਬਰ 3 ਤੇ ਫਿਰ ਆਪਾਂ ਯੁਵਰਾਜ ਹੈਗਾ, ਯੁਵਰਾਜ ਤੇ ਬੜਾ ਪੰਕਚੁਅਲ ਹੈ। ਚਲੋ
1: ਇਹ ਇਲਾਜ ਰੱਖ ਲਓ ਯੁਵਰਾਜ।
0: ਹੈ ਯੁਵਰਾਜ,
1: ਯੁਵਰਾਜ ਐਸ ਯੂਜੂਅਲ।
0: ਹੈਲੋ
1: ਯੁਵਰਾਜ,
0: ਨਹੀਂ ਹੋ ਸਕਦਾ ਫਿਰ ਸੋਈ, ਸਾਡੇ ਵੱਲੋਂ ਪ੍ਰੋਬਲਮ ਹੋ ਸਕਦੀ ਆ ਭਈ, ਬੱਚੇ ਸਾਰੇ ਤੇ ਨਹੀਂ ਚੁੱਪ ਹੋ ਸਕਦੇ। ਪਰ ਸਤਿ ਸ਼੍ਰੀ ਅਕਾਲ ਮੰਨਤ।
1: ਓਹੋ,
0: ਹੈਲੋ,
1: ਧੁੰਦ ਚ ਬੱਚੇ ਵੀ ਬੈਠੇ ਚੁੱਪ ਕਰਕੇ।
0: ਅੱਛਾ, ਮੈਂ ਫਿਰ ਸਾਰਿਆਂ ਨੂੰ ਕੱਟਾਂ, ਫਿਰ ਦੁਬਾਰਾ ਆਉਂਗੇ।
1: ਹੋ ਸਕਦਾ, ਹਾਂਜੀ, ਇੱਕ ਵਾਰੀ ਇੱਦਾਂ ਕਰ ਲੈਣਾ।
0: ਹੈਲੋ, ਹਾਂਜੀ ਭਾਈ, ਜੇ ਬੱਚਿਆਂ ਨੂੰ ਆਵਾਜ਼ ਸੁਣ ਰਹੀ ਆ, ਤੁਸੀਂ ਸੁਣ ਰਹੇ ਹੋ, ਤੇ ਪਲੀਜ਼ ਇੱਕ ਵਾਰੀ ਤੁਸੀਂ ਹੈਲੋ ਕਰ ਦਿਓ, ਤਾਂ ਕਿ ਆਪਾਂ ਵੇਖ ਸਕੀਏ ਵੀ ਸਾਡੇ ਵੱਲੋਂ ਕੋਈ ਪ੍ਰੋਬਲਮ ਹੈ ਕਿ ਤੁਹਾਡੇ ਵੱਲੋਂ ਕੋਈ ਪ੍ਰੋਬਲਮ ਹੈ।
1: ਸਹੀ ਗੱਲ ਹੈ, ਪਤਾ ਤੇ ਲੱਗੇ ਚੱਕਰ ਕੀ ਹੈ।
0: ਹਾਂਜੀ, ਗੱਲ ਕੀ ਹੈ, ਪਤਾ ਤੇ ਲੱਗੇ। ਹੈਲੋ,
1: ਆਵਾਜ਼
0: ਬਹੁਤ ਥੋੜੀ ਆ। ਚਲੋ ਮੈਂ ਪੁੱਤ ਤੁਹਾਡੀ ਨਾ ਕੱਟਣ ਲੱਗਾ ਵਾ, ਤੇ ਫਿਰ ਦੁਬਾਰਾ ਤੋਂ ਆਪਾਂ ਵੇਖਦੇ ਆ ਵੀ ਕਿਹਦੀ। ਸੋ ਹੈਲੋ, ਸਤਿ ਸ਼੍ਰੀ ਅਕਾਲ ਤਾਜ, ਤੁਸੀਂ, ਤੁਹਾਨੂੰ ਆਵਾਜ਼ ਆਉਂਦੀ ਹੈ? ਹੈਲੋ ਐਸ਼ਲੀਨ, ਹੈਲੋ ਆਵਾਜ਼ ਸਹੀ ਲਿਆਂਦੀ ਆ ਕੇ ਗੁਰਬਾਜ ਨੇ। ਸਤਿ ਸ਼੍ਰੀ ਅਕਾਲ ਗੁਰਬਾਜ।
2: ਜਲਦੀ ਦੱਸੋ ਇਸ ਦਾ ਉੱਤਰ।
0: ਢਿੱਡ ਵਿੱਚ ਉਂਗਲੀ, ਸਿਰ ਚ ਕੀ?
2: ਪੱਤ ਵਿੱਚ ਉਂਗਲੀ, ਸਿਰ ਤੇ ਪੱਤਰ, ਜਲਦੀ ਦੱਸੋ ਇਸ ਦਾ ਉੱਤਰ।
0: ਅੱਛਾ, ਢਿੱਡ ਵਿੱਚ ਉਂਗਲੀ ਤੇ ਸਿਰ ਚ ਪੱਥਰ, ਛੇਤੀ ਦੱਸੋ ਇਸ ਦਾ ਉੱਤਰ। ਦੱਸੋ।
2: ਹਾਂਜੀ,
0: ਜੂਆਂ।
2: ਹਾਂਜੀ,
0: ਸਿਰ ਚ ਪੱਥਰ ਕੀ ਹੁੰਦਾ ਫਿਰ?
1: ਚਾਹ ਦੀ ਕੇਟਲੀ।
0: ਵਾਹ ਤੂੰ ਖਾਧੀ ਸਿਰ ਤੇ
1: ਨਹੀਂ ਮੈਂ ਤਾਂ ਖੇਡਲੀ ਦੇ ਜਿਹੜਾ ਢੱਕਣ ਤੇ ਉਹ ਦਿਮਾਗ ਲਗਾ ਰਹੀ ਹਾਂ ਮੈਂ
0: ਓਕੇ ਓਕੇ ਖੇਡਲੀ ਵਾਲਾ
1: ਧੱਕਾ ਹੀ ਮਾਰਿਆ
0: ਹੈਲੋ ਹਾਂਜੀ ਹਾਂਜੀ ਆਪਾਂ ਤੇ ਹੀ ਰਹਿ ਬਾਕੀਆਂ ਦੇ ਅੱਗੇ ਬੇਨਤੀ ਆ ਭਾਈ ਤੁਸੀਂ ਹੁਣ ਥੋੜਾ ਜਿਹਾ ਨਾ ਉਹ ਨਹੀਂ ਤੁਹਾਡੇ ਹੀ ਯਾਰ ਰੌਲਾ ਰੱਪਾ ਪੈ ਰਿਹਾ ਤੁਹਾਡੇ ਪਿੱਛੇ ਕੌਣ ਬੂਹੇ ਬਾਵੇ ਜੇ ਖੋਲੀ ਜਾਂਦਾ ਤੇ ਗੁਰਬਾਜ
1: ਸੋਨਾ ਇੰਨਾ ਮਹਿੰਗਾ ਪਿਆ ਮਤਲਬ ਧਿਆਨ ਨੀ ਜਾਂਦਾ ਉਸ
0: ਪਾਸੇ ਬੁਝਣੀ ਨੀ ਚਾਹ ਰਹੇ ਆਪਾਂ ਥੈਂਕ ਯੂ
1: ਥੈਂਕ ਯੂ ਹੁਣ ਅਗਲਾ ਕੌਣ ਹੈ
0: ਕੀ ਕਰ ਰਹੀ
2: ਮੇਰਾ ਸਕੂਲ ਨੇ ਐਕਸਕਰਸ਼ਨ ਹੈ ਨਾ ਤਾਂ ਡਾਇਨਾਸੋਰ ਵਰਲਡ ਤੇ ਜਾਣਾ
0: ਅੱਜ ਆਹ ਓਕੇ ਓਕੇ ਗੁੱਡ ਗੁੱਡ ਗੁੱਡ ਫਿਰ ਤੇ ਅੱਜ ਫਨ ਹੋਣਾ ਤੁਹਾਡਾ ਤੇ ਕੀ ਸੁਣਾਓਗੇ ਅੱਜ
2: ਹਾਂਜੀ ਮੈਂ ਬਹੁਤ ਐਕਸਾਈਟਿਡ ਆ
0: ਓਏ ਓਏ ਓਏ
1: ਗੁੱਡ ਗੁੱਡ
0: ਤਾਂ ਹੀ ਮੈਂ ਭੱਜ ਭੱਜ ਕੇ ਬਾਹਰ ਅੰਦਰ ਵੜੀ ਜਾਨੀ ਮੈਂ ਬੂਹੇ ਖੋਲੀ ਜਾਨੀ ਮੈਂ ਭੱਜੀ ਫਿਰਦੀ ਆ ਹੈਨਾ
2: ਹਾਂਜੀ
0: ਹਾਂਜੀ ਕੀ ਸੁਣਾਓਗੇ
2: ਪੰਜਾਬ
0: ਹਾਂਜੀ
1: ਅੱਛਾ ਹਾਂਜੀ
2: ਇੱਕ ਇੱਕ ਰਾਜੇ ਦੀ ਅਜੀਬ ਕਹਾਣੀ ਪੁੱਛਦੇ ਰਸਤੇ ਪੀਂਦਾ ਪਾਣੀ
0: ਦੀਵਾ
1: ਇਹ ਤੇ ਇੰਨੀ ਛੇਤੀ ਦੱਸਦਾ ਤੁਸੀਂ
0: ਹੋਰ ਕੀ ਇਹੋ ਹੀ ਆ
2: ਚੀਟਿੰਗ
0: ਓਏ ਕਮਾਲ ਹੈ ਦੱਸ ਸਾਨੂੰ ਜੇ ਕੋਈ ਆ ਜਾਏ ਤੇ ਚੀਟਿੰਗ
1: ਸ਼ੁਕਰ ਅੰਕਲ ਨੇ ਕੈਂਡਲ ਨੀ ਕਿਹਾ ਇਹਦਾ ਆਂਸਰ
0: ਹੋਰ ਕੈਂਡਲ ਵੀ ਹੋ ਸਕਦੀ ਆ ਕੈਂਡਲ ਵੀ ਤੇ ਪੂਛਣਾ ਹੀ ਪਾਣੀ ਪੀਂਦੀ ਆ ਹੈ
2: ਹਾਂਜੀ
1: ਹਾਂਜੀ
0: ਥੈਂਕ ਯੂ ਅਮਰ
1: ਥੈਂਕ ਯੂ
2: ਥੈਂਕ ਯੂ
0: ਥੈਂਕ ਬਾਏ
1: ਬਾਏ
0: ਕਿਉ ਤਾਜਵੀਰਾ ਤੇ ਨਹੀਂ ਹੈਗਾ
2: ਨਹੀਂ
0: ਹੈਗਾ ਨਾ ਚਲੋ ਠੀਕ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਹਾਂਜੀ ਮੰਨਤ ਫਤਿਹ ਤੁਸੀਂ ਆਉਣੇ ਰੋ ਕੀ ਹਾਲ ਹੈ ਹੈਲੋ ਕਿਉਂ ਨੀ ਕੀਤੀ
1: ਸਭ ਤੋਂ ਪਹਿਲਾਂ ਨਾਲ ਦੇ ਨਾਲ ਜਵਾਬ ਦਿੰਦੀ
0: ਹੋਰ ਫਿਰ ਕੀ ਲਿਆਇਓ ਅੱਜ
3: ਅੱਜ ਇੱਕ ਜਿਹੜਾ ਮੈਂ ਵੀ ਤੁਸੀਂ ਸੁਣਿਆ ਹੋਊਗਾ ਬਹੁਤ ਪੋਪੂਲਰ ਜਿਹੜਾ ਗਾਣਾ ਬਾਬਲ ਵਾਲਾ ਜਿਹੜਾ ਹੈਗਾ ਉਹ ਬਾਬਲ ਉਹ ਅੱਜ ਸੁਣਾ
0: ਬਾਬਲ ਵਾਲਾ
1: ਬੜਾ ਪੋਪੂਲਰ ਗਾਣਾ
0: ਕਿਹੜਾ ਵਿਨਾਰੋ ਬਾਬਲਾ
3: ਨਹੀਂ ਜਿਹਦੇ ਉਹ ਕਹਿੰਦੇ ਵੀ ਚਿੜੀਆਂ
1: ਚੈੱਕ ਨਾਈਆਂ
0: ਆਹਾਂ ਪਤਾ ਨਹੀਂ ਸੁਣਾਓ ਹੁਣ ਫਿਰ ਲੱਗ ਜਾਂਦਾ ਪਤਾ
3: ਓਕੇ ਚਿੜੀਆਂ ਚੈੱਕਣ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ ਚਿੜੀਆਂ ਚੇਕਣੇ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ ਹੁਣ ਵੇ ਵਧਾਈਆਂ ਮੈਂ ਤੇਰੇ ਹਿੱਸੇ ਆਈਆਂ ਲੋਕਾਂ ਨੇ ਤਾਂ ਐਵੇਂ ਬਸ ਗੱਲਾਂ ਨੇ ਬਣਾਈਆਂ ਹੁਣ ਵੇ ਵਧਾਈਆਂ ਮੈਂ ਤੇਰੇ ਹਿੱਸੇ ਆਈਆਂ ਲੋਕਾਂ ਨੇ ਤਾਂ ਐਵੇਂ ਬਸ ਗੱਲਾਂ ਨੇ ਬਣਾਈਆਂ ਉਹਨਾਂ ਅਰਗੇ ਸਾਡੇ ਨਹੀਂ ਉਹ ਜੇਰੇ ਵੇ ਬਾਬਲਾ ਜਿੱਥੇ ਚਾਹੇ ਕਰਦੀ ਸਾਡੇ ਫੇਰੇ ਵੇ ਬਾਬਲਾ ਚਿੜੀਆਂ ਚੇਕਣ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਉਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ
1: ਸਾਡੀਆਂ
3: ਵੀ ਉਮਰਾਂ ਹਜਾਨ ਤੈਨੂੰ ਲੱਗ ਵੇ ਜੀਰੇ ਵੇਖ ਲਿਆ ਤੇਰੇ ਅਰ ਗਾਹੋ ਰੱਬ ਵੇ ਤੇਰੇ ਸਿਰ ਤੇ ਸਾਡੀ ਅੱਬ ਨੇਰੇ ਵੇ ਬਾਬਲਾ ਹੱਸੇ ਰਿੰਗ ਸਾਡੇ ਚਾਰ ਚੁਫੇਰੇ ਵੇ ਬਾਬਲਾ ਚਿੜੀਆਂ ਚੇਕਣ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ
0: ਵਾਹ
1: ਬਹੁਤ ਸੋਹਣਾ
0: ਮਨਦ ਸਾਰਾ ਯਾਦ ਕਰ ਲਿਆ
1: ਵੈਲ ਡਨ
3: ਥੈਂਕ ਯੂ
0: ਵਾਹ ਥੈਂਕ ਯੂ ਮਨਦ ਤੇ ਫਤਿਹ ਹਾਂਜੀ ਹਾਂਜੀ ਫਤਿਹ ਨਾ ਵੀ ਕਰਾ ਦੋ ਚਿੜੇ ਨਾ ਵੀ ਕਰਾਓ
3: ਜਿਹੜਾ
0: ਵਧੀਆ ਲੱਗਦਾ ਉਹ ਸੁਣਾਓ ਫਿਰ
1: ਪੁੱਤ ਜੱਟਾਂ ਦੇ
0: ਓ ਯਾਰ ਗਾਣਾ ਸੁਣਾ ਲਿਆ ਕਰ ਯਾਰ ਬੁਝਾਰਤ ਆਉਂਦੀ ਨੀ ਸਾਨੂੰ
1: ਹਾਂਜੀ ਸੁਣਾਓ
3: ਪਿੰਡ ਵਿਚ ਬਲਬ ਬਹੁਤ ਬਲਬ ਬਹੁਤ ਜਗਦੇ ਪਰ ਕੋਈ ਬਿਜਲੀ ਨੀ
0: ਸਮਥਿੰਗ ਲਾਈਕ ਕਿਸੇ ਨੂੰ ਜ਼ੁਕਾਮ ਹੋਇਆ ਉਹਦੇ ਨੱਕ ਚ ਜਿਹੜੇ ਬੁਲਬਲੇ ਵੱਜਦੇ ਹਾਂ ਜ਼ੁਕਾਮ
1: ਬਲਬ
0: ਫੇਰ ਫੇਰ ਵਿਚੋ ਇੱਕ ਪਿੰਡ ਚ ਬਲਬ ਜਗਦੇ
1: ਪਰ ਬਿਜਲੀ ਨਹੀਂ
0: ਉੱਥੇ ਬਿਜਲੀ ਨੀ ਹਨ ਤਾਰੇ ਸਟਾਰਸ
3: ਹਾਂਜੀ
1: ਅੱਜ ਤੇ ਤੁਸੀਂ ਕੀ ਖਾ ਕੇ ਆਂਦੇ
0: ਮੈਨੂੰ
1: ਆਂਸਰ ਨਹੀਂ
0: ਇਹੋ ਸਮਝਦੇ ਲੱਗਦੀ ਨਾ ਜੇ ਮੈਂ ਬੁੱਝ ਲਿਆ ਤੇ ਕਹਿੰਦੇ ਨਹੀਂ ਤੁਸੀਂ ਠੀਕ ਹੈ ਔਖੀ ਲੈ ਕੇ ਆਓਗੇ
1: ਚੱਲ ਕੱਲ ਨੂੰ ਤੇ ਮੈਂ ਹੋਣਾ ਹੀ ਨੀ ਵਧੀਆ ਗੱਲ ਕੱਲ ਔਖੀ ਲੈ ਕੇ ਆਈ
0: ਚੱਲ ਠੀਕ ਹੈ ਫਿਰ ਏਦਾਂ ਕਰਾਂ ਗੁਰਜੀਤ ਆਂਟੀ ਨੂੰ ਤੇ ਸੁਖਵਿੰਦਰ ਆਂਟੀ ਨੂੰ ਫਾਈਨ ਤੇ ਕਰਦੇ ਇਹਨਾਂ ਨੇ ਦੱਸਿਆ ਮੈਨੂੰ
3: ਉਹਨਾਂ ਨੂੰ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ
0: ਇਨਸੈਂਡੀ ਪਰ ਮੇਰਾ ਪਹਿਲੇ ਵਾਲਾ ਜਵਾਬ ਸਹੀ ਸੀ ਉਹ ਤੈਨੂੰ ਮੈਂ ਦੱਸਾਂ ਉਹ ਜ਼ਿਆਦਾ ਵਧੀਆ ਸੀ ਹੈ ਸਿਆਲ ਦੇ ਦਿਨ ਖੰਘ ਜ਼ੁਕਾਮ ਐਵਰੀ ਵੇ
3: ਸਮਰ ਆ ਰਹੀ ਹੈ ਬੈਸਟ ਹੋ ਗਈ ਕਿਉਂਕਿ ਫਿਰ ਬੀਚ ਮੰਮਾ ਪਾਪਾ ਮੇਰੇ ਬਰਥਡੇ ਤੇ ਲੈ ਕੇ ਆਉਣਾ ਪਾਪਾ ਨੇ ਨਾਈਟ ਤੇ ਵੀ ਕਰਾਉਣੀ ਹੈ ਮੇਰੇ ਬਰਥਡੇ ਤੇ
0: ਉਹ ਯਾਰ ਠੰਡ ਵਧੀਆ ਹੁੰਦੀ ਆ ਠੰਡ ਪਤਾ ਕਿਉਂ ਵਧੀਆ ਹੁੰਦੀ ਆ
3: ਕਿਉਂ
0: ਸੂ ਸੂ ਹੇਅਰ ਐਂਡ ਸੂ ਸੂ ਦੇ ਐਵਰੀ ਵੇ ਉਹ ਤੇ ਗਾਣਾ ਬਣ ਜਾਂਦਾ ਬੜਾ ਵਧੀਆ ਗਰਮੀ ਚ ਕਿੱਦਾਂ ਗਾਣਾ ਬਣਾਵਾਂਗੇ
1: ਗਰਮੀ ਦਾ ਨਾਂ ਸੁਣ ਕੇ ਕਮੋਰੀ ਵਾਲੇ ਪਾਊਡਰ ਦੀ ਐਡ ਆ ਜਾਂਦੀ
0: ਇੰਡੀਆ ਵਾਲਾ
1: ਡਰਮੀ ਕੂਲ
0: ਡਰਮੀ ਠੰਡਾ ਠੰਡਾ ਕੂਲ ਕੂਲ ਤੇਗ ਸਤਿ ਸ੍ਰੀ ਅਕਾਲ ਤੁਸੀਂ ਆਉਣੇ ਰਹੋ ਤੇਗ ਉਸ ਤੋਂ ਬਾਅਦ ਜਵਰਾਜ ਤੁਸੀਂ ਰੈਡੀ ਰਹੋ ਬਹੁਤ ਸਵਾਦ ਸੀ ਤੇ ਨਾਲੇ ਮੈਨੂੰ ਸਾਰੀਆਂ ਬੁਝਾਰਤਾਂ ਵੀ ਆਉਣ ਲੱਗ ਪਈਆਂ ਅੱਜ
1: ਤੁਸੀਂ ਤੇ ਨਹੀਂ ਕਿਤੇ ਬੁਝਾਰਤ ਲੈ ਕੇ ਆਏ ਹੋ
3: ਹਾਂਜੀ ਮੈਂ ਬੁਝਾਰਤ ਲੈ ਕੇ ਆਈ ਆ
1: ਇਹ ਦੇਖਦੇ ਇਹ ਵਾਲੀ ਅੰਕਲ ਨੂੰ ਆਉਂਦੀ ਕਿ ਨਹੀਂ ਪਹਿਲਾਂ ਹੀ ਤੁਹਾਡੇ ਬਾਲੇ ਪਾਲੇ ਚ ਬੋਲ ਪਾਤੀ ਹਾਂਜੀ
3: ਚਾਰ 52 ਇੱਕੋ ਨਾਮ ਵਿੱਚੇ ਬਾਦਸ਼ਾਹ ਵਿੱਚੇ ਗੁਲਾਮ
0: ਅੱਛਾ ਵਿੱਚੇ ਬਾਦਸ਼ਾਹ ਵਿੱਚੇ ਗੁਲਾਮ
1: ਇਹ ਤੇ ਤਾਸ਼ ਦੇ ਪੱਤੇ ਲੱਗ ਰਹੇ ਮੈਨੂੰ
0: ਕਰੋ ਫਿਰ ਫਾਈਨ ਕਰੋ ਦੇਖ ਨਾ ਮੈਨੂੰ ਬੱਜ ਲਿਆ Thank you.
1: Thank you.
2: अज
0: की भादो हां संग्रांद है संग्रांद संग्रांद है अज
2: ਮੈਨੂੰ ਪਤਾ ਮੰਮਾ ਨੇ ਕੱਲ ਸਾਰਾ ਦੱਸਿਆ ਸੀ
0: ਅੱਛਾ ਸਾਰਾ ਦੱਸਿਆ ਹੈ ਓਕੇ ਕੀ ਦੱਸਿਆ ਹੈ ਮੰਮਾ ਨੇ
2: ਮੰਮਾ
0: ਕਹਿੰਦੇ ਸੀ
2: ਦੇਸੀ ਮੀਨੇ ਮੈਨੂੰ ਟੀਚ ਕਰਦੇ ਸੀ
0: ਕੀ
2: ਦੇਸੀ ਮੀਨੇ
0: ਦੇਸੀ ਮੀਨੇ ਓ ਬੱਲੇ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਤੁਸੀਂ ਤੇ ਫਿਰ ਬਹੁਤ ਇੰਟੈਲੀਜੈਂਟ ਹੋਈ ਜਾਂਦੇ ਹੋ Very
2: ਮੈਂ ਅੱਜ ਪ੍ਰਸ਼ਾਦ ਖਾਦਾ ਤੇ ਮੰਮੀ ਨੇ ਪਾਠ ਕੀਤਾ ਸੀ ਤੜਕੇ ਤੜਕੇ ਪਰ ਮੈਨੂੰ ਨਹੀਂ ਦੱਸਿਆ ਸੀ ਮੈਂ ਹਜੇ ਸੁੱਤੀ ਪਈ ਸੀ
0: ਗੁੱਡ ਗੁੱਡ ਗੁੱਡ ਥੈਂਕ ਯੂ
1: ਤੁਸੀਂ ਤੇ ਆਪਣੀ ਦਿਨ ਦੀ ਸ਼ੁਰੂਆਤ ਕੀਤੀ
0: ਹੋਰ ਪ੍ਰਸ਼ਾਦ ਖਾ ਕੇ ਥੈਂਕ ਯੂ
1: ਥੈਂਕ ਯੂ
0: ਥੈਂਕ ਯੂ ਤੇ ਓਕੇ ਬਾਏ
1: ਬਾਏ ਬਾਏ ਹੈਵ ਅ ਨਾਈਸ ਡੇ
0: Bye bye. ਤੇ ਅੱਜ ਇੱਕ ਜਨਮ ਦਿਨ ਵੀ ਆ ਵੀ ਕਹਿੰਦੇ ਵੀ ਕਾਇੰਡਲੀ ਵਿਸ਼ ਮਾਈ ਫਰੈਂਡ ਰਜਿੰਦਰ ਕੌਰ ਜੀ ਬਲੈਸਡ ਬਰਥਡੇ ਤੇ ਹੂ ਇਜ਼ ਅ ਸੁਪਰ ਵਾਈਫ ਮਦਰ ਸਿਸਟਰ ਐਂਡ ਡਾਟਰ ਥੈਂਕ ਯੂ ਜੀ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਜਨਮ ਦਿਨ ਦੀਆਂ ਤੁਹਾਨੂੰ ਰਜਿੰਦਰ ਕੌਰ ਜੀ ਬਹੁਤ ਬਹੁਤ ਮੁਬਾਰਕਾਂ ਰੱਬ ਤੁਹਾਨੂੰ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਦੇਵੇ ਹੈਪੀ ਬਰਥਡੇ ਸਾਡੇ ਸਾਰਿਆਂ ਦੇ ਵੱਲੋਂ ਅਤੇ ਨੈਕਸਟ ਸਾਡੇ ਨਾਲ ਆ ਯੁਵਰਾਜ ਸਤਿ ਸ਼੍ਰੀ ਅਕਾਲ ਯੁਵਰਾਜ ਉਸ ਤੋਂ ਬਾਅਦ ਫਿਰ ਅਨਾਹਤ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਯੁਵਰਾਜ
4: ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ ਹੈ
4: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
0: ਸਾਡਾ ਵੀ ਵਧੀਆ
1: ਅਸੀਂ ਤੁਹਾਨੂੰ ਕਿੰਨੀਆਂ ਆਵਾਜ਼ਾਂ ਮਾਰੀ ਤੁਸੀਂ ਆਏ ਨਹੀਂ
0: ਪਾਪਾ
1: ਦੀ ਗਲਤੀ
0: ਸਿੱਧਾ ਕਹੀ ਦਾ ਹੁੰਦਾ ਵਾ ਵੀ ਵਾਹ ਵੀ ਪਾਪਾ ਦੀ ਗਲਤੀ ਆ
1: ਦੈਟਸ ਇਟ
4: ਪਾਪਾ ਦੀ ਗਲਤੀ
0: ਕੀ ਸੁਣਾਓਗੇ
4: ਇੱਕ ਚੁਟਕਲਾ
1: ਹਾਂਜੀ ਹਾਂਜੀ ਇੱਕ ਚੁਟਕਲਾ
4: ਇੱਕ ਵਾਰੀ ਪੱਪੂ ਡਾਕਟਰ ਕੋਲ ਜਾਂਦਾ ਤੇ ਕਹਿੰਦਾ ਵੀ ਡਾਕਟਰ ਸਾਹਿਬ ਮੇਰੀ ਕੀ ਰਾਹ ਲੱਗਿਆ ਵਾ ਦੰਦਾਂ ਤੇ ਫਿਰ ਡਾਕਟਰ ਕਹਿੰਦਾ ਸਿਰਫ ਚਾਹ ਪੀ ਤੇ ਫਿਰ ਪੱਪੂ ਆਈ ਕਰਦਾ ਚਾਰ ਦਿਨਾਂ ਲਈ ਜਦੋਂ ਪੰਜਵਾਂ ਦਿਨ ਆਉਂਦਾ ਉਹ ਸਿਰਫ ਚਾਹ ਹੀ ਪੀਂਦਾ ਤੇ ਫਿਰ ਕੀੜਾ ਬਾਹਰ ਆ ਕੇ ਕਹਿੰਦਾ ਪੱਪੂ ਕੀ ਗੱਲ ਅੱਜ ਬਿਸਕਿਟ ਖਤਮ ਹੋ ਗਏ
0: ਤੇ ਫਿਰ ਉਹ ਫੜਿਆ ਗਿਆ ਹਾਂ
1: ਇੱਕ ਮੈਂ ਕੱਲੀ ਚਾਹ ਨਹੀਂ ਪੀਂਦਾ ਬਿਸਕਿਟ ਚਾਹੀਦਾ
0: ਮੈਂ ਕੱਲੀ ਚਾਹ ਨਹੀਂ ਪੀਂਦਾ ਥੈਂਕ ਯੂ
1: ਥੈਂਕ ਯੂ ਬੀ
4: ਹੈਵ ਅ ਨਾਈਸ ਡੇ ਬਾਏ
1: ਬਾਏ ਬਾਏ
0: ਬਾਏ ਥੈਂਕ ਯੂ ਤੇ ਸਤਿ ਸ਼੍ਰੀ ਅਕਾਲ ਨਾ ਹੱਥ ਤੁਸੀਂ ਆਉਂਦੇ ਰਹੋ ਪੈਕੇਜ ਆ ਗਿਆ ਪੈਕੇਜ ਕੀ ਸੁਣਾਓਗੇ ਫਿਰ ਅੱਜ ਦੋਵੇਂ ਭੈਣਾਂ
1: ਇਕੱਠੇ ਇਕੱਠੇ
0: ਓਕੇ
1: ਓਕੇ
2: ਹੱਸਦੇ ਹੱਸਦੇ ਮੰਜ਼ਿਲ ਵੱਲ ਜ਼ਿੰਦਗੀ ਹੈ ਇੱਕ ਮਜ਼ੇਦਾਰ ਸਫ਼ਰ ਕਦੇ ਧੁੱਪ ਤੇ ਕਦੇ ਬੱਦਲਾਂ ਦਾ ਘਰ ਕਦੇ ਮਿਲੇ ਨੰਬਰ ਕੱਟ ਇਮਤਿਹਾਨ ਵਿੱਚ
5: ਫਿਰ ਵੀ ਕਹੀਏ ਚਲੋ ਅਗਲੀ ਵਾਰ ਸੰਭਾਲ
2: ਸਵੇਰੇ ਅਲਾਰਮ ਵੱਜੇ ਜ਼ੋਰ ਜ਼ੋਰ ਨਾਲ
5: ਅਸੀਂ ਕਹੀਏ 5 ਮਿੰਟ ਹੋਰ ਪਿਆਰ ਨਾਲ
2: 5 ਮਿੰਟ ਬਣ ਜਾਂਦੇ ਅੱਧਾ ਘੰਟਾ
5: ਫਿਰ ਸਕੂਲ ਜਾਣ ਵੇਲੇ ਚਿਹਰਾ ਬਣੇ ਭੂਤ ਵਰਗਾ
2: ਹੋਮਵਰਕ ਵੇਖ ਕੇ ਦਿਲ ਕਵੇ ਹਾਏ
5: ਕਿਤਾਬ ਖੋਲੀਏ ਤਾਂ ਨੀਂਦ ਆ ਜਾਏ
2: ਪਰ ਸੁਪਨੇ ਵੱਡੇ ਦਿਲ ਵਿੱਚ ਰੱਖੀਏ
5: ਮਿਹਨਤ ਕਰਕੇ ਇੱਕ ਦਿਨ ਜਿੱਤ ਲਈਏ
2: ਰਾਹਾਂ ਵਿੱਚ ਮੁਸ਼ਕਲਾਂ ਆਉਣ ਹੋਗਾ
5: ਹੌਸਲਾ ਰੱਖੀਏ ਨਾ ਮੰਨੀਏ ਹਾਰ
2: ਡਿੱਗ ਪਈਏ ਤਾਂ ਹੱਸ ਕੇ ਉੱਠੀਏ
5: ਆਪਣੀ ਮੰਜ਼ਿਲ ਵੱਲ ਫਿਰ ਤੁਰ ਪਈਏ
2: ਇਸ ਲਈ ਹੱਸਦੇ ਰਹੋ, ਅੱਗੇ ਵੱਧਦੇ ਰਹੋ, ਮੁਸ਼ਕਲਾਂ ਤੋਂ ਕਦੇ ਨਾ ਡਰਦੇ ਰਹੋ, ਜ਼ਿੰਦਗੀ ਦਾ ਇੱਕੋ ਮੰਤਰ ਯਾਦ ਰੱਖੋ, ਹੱਸੋ, ਮਿਹਨਤ ਕਰੋ ਤੇ ਕਦੇ ਹਾਰ ਨਾ ਮੰਨੋ। ਧੰਨਵਾਦ।
1: ਬਹੁਤ ਸੋਹਣਾ, ਵੈਲ ਡਨ।
0: ਆਪਣੀ
1: ਹੈ ਟੀਮ ਬਣਾ ਰਿਹਾ ਹੈ।
0: ਹੋਰ ਕੀ,
1: ਤੁਹਾਨੂੰ ਮੇਰੀ ਦੀਦੀ ਬੋਲਦੇ ਸਾਰੇ ਜੈਲਸ ਹੁੰਦੇ ਹੋ ਤੁਸੀਂ। ਵਕਤ ਬਦਲ ਗਿਆ, ਜਜ਼ਬਾਤ ਬਦਲ ਗਏ।
0: ਵੇਖਿਆ, ਇੱਕ ਦਿਨ ਮੇਕਅਪ ਨਾ ਕਰੋ ਤੇ ਕੀ ਹੁੰਦਾ। ਹਾਂਜੀ ਹਾਂਜੀ,
5: ਕੀ ਵੀਰ ਜੀ ਨੇ ਨਾ ਨਾਹਤ ਦਾ ਨਾਮ ਗਲਤ ਲੈ ਲਿਆ ਤੇ ਫਿਰ ਨਾਹਤ ਕਹਿੰਦੀ ਕਿ ਮੇਰਾ ਨਾਮ ਅਨਾਹਤ ਆ, ਤੁਸੀਂ ਫਿਰ ਤੋਂ ਗਲਤ ਲੈ ਲਿਆ। ਕਹਿੰਦੇ ਕਿ ਜੇ ਮੈਨੂੰ ਵੀਰਾ ਬੁਲਾਓਗੇ ਫਿਰ ਮੈਂ ਸਹੀ ਲੈ ਲਾਂਗਾ, ਤਾਂ ਇਸ ਲਈ ਅਸੀਂ ਹੁਣ ਇਹਨਾਂ ਨੂੰ ਵੀਰਾ ਹੀ ਬੁਲਾਵਾਂਗੇ।
1: ਇਹਨਾਂ ਨੇ ਸਕੀਮ ਲਗਾਈ ਹੈ।
0: ਅੰਕਲ ਕਹਿ ਕੇ ਫਿਰ ਜ਼ਿੰਮੇਵਾਰੀ ਜੀ ਖਤਮ ਹੋ ਜਾਂਦੀ ਨਾ ਅੰਕਲ ਕਹਿ ਕੇ। ਹੁਣ ਠੀਕ ਹੋ? ਚਲੋ, ਥੈਂਕ ਯੂ, ਥੈਂਕ ਯੂ। ਤੁਹਾਨੂੰ ਰੇਖਾ ਨਾਮ ਲਾਉਣਾ ਹੈ ਉਦਣ ਜੇ ਤੁਸੀਂ ਆਉਂਦੀਆਂ ਤੇ। ਥੈਂਕ ਯੂ। ਪਰ ਇਹਨਾਂ ਨੇ, ਇਹਨਾਂ ਨੂੰ ਕੀ ਪਤਾ ਰੇਖਾ ਦਾ। ਤੇ ਨੈਕਸਟ ਸਾਡੇ ਨਾਲ ਕੌਣ ਸੀ? ਨੈਕਸਟ ਸਾਡੇ ਨਾਲ ਅਸੀਸ ਕੌਰ ਹੈ, ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਬਾਰੇ। ਸਤਿ ਸ਼੍ਰੀ ਅਕਾਲ ਅਸੀਸ। ਹਾਲ ਪਿਆਰਾ, ਚੁਟਕਲੀ ਸੁਣਾਈ ਰੱਖਣਾ,
2: ਹਾਲ ਪਿਆਰਾ
1: ਤੁਹਾਨੂੰ ਹਟਾਏ ਰੱਖਣਾ।
2: ਤੁਹਾਨੂੰ ਪਤਾ ਮੈਂ ਵਾਪਸ ਆਈ, ਉਹ
1: ਮੈਂ ਵਾਪਸ ਆਈ,
2: ਦੇਖੀ ਸੀ ਮੂਵੀ।
0: ਮੈਂ ਵਾਪਸ ਆਊਂਗਾ।
2: ਹਾਂਜੀ,
1: ਅੱਛਾ ਮੈਂ ਵਾਪਸ ਆਈ,
2: ਮੈਂ ਵਾਪਸ ਆਊਂਗਾ। ਆਈ ਸ਼ਾਊਟ ਕਰਦਾ ਮੁੰਡਾ।
0: ਹਾਂ ਫਿਰ
1: ਵਧੀਆ ਲੱਗੀ ਤੁਹਾਨੂੰ?
0: ਹੋਰ
2: ਵਧੀਆ ਲੱਗੀ, ਮੈਨੂੰ ਤਾਂ ਮੋਸਟ ਵਧੀਆ ਲੱਗੀ।
1: ਮੋਸਟ
2: ਉਹ ਸਭ ਤੋਂ ਗੁੱਡ ਮੂਵੀ ਆ। ਮੈਂ ਚਾਰ ਮੂਵੀਆਂ ਦੇਖੀਆਂ। ਇੱਕ ਮੂਵੀ ਦੇਖੀ ਉਦੋਂ ਬਾਅਦ ਮੈਂ ਇੱਕ ਮੂਵੀ ਦੇਖੀ, ਬਟ ਆਈ ਸਿਨੇਮਾ ਚ ਮੈਂ ਚਾਰ ਵਾਰੀ ਗਈ।
1: ਵਾਹ,
0: ਅੱਛਾ, ਓਕੇ।
2: ਤੇ ਤੁਹਾਨੂੰ ਪਤਾ ਬੈਸਟ ਮੂਵੀ ਮੈਨੂੰ ਕਿਹੜੀ ਲੱਗੀ?
1: ਕਿਹੜੀ?
2: ਉਹ ਟੂ ਬੈਸਟ ਵਾਲੀਆਂ।
0: ਕਿਹੜੀ?
2: ਇੱਕ ਹਾਈ ਬੂ ਵਾਲੀ
0: ਹੈ,
2: ਦੂਜੀ ਇੱਕ ਹਾਈ ਬੂ ਵਾਲੀ।
0: ਉਹ ਕੀ, ਉਹ ਕੀ ਚੀਜ਼ ਆ?
2: ਹਾਈ ਬੂ ਵਾਲਾ ਗਾਣਾ ਨੀ ਉਹ
0: ਕਿਹੜਾ? ਆਏ ਬੂ ਹਾਏ ਬੂ, ਉਹ ਵਾਲਾ। ਓਕੇ ਓਕੇ, ਨੀ ਨੀ ਤਮਾਸ਼ਾ ਨੀ ਕੀ ਕੀ ਆ ਉਹ?
2: ਹਾਂਜੀ ਹਾਂਜੀ ਹਾਂ,
1: ਅਜੇ ਸੌਕਣ
0: ਸੌਕਣ ਸੌਕਣੇ। ਅੱਛਾ,
2: ਹਾਂਜੀ, ਉਹ ਵਾਲੀ ਤੇ ਦੂਜੀ ਕਿਸਮ ਸ਼ਿਆਰਾ।
1: ਓਕੇ
0: ਹਾਂ, ਓਕੇ, ਤੁਹਾਡੀ ਤੇ ਬੜੀ ਵਧੀਆ ਚੋਇਸ ਹੈ।
2: ਓਕੇ, ਉਹ ਸਭ ਤੋਂ ਵਧੀਆ ਆਲਿਆ ਮੂਵੀ ਆ ਦੋ।
0: ਤੇ ਸੁਣਾ ਦੋ ਫਿਰ, ਅੱਜ ਸੁਣਾ ਦੋ ਫਿਰ ਕਿਸਮ ਸ਼ਿਆਰਾ।
2: ਮੈਂ ਅੱਜ ਕੋਈ ਹੋਰ ਗਾਣਾ ਸੁਣਾ।
0: ਟਿੰਗਲਿੰਗ ਇਨਾ ਨਾ ਨੀਂਡੀ ਨੀਂਡੀ ਨਾ ਨਾ
2: ਜਦ ਮੈਂ ਮੰਜੇ ਥੱਲੇ ਦੇਖਿਆ ਬੈਠਾ ਕੋਈ ਗੰਜਾ, ਜਦ ਮੈਂ ਮੰਜੇ ਥੱਲੇ ਦੇਖਿਆ ਬੈਠਾ ਕੋਈ ਗੰਜਾ ਨੀ, ਉਹ ਗੰਜਾ ਗੰਜਾ ਕੋ ਭਾਬੀ ਦੀ ਮਾਂ ਨੀ, ਦੇਖੀ ਮੰਜੇ ਥੱਲੇ ਕੌਣ ਭਾਬੀ ਦੀ ਮਾਂ, ਮੰਜੇ ਥੱਲੇ ਕੌਣ ਭਾਬੀ ਦੀ ਵਾਜਗਾ, ਮੇਰੀ ਮੰਜੇ ਥੱਲੇ ਕੌਣ ਭਾਬੀ ਦੀ ਵਾਜਗਾ,
6: ਬੱਲੇ ਬੱਲੇ ਬੱਲੇ ਬੱਲੇ
0: ਬੱਲੇ
6: ਯਸ਼ਪ੍ਰੀਤ ਆਂਟੀ ਜੀ
0: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ
1: ਹਾਂ
6: ਦੇਖੋ ਅੰਕਲ ਬੱਚੇ ਦੇ ਥੱਲੇ ਕੌਣ ਹੈ
0: ਤੁਸੀਂ ਫੋਨ ਥੋੜਾ ਦੂਰ ਰੱਖਿਆ ਕਰੋ, ਆਵਾਜ਼ ਬੰਦ ਹੋ ਜਾਂਦੀ ਤੁਹਾਡੀ।
1: ਥੈਂਕ
0: ਯੂ ਅਸੀਸ ਕੌਰ। ਤੁਹਾਡੇ ਧੁੰਦ ਪਈ ਆ, ਧੁੰਦ ਪਈ ਆ ਤੁਹਾਡੇ ਇੱਥੇ?
7: Yes.
0: Okay. ਚਲੋ ਧਿਆਨ ਦੇ ਨਾਲ ਜਾਇਓ ਫਿਰ,
1: ਬਾੜੀ ਜ਼ਿਆਦਾ
0: ਧਿਆਨ ਦੇ ਨਾਲ ਜਾਇਓ ਫਿਰ।
7: ਮੈਨੂੰ ਇੱਕ ਵੀ ਦਰਖਤ ਨਹੀਂ ਦਿਖਦਾ।
0: ਅੱਛਾ, ਇੱਕ ਵੀ ਦਰਖਤ ਨਹੀਂ ਦਿਖਦਾ, ਉਹ ਤੁਸੀਂ ਦਰਖਤ ਵੇਖ ਕੇ ਕੀ ਕਰਨਾ?
7: ਫਿਰ ਮੈਨੂੰ ਦਿਖਦਾ
0: ਨਹੀਂ। ਕੀ ਕਰਨਾ ਦਰਖਤ ਵੇਖ ਕੇ?
1: ਦਿਖਦਾ ਨੀ।
0: ਥੈਂਕ ਯੂ। ਨੈਕਸਟ ਸਾਡੇ ਨਾਲ ਤਵਨੀਤ ਐਂਡ ਸਿਬਲਿੰਗ। ਹੈਲੋ,
8: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ੍ਰੀ ਅਕਾਲ। ਬੁੱਝੋ ਹੁਣ ਭਲਾ ਕੌਣ ਹੈ?
1: ਟ੍ਰੈਫਿਕ ਦੀ ਹਾਲ ਲੈਣ ਵਾਲਾ
0: ਹੈ?
8: ਹਾਂਜੀ
1: ਹਾਂਜੀ।
0: ਕੀ ਹਾਂਜੀ? ਹਾਂਜੀ ਕੀ?
1: ਟ੍ਰੈਫਿਕ ਦੀ ਤੁਸੀਂ ਦਿੱਤੀ ਸੀਗੀ ਅਪਡੇਟ?
0: ਹੈ?
8: ਹਾਂਜੀ।
1: ਅੱਛਾ,
0: ਓਕੇ,
8: ਹਾਂਜੀ, ਠੀਕ ਹੈ, ਸਾਰਾ ਕੁਝ ਹਾਂ,
0: ਸਾਰਾ ਕੁਝ ਠੀਕ ਆ। ਓਕੇ ਓਕੇ ਓਕੇ,
1: ਚਲੋ ਸ਼ੁਕਰ ਹੈ।
8: ਧੁੰਦ ਪਈ
0: ਹੈ? ਧੁੰਦ ਪਈ। ਓਕੇ ਓਕੇ। ਤੇ ਸਵੇਰੇ ਸਵੇਰੇ ਤੁਸੀਂ ਪਾਠ ਸੁਣਦੇ ਹੁੰਦੇ ਹੋ? ਸਵੇਰੇ ਸਵੇਰੇ ਮੈਂ ਤੁਹਾਡੀ ਆਵਾਜ਼ ਸੁਣ ਲਈ ਸੀ, ਪਾਠ ਦੀ ਵੀ ਆਵਾਜ਼ ਸੁਣ ਲਈ ਸੀ, ਤੇ ਮੈਂ ਤੁਹਾਡੀ ਵੀ ਆਵਾਜ਼ ਸੁਣ ਲਈ ਸੀ।
8: ਸਦਾ ਅਸੀਂ ਕੀ ਕਰਦੇ ਸੀ?
0: ਤੁਸੀਂ ਕੀ ਕਰਦੇ ਸੀ?
1: ਆਵਾਜ਼ ਸੁਣੀ ਹੈ, ਵੇਖਿਆ ਥੋੜੀ।
0: ਤੁਸੀਂ ਹਲੇ ਸੁੱਤੇ ਸੀ, ਮੰਮੇ ਆਵਾਜ਼ਾਂ ਮਾਰਨ ਡੇ ਸੀ, ਉੱਠ ਪੋ, ਟਾਈਮ ਹੋ ਗਿਆ ਜੀ।
8: ਓਕੇ।
0: ਹਾਂ, ਤੇ ਤੁਸੀਂ ਕਹਿ ਰਹੇ ਸੀ, ਤੁਸੀਂ ਊਂ ਕਰਦੇ ਸੀ ਹਲੇ ਨਾ, ਵੀ ਹਲੇ ਨੀ ਮੈਂ ਉੱਠਣਾ, ਉਸ ਟਾਈਪ ਆਵਾਜ਼ਾਂ ਕੱਢਦੇ ਸੀ ਤੁਸੀਂ।
1: ਹਾਂਜੀ।
0: ਕੀ ਲਿਆਇਓ ਫਿਰ ਅੱਜ? ਹਾਂਜੀ,
8: ਇੱਕ ਬੋਲੀ।
0: ਓਕੇ,
8: ਮੈਂ ਉਸ ਤੋਂ ਪਹਿਲਾਂ ਮੈਨੂੰ ਕੋਈ ਜਾਲਤ ਨੀ ਆਈ, ਸੋ ਮੈਂ ਕੋਈ ਬੋਲੀ ਸੁਣਾਉਣੀ।
0: ਅੱਛਾ, ਬੋਲੀ ਸੁਣਾਉਣੀ। ਓਕੇ,
1: ਠੀਕ।
8: ਅੱਜ ਸੋਲਵਾਲ ਹੈ, ਚੂਹਾ ਨੂੰ ਬਖਾਲ ਹੈ, ਚੂਹਾ ਗਿਆ ਡਾਕਟਰ ਕੋਲ, ਡਾਕਟਰ ਨੇ ਸੂਈ ਲਾ, ਚੂਹਾ ਕਹਿੰਦਾ ਉਈ ਉਈ,
0: ਚੂਹਾ
8: ਬਲੇ ਬਲੇ ਸ਼ਵ ਸ਼ਵ ਜਿੰਦਵਾ, ਚੂਹਾ ਜਿੰਦਵਾ, ਡਾਕਟਰ ਜਾਲੀ ਜਾਲੀ,
1: ਸਰਦਾਰ ਜੀ ਜਿੰਦਾਬਾਦ,
8: ਰੇਡੀਓ ਹਾਂਜੀ ਜਿੰਦਾਬਾਦ, ਸਰਦਾਰ ਜੀ ਜਿੰਦਾਬਾਦ,
0: ਸਰਦਾਰ ਜੀ ਬੱਲੇ ਬੱਲੇ,
8: ਸਰਦਾਰ ਜੀ ਸ਼ਾਬਾਸ਼ ਸ਼ਾਬਾਸ਼, ਸਰਦਾਰ ਜੀ ਜਿੰਦਾਬਾਦ।
0: ਅੱਜ ਮੰਮਾ ਨੇ ਗੁੱਸੇ ਹੋਏ ਸਵੇਰੇ ਸਵੇਰੇ ਮੰਮਾ?
1: ਅੱਜ ਮੈਨੂੰ ਲੱਗਦਾ ਮੰਮਾ ਦਾ ਕੋਈ ਸ਼ੀਨ ਦਾ ਪਾਰਸਲ
8: ਥੋੜਾ ਜਿਹਾ
0: ਹੋਇਆ। ਹਾਏ, ਕਿਉਂ ਮੰਮਾ ਮੰਮਾ ਕਿਉਂ ਗੁੱਸੇ ਹੁੰਨੇ ਆ? ਸਾਰੇ ਜਾਣੇ ਸੁਣਦੇ ਨੀ ਆ ਕਿ ਸਾਰੇ ਜਾਣੇ ਸੁਣਦੇ ਆ? ਸਾਰੇ ਜਾਣੇ ਸੁਣਦੇ ਆ ਨਾ, ਮੰਮਾ ਕਹਿੰਦੇ ਵੀ ਸਾਰੇ ਜਾਣੇ ਸੁਣਦੇ ਆ ਤੇ ਦਵਾ ਦਵਾ ਤੂੰ ਵਿਹਲਾ ਹੋ, ਏਦਾਂ ਕਹਿੰਦੇ ਆ?
8: ਹਾਂਜੀ।
0: ਓਕੇ ਓਕੇ, ਚਲੋ, ਥੈਂਕ ਯੂ ਸਰਦਾਰ ਜੀ,
1: ਥੈਂਕ ਯੂ ਸਰਦਾਰ ਜੀ,
8: ਥੈਂਕ ਯੂ,
0: ਥੈਂਕ ਯੂ, ਸਤਿ ਸ੍ਰੀ ਅਕਾਲ। 6-7 6-7 ਨੈਕਸਟ ਕਿਹਦੀ ਵਾਰੀ ਆ? 6-7 ਆਂਟੀ ਕੱਲ ਆਉਣਗੇ। कुछ ते कर दे ही फनी फनी कुछ मम्मा ने जेडी बांह मंडोड़ी ना पिछो
9: मैं
0: तवनीत वड्डे हैगे आ अच्छा ते वर्कआउट चल रहा वा फिर हैं ट्रेनिंग चल रही है लगता है तू ते कुड़िया बड़ा ध्यान रख दी सारे दा ठीक ठीक ठीक तू ही नहीं गए जरूरी काम हुंदे आ डैडे दे
9: मेरी रीस दादके रीस कोठे जाके आटा पीस तेनू कोई बुलांदा नहीं तेरी मेरी
0: इग्नोर
9: किता
0: फिर तुम ये नहीं ना कह सकते इग्नोर किया क्योंकि लत्तां ते मार ही डिया
9: ਨਹੀਂ ਸਵੇਰੇ
0: ਅੱਛਾ ਸਵੇਰੇ ਮਾਰਦਾ ਸੀ ਲੱਤਾਂ
1: ਤੇ ਹੁਣ ਤੇ ਹੋ ਗਈ ਨਾ
9: ਨਹੀਂ ਹੁਣ ਲੱਤਾਂ ਮਾਰਿਆ ਪਹਿਲਾਂ ਇਗਨੋਰ ਕਰ ਅੱਛਾ
0: ਪਹਿਲਾਂ ਇਗਨੋਰ ਕੀਤਾ ਸੀ ਤੇ ਹੁਣ ਲੱਤਾਂ ਮਾਰਦਾ
9: ਤੇ ਵੀ ਜੀ ਵਨ ਸੈਂਟੀਮੀਟਰ ਅਵੇ ਸੀ ਤੇ ਮੈਂ ਵੀ ਜੀ ਕਹਿ ਰਹੇ ਸੀ ਤੇ ਵੀ ਜੀ ਆਈ ਥਿੰਕ ਵੀ ਜੀ ਨੂੰ ਸੁਣਦਾ ਨੀ ਸੀ
0: ਓਹੋ ਚੱਲ ਕੋਈ ਨੀ ਵੀਰ ਜੀ ਨੂੰ ਨਾ ਕਿਸੇ ਦਿਨ ਲੈ ਗਿਆ ਉਹ ਫਿਰ ਸਮਝਾਉਂਦੇ ਆ ਵੀਰ ਜੀ ਨਾਲ ਕਰਦੇ ਆ ਗੱਲ ਵੀਰ ਜੀ ਉਹਦਾ ਬੰਦਾ ਘੈਂਟ ਆ
9: ਕੱਲ ਨੂੰ ਗੱਲ ਕਰ ਲਿਓ
0: ਬੰਦਾ ਬੀਬਾ ਉਹਦਾ
1: ਬੜਾ ਸਿੱਧਾ ਹੈ ਮੈਂ ਮਿਲੀ ਸੀ ਵੀਰ ਜੀ
9: ਨਾਈਸ ਹੈ
0: ਹਾਂ ਨਾਈਸ ਹੈ ਇੰਟੈਲੀਜੈਂਟ ਵੀਰ ਜੀ ਆ ਤੁਹਾਡਾ
9: ਸ਼ਾਏ ਹੈ ਨੋਟੀ ਹੈ
0: ਉਹ ਨੋਟੀ ਤੇ ਥੋੜਾ ਥੋੜਾ ਜਿਹਾ ਚਾਹੀਦਾ ਹੀ ਆ ਕੇ ਨਹੀਂ ਤੇ ਫਿਰ ਐਵੇਂ
9: ਮੁੰਡੇ ਨੋਟੀ ਹੁੰਦੇ
0: ਤੇ ਜੇ ਹਾਂ
1: ਮੁੰਡੇ ਨੋਟੀ ਹੁੰਦੇ
0: ਤੇ ਜੇ ਉਹਨੂੰ ਬੋਟੀ ਬੋਟੀ ਬੋਤੀ ਉਹਨੂੰ ਚਾਤਰ ਮਿਲ ਗਈ ਤੇ ਫਿਰ ਇਹਨੂੰ ਥੋੜਾ ਜਿਹਾ ਤੇ ਨੋਟੀ ਚਾਹੀਦਾ ਹੀ ਆ ਹੈ ਹੈ ਹੈ
9: ਸਾਡਾ
0: ਵੀ ਠੀਕ ਆ ਕੀ ਗੱਲ ਹੋ ਗਈ ਸਵੇਰੇ ਸਵੇਰੇ ਅੱਜ ਲੜਾਈ ਕਿਹੜੀ ਗੱਲ ਹੋ ਗਈ
1: ਕੀ ਫਰੋਲਾ ਫਰੋਲੀ ਕੀ ਲੱਭਦੇ ਸੀ
9: ਦੀਦੀ ਨੇ ਮੈਨੂੰ ਟੰਗ ਮਾਰੀ
0: ਟੰਗ ਮਾਰੀ ਓਏ ਕਿਉਂ
9: ਟੰਗ ਕਰਦੀ
0: ਅੱਛਾ ਤੰਗ ਕਰਦੀ ਕਿ ਤੰਗ ਮਾਰੀ
9: ਟੰਗ ਕਰਦੀ
0: ਅੱਛਾ ਤੰਗ ਕਰਦੀ
9: ਟੰਗ
0: ਓਕੇ ਤੇ ਤੁਸੀਂ ਉਹਦਾ
9: ਦੀਦੀ ਅਨੋਇੰਗ
0: ਓਏ ਤੇ ਤੁਸੀਂ ਉਹ ਕਹਿੰਦੀ ਆ ਵੀ ਮੇਰਾ ਫੋਲਦੇ ਹੀ ਦਰਾਜ ਫੋਲਦੇ ਹੀ
1: ਕੀ ਲੱਭਦੇ ਸੀ
0: ਤੁਸੀਂ ਡਰੋਰ ਕਿਉਂ ਫੋਲਦੇ ਹੀ
9: ਦੀਦੀ ਵੀ ਜੀ ਅਮੀ ਦੀਦੀ ਮੇਲਾ ਜਾ ਫੁੱਲ ਦੇਸ਼ ਮੈਂ ਦੀਦੀ ਨਾਲ ਕੀਤਾ
0: ਅੱਛਾ ਅੱਛਾ ਉਹਨੇ ਪਹਿਲਾਂ ਤੁਹਾਡਾ ਫੋਲਿਆ ਤੇ ਫਿਰ ਤੁਸੀਂ ਉਹਦਾ ਫੋਲਿਆ ਹਾਂ
1: ਬੈਲੈਂਸ ਆਊਟ
9: ਹਾਂਜੀ
0: ਪਹਿਲਾਂ ਇਹ ਦੱਸੋ ਵੀ ਲੱਭਿਆ ਕੀ ਦੋਵਾਂ ਨੇ
9: ਦੀਦੀ ਨੂੰ ਕੁਝ ਲੱਭਦਾ ਨਹੀਂ
0: ਅੱਛਾ ਤੁਹਾਨੂੰ ਕੀ ਲੱਭਾ ਫਿਰ ਪੈਨ ਪੈਨ ਤੇ ਤੁਹਾਡੇ ਕੋਲ ਆਲਰੇਡੀ ਬੜੇ ਆ
9: ਮੇਰੇ ਡਰੋਰ ਚ ਹੈ ਨਹੀਂ
0: ਅੱਛਾ ਡਰੋਰ ਚ ਹੈ ਨਹੀਂ ਓਕੇ ਓਕੇ ਤੇ ਤੁਸੀਂ ਪੁੱਛ ਕੇ ਲੈ ਲੈਣਾ ਸੀ ਨਾ ਵੀ ਦੀਦੀ ਮੈਂ ਤੁਹਾਡਾ ਇੱਕ ਪੈਨ ਲੈ ਲਾਂ
9: ਬਸ ਮੈਂ ਨਹੀਂ ਦੱਸਦੇ
0: ਅੱਛਾ ਦੱਸੇ ਬਿਨਾਂ ਲੈਣਾ ਸੀ ਹਾਂ ਦੱਸੇ ਬਿਨਾਂ ਫਿਰ ਲੜਾਈ ਹੋ ਜਾਂਦੀ ਨਾ ਤੁਸੀਂ ਕਹਿ ਦੇਣਾ ਸੀ ਵੀ ਦੀਦੀ ਤੁਹਾਡਾ ਇੱਕ ਪੈਨ ਲੈ
9: ਅੱਛਾ
0: ਕੋਈ ਗੱਲ ਨੀ ਉਹ ਦੀਦੀ ਵੱਡੀ ਆ ਕੁੱਟੂਗੀ ਅੱਛਾ ਤੁਸੀਂ ਸਟਰੋਂਗ ਹੋ ਵੀਰ ਜੀ ਤੁਹਾਡਾ ਸਾਥ ਦਊਗਾ ਕਿ ਨਹੀਂ
9: ਹਾਂਜੀ
0: ਤੁਹਾਡੀ ਟੀਮ ਸਟਰੋਂਗ ਹੈ ਨਹੀਂ ਨਹੀਂ ਹੈ ਤੁਹਾਡੀ ਟੀਮ ਚ ਕੌਣ ਕੌਣ ਹੈ ਮੈਂ ਆਵਾਂ ਤੁਹਾਡੀ ਟੀਮ ਚ ਮੈਨੂੰ ਲੈ ਲਓ
9: ਹੈਗੇ
0: ਆ ਬਸ ਠੀਕ ਆ ਫਿਰ ਅਸੀਂ ਇਹਨਾਂ ਸਾਰਿਆਂ ਨੂੰ ਬਾਕੀ ਟਿਕਲ ਟਿਕਲ ਕਰ ਦੇਣਾ ਫਿਰ ਹੈ ਮੈਂ ਫੜ ਕੇ ਰੱਖੂੰਗਾ ਤੁਸੀਂ ਟਿਕਲ ਟਿਕਲ ਕਰ ਦਿਓ ਠੀਕ ਆ ਪਰ ਪੈਨ ਪੁੱਛ ਕੇ ਲੈਣਾ ਠੀਕ ਆ ਚਲੋ ਕੀ ਸੁਣਾਓਗੇ ਟਿਕਲ ਟਿਕਲ ਤੇ ਕਰ ਲੈਣੇ ਚਾਹੀਦਾ ਹਨਾ ਓਕੇ ਕੀ ਲਿਆਇਓ
9: ਇੱਕ ਬੁਜਾਲਤ ਵੀ ਚੀਜ਼ ਹੈ ਜਿਹਦੀ ਜਦੋਂ ਤੁਸੀਂ ਉਹਨੂੰ ਕੱਟਦੇ ਉਹਨੂੰ ਦਰਦ ਨਹੀਂ ਹੁੰਦੀ ਪਰ ਤੁਹਾਨੂੰ ਹੁੰਦੀ
0: ਹੈਂ ਜਦੋਂ ਤੁਸੀਂ ਉਹਨੂੰ ਕੁੱਟਦੇ ਹੋ ਤੇ ਉਹਨੂੰ ਦਰਦ ਨਹੀਂ ਹੁੰਦੀ
9: ਕੱਟਦੇ
0: ਅੱਛਾ ਕੱਟਦੇ ਹੋ ਉਹਨੂੰ ਦਰਦ ਨਹੀਂ ਹੁੰਦੀ
9: ਹੈ ਦਰਦ ਨਹੀਂ ਹੁੰਦੀ ਬਟ ਤੁਸੀਂ ਰੋਂਦੇ
1: ਪਿਆਜ਼
0: ਗੰਡਾ ਗੰਦਾ ਨਹੀਂ ਗੰਡਾ ਗੰਡਾ ਪਿਆਜ
1: ਐਸ਼ਲੀਨ ਦੀ ਮੇਰੀ ਪੰਜਾਬੀ ਇੱਕੋ ਜਿਹੀ ਐਸ਼ਲੀਨ ਤੁਹਾਡੇ ਲਈ ਦਹੀਂ ਦਹੀਂ
0: ਗੰਡਾ ਮੇਲ ਆ ਓਕੇ ਦਹੀਂ ਦਹੀਂ ਕੀ ਆ
10: ਮੇਲ
0: ਦਹੀਂ ਮੇਲ ਆ ਨਾ ਤੁਸੀਂ ਕਿੱਦਾਂ ਮੰਗਦੇ ਹੁੰਦੇ ਮੰਮਾ ਕੋਲੋਂ ਦਹੀਂ ਕੀ ਕਹਿੰਦੇ ਹੁੰਦੇ ਹੋ ਕੰਮ ਹੀ ਨਿਬੜਿਆ ਅੱਛਾ ਦਹੀਂ ਕਹਿੰਦੇ ਹੋ
1: ਨਾ ਮੇਰੀ ਨਾ
0: ਥੈਂਕ ਯੂ ਥੈਂਕ ਯੂ ਐਸ਼ਾ
1: ਥੈਂਕ ਯੂ
0: ਚੜ੍ਹਦੀ ਕਲਾ ਚ ਰਹੋ ਰੌਣਕਾਂ ਲੱਗੀਆਂ ਰਹਿਣ ਲਾਉਂਦੇ ਰਹੋ ਧੰਨਵਾਦ ਲਖੀਆ ਸੀ ਜੀ ਕਹਿੰਦੇ ਨੇ ਕਿ ਇੱਕ ਅਣਜਾਨ ਨੰਬਰ ਸੇ ਕਾਲ ਆਇਆ ਆਪ ਸ਼ਾਦੀ ਸ਼ੁਦਾ ਹੋ ਮੈਨੇ ਕਿਹਾ ਨਹੀਂ ਔਰ ਆਪ ਜਵਾਬ ਆਇਆ ਘਰ ਆਓ ਬਤਾਤੀ ਹੂੰ ਇੱਕ ਮੁਰਗਾ ਥਾ ਬਹੁਤ ਜਿੱਦੀ ਥਾ ਆਪਣੇ ਮਾਲਕ ਕੋ ਬਹੁਤ ਪਰੇਸ਼ਾਨ ਕਰਤਾ ਥਾ ਮਾਲਕ ਨੇ ਤੰਗ ਆ ਕਰ ਇੱਕ ਦਿਨ ਉਸੇ ਇੱਕ ਟੋਕਰੀ ਮੇਂ ਬੰਦ ਕਰ ਦਿਆ ਲੇਕਿਨ ਮੁਰਗਾ ਤੋ ਜਿੱਦੀ ਥਾ ਫਿਰ ਵੋ ਪੇਸ਼ੇ ਸੇ ਨਿਕਲ ਗਿਆ ਮਾਲਕ ਕੋ ਫਿਰ ਗੁੱਸਾ ਆਇਆ ਔਰ ਬਾਰ ਬਾਰ ਉਸਨੇ ਮੁਰਗੇ ਕੋ ਪਿੰਜਰੇ ਮੇਂ ਬੰਦ ਕਰ ਦਿਆ ਇਹ ਵਾਹਵਾ ਰਾਮ ਕਹਾਣੀ ਜੀ ਲੱਗਦੀ ਹੈ ਧੰਨਵਾਦ ਦਿੱਲੀ ਜਿਊਲਰ ਵਾਲੇ ਕਹਿੰਦੇ ਨੇ ਕਿ 22 ਕੈਰਟ ਦਾ ਅੱਜ ਰੇਟ ਹੈਗਾ $199
1: ਮੈਂ 180 ਤੇ ਛੱਡ ਕੇ ਗਈ ਸੀ 199 ਹੋ ਗਿਆ
0: ਓਹੋ ਫਿਰ ਤੁਸੀਂ ਛੱਡ ਗਏ ਸੀ ਨਾ ਓ ਇਹੋ ਤੇ ਕੰਮ ਆ ਫਿਰ ਤੁਹਾਡਾ ਜੋ ਮਿਲਦਾ ਛੱਡਣਾ ਨਹੀਂ ਚਾਹੀਦਾ
1: ਪਹਿਲੇ ਰੱਬ ਨੇ ਬਾੜਾ ਦਿੱਤਾ ਕੀ ਆਪਾਂ ਧਿਆਨ ਦੇਈਏ
0: ਥੈਂਕ ਯੂ ਜੀ ਜਸਵਾਲ ਸਾਹਿਬ ਅਮ੍ਰਿਤ ਕੌਰ ਜੀ ਰੁਪਿੰਦਰ ਸਿੰਘ ਜੀ ਸਵੇਰ ਧੁੱਪ ਲੱਗਣ ਲੱਗ ਪਈ ਕਹਿੰਦੇ ਫੋਟੋ ਖਿੱਚਦੇ ਹਾਂ ਚਲੋ ਕੁੜਿਆ ਜਤਿੰਦਰ ਨੰਦਾ ਜੀ ਕੋਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸ਼ੇਰਗਲ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਇੱਧਰ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਬਹੁਤ ਮਿਹਰਬਾਨੀ ਜੀ ਤੁਹਾਡੀ ਕਹਿੰਦੇ ਕਿ ਸਭ ਚੜ੍ਹਦੀ ਕਲਾ 'ਚ ਰਹਿਣ ਤੰਦਰੁਸਤ ਰਹਿਣ ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਇਨਕਲਾਈਡ ਅੱਛਾ ਇੱਥੇ ਹਾਲੇ ਵੀ ਧੁੰਦ ਧੰਦ ਜੀ ਪਈ ਆ ਓਕੇ ਤੇ ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਯਸ਼ ਜੀ ਬੁਝਾਰਤਾਂ ਬੁੱਝ ਲਈਆਂ ਅੱਜ ਤਾਂ ਤੁਸੀਂ
1: ਮੈਂ ਤੇ ਨਹੀਂ ਪੁੱਜੀ ਅੱਜ ਤੇ
0: ਸਾਗੇ ਅੱਜ ਤੇ ਤੁਸੀਂ ਸੇਖੋ ਸਿੰਘ ਜੀ ਗੁੱਡ ਮਾਰਨਿੰਗ ਭੇਜਦੇ ਨੇ ਸੁਖਦੀਪ ਸਿੰਘ ਘੁੰਮ ਜੀ ਕਹਿੰਦੇ ਨੇ ਕਿ ਧੰਨਵਾਦ ਅੱਜ ਦੀ ਕਹਾਣੀ ਕਹਿੰਦੇ ਬਹੁਤ ਵਧੀਆ ਸੀ ਤੇ ਗੁੱਡ ਮਾਰਨਿੰਗ ਭੇਜਦੇ ਨੇ ਕਹਿੰਦੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ 'ਚ ਰਹੋ ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਪਰਥ ਤੋਂ ਕਰਦੇ ਨੇ ਹਰ ਰੋਜ਼ ਦੀ ਤਰ੍ਹਾਂ ਮੈਸੇਜ ਅਤੇ ਲੱਕੀ ਆਸੀ ਜੀ ਕਹਿੰਦੇ ਕਿ ਜੋੜੋਂ ਕਾ ਦਰਦ ਕਿਆ ਹੋਤਾ ਹੈ ਇਹ ਸਿਰਫ ਜੋੜੋਂ ਹੀ ਜੋੜੇ ਹੀ ਬਤਾ ਸਕਦੇ ਹੈ ਕੁਵਾਰੇ ਕੋ ਇਸੇ ਕੋਈ ਲੈਣਾ ਦੇਣਾ ਨਹੀਂ ਅੱਛਾ ਤੇ ਲਾਸਟ ਸਾਡੇ ਨਾਲ ਹੋਣਗੇ ਬਸੰਤ ਲਾਲ ਖੁਸ਼ੀ ਸੇ ਫੂਲ ਹੀ ਨਹੀਂ ਸਮਾ ਰਹੇ ਕਿੱਥੇ ਕੌਣ
1: ਹਜੇ ਵੀ ਉਹੀ ਉੱਥੇ ਹੈ ਹਨਾ
0: ਹਾਂ ਕਹਿੰਦੇ ਉਮਰਾਓ ਜਾਨ ਵੇਖਣ ਗਏ ਸੀ ਤੁਸੀਂ ਇਸ਼ਕ ਆ ਹੁੰਦਾ ਫੈਨ ਬੰਦਾ ਹੋਇਆ ਗਲਤੀ ਹੋ ਗਈ ਭਰਾ ਉਹ ਮਰਾਓ ਜਾਨ ਵੇਖਣ ਗਏ ਸੀ ਤੁਸੀਂ
11: ਤੁਸੀਂ
0: ਵੱਡੇ ਫੁਲਕੇ ਬਣਾਉਣ ਬਾਰੇ
11: ਮੈਂ ਕਿਹਾ ਫਾਈਵ ਸਟਾਰ ਹੋਟਲ ਜੋਬ ਨੀ ਕੀਤੀ ਕਹਿੰਦਾ ਉੱਪਰ ਚੜ੍ਹਨੀ ਨੀ ਮਿਲੀ ਮੈਂ ਕਿਹਾ ਉੱਪਰ ਚੜ੍ਹਨੀ ਕਹਿੰਦਾ ਹਾਂ ਜਿਹੜੀ ਹੁੰਦੀ ਨੀ ਉੱਪਰ ਚੜ੍ਹਨੀ ਉਹ ਨੀ ਮਿਲੀ ਮੈਂ ਕਿਹਾ ਓਪਰਚੁਨਿਟੀ ਹੁੰਦਾ ਮਾਮਾ
1: ਮੈਂ
0: वाह लाल जी गुड मतलब ठीक जा रहा वी लो हुण मतलब गलतियां कड्डन ते आ गए हुण ना
1: जे इन्हां नूं उपर चढ़नी मिल जांदी ते फिर आपां नूं नान किवें मिलदे
0: हां
1: पार्टियां च
11: ਤੁਹਾਡੇ ਲਈ ਕਹਿੰਦੇ ਇੱਕ ਨਾ ਇੱਕ ਔਰਤ ਦੇ ਜੀਵਨ ਵਿੱਚ ਦੋ ਮਿਸ਼ਨ ਹੁੰਦੇ ਸਿਰਫ ਰਾਈ ਔਰਤ ਦੇ ਇੱਕ ਆਪਣੇ ਘਰ ਵਾਲੇ ਨੂੰ ਸ਼ਾਂਤ ਕਰਨਾ ਜਦੋਂ ਗੁੱਸੇ ਵਿੱਚ ਹੋਵੇ ਤੇ ਦੂਜਾ ਜਦੋਂ ਸ਼ਾਂਤ ਹੋਵੇ ਉਹਨੂੰ ਗੁੱਸਾ ਦਵਾਉਣਾ
0: ਇਹੋ ਜਿਹੀਆਂ ਗੱਲਾਂ ਤੇ ਬੀਬੀਆਂ ਅੰਦਰੋਂ ਹੱਸਦੀਆਂ खिजन वाली केड़ी गल
1: आपको कैसे पता
0: स्टैंडर्ड
1: क्लासिक
0: बसंत लाल जी सारे का दिन हसदियां खेडदियां चढ़दी कला च लंघे भी दिओ सानू इजाजत रेडियो हां जी 1674 AM
10: ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
12: ਉਹ ਜੋ ਹੁਕਮ ਮੇਰੀ ਸਰਕਾਰ
10: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
12: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ
10: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
12: ਆਹੋ ਜੀ ਆਹੋ
10: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿਚ ਵੀ ਤੁਹਾਡੀ ਸੇਵਾ ਵਿਚ
13: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
10: ਹਾਂਜੀ ਰੇਡੀਓ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ।

ਬਿਲਕੁਲ ਇਸੇ ਤਰ੍ਹਾਂ ਆਪਣੇ ਚਿਹਰੇ ਦੇ ਉੱਤੇ ਇਸ ਖੁਸ਼ੀ ਨੂੰ, ਮੁਸਕਰਾਹਟ ਨੂੰ ਬਣਾ ਕੇ ਰੱਖਿਓ। ਇਹੋ ਹੀ ਹੈ ਸ਼ੁਕਰਾਨਾ ਉਸ ਰੱਬ ਦਾ। ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਚਿਹਰੇ 'ਤੇ ਮੁਸਕਰਾਹਟ ਰੱਖਦੇ ਹਾਂ, ਖੁਸ਼ੀ ਰੱਖਦੇ ਹਾਂ, ਤਾਂ ਸਾਰਾ ਦਿਨ ਸਾਡਾ ਵਧੀਆ ਲੰਘਦਾ। ਉੱਦਾਂ ਦੇ ਲੋਕ ਸਾਨੂੰ ਟੱਕਰਦੇ, ਅਤੇ ਕੌਣ ਨਹੀਂ ਚਾਹੁੰਦਾ ਸਾਨੂੰ ਹੱਸਦੇ ਚਿਹਰੇ ਟੱਕਰਨ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਇੱਕ ਵਾਰੀ ਇੱਕ ਆ ਜਿਹੜੀ ਸੀ, ਸਾਰਾ ਦਿਨ ਭੇਡਾਂ ਚਾਰਦਾ ਅਤੇ ਉੱਥੇ ਜੰਗਲਾਂ ਦੇ ਵਿੱਚ ਹੀ ਸੌਂ ਜਾਂਦਾ, ਨਾ ਕੋਈ ਘਰ ਨਾ ਟਿਕਾਣਾ। ਇੱਕ ਵਾਰੀ ਪਤਾ ਨਹੀਂ ਕੀ ਮਨ ਦੇ ਵਿੱਚ ਆਇਆ, ਸੋਚਿਆ ਵੇਖ ਕੇ ਆਵਾਂ ਸ਼ਹਿਰ ਕਿੱਡਾ ਕੁ ਵੱਡਾ ਹੋਇਆ। ਕਿਤੋਂ ਸੁਣ ਲਿਆ ਸੀ ਕਿ ਸ਼ਹਿਰ ਹੁਣ ਪਹਿਲਾਂ ਵਰਗਾ ਸ਼ਹਿਰ ਨਹੀਂ ਰਿਹਾ। ਸੋਚਦਾ ਭੇਡਾਂ ਕਿਤੇ ਕੋਈ ਛੱਡ ਕੇ ਜਾਊਂਗਾ, ਸਾਰੀਆਂ ਭੇਡਾਂ ਵੀ ਨਾਲ ਲੈ ਗਿਆ। ਸ਼ਹਿਰ ਗਿਆ ਅਤੇ ਉੱਥੇ ਕਿਸੇ ਰੱਬ ਦੇ ਬੰਦੇ ਦੀ ਗੱਲ ਸੁਣ ਲਈ, ਮੌਲਵੀ ਦੀ ਗੱਲ ਸੁਣ ਲਈ। ਉਹ ਸੁਣ ਕੇ ਘਰ ਪਰਤਾ। ਮੌਲਵੀ ਕਹਿ ਰਿਹਾ ਸੀ ਅੱਲਾ ਦਾ ਕੋਈ ਘਰ ਨਹੀਂ, ਅੱਲਾ ਦਾ ਕੋਈ ਸਰੀਰ ਨਹੀਂ, ਅੱਲਾ ਸਭ ਤੋਂ ਵੱਖਰਾ, ਉਹਦਾ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ। ਸੁਣ ਕੇ ਵਾਪਸ ਆ ਗਿਆ। ਮਨ ਦੇ ਵਿੱਚ ਇੱਕ ਅਜੀਬ ਜਿਹਾ ਵਿਚਾਰ ਉਹਦੇ ਚੱਲੀ ਜਾਵੇ, ਉਹਨੂੰ ਇੱਦਾਂ ਲੱਗੀ ਜਾਵੇ ਕਿ ਅੱਲਾ ਮੇਰੇ ਵਰਗਾ, ਕਿਉਂਕਿ ਮੇਰੇ ਕੋਲ ਵੀ ਕੋਈ ਘਰ ਨਹੀਂ ਆ, ਮੇਰਾ ਵੀ ਕੋਈ ਥੋੜ੍ਹਾ ਟਿਕਾਣਾ ਨਹੀਂ ਆ, ਵੈਰ ਵਿਰੋਧ ਮੇਰਾ ਵੀ ਕਿਸੇ ਦੇ ਨਾਲ ਕੋਈ ਨਹੀਂ ਆ। ਅਸਲ ਵਿੱਚ ਉਹ ਭੋਲਾ ਹੀ ਇੰਨਾ ਜ਼ਿਆਦਾ ਸੀ, ਉਹਨੂੰ ਲੱਗਾ ਕਿ ਮੇਰਾ ਵੀ ਕੋਈ ਨਹੀਂ, ਅੱਲਾ ਦਾ ਵੀ ਕੋਈ ਨਹੀਂ, ਅਤੇ ਅੱਜ ਫਿਰ ਅੱਲਾ ਨਾਲ ਹੀ ਹੁਣ ਜਾਰੀ ਪਾ ਲੈਣੇ। ਵਾਪਸ ਆ ਗਿਆ ਉਹਨੇ ਜੰਗਲਾਂ ਦੇ ਵਿੱਚ, ਆਪਣੀ ਜੋ ਵੀ ਉਹਦੀ ਦਿਨ ਕਰਿਆ ਸੀ ਸਾਰੀ ਮੁਕਾਉਣ ਤੋਂ ਬਾਅਦ ਰਾਤ ਨੂੰ ਜਦੋਂ ਰੋਟੀ ਬਣਾਈ, ਅਤੇ ਅੱਜ ਕਹਿੰਦੇ ਨੇ ਉਹਨੇ ਰੱਬ ਦੇ ਲਈ ਵੀ ਇੱਕ ਰੋਟੀ ਬਣਾ ਲਈ, ਨਾਲ ਦੁੱਧ ਦਾ ਪਿਆਲਾ, ਨਾਲ ਦੋ ਰੋਟੀਆਂ। ਰੋਟੀਆਂ ਬਣਾ ਕੇ ਕਹਿਣ ਲੱਗਾ ਅੱਲਾ ਤੂੰ ਮੇਰਾ ਯਾਰ ਬਣ ਜਾ, ਮੇਰੇ ਕੋ ਵੀ ਕੋਈ ਨਹੀਂ, ਨਾ ਤੇਰਾ ਕੋਈ ਨਾ ਮੇਰਾ, ਆ ਇੱਕ ਦੂਸਰੇ ਦੇ ਯਾਰੀ ਪਾ ਲੈਂਦੇ, ਆ ਵੇਖ ਮੈਂ ਦੋ ਰੋਟੀਆਂ ਬਣਾਈਆਂ, ਇੱਕ ਤੇਰੀ ਅਤੇ ਇੱਕ ਮੇਰੀ, ਚੱਲ ਤੈਨੂੰ ਮੈਂ ਹੋਰ ਦੱਸਦਾ, ਮੇਰੇ ਨਾਲ ਯਾਰੀ ਪਾਉਣ ਦੇ ਤੈਨੂੰ ਫਾਇਦੇ ਕੀ ਹੋਣਗੇ। ਜੇ ਤੂੰ ਕਿਤੇ ਥੱਕਿਆ ਹੋਏਗਾ ਨਾ, ਤੇਰੀਆਂ ਲੱਤਾਂ ਦੇ ਵਿੱਚ ਖੱਲੀਆਂ ਪੈ ਜਾਣਗੀਆਂ, ਅਤੇ ਮੇਰੇ ਪਿਓ ਨੇ ਦੱਸਿਆ ਸੀ ਕਿੱਦਾਂ ਕੱਢਣੀਆਂ, ਕਿਤੇ ਕੰਡਾ ਪੈਰਾਂ ਦੇ ਵਿੱਚ ਮੋਟਾ ਚੁੱਭ ਜੇ, ਉਹਨੂੰ ਕਿੱਦਾਂ ਕੱਢਣਾ, ਕਿੱਦਾਂ ਇਲਾਜ ਕਰਨਾ, ਮੇਰੇ ਪਿਓ ਨੇ ਮੈਨੂੰ ਦੱਸਿਆ। ਹਾਂ ਸੱਚ, ਜੇ ਕਿਤੇ ਤੈਨੂੰ ਬੁਖਾਰ ਚੜ੍ਹ ਜੇ, ਤਾਂ ਮੇਰੇ ਪਿਓ ਨੇ ਦੱਸਿਆ ਇਸ ਜੰਗਲ ਦੇ ਵਿੱਚੋਂ ਕਿਹੜੀ ਬੂਟੀ ਲਿਆਉਣੀ ਆ, ਉਹਨੂੰ ਕਿੱਦਾਂ ਦੇਣਾ ਅਤੇ ਕਿੱਦਾਂ ਤੇਰਾ ਬੁਖਾਰ ਲਾਉਣਾ, ਮੇਰੇ ਨਾਲ ਯਾਰੀ ਪਾਵੇਗਾ ਅਤੇ ਮੈਂ ਤੇਰੇ ਲਈ ਆਹ ਕਰ ਸਕਦਾ, ਮੈਨੂੰ ਨਹੀਂ ਪਤਾ ਤੂੰ ਮੇਰੇ ਲਈ ਕੀ ਕਰ ਸਕਦਾ, ਪਰ ਮੈਂ ਤੇਰੇ ਲਈ ਆਹ ਕੰਮ ਕਰ ਸਕਦਾ। ਹੋਰ ਜੋ ਜੋ ਵੀ ਆਉਂਦਾ ਸੀ ਉਹਨਾਂ ਦੇ ਵਿੱਚੋਂ, ਇੱਕ ਰੋਟੀ ਬਣਾਉਣਾ, ਦੁੱਧ ਗਰਮ ਕਰਨਾ, ਸਾਰਾ ਦਿਨ ਘੁੰਮਣਾ ਫਿਰਨਾ, ਅਤੇ ਜੋ ਵੀ ਉਹਦੀ ਦਿਨ ਕਰਿਆ ਸੀ ਉਹ ਦੱਸੀ ਜਾਵੇ ਉਸ ਰੱਬ ਨੂੰ, ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ। ਕਹਿੰਦੇ ਨੇ ਉਸ ਸਮੇਂ ਲਾਗੋਂ ਦੀ ਹਜ਼ਰਤ ਮੂਸਾ ਲੰਘਦੇ। ਹਜ਼ਰਤ ਮੂਸਾ ਨੇ ਕਿਹਾ ਇਹ ਕੀ ਅਨਾਪ ਸ਼ਨਾਪ ਬੋਲੀ ਜਾਂਦਾ, ਤੈਨੂੰ ਪਤਾ ਵੀ ਹੈ ਤੂੰ ਕੀ ਕਹਿ ਰਿਹਾ। ਸ਼ਾਇਦ ਕੋ ਦੋ ਲਾ ਵੀ ਦਿੱਤੀਆਂ ਹੋਣ, ਧੱਕਾ ਵੀ ਮਾਰਿਆ ਹੋਵੇ, ਤੂੰ ਮੇਰੇ ਅੱਲਾ ਬਾਰੇ ਇੱਦਾਂ ਦੀਆਂ ਗੱਲਾਂ ਕਰਦਾ, ਉਹ ਤੇਰੇ ਨਾਲ ਬਹੁਗਾ, ਤੇਰੇ ਕੋਲੋਂ ਇਲਾਜ ਕਰਾਉਣਾ ਉਹਨੇ ਆਪਣੇ ਬੁਖਾਰ ਦਾ, ਉਹ ਜਿਹੜਾ ਸਾਰੀ ਦੁਨੀਆਂ ਨੂੰ ਚਲਾ ਰਿਹਾ, ਉਹ ਜਿਹਦੇ ਕੋਲ ਸਾਰੇ ਮੰਗਦੇ ਆ, ਤੈਨੂੰ ਕੀ ਲੱਗਦਾ ਉਹ ਤੇਰੇ ਕੋਲ ਦਵਾਈ ਬੂਟੀ ਮੰਗੂਗਾ, ਤੈਨੂੰ ਕੀ ਲੱਗਦਾ ਉਹ ਸਾਰੀ ਖਲਕਤ ਨੂੰ ਰੋਟੀ ਦੇਣ ਵਾਲਾ, ਤੇਰੀ ਬਣਾਈ ਰੋਟੀ ਤੇਰੇ ਕੋਲ ਮੰਗ ਕੇ ਤੇਰੇ ਕੋਲ ਬਹਿ ਕੇ ਖਾਊਗਾ, ਤੇਰੇ ਨਾਲ ਯਾਰੀ ਪਾਊਗਾ ਅੱਲਾ, ਕੁਛ ਸ਼ਰਮ ਕਰ, ਕੁਝ ਹਯਾ ਕਰ। ਬੁਰਾ ਭਲਾ ਬੋਲ ਕੇ ਚਲਾ ਗਿਆ। ਆਜੜੀ ਦਾ ਮਨ ਟੁੱਟ ਗਿਆ, ਪਤਾ ਨਹੀਂ ਮੈਂ ਕੀ ਗਲਤ ਕੀਤਾ, ਮੈਂ ਤਾਂ ਜੋ ਸੁਣ ਕੇ ਆਇਆ ਹਾਂ ਮੈਂ ਉਹਦੇ ਹਿਸਾਬ ਦੇ ਨਾਲ ਸੋਚਿਆ,
ਕਿ ਮੇਰਾ ਰੱਬ ਅਤੇ ਮੈਂ ਰੱਬ ਦਾ। ਕਹਿੰਦੇ ਨੇ ਅੱਜ ਜਦੋਂ ਹਜ਼ਰਤ ਮੂਸਾ ਜਾ ਕੇ ਆਪਣੀ ਸਮਾਧੀ ਦੇ ਵਿੱਚ ਬੈਠਾ, ਉਹ ਅਵਸਥਾ ਸੀ ਕਿ ਜਦੋਂ ਮਰਜ਼ੀ ਅੱਲਾਹ ਦੇ ਨਾਲ ਗੱਲ ਕਰ ਲੈਂਦਾ, ਪਰ ਅੱਜ ਗੱਲ ਬਣ ਨਹੀਂ ਰਹੀ। ਅੱਜ ਉਹ ਲਿਵ ਨਹੀਂ ਲੱਗੀ। ਉਹਨੂੰ ਲੱਗਦਾ ਕਿ ਅੱਲਾਹ ਮੇਰੇ ਨਾਲ ਨਾਰਾਜ਼ ਹੋ ਗਿਆ। ਫਿਰ ਕੋਸ਼ਿਸ਼ ਕਰਦਾ, ਹਾਰ ਕੇ ਫਰਿਆਦ ਕਰਦਾ, ਅੱਲਾਹ ਮੇਰੇ ਕੋਲ ਕੀ ਗਲਤੀ ਹੋ ਗਈ ਆ, ਅੱਜ ਕਿੱਥੇ ਤੂੰ, ਅੱਜ ਤੂੰ ਮੇਰੇ ਨਾਲ ਗੱਲਾਂ ਕਿਉਂ ਨਹੀਂ ਕਰਦਾ, ਅੱਜ ਮੇਰੀ ਲਿਵ ਕਿਉਂ ਨਹੀਂ ਲੱਗ ਰਹੀ। ਅੱਲਾਹ ਨੇ ਕਿਹਾ ਅੱਜ ਤੂੰ ਮੇਰੇ ਇੱਕ ਬੰਦੇ ਨੂੰ ਤੋੜ ਕੇ ਆਇਆ। ਤੇਰਾ ਕੰਮ ਹੈ ਦੁਨੀਆਂ ਦੇ ਉੱਤੇ ਜੋੜਨਾ, ਅੱਜ ਤੂੰ ਇੱਕ ਜੁੜੇ ਨੂੰ ਤੋੜ ਕੇ ਆਇਆ। ਉਹ ਆ ਜਿਹੜਾ ਮੇਰੇ ਨਾਲ ਯਾਰੀ ਪਾ ਕੇ ਬਹਿ ਗਿਆ ਸੀ, ਉਹਨੂੰ ਤੂੰ ਮੇਰੇ ਨਾਲੋਂ ਤੋੜਾ। ਕਿੱਡਾ ਯਕੀਨ ਸੀ ਉਹਨੂੰ, ਉਹਦੇ ਭੋਲੇਪਨ ਦੇ ਨਾਲ ਤੈਨੂੰ ਥੋੜ੍ਹਾ ਵੀ ਲਗਾ ਨਹੀਂ ਹੋਇਆ। ਇਸ ਚਲਾਕ ਬੰਦਿਆਂ ਦੀ ਦੁਨੀਆਂ ਦੇ ਵਿੱਚ ਜੇਕਰ ਕੋਈ ਭੋਲਾ ਬੰਦਾ ਲੱਭਦਾ, ਜੇ ਉਹ ਰੱਬ ਦੇ ਨਾਲ ਜੁੜਦਾ, ਤੇ ਉਹਨੂੰ ਤੋੜਨਾ ਕੋਈ ਸਵਾਬ ਨਹੀਂ। ਮੈਂ ਤੇਰੇ ਤੋਂ ਨਾਰਾਜ਼ ਹਾਂ ਅੱਲਾਹ, ਫਿਰ ਤੂੰ ਮੇਰੇ ਨਾਲ ਖੁਸ਼ ਕਿੱਦਾਂ ਹੋਏਗਾ? ਮੈਂ ਨਾਰਾਜ਼ਗੀ ਨਹੀਂ ਬਰਦਾਸ਼ਤ ਕਰ ਸਕਦਾ ਤੇਰੀ। ਜਾ ਫਿਰ ਉਸ ਟੁੱਟੇ ਨੂੰ ਫਿਰ ਜੋੜ ਕੇ ਆ। ਕਹਿੰਦੇ ਨੇ ਹਜ਼ਰਤ ਮੂਸਾ ਨੇ ਜਾ ਕੇ ਫਿਰ ਉਸ ਆਜੜੀ ਤੋਂ ਮਾਫ਼ੀ ਮੰਗੀ, ਅਤੇ ਉਸ ਭੋਲੇ ਬੰਦੇ ਨੂੰ ਫਿਰ ਰੱਬ ਦੇ ਨਾਲ ਜੋੜਿਆ। ਤੂੰ ਜੋ ਕਰ ਰਿਹਾ ਸੀ ਉਹ ਬਿਲਕੁਲ ਠੀਕ ਹੈ, ਜੋ ਮੈਂ ਤੈਨੂੰ ਵਰਜਿਆ ਉਹ ਬਿਲਕੁਲ ਗਲਤ। ਰੱਬ ਦੀ ਬਸ ਇੰਨੀ ਕੁ ਕਹਾਣੀ। ਕਈ ਸਾਰੀਆਂ ਉਮਰਾਂ ਲਾ ਦਿੰਦੇ ਆ ਇੱਕ ਪੈਰ 'ਤੇ ਖਲੋ ਕੇ, ਨੀਂਦਾਂ ਭੋਗ ਕੇ, ਨੀਂਦਾਂ ਤਿਆਗ ਕੇ, ਜੰਗਲਾਂ 'ਚ ਜਾ ਕੇ, ਆਪਣੇ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਕਸ਼ਟ ਦੇ ਕੇ, ਪਤਾ ਨਹੀਂ ਕੀ ਕਿੱਦਾਂ ਕਿੱਦਾਂ। ਪਰ ਇਤਿਹਾਸ ਗਵਾਹ ਆ ਕਿ ਜੇਕਰ ਕਿਸੇ ਨੂੰ ਮਿਲਣਾ ਤਾਂ ਉਸ ਉੱਤੇ ਸਿੱਧੀ ਮਿਲ ਜਾਣਾ। ਗੱਲ ਸਿਰਫ ਆਪਣੇ ਆਪ ਦੀ ਚਲਾਕੀ, ਆਪਣੀ ਹੁਸ਼ਿਆਰੀ ਇੱਕ ਪਾਸੇ ਰੱਖਣ ਦੀ। ਮਸਕੀਨ ਜੀ ਕਹਿੰਦੇ ਨੇ ਕਿ ਬਹੁਤ ਕੋਈ ਹੁਸ਼ਿਆਰ ਬੰਦਾ, ਬਹੁਤ ਕੋਈ ਤੇਜ਼ ਦਿਮਾਗੀ ਸ਼ਾਇਦ ਹੀ ਕਦੀ ਸੁਣਿਆ ਹੋਵੇ, ਉਹਨੂੰ ਰੱਬ ਮਿਲਿਆ। ਰੱਬ ਤਾਂ ਮਿਲਦਾ ਭੋਲੇ ਪਾ ਭੋਲੇ ਲੋਕਾਂ ਨੂੰ, ਜਿਹੜੇ ਆਪਣਾ ਆਪ ਆਪਣੀ ਮੱਤ ਇੱਕ ਪਾਸੇ ਰੱਖ ਦਿੰਦੇ ਨੇ, ਜਿਹੜੇ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਕੀ ਆ ਸੱਚ ਹੋਊਗਾ ਜਾਂ ਨਹੀਂ ਹੋਊਗਾ, ਕੀ ਰੱਬ ਹੀ ਮੈਨੂੰ ਦੇ ਰਿਹਾ ਜਾਂ ਮੇਰੀ ਮਿਹਨਤ, ਰੱਬ ਹੈਗਾ ਵੀ ਆ ਜਾਂ ਨਹੀਂ ਆ। ਜਿਹੜੇ ਇਹਨਾਂ ਵਿਚਾਰਾਂ ਦੇ ਵਿੱਚ ਪੈਂਦੇ ਨੇ ਉਹ ਉਹਨਾਂ ਹੀ ਦੂਰ ਚਲੇ ਜਾਂਦੇ ਨੇ। ਇਹ ਤਾਂ ਭੋਲੇ ਲੋਕਾਂ ਦੀ ਖੇਤੀ ਹੈ, ਜਿਨ੍ਹਾਂ ਨੇ ਸਾਰਾ ਕੁਝ ਸਮਰਪਣ ਕਰ ਦਿੱਤਾ, ਜਿਨ੍ਹਾਂ ਨੇ ਸਾਰਾ ਕੁਝ ਕਿਸੇ ਦੇ ਉੱਤੇ ਸੁੱਟ ਦਿੱਤਾ। ਆਓ ਫਿਰ ਉਹਦੇ ਉੱਤੇ ਅੱਜ ਸੁੱਟ ਕੇ ਡੋਰੀਆਂ ਅੱਗੇ ਵੱਧਦੇ ਹਾਂ। ਜਿਹੜੇ ਡਾਢੇ ਅੱਗੇ ਕੋਈ ਜ਼ੋਰ ਨਹੀਂ, ਉੱਥੇ ਅੱਗੇ ਡੋਰੀਆਂ ਸੁੱਟ ਦੇਣ ਦੇ ਵਿੱਚ ਕੋਈ ਗਲਤੀ ਨਹੀਂ, ਉੱਥੋਂ ਆਪਾਂ ਹਮੇਸ਼ਾ ਮੁਨਾਫਾ ਹੀ ਖੱਟਾਂਗੇ। ਸਾਦੇਪਨ ਦੇ ਵਿੱਚ, ਭੋਲੇਪਨ ਦੇ ਵਿੱਚ, ਸਾਦਗੀ ਦੇ ਵਿੱਚ ਜਿੰਨਾ ਕੁਛ ਖੱਟਣ ਨੂੰ ਆ, ਉਹਨਾਂ ਹੁਸ਼ਿਆਰੀ ਦੇ ਵਿੱਚ ਨਹੀਂ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: Hi, this is Ayushman Khurana and you're listening to Radio Hanji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: रेडियो हाँ जी 1674 AM, मैं गौतम कपिल और एक नवा एपिसोड आज दे दिन लगे हैं प्रोग्राम द डीप टॉक शो दा। सब तो पहला स्वागत डॉक्टर संदीप कौर दा इस शो दे विच, जिन्होंने आज दे शो च कुछ नवीं जानकारियां साढ़े तक लैके आए हैं। हुण तक तां मैनूं नहीं सी पता, अज ही पता चलिया। पर संदीप जी सत श्रीकाल जी, जी आयां नूं
1: सत श्रीकाल भाजी
0: जी, की हाल चाल ने?
1: ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਐਨ ਚੜ੍ਹਦੀ ਕਲਾ। ਅਤੇ ਇੱਕ ਨਾ ਜਦੋਂ ਤੁਸੀਂ ਉਹ ਟੌਪਿਕ ਦੇ ਬਾਰੇ ਦੱਸਿਆ ਅਤੇ ਆਪਾਂ ਅੱਜ ਸਰੋਤਿਆਂ ਨੂੰ ਦੱਸ ਦਿੰਦੇ ਹਾਂ, ਅਸੀਂ ਅਰਥ ਜ਼ਮੀਨ ਧਰਤੀ ਜਾਂ ਜਿਹੜਾ ਸਾਡਾ ਗ੍ਰਹਿ ਪ੍ਰਿਥਵੀ ਹੈਗਾ ਇਹਦੇ ਬਾਰੇ ਗੱਲ ਕਰਨੀ ਹੈ। ਆਮ ਤੌਰ ਦੇ ਉੱਤੇ ਜਦੋਂ ਸਾਇੰਸ ਸਟੋਰਸ ਦੇ ਉੱਤੇ ਬੁੱਕ ਸਟੋਰਸ ਦੇ ਉੱਤੇ ਜਾਂਦੇ ਹਾਂ ਤਾਂ ਉੱਥੇ ਗਲੋਬ ਪਿਆ ਹੁੰਦਾ, ਉਹਨੂੰ ਐਂ ਘੁਮਾਈ ਜਾਓ, ਮਜ਼ਾ ਜਿਹਾ ਬਹੁਤ ਆਉਂਦਾ ਚਾਹੇ ਵੱਡੇ ਹੋ ਗਏ ਪਰ ਫਿਰ ਵੀ ਉਹਨੂੰ ਐਂ ਰੋਟੇਟ ਕਰ ਕਰਕੇ ਚੱਕੇ ਘੁਮਾ ਕੇ ਐਂ ਲੱਗਦਾ ਵੀ ਵਾਹ ਪੂਰੀ ਦੁਨੀਆ ਘੁਮਾ ਕੇ ਰੱਖਦੀ ਹੈ। ਅਤੇ ਛੋਟੇ ਹੁੰਦੇ ਇੱਕ ਜੋਕ ਹੁੰਦਾ ਸੀ, ਜਦੋਂ ਆਹ ਗਲੋਬ ਨੂੰ ਐਂ ਦੇਖਦੇ ਹੁੰਦੇ ਸੀ ਕਿ ਧਰਤੀ ਗੋਲ ਹੈ ਪੜੇ ਆ ਹੈ ਨਾ, ਐਂ ਘੁਮਾਈਦਾ ਸੀਗਾ, ਫਿਰ ਲੱਗਦਾ ਸੀਗਾ ਵੀ ਯਾਰ ਫਿਰ ਅਸੀਂ ਸਿੱਧੇ ਪੱਧਰੇ ਕਿਵੇਂ ਤੁਰੀ ਜਾਂਦੇ ਹਾਂ। ਤੁਰਦੇ ਕਿਤੇ ਜੇ ਜ਼ਮੀਨ ਇੱਦਾਂ ਦੀ ਹੁੰਦੀ ਵੀ ਅਮਰੀਕਾ ਵਾਲੇ ਜਾ ਕੇ ਪਾਸੇ, ਉਹ ਪਰੇ ਗਿਰ ਗਏ ਸਮੁੰਦਰ 'ਚ, ਕਿਉਂਕਿ ਇਹ ਤਾਂ ਗੋਲ ਹੈ, ਚਪਟੀ ਤਾਂ ਹੈ ਨਹੀਂ, ਫਲੈਟ ਤਾਂ ਹੈ ਨਹੀਂ। ਸੋ ਫਿਰ ਸਾਡੀ ਕਲਾਸ 'ਚ ਕਿਸੇ ਨੇ ਇੱਕ ਨੇ ਸਾਡੇ ਸਾਇੰਸ ਵਾਲੇ ਮਾਸਟਰ ਤੋਂ ਕੁਐਸਚਨ ਕਰਤਾ, ਕਹਿੰਦੇ ਸੀਗੇ ਤਾਂ ਮੇਰੇ ਬਾਪੂ ਜੀ, ਉਹ ਕਹਿੰਦੇ ਮਾਸਟਰ ਜੀ ਜੇ ਧਰਤੀ ਫਲੈਟ ਹੈਗੀ ਹੈ, ਜੇ ਚਪਟੀ ਹੈਗੀ ਹੈ, ਫਿਰ ਇਹ ਉੱਧਰਲਾ ਪਾਸਾ ਦਾ ਕਹਿੰਦੇ ਕੈਨੇਡਾ ਵਾਲਾ ਤਾਂ ਚੁੱਭਦਾ ਹੋਣਾ ਖਾਸਾ, ਅਤੇ ਉੱਧਰਲੇ ਪਾਸੇ ਉਹਦਾ ਤਿੱਖੀ ਹੋਣੀ ਹੈ ਕਾਜੀ, ਕਿਉਂਕਿ ਕਿਤੇ ਤਾਂ ਕੋਰਨਰ ਹੋਊਗਾ ਫਿਰ। ਅਤੇ ਇਹ ਫਿਰ ਸਮਝ ਜਿਹਾ ਨਹੀਂ ਆਇਆ ਹੈਗਾ ਵੀ ਇਹ ਗੋਲ ਹੈ, ਚਪਟੀ ਹੈ ਕੀ ਨਹੀਂ ਇਹਦੀਆਂ। ਇਹ ਚਲੋ ਖੈਰ ਇਹ ਅਲੱਗ ਕੈਲਕੂਲੇਸ਼ਨਾਂ ਹੈਗੀਆਂ ਨੇ ਇਹਨੂੰ ਇਹਦੇ ਨਾਲ ਜੁੜੀਆਂ ਹੋਈਆਂ, ਪਰ ਅੱਜ ਉਹਨਾਂ ਸਾਰੀਆਂ ਕੈਲਕੂਲੇਸ਼ਨਸ ਦੇ ਉੱਤੇ ਹੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਉਹ ਦੱਸੋ ਕਿ ਤੁਹਾਨੂੰ ਕਦੋਂ ਪਤਾ ਲੱਗਿਆ ਧਰਤੀ ਚਪਟੀ ਹੈ ਕਿ ਗੋਲ ਹੈ?
1: ਹਾਂਜੀ, ਮੈਨੂੰ ਤਾਂ ਪਤਾ, ਆਪਾਂ ਨੂੰ ਸਾਰਿਆਂ ਨੂੰ ਸਕੂਲ 'ਚ ਜਿੱਦਾਂ ਤੁਸੀਂ ਕਿਹਾ ਹੀ ਆ, ਲੱਗੀ ਜਾਂਦਾ ਸਾਰਿਆਂ ਨੂੰ ਹੈ ਨਾ। ਅਤੇ ਇਹੀ ਜਿਹੜੀ ਅੱਜ ਸਾਡਾ ਟੋਪਿਕ ਆ, ਇਹੀ ਕਿ ਕੁਛ ਲੋਕ ਹੁਣ ਵੀ ਕਹਿੰਦੇ ਆ ਨਾ ਕਿ ਅਰਥ ਜਿਹੜੀ ਗੋਲ ਨਹੀਂ ਹੈਗੀ, ਇਹ ਤਾਂ ਫਲੈਟ ਹੈਗੀ ਆ, ਹੈ ਨਾ। ਅਤੇ ਉਹਦੇ 'ਤੇ ਹੀ ਜਿਹੜਾ ਅੱਜ ਅਸੀਂ ਟੋਪਿਕ ਇਸ ਲਈ ਕਰਨਾ ਕਿਉਂਕਿ ਅਸੀਂ ਸਕੂਲ ਟਾਈਮ 'ਚ ਇਹ ਸੋਚ ਲਿਆ ਸੀ, ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਗਲੋਬ ਆ, ਔਰ ਸਿਰਫ ਅਸੀਂ ਨੀ ਪੂਰੀ ਦੁਨੀਆ 'ਚ, ਜਿਹੜਾ 2000 ਸਾਲ ਪਹਿਲਾਂ ਤੋਂ ਇਹ ਪਤਾ ਹੈਗਾ ਆ, 2000 ਸਾਲ ਪਹਿਲਾਂ ਇਹ ਦੇ ਰਿਕਾਰਡ ਸਾਨੂੰ ਮਿਲਦੇ ਆ ਜਦੋਂ ਲੋਕਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਸੀ ਕਿ ਧਰਤੀ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ, ਹੈ ਨਾ। ਸਾਨੂੰ ਪਤਾ ਕਿ ਜਦੋਂ ਕੋਪਰਨਿਕਸ ਨੇ ਪਹਿਲੀ ਵਾਰ ਦੱਸਿਆ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਆ, ਤਾਂ ਉਦੋਂ ਉਹਨੂੰ ਮਤਲਬ ਉਹਨੇ ਬੁੱਕ ਹੀ ਉਦੋਂ ਪਬਲਿਸ਼ ਕੀਤੀ ਸੀ ਜਦੋਂ ਉਹ ਆਪ ਮਰਨ ਵਾਲਾ ਹੀ ਸੀਗਾ, ਹੈ ਨਾ, ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਬੁੱਕ ਪਬਲਿਸ਼ ਕਰੂੰਗਾ ਤਾਂ ਮੈਨੂੰ, ਕਿਉਂਕਿ ਉਹ ਟਾਈਮ ਇੱਦਾਂ ਦਾ ਸੀਗਾ, ਹੈ ਨਾ। ਤੇ ਉਸ ਤੋਂ ਬਾਅਦ ਗੈਲੀਲੀਓ ਆਇਆ, ਉਹਦਾ ਸਾਨੂੰ ਪਤਾ ਕਿ ਚਰਚ ਨੇ ਜਦੋਂ ਉਹਨੇ ਬੁੱਕ ਪਬਲਿਸ਼ ਕੀਤੀ ਤਾਂ ਚਰਚ ਨੇ ਜਿਹੜਾ ਉਹਨੂੰ ਨਜ਼ਰ ਬੰਦ ਕਰ ਦਿੱਤਾ ਘਰ 'ਚ, ਹੈ ਨਾ, ਰੱਖਣਾ ਰਿਹਾ। ਤੇ ਉਸ ਟਾਈਮ ਦੇ ਉੱਤੇ ਜਿਹੜੀ ਆ ਲੋਕਾਂ ਨੇ ਮਤਲਬ ਉਹਨਾਂ ਤੋਂ ਵੀ ਪਹਿਲਾਂ ਜਿਹੜਾ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਸੀਗੀਆਂ ਚੀਜ਼ਾਂ, ਕਿਉਂਕਿ ਹਮੇਸ਼ਾ ਤੋਂ ਕਿਉਰਿਓਸਿਟੀ ਰਹੀ ਆ, ਹੈ ਨਾ। ਸਾਨੂੰ ਜਿੱਦਾਂ ਅਸੀਂ ਜਦੋਂ ਸਾਈਕੋਲੋਜੀ ਵਾਲੇ ਪੋਡਕਾਸਟ ਆਪਣੇ ਕੀਤੇ ਸੀ, ਉਹ 'ਚ ਅਸੀਂ ਗੱਲ ਕੀਤੀ ਸੀ ਕਿ ਪਹਿਲਾਂ ਕਿੱਦਾਂ ਹਰ ਚੀਜ਼ ਨੂੰ ਜਿਹੜਾ ਜੋੜ ਦਿੰਦੇ ਸੀਗੇ ਕਿ ਰੱਬ ਨਾਲ ਰਿਲੇਟਿਡ ਆ, ਹੈ ਨਾ, ਕੋਈ ਵੀ ਚੀਜ਼ ਆ ਕਿ ਦੇਵਤੇ ਆ ਜਾਂ ਕੁਛ ਵੀ ਹੈਗਾ। ਹੌਲੀ ਹੌਲੀ ਜਿਹੜਾ ਲੋਕਾਂ ਨੂੰ ਥੋੜੀ ਜਿਹੀ ਕਿਉਰਿਓਸਿਟੀ ਵਧਣੀ ਸ਼ੁਰੂ ਹੋਈ, ਕਿਉਂਕਿ ਹਿਊਮਨ ਬੀਂਗਸ ਦੀ ਸਾਡੀ ਖਾਸੀਅਤ ਇਹੀ ਹੁੰਦੀ ਹੈ ਕਿ ਅਸੀਂ ਕਿਊਰੀਅਸ ਬਹੁਤ ਹੁੰਦੇ ਹਾਂ ਨਾ, ਤੇ ਜਦੋਂ ਕਿਉਰਿਓਸਿਟੀ ਹੁੰਦੀ ਆ ਤਾਂ ਅਸੀਂ ਨਵੀਂ ਨਵੀਆਂ ਚੀਜ਼ਾਂ ਫਿਰ ਲੱਭਣੀਆਂ ਸ਼ੁਰੂ ਕਰ ਦਿੰਦੇ ਹਾਂ। ਤੇ ਉਦੋਂ ਜਦੋਂ ਲੋਕਾਂ ਨੂੰ ਕਿਉਰਿਓਸਿਟੀ ਹੋਈ, ਉਹਨਾਂ ਨੇ ਜਿਹੜਾ ਦੇਖਣਾ ਸ਼ੁਰੂ ਕੀਤਾ ਕਿ ਹਾਂ ਅਰਥ ਹੈਗੀ ਹੈ, ਤਾਂ 2000 ਸਾਲ ਪਹਿਲਾਂ ਜਿਹੜਾ ਸਾਨੂੰ ਪਤਾ ਚੱਲ ਗਿਆ ਸੀ। ਬਟ ਇਹ ਅੱਜ ਵੀ ਜਿਹੜੇ ਹੁਣ ਕੁਛ ਲੋਕ ਜਿਹੜੇ ਹਜੇ ਵੀ ਇਹ ਮੰਨਦੇ ਆ ਕਿ ਅਰਥ ਫਲੈਟ ਹੈਗੀ ਆ, ਤਾਂ ਅੱਜ ਅਸੀਂ ਇਹਦੀ ਗੱਲ ਕਰਨੀ ਹੈ ਕਿ ਕਿਉਂ ਉਹ ਮੰਨਦੇ ਆ, ਔਰ ਕਿਉਂ ਕਈ ਵਾਰ ਸਾਨੂੰ ਲੱਗਦਾ ਕਿ ਹੋ ਸਕਦਾ ਕਿ ਜਿੱਦਾਂ ਉਹ ਜਿਹੜੀ ਉਹ ਆਬਜ਼ਰਵੇਸ਼ਨ ਦਿੰਦੇ ਆ, ਹੈ ਨਾ, ਕਿ ਆਹ ਚੀਜ਼ਾਂ ਹੈਗੀਆਂ ਤਾਂ ਉਹ ਸਾਨੂੰ ਲੱਗਦਾ ਹੈ। ਬਟ ਹਾਂਜੀ, ਸਕੂਲ ਟਾਈਮ 'ਚ ਸਾਨੂੰ ਪੜ੍ਹਾ ਦਿੰਦੇ ਆ ਆਪਾਂ ਨੂੰ ਕਿ ਅਰਥ ਗੋਲ ਹੈ, ਔਰ ਅਸੀਂ ਦੇਖਦੇ ਵੀ ਹਾਂ ਅੱਜ, ਅਸੀਂ ਪੂਰੀ ਗੱਲ ਕਰਾਂਗੇ ਕਿਵੇਂ ਸਾਨੂੰ ਪਤਾ ਲੱਗਦਾ ਕਿ ਅਰਥ ਐਕਚੁਅਲ 'ਚ ਗੋਲ ਹੈਗੀ ਆ।
0: ਰਾਈਟ ਰਾਈਟ, ਸੋ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਪਹਿਲਾਂ ਉੱਥੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ ਕਿ ਕਿੱਦਾਂ ਇਹ ਆਈਡੀਆ, ਕਿਉਂਕਿ ਜਿੱਦਾਂ ਤੁਸੀਂ ਗੱਲ ਗੈਲੀਲੀਓ ਦੀ ਦੱਸੀ, ਉਹ ਅਸਲ ਦੇ ਵਿੱਚ ਥੋੜ੍ਹਾ ਜਿਹਾ ਉਹਦੀ ਬੈਕਗਰਾਊਂਡ ਵੀ ਦੱਸ ਦਿੰਦੇ ਹਾਂ ਕਿ ਜਿਹੜੇ ਯਹੂਦੀ ਲੋਕ ਸੀਗੇ, ਜਾਂ ਇਨਫੈਕਟ ਇੱਥੋਂ ਤੱਕ ਕਿ ਜਿਹੜਾ ਕੈਥੋਲਿਕ ਧਰਮ ਵੀ ਲੇਟਰ ਔਨ ਬਾਅਦ ਦੇ ਵਿੱਚ ਸ਼ੁਰੂ ਹੋਇਆ ਸੀ ਉਹਦੇ ਵਿੱਚ ਵੀ, ਅਤੇ ਸ਼ੁਰੂ ਸ਼ੁਰੂ ਦੇ ਵਿੱਚ ਜਿਹੜਾ ਇਸਲਾਮ ਸੀਗਾ ਉਹਦੇ 'ਚ ਵੀ, ਇਨਫੈਕਟ ਜਿੰਨੇ ਵੀ ਇਹ ਧਰਮ ਸੀਗੇ ਉਹਨਾਂ ਦੇ ਵਿੱਚ ਇਹ ਧਰਤੀ ਨੂੰ ਸਫੇਰੀਕਲ ਨਹੀਂ ਸੀ ਦੱਸਦੇ, ਫਲੈਟ ਹੀ ਦੱਸਦੇ, ਚਪਟੀ ਦੱਸਦੇ ਸੀ। ਅਤੇ ਉਹ ਜਿਹੜੀਆਂ ਥਿਊਰੀਆਂ ਸੀ ਉਹਦੇ ਅਗੇਂਸਟ ਜਿਹੜਾ ਵੀ ਕੋਈ ਗੱਲ ਕਰਦਾ ਸੀ, ਉਹ ਐਂ ਲੱਗਦਾ ਸੀਗਾ ਕਿ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਖਿਲਾਫ਼ ਗੱਲ ਕਰਦਾ, ਉਹਨਾਂ ਦੀ ਧਰਮ ਦੀ ਆਸਥਾ ਦੇ ਖਿਲਾਫ਼ ਗੱਲ ਕਰਦਾ। ਇਹ ਕਿਸ ਤਰੀਕੇ ਦੇ ਨਾਲ ਫਿਰ ਆਈਡੀਆ ਜਿਹੜਾ ਇਹ ਇਸ ਆਈਡੀਆ ਦੇ ਨਾਲ ਕਨਵਿੰਸ ਹੋਣਾ ਸ਼ੁਰੂ ਹੋਏ ਹੈ ਲੋਕ ਕਿ ਧਰਤੀ ਜਿਹੜੀ ਹੈਗੀ ਆ ਉਹ ਫਲੈਟ ਹੈਗੀ ਹੈ, ਦਿਖਦੀ ਫਲੈਟ ਹੈਗੀ ਹੈ, ਬਟ ਇਹ ਫਲੈਟ ਨਹੀਂ ਹੈਗੀ, ਇਹ ਦੋ ਅੱਡ ਅੱਡ ਚੀਜ਼ਾਂ ਸੀ, ਇੱਕ ਦਿਖਦੀ ਫਲੈਟ ਹੈ ਪਰ ਹੈ ਸਫੀਰੀਕਲ। ਇਹ ਆਈਡੀਆ ਦੇ ਨਾਲ ਕਿਵੇਂ ਕਨਵਿੰਸ ਹੋਣੀ ਸ਼ੁਰੂ ਹੋਈ ਦੁਨੀਆ, ਔਰ ਕਦੋਂ ਤੋਂ ਫਿਰ ਇਹਨੂੰ ਐਕਸੈਪਟ ਕਰ ਲਿਆ ਗਿਆ ਸੀ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਇਜਿਪਸ਼ੀਅਨ ਵਗੈਰਾ ਦਾ ਜਦੋਂ ਟਾਈਮ ਸੀਗਾ, ਜਾਂ ਮੇਸੋਪੋਟੇਮੀਅਨ ਜਿਹੜੇ ਸੀਗੇ ਉਹਨਾਂ ਦੇ ਟਾਈਮ ਦੇ ਉੱਤੇ ਇਹੀ ਮੰਨਦੇ ਸੀਗੇ ਕਿ ਧਰਤੀ ਜਿਹੜੀ ਆ ਮੇਨ ਸੈਂਟਰ ਆ, ਬਾਕੀ ਸਾਰੀਆਂ ਚੀਜ਼ਾਂ ਦੇ ਦੁਆਲੇ ਘੁੰਮਦੀਆਂ, ਹਨਾ, ਕਿਉਂਕਿ ਅਸੀਂ ਧਰਤੀ ਤੇ ਹੀ ਸੀਗੇ ਤੇ ਸਾਨੂੰ ਇੱਦਾਂ ਲੱਗਦਾ ਸੀ ਇਹੀ ਜਿਹੜੀ ਆ ਵੱਡੀ ਚੀਜ਼ ਆ ਸਭ ਤੋਂ, ਤੇ ਸਾਨੂੰ ਲੱਗਦਾ ਸੀ ਸੂਰਜ ਧਰਤੀ ਦੁਆਲੇ ਘੁੰਮਦਾ, ਕਿਉਂਕਿ ਲੋਕ ਦੇਖਦੇ ਸੀ ਕਿ ਸੂਰਜ ਈਸਟ ਤੋਂ ਚੜ ਕੇ ਵੈਸਟ ਚ ਚਲੇ ਜਾਂਦਾ, ਹਨਾ, ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਧਰਤੀ ਦੁਆਲੇ ਘੁੰਮੀ ਜਾ ਰਿਹਾ। ਤੇ ਇਜਿਪਸ਼ੀਅਨਸ ਨੇ ਇਹਨੂੰ ਥੋੜਾ ਜਿਹਾ ਰਿਲੀਜੀਅਸ ਜ਼ਿਆਦਾ ਜਿਹੜਾ ਇਹਨੂੰ ਵਿਊ ਦਿੱਤਾ ਕਿ ਕੁਛ ਮਤਲਬ ਉਹਨਾਂ ਦੇ ਜੋ ਵੀ ਆਪਣੇ ਰੀਜਨਲ ਉੱਥੇ ਦੇ ਦੇਵਤਾ ਸੀਗੇ, ਹਨਾ, ਕਿ ਇੱਕ ਸਾਡੀ ਅਰਥ ਆ ਇਹਦੇ ਉੱਪਰ ਜਿਹੜੀ ਹਵਾ ਦੀ ਇੱਕ ਦੇਵੀ ਆ ਜਿਹੜੀ ਇਹਨੂੰ ਪ੍ਰੋਟੈਕਟ ਕਰ ਰਹੀ ਆ, ਤੇ ਉੱਪਰ ਉਸ ਤੋਂ ਉੱਪਰ ਹੋਰ ਸਮੁੰਦਰ ਹੈਗੇ ਆ ਕਿਉਂਕਿ ਮੀਂਹ ਪੈ ਰਿਹਾ, ਉਹ ਸਾਰੀ ਚੀਜ਼ਾਂ ਉਹ ਸੋਚਦੇ ਸੀ। ਤੇ ਸਾਨੂੰ ਵੀ ਹਿੰਦੂ ਧਰਮ ਚ ਵੀ ਸਾਡੇ ਮਿਲਦਾ, ਹਨਾ, ਕਿ ਕਿੰਨੇ ਦੇਵਤੇ ਅਸੀਂ ਮੰਨਦੇ ਹਾਂ ਕਿ ਹਰ ਇੱਕ ਜਿਵੇਂ ਸੂਰਜ ਦੇਵਤਾ ਅਲੱਗ, ਚੰਦ, ਮਤਲਬ ਉਹ ਸਾਰੇ ਅਲੱਗ ਅਲੱਗ ਮੰਨਦੇ ਆ। ਤੇ ਪਹਿਲਾਂ ਜਿਹੜਾ ਹੈ ਮੋਸਟਲੀ ਬਾਕੀ ਚੀਜ਼ਾਂ ਵਾਂਗੂ ਇਹਨੇ ਵੀ ਜਿਹੜੀ ਇੱਕ ਮਿਰੇਕਲ ਲਈ ਮੰਨਿਆ ਜਾਂਦਾ ਸੀ, ਹਨਾ। ਤੇ ਹੌਲੀ ਹੌਲੀ ਜਦੋਂ ਅਰਿਸਟੋਟਲ ਦੀ ਅਸੀਂ ਗੱਲ ਕੀਤੀ ਸੀ, ਅਰਿਸਟੋਟਲ ਅਸੀਂ ਦੱਸਿਆ ਸੀ ਕਿ ਫਸਟ ਜਿਹੜਾ ਟਰੂ ਸਾਇੰਟਿਸਟ ਉਹਨੂੰ ਤੁਸੀਂ ਕਹਿ ਸਕਦੇ ਆ, ਜਿਹਨੇ ਲੌਜੀਕਲੀ ਗੱਲਾਂ ਜਿਹੜੀਆਂ ਕਰਨੀਆਂ ਸ਼ੁਰੂ ਕੀਤੀਆਂ ਓਬਜ਼ਰਵ ਕਰਕੇ, ਹਨਾ, ਉਹਨਾਂ ਦੇ ਟਾਈਮ ਤੋਂ ਜਿਹੜਾ ਇਹ ਚੀਜ਼ਾਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਰਥ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ ਜਾਂ ਨਾ ਕਿ ਚਪਟੀ ਹੈਗੀ ਆ। ਤੇ ਉਹਨਾਂ ਵਿੱਚੋਂ ਜਿਹੜਾ ਇੱਕ ਪਰਸਨ ਸੀਗਾ ਉਹਦਾ ਜਿਹੜਾ ਨਾਮ ਸੀਗਾ ਇਰੈਟੋਥੇਨਸ ਕਰਕੇ ਉਹਦਾ ਨਾਮ ਸੀਗਾ, ਤੇ ਉਹ ਗ੍ਰੀਕ ਜਿਹੜਾ ਬੰਦਾ ਸੀਗਾ ਉਹਨੇ ਕੀ ਦੇਖਿਆ ਕਿ ਕਿਸੇ ਜਿੱਦਾਂ ਉੱਥੇ ਦੋ ਸ਼ਹਿਰ ਹੈ, ਇੱਕ ਅਲੈਗਜ਼ੈਂਡਰੀਆ ਹੁਣ ਵੀ ਸ਼ਾਇਦ ਹੈਗਾ ਤੇ ਇੱਕ ਸਿਆਨੀ ਕਰਕੇ ਸ਼ਹਿਰ ਹੈਗਾ, ਉਸ ਸ਼ਹਿਰ ਦੇ ਵਿੱਚ ਜਦੋਂ ਮਤਲਬ ਉਹ ਇੱਕ ਸਾਲ ਇੱਕ ਸ਼ਹਿਰ ਦੇ ਵਿੱਚ ਸੀ ਸੋਲਰ ਇਕਲਿਪਸ ਦੇ ਟਾਈਮ, ਔਰ ਦੂਜੇ ਸ਼ਹਿਰ ਦੇ ਵਿੱਚ ਸੀ ਕਿਸੇ ਪਰਟੀਕੁਲਰ ਟਾਈਮ ਦੇ ਉੱਤੇ, ਹਨਾ। ਤੇ ਉਹਨੇ ਰਿਅਲਾਈਜ਼ ਕੀਤਾ ਕਿ ਜਦੋਂ ਪਿਛਲੇ ਸਾਲ ਮੈਂ ਉਸ ਸ਼ਹਿਰ ਦੇ ਵਿੱਚ ਸੀਗਾ ਤਾਂ ਮੇਰੀ ਸ਼ੈਡੋ ਜਿਹੜੀ ਉਹ ਹੋਰ ਡਾਇਰੈਕਸ਼ਨ ਚ ਦਿਖ ਰਹੀ ਸੀਗੀ, ਪਰ ਜਦੋਂ ਹੁਣ ਮੈਂ ਇਸ ਸ਼ਹਿਰ ਚ ਅਲੈਗਜ਼ੈਂਡਰੀਆ ਚ ਤਾਂ ਮੇਰੀ ਡਾਇਰੈਕਸ਼ਨ ਥੋੜੀ ਹੋਰ ਜਿਹੜੀ ਆ ਸ਼ੈਡੋ ਦੀ ਡਾਇਰੈਕਸ਼ਨ ਥੋੜੀ ਹੋਰ ਦਿਖ ਰਹੀ ਆ, ਹਨਾ। ਤਾਂ ਉਹਨੇ ਥੋੜਾ ਜਿਹਾ ਸੋਚਿਆ ਵੀ ਇੱਦਾਂ ਕਿਉਂ ਹੁੰਦਾ ਹੈ, ਕਿਉਂਕਿ ਅਗਰ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਹਨੂੰ ਤਾਂ ਓਬਵੀਅਸਲੀ ਸਨ ਜਿਹੜਾ ਆ ਸਾਡੇ ਸਿਰ ਦੇ ਉੱਪਰ ਹੀ ਹੁੰਦਾ, ਤਾਂ ਜਿਹੜੀ ਅਰਥ ਜਿਹੜੀ ਸ਼ੈਡੋ ਚਾਹੇ ਤੁਸੀਂ ਜਿੱਥੇ ਵੀ ਹੁੰਦੇ, ਅਗਰ ਫਲੈਟ ਮਤਲਬ ਚਪਟੀ ਡਿਸਕ ਹੈਗੀ ਆ ਤਾਂ ਉਹ ਤੁਸੀਂ ਕਿਤੇ ਵੀ ਖੜੇ ਹੁੰਦੇ ਤਾਂ ਤੁਹਾਨੂੰ ਜਿਹੜਾ ਇਹ ਜਿਹੜੀ ਸ਼ੈਡੋ ਥੋੜੀ ਇੱਕੋ ਹੀ ਐਂਗਲ ਦੇ ਉੱਤੇ ਲੱਗਦੀ। ਪਰ ਜਦੋਂ ਉਹਨੇ ਰਿਅਲਾਈਜ਼ ਕੀਤਾ ਕਿ ਇਹ ਤਾਂ ਕੁਛ ਮਤਲਬ ਡਿਫਰੈਂਟ ਲੱਗਦਾ, ਹਨਾ, ਕਿਉਂ ਮੇਰੀ ਸ਼ੈਡੋ ਚੇਂਜ ਹੋ ਰਹੀ ਆ ਹਰ ਸੇਮ ਹੀ ਟਾਈਮ ਦੇ ਉੱਤੇ ਦੋ ਡਿਫਰੈਂਟ ਜਗ੍ਹਾ ਦੇ ਉੱਤੇ, ਤਾਂ ਉਹਨੇ ਜਦੋਂ ਆਪਣੀਆਂ ਉਹਨੇ ਕੀ ਕੀਤਾ ਦੋ ਸਟਿਕਸ ਜਾਂ ਮਤਲਬ ਦੋ ਜਿਹੜੀਆਂ ਸਟਿਕ ਕਹਿ ਸਕਦੇ ਤੁਸੀਂ, ਉਹਨੇ ਇੱਕ ਏਰੀਆ ਦੇ ਵਿੱਚ ਤੇ ਦੂਜੇ ਥੋੜੀ ਦੂਰ ਏਰੀਆ ਦੇ ਵਿੱਚ ਇੱਦਾਂ ਦੋ ਰੱਖੀਆਂ, ਔਰ ਅਸੀਂ ਵੀ ਇਹ ਕਰ ਸਕਦੇ ਹਾਂ ਅਗਰ ਅਸੀਂ ਦੇਖਣਾ ਕਿ ਅਰਥ ਫਲੈਟ ਹੈਗੀ ਆ ਜਾਂ ਨਹੀਂ। ਇਹ ਛੋਟਾ ਜਿਹਾ ਐਕਸਪੈਰੀਮੈਂਟ ਬਹੁਤ ਕਾਮਨ ਹੈਗਾ, ਲੋਕ ਕਰਵਾਉਂਦੇ ਆ ਇਹ, ਹਨਾ, ਟੀਚਰਸ ਕਰਵਾਉਂਦੇ ਹੈਗੇ ਬੱਚਿਆਂ ਨੂੰ। ਤੇ ਉਹ ਜਦੋਂ ਸ਼ੈਡੋ ਅਸੀਂ ਉਹਨੇ ਦੇਖੀ ਕਿ ਸ਼ੈਡੋ ਦਾ ਐਂਗਲ ਡਿਫਰੈਂਟ ਆ, ਤਾਂ ਉਸ ਸ਼ੈਡੋ ਮਤਲਬ ਉਹਦੀ ਕੈਲਕੂਲੇਸ਼ਨ ਕਰਕੇ ਉਹਨੇ ਅਰਥ ਦਾ ਡਾਇਆਮੀਟਰ ਜਿਹੜਾ ਇੱਕ ਸਰਕਮਫਰੈਂਸ ਕੱਢ ਦਿੱਤਾ, ਸਿਰਫ ਮੈਥਮੈਟੀਕਲ ਕੈਲਕੂਲੇਸ਼ਨ, ਹਨਾ। ਜਿੱਦਾਂ ਹੁਣ ਆਪਾਂ ਵੀ ਕਿੰਨੀ ਵਾਰ ਗੱਲਾਂ ਕੀਤੀਆਂ ਕਿ ਪਲੈਨਟ ਦੇ ਵਿੱਚ ਮਤਲਬ ਸੋਲਰ ਸਿਸਟਮ ਦੇ ਵਿੱਚ ਇੰਨੇ ਪਲੈਨਟ ਹੈਗੇ ਆ ਜਾਂ ਯੂਨੀਵਰਸ ਦੇ ਵਿੱਚ ਇੰਨੇ ਪਲੈਨਟ ਹੈਗੇ ਆ, ਤਾਂ ਹੁਣ ਉਹ ਸਾਰਿਆਂ ਨੂੰ ਆਪਾਂ ਨੂੰ ਇਕੱਲੇ ਇਕੱਲਿਆਂ ਨੂੰ ਗਿਣਨ ਤਾਂ ਨਹੀਂ ਬੈਠਦੇ, ਹਨਾ, ਕਿ ਕਿੰਨੀਆਂ ਚੀਜ਼ਾਂ ਹੈਗੀਆਂ, ਅਸੀਂ ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਹਾਂ। ਸੋ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਜਿਹੜਾ ਸਰਕਮਫਰੈਂਸ ਉਹਨੂੰ ਅਰਥ ਦਾ ਮਿਲਿਆ ਉਹ ਅਪਰੋਕਸੀਮੇਟਲੀ ਜਿਹੜਾ ਅੱਜ ਸਰਕਮਫਰੈਂਸ ਹੁਣ ਸਾਨੂੰ ਪ੍ਰੋਪਰ ਟੈਕਨੋਲੋਜੀ ਦੇ ਨਾਲ ਪਤਾ ਹੈ, ਜਿਹੜਾ 12,700 ਕਿਲੋਮੀਟਰ ਦੇ ਕਰੀਬ ਡਾਇਆਮੀਟਰ ਸਾਡੀ ਅਰਥ ਦਾ ਹੈਗਾ, ਹਨਾ, ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਤੇ ਉਹ ਆਲਮੋਸਟ ਮਤਲਬ ਕੁਛ ਪਰਸੈਂਟੇਜ ਦੇ ਫਰਕ ਨਾਲ ਹੀ ਜਿਹੜਾ ਉਹਨੇ ਆਲਮੋਸਟ ਸਹੀ ਡਾਇਆਮੀਟਰ ਕੱਢਿਆ ਜਿਹੜਾ ਅਰਥ ਦਾ ਉਹਨੇ ਮੰਨਿਆ। ਤਾਂ ਉਹਨੇ ਉਹ ਵਨ ਆਫ ਦਾ ਫਸਟ ਜਿਹੜਾ ਪਰਸਨ ਸੀਗਾ ਜਿਹਨੇ ਕਿਹਾ ਕਿ ਨਹੀਂ ਇਹ ਜਿਹੜੀ ਹੈਗੀ ਆ ਅਰਥ ਜਿਹੜੀ ਆ ਰਾਊਂਡ ਹੈਗੀ ਆ, ਨਾ ਕਿ ਅਰਥ ਮਤਲਬ ਕਿ ਚਪਟੀ ਹੈਗੀ ਆ, ਹਨਾ। ਤੇ ਹਾਂਜੀ, ਕੁਛ ਲੋਕਾਂ ਨੇ ਫਿਰ ਜਿਵੇਂ ਸੋਲਰ ਜਿਹੜਾ ਐਕਲਿਪਸ ਦਾ ਟਾਈਮ ਉਹ ਰਿਅਲਾਈਜ਼ ਕੀਤਾ ਕਿ ਜਦੋਂ ਸੋਲਰ ਐਕਲਿਪਸ ਦੇ ਟਾਈਮ ਦੇ ਉੱਤੇ ਅਰਥ ਜਿਹੜੀ ਆ ਉਹ ਸਨ ਤੇ ਮੂਨ ਦੇ ਵਿੱਚ ਆ ਜਾਂਦੀ ਆ, ਹਨਾ, ਤਾਂ ਉਸ ਟਾਈਮ ਦੇ ਉੱਤੇ ਜਿਹੜੀ ਉਹਦੀ ਸ਼ੈਡੋ ਜਿਹੜੀ ਆ ਮੂਨ ਦੇ ਉੱਤੇ ਅਰਥ ਦੀ ਉਹ ਸਰਕੂਲਰ ਸ਼ੈਡੋ ਹੁੰਦੀ ਆ, ਮਤਲਬ ਵਰਟੀਕਲ ਹੁੰਦੀ ਆ ਜਿੱਦਾਂ ਉੱਪਰ ਤੋਂ ਥੱਲੇ, ਹਨਾ, ਔਰ ਉਹ ਤਾਂ ਹੀ ਪੋਸੀਬਲ ਆ ਅਗਰ ਜਿਹੜੀ ਅਰਥ ਜਿਹੜੀ ਸਰਕੂਲਰ ਹੋਊਗੀ, ਮਤਲਬ ਪ੍ਰੋਪਰ ਜਿਹੜੀ ਆ ਗੋਲ ਜਿਹੜੀ ਆ ਪ੍ਰੋਪਰਲੀ ਗੋਲ ਨਹੀਂ ਹੁੰਦੇ, ਸਫੈਰੀਕਲ ਜਿਹੜੀ ਸ਼ੇਪ ਹੁੰਦੀ ਆ ਅਰਥ ਦੀ, ਮਤਲਬ ਕਿ ਥੋੜੀ ਜਿਹੀ ਜਿੱਦਾਂ ਸਾਨੂੰ ਪਤਾ ਕਿ ਪੋਲਸ ਦੇ ਉੱਤੇ ਜਾ ਕੇ ਜਿਹੜੀ ਇਹ ਮਤਲਬ ਘੱਟ ਹੋ ਜਾਂਦੀ, ਨੈਰੋ ਹੋ ਜਾਂਦੀ ਹੈ ਹਨਾ, ਇਕੁਏਟਰ ਦੇ ਉੱਤੇ ਸਭ ਤੋਂ ਜਿਹੜਾ ਜ਼ਿਆਦਾ ਡਾਇਮੀਟਰ ਹੁੰਦਾ ਹੈਗਾ, ਸੋ ਉਹਦੀ ਜਿਹੜੀ ਆ ਸ਼ੈਡੋ ਅਰਥ ਦੀ ਸੋਲਰ ਇਕਲਿਪਸ ਦੇ ਟਾਈਮ ਦੇ ਉੱਤੇ ਸਨ ਦੇ ਉੱਤੇ ਸਫੈਰੀਕਲ ਜਾਂ ਸਰਕੂਲਰ ਸ਼ੇਪ ਚ ਪੈਂਦੀ ਆ, ਨਾ ਕਿ ਅਗਰ ਇਹ ਡਿਸਕ ਹੁੰਦੀ ਤਾਂ ਉਹ ਇੱਕ ਜਿਹੜੀ ਇੱਕ ਹੋਰੀਜ਼ੋਂਟਲੀ ਜਿਹੜੀ ਹੁੰਦੀ ਹੈ ਨਾ, ਮਤਲਬ ਕਿ ਖੱਬੇ ਤੋਂ ਸੱਜੇ ਜਿਹੜੀ ਉਹ ਤੁਹਾਨੂੰ ਸ਼ੈਡੋ ਦਿਖਦੀ, ਨਾ ਕਿ ਉੱਪਰ ਤੋਂ ਥੱਲੇ ਦਿਖਦੀ ਹੈ ਨਾ, ਤੋ ਇਹ ਕੁਛ ਚੀਜ਼ਾਂ ਜਿਹੜੀਆਂ ਲੋਕਾਂ ਨੇ ਦੇਖੀਆਂ। ਫਿਰ ਇੱਕ ਹੋਰ ਬੰਦਾ ਸੀਗਾ ਜਿਹਨੇ ਜਿਹਨੇ ਹੋਰ ਵੀ ਇਹ ਸੋਚਿਆ ਕਿ ਅੱਛਾ ਮੈਂ ਮਤਲਬ ਦੇਖਦਾ, ਕਿਉਂਕਿ ਹਰ ਕਿਸੇ ਨੂੰ ਕਿਉਰਿਓਸਿਟੀ ਸੀ ਨਾ, ਇੰਨਾ ਵੱਡਾ ਵਰਲਡ ਹੈਗਾ, ਹਰ ਕੋਈ ਅਲੱਗ ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਕਰ ਰਿਹਾ ਸੀਗਾ, ਤੋ ਕੋਈ ਜਿਹੜਾ ਬੰਦਾ ਸੀਗਾ ਉਹਨੇ ਇੱਕ ਸ਼ਿਪ ਜਿਹੜੀ ਆ ਦੇਖੀ ਕਿ ਜਦੋਂ ਸਮੁੰਦਰ ਦੇ ਵਿੱਚ ਸ਼ਿਪ ਜਾਂਦੀ ਆ, ਤਾਂ ਉਹਨੇ ਰਿਅਲਾਈਜ਼ ਕੀਤਾ ਕਿ ਸ਼ਿਪ ਜਦੋਂ ਦੂਰ ਚਲੇ ਜਾਂਦੀ ਆ, ਜਿਹੜਾ ਮਤਲਬ ਸਾਨੂੰ ਏਦਾਂ ਦਾ ਏਰੀਆ ਇੱਕ ਸੀ ਹੋਰਾਈਜ਼ਨ ਕਹਿੰਦੇ ਆ ਅਰਥ ਦਾ, ਹਨਾ, ਜਿੱਥੇ ਸਾਨੂੰ ਲੱਗਦਾ ਕਿ ਅਰਥ ਤੇ ਅਸਮਾਨ ਮਿਲ ਰਿਹਾ ਹੈਗਾ ਆਪਸ ਚ, ਉੱਥੇ ਉਹਨੇ ਦੇਖਿਆ ਕਿ ਮਤਲਬ ਜਦੋਂ ਦੂਰ ਜਾਈ ਜਾ ਰਹੀ ਹੈ ਹੋਰਾਈਜ਼ਨ ਵੱਲ ਨੂੰ ਜਿਹੜੀ ਆ ਸ਼ਿਪ ਹੈਗੀ ਆ, ਤਾਂ ਉਹਦਾ ਜਿਹੜਾ ਥੱਲੜਾ ਹਿੱਸਾ ਹੈ ਜਿਹੜਾ ਸ਼ਿਪ ਦਾ, ਉਹ ਸਭ ਤੋਂ ਪਹਿਲਾਂ ਛੁਪਦਾ ਆ, ਉਸ ਤੋਂ ਬਾਅਦ ਜਿਹੜਾ ਆ ਉੱਪਰਲਾ ਹਿੱਸਾ ਜਿਹੜਾ ਹੌਲੀ ਹੌਲੀ ਸਾਨੂੰ ਦੇਖਣਾ ਬੰਦ ਹੋ ਜਾਂਦਾ ਹਨਾ।
0: ਓਕੇ,
1: ਔਰ ਇਹ ਵੀ ਤਾਂ ਹੀ ਪੋਸੀਬਲ ਸੀਗਾ ਅਗਰ ਅਰਥ ਸਫੈਰੀਕਲ ਹੁੰਦੀ, ਉਹ ਇਸ ਲਈ ਕਿਉਂਕਿ ਫੋਰ ਐਗਜ਼ਾਮਪਲ ਅਸੀਂ ਇਮੇਜਿਨ ਕਰਦੇ ਹਾਂ ਕਿ ਅਸੀਂ ਬਹੁਤ ਵੱਡੀ ਮਤਲਬ ਬਾਲ ਦੇ ਉੱਤੇ ਖੜੇ ਹਾਂ ਹਨਾ, ਔਰ ਬਾਲ ਜਿਹੜੀ ਇੱਕ ਕਰਵ ਲੈ ਰਹੀ ਆ ਜਦੋਂ ਉਹ ਜਿੰਨਾ ਜਿੰਨਾ ਦੂਰ ਜਾ ਰਹੇ ਹਾਂ, ਸਾਨੂੰ ਇਸ ਟਾਈਮ ਦੇਖਣ ਨੂੰ ਲੱਗਦਾ ਕਿ ਜਦੋਂ ਅਸੀਂ ਨੇੜੇ ਹੀ ਦੇਖਦੇ, ਕਿਉਂਕਿ ਮੈਂ ਬਹੁਤ ਛੋਟਾ ਹਿੱਸਾ ਦੇਖ ਰਹੀ ਹਾਂ ਅਰਥ ਦਾ, ਮੈਨੂੰ ਪੂਰੀ ਅਰਥ ਨਹੀਂ ਦਿਖਾਈ ਦੇ ਰਹੀ ਹਨਾ, ਇਸ ਲਈ ਸਾਨੂੰ ਉਹ ਫਲੈਟ ਲੱਗਦੀ ਹੈ ਕਿ ਅਰਥ ਫਲੈਟ ਹੀ ਚੱਲੀ ਜਾ ਰਹੀ ਆ, ਤੇ ਪਰ ਜਦੋਂ ਤੁਸੀਂ ਇਮੇਜਿਨ ਕਰਕੇ ਦੇਖੋ ਕਿ ਤੁਸੀਂ ਵੱਡੀ ਸਾਰੀ ਬਾਲ ਦੇ ਉੱਤੇ ਖੜੇ ਆ ਤੇ ਉਹ ਜਿਹੜੀ ਆ ਦੂਰ ਕੋਈ ਚੀਜ਼ ਜਾਈ ਜਾ ਰਹੀ ਆ, ਤਾਂ ਅਲਟੀਮੇਟਲੀ ਉਹਨੇ ਕਰਵ ਲੈ ਕੇ ਥੱਲੇ ਨੂੰ ਹੀ ਜਿਹੜਾ ਮੁੜਨਾ ਹੈਗਾ, ਤਾਂ ਤੁਹਾਨੂੰ ਜਿਹੜਾ ਆ ਉਹਦਾ ਥੱਲੜਾ ਹਿੱਸਾ ਜਿਹੜਾ ਪਹਿਲਾਂ ਦਿਖਣਾ ਬੰਦ ਹੋ ਜਾਂਦਾ, ਔਰ ਜਿਹੜਾ ਉੱਪਰਲਾ ਹਿੱਸਾ ਉਹ ਬਾਅਦ ਚ ਦਿਖਣਾ ਹੁੰਦਾ, ਤੇ ਉਹਨੇ ਵੀ ਜਿਹੜੀ ਆ ਇਹੀ ਮਤਲਬ ਉਹਨਾਂ ਨੇ ਆਪਣੀ ਜਿਹੜੀ ਆਬਜ਼ਰਵੇਸ਼ਨ ਮੰਨੀ ਕਿ ਅਰਥ ਜਿਹੜੀ ਆ ਉਹ ਸਫੈਰੀਕਲ ਆ, ਨਾ ਕਿ ਜਿਹੜੀ ਚਪਟੀ ਹੈਗੀ ਆ ਹਨਾ। ਉਸ ਤੋਂ ਇਲਾਵਾ ਕੋਲੰਬਸ ਦੀ ਗੱਲ ਕਰਦੇ ਹਾਂ ਕਿ ਕੋਲੰਬਸ ਜਿਹੜਾ ਉਹ ਮੋਸਟਲੀ ਇਹ ਕਹਿੰਦੇ ਆ ਕਿ ਕੋਲੰਬਸ ਜਿਹੜਾ ਉਹ ਦੇਖਣ ਗਿਆ ਸੀ ਕਿ ਜਿਹੜਾ ਇੰਡੀਆ ਲੱਭਣ ਗਿਆ ਸੀ ਜਾਂ ਅਰਥ ਰਾਊਂਡ ਦੇਖਣ ਗਿਆ ਸੀ, ਤੋ ਉਹਦਾ ਵੀ ਪਰਪਸ ਉਹਨੇ ਸੋਚਿਆ ਕਿ ਮੈਂ ਇੰਡੀਆ, ਮਤਲਬ ਉਹਦਾ ਮੇਨ ਪਰਪਸ ਸੀ ਕਿ ਮੈਂ ਇੰਡੀਆ ਜਾਣਾ, ਤੇ ਉਹਨੂੰ ਸੀ ਕਿ ਅਗਰ ਮੈਂ ਇੰਡੀਆ ਮਤਲਬ ਅਗਰ ਅਰਥ ਸਫੈਰੀਕਲ ਹੈਗੀ ਆ ਤੋ ਮੈਂ ਚਾਹੇ ਕਿਸੇ ਵੀ ਡਾਇਰੈਕਸ਼ਨ ਚੋਂ ਜਾਵਾਂ, ਮੈਂ ਘੁੰਮ ਫਿਰ ਕੇ ਇੰਡੀਆ ਜਿਹੜਾ ਪਹੁੰਚ ਹੀ ਜਾਊਂਗਾ ਹਨਾ, ਜਾਂ ਕਿਸੇ ਵੀ ਪਰਟੀਕੁਲਰ ਰੀਜ਼ਨ ਦੇ ਉੱਤੇ, ਤੋ ਉਹਨੇ ਜਿਹੜੀ ਦੂਜੀ ਡਾਇਰੈਕਸ਼ਨ ਜਿਹੜੀ ਲਈ ਜਾਣ ਦੇ ਲਈ, ਔਰ ਇੰਡੀਆ ਅਲਟੀਮੇਟਲੀ ਉਹ ਪਹੁੰਚਿਆ, ਤੇ ਇਹ ਕੁਛ ਕੁ ਜਿਹੜੀਆਂ ਆਬਜ਼ਰਵੇਸ਼ਨ ਪੁਰਾਣੇ ਲੋਕਾਂ ਨੇ ਜਿਹੜੀਆਂ ਕੀਤੀਆਂ ਉਸ ਟਾਈਮ ਦੇ ਉੱਤੇ, ਜਿਹਨਾਂ ਨੇ ਜਿਹੜੀਆਂ ਸਾਨੂੰ ਦੱਸਦੀਆਂ ਸੀਗੀਆਂ ਉਸੇ ਟਾਈਮ, ਮਤਲਬ 2000 ਸਾਲ ਤੱਕ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਜਿਹੜੀ ਸਾਡੀ ਸਫੈਰੀਕਲ ਆ। ਔਰ ਇੱਕ ਇਹਦੇ ਚ ਬਹੁਤ, ਕਿਉਂਕਿ ਹੁਣ ਤਾਂ ਸਾਨੂੰ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦਿੱਤੀ ਹੈ ਨਾ, ਉਹ ਜਿਹੜੇ ਐਪਲ ਜਦੋਂ ਉਹਨੇ ਦੇਖਿਆ ਡਿੱਗਦਾ ਕਿ ਉਹਨੇ ਸੋਚਿਆ ਕਿ ਅੱਛਾ ਐਪਲ ਡਿੱਗ ਰਿਹਾ, ਤੇ ਤਾਂ ਮਤਲਬ ਗ੍ਰੈਵਿਟੀ ਆ, ਮਤਲਬ ਅਰਥ ਖਿੱਚ ਰਹੀ ਆ। ਜਦੋਂ ਅਸੀਂ ਆਪਣੇ ਯੂਨੀਵਰਸ ਵਾਲੇ ਪੋਡਕਾਸਟ ਕੀਤੇ ਸੀ, ਉਹ ਚ ਵੀ ਅਸੀਂ ਗੱਲ ਕੀਤੀ ਸੀ, ਜਿੰਨੀ ਕਿਸੇ ਵੀ ਜਿਹੜੀ ਆ ਚੀਜ਼ ਦਾ ਭਾਰ ਜ਼ਿਆਦਾ ਹੋਏਗਾ, ਉਨਾ ਜ਼ਿਆਦਾ ਉਹਦੀ ਜਿਹੜੀ ਗ੍ਰੈਵਿਟੀ ਹੋਊਗੀ ਹਨਾ, ਇਸ ਲਈ ਪਲੈਨਟਸ ਦੀ ਜਾਂ ਜਿੰਨਾ ਪਲੈਨਟ ਵੱਡਾ ਹੋਊਗਾ ਉਹਦੀ ਗ੍ਰੈਵਿਟੀ ਉਨੀ ਜ਼ਿਆਦਾ ਹੋਊਗੀ ਹਨਾ। ਤੇ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦੀ ਜਿਹੜੀ ਡੈਫੀਨੇਸ਼ਨ ਦਿੱਤੀ, ਤਾਂ ਹੌਲੀ ਹੌਲੀ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਯੂਨੀਵਰਸ, ਕਿਉਂਕਿ ਇੱਕ ਹੋਰ ਇੰਟਰਸਟਿੰਗ ਚੀਜ਼ ਆ, ਯੂਨੀਵਰਸ ਦੇ ਵਿੱਚ ਹੁਣ ਤੁਸੀਂ ਦੇਖੋ ਜਿੰਨੇ ਵੀ ਪਲੈਨਟਸ ਅਸੀਂ ਦੇਖਦੇ ਹਾਂ ਨਾ, ਉਹ ਮੋਸਟਲੀ ਸਫੈਰੀਕਲ ਹੁੰਦੇ ਆ। ਸਨ ਅਸੀਂ ਦੇਖਦੇ ਹਾਂ ਉਹ ਸਫੈਰੀਕਲ ਹੁੰਦਾ, ਮੂਨ ਉਹ ਜਿਹੜਾ ਸਫੈਰੀਕਲ ਹੁੰਦਾ, ਸਾਨੂੰ ਜਿਹੜੇ ਆ ਛੋਟੇ ਸਾਈਜ਼ ਦਾ ਜਿਹੜੇ ਆ
0: ਸਟਾਰ
1: ਜਿਹੜੀ, ਹਾਂਜੀ ਸਟਾਰ ਹੋ ਗਏ, ਜਾਂ ਜਿਹੜੀਆਂ ਦੂਜੀਆਂ ਰੌਕਸ ਵਗੈਰਾ ਜਿਹੜੀਆਂ ਯੂਨੀਵਰਸ ਦੇ ਵਿੱਚ ਇੱਧਰ ਉੱਧਰ ਫਿਰਦੀਆਂ ਰਹਿੰਦੀਆਂ, ਐਸਟਰੋਇਡ ਵਗੈਰਾ, ਉਹਨਾਂ ਦੀ ਸਾਈਜ਼ ਜਿਹੜੀ ਡਿਫਰੈਂਟ ਹੋ ਸਕਦਾ, ਰੌਕਸ ਵਰਗਾ ਹੀ ਸਾਈਜ਼ ਹੁੰਦਾ, ਕਿਉਂਕਿ ਜਦੋਂ ਅਸੀਂ ਵੱਡੇ ਲੈਵਲ ਦੇ ਉੱਤੇ, ਕਿਉਂਕਿ ਅਸੀਂ ਪਲੈਨਟਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ ਜਾਂ ਯੂਨੀਵਰਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ, ਤਾਂ ਉਸ ਟਾਈਮ ਦੇ, ਕਿਉਂਕਿ ਉਹ ਵੱਡੀਆਂ ਵੱਡੀਆਂ ਚੀਜ਼ਾਂ, ਤਾਂ ਜਿੰਨਾ ਜ਼ਿਆਦਾ ਉਹਨਾਂ ਦਾ ਮਾਸ ਹੈਗਾ ਉਨਾ ਹੀ ਜ਼ਿਆਦਾ ਉਹਨਾਂ ਦੀ ਗ੍ਰੈਵਿਟੀ ਵੀ ਹੈਗੀ ਆ, ਮਤਲਬ ਉਨਾ ਹੀ ਜ਼ਿਆਦਾ ਉਹ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ, ਤਾਂ ਜਦੋਂ ਕੋਈ ਚੀਜ਼ ਜਿਹੜੀ ਆ ਆਪਣੇ ਵੱਲ ਜਿਹੜੀ ਕਿਸੇ ਚੀਜ਼ਾਂ ਨੂੰ ਖਿੱਚੂਗੀ, ਤਾਂ ਉਹ ਅਲਟੀਮੇਟਲੀ ਜਿਹੜਾ ਉਹਦੇ ਕੋਲ ਇੱਕੋ ਹੀ ਸ਼ੇਪ ਦਾ ਆਪਸ਼ਨ ਬਚਦਾ, ਸਫੈਰੀਕਲ ਸ਼ੇਪ ਦਾ, ਕਿਉਂਕਿ ਸਾਰੇ ਜਿਹੜੇ ਆ ਕੰਪੋਨੈਂਟ ਹੈਗੇ ਆ ਉਹ ਇਕੱਠੇ ਹੋ ਕੇ ਪਹਿਲਾਂ ਸੈਂਟਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ, ਫਿਰ ਆਲੇ ਦੁਆਲੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ, ਤਾਂ ਮੁੜ ਕੇ ਸਫੈਰੀਕਲ ਸ਼ੇਪ ਹੀ ਲੈ ਜਾਂਦੇ ਆ ਹਨਾ। ਇਸ ਲਈ ਸਾਨੂੰ ਪੂਰੇ ਅਰਥ, ਜਿਹੜੇ ਪੂਰੇ ਪਲੈਨਟ ਸੋਲਰ ਸਿਸਟਮ ਜਾਂ ਦੂਜੇ ਸੋਲਰ ਸਿਸਟਮ ਦੇ ਵਿੱਚ, ਮੋਸਟਲੀ ਸਾਨੂੰ ਜਿਹੜੀ ਆ ਪਲੈਨਟਸ ਜਾਂ ਫਿਰ ਇਹ ਸਾਰੀ ਚੀਜ਼ਾਂ ਜਿਹੜੀਆਂ ਸਫੈਰੀਕਲ ਹੀ ਮਿਲਦੀਆਂ ਆ, ਤੇ ਇਹ ਵੀ ਜਿਹੜਾ ਇੱਕ ਸਾਡੇ ਕੋਲ ਪਰੂਫ ਸੀਗਾ ਜਿਹੜਾ ਨਿਊਟਨ ਦੇ ਟਾਈਮ ਦੇ, ਇਹ ਵੀ ਹੋਰ ਇੱਕ ਪਰੂਫ ਸੀ ਕਿ ਅਰਥ ਜਿਹੜੀ ਸਾਡੀ ਅਰਥ ਵੀ ਸਫੈਰੀਕਲ ਆ ਬਾਕੀ ਪਲੈਨਟਸ ਦੇ ਵਾਂਗੂ।
0: ਹਾਂਜੀ, ਓਕੇ, ਰਾਈਟ ਰਾਈਟ। ਅੱਛਾ, ਇਹਦੇ ਚ ਨਾ ਜਦੋਂ ਪਲੈਨਟ ਅਰਥ ਦੀ ਇੱਕ ਠੀਕ ਹੈ ਵਧੀਆ ਹਿਸਟਰੀ ਦੇ ਵੱਲ ਮੈਂ ਇਸ ਕਰਕੇ ਕਿਹਾ ਸੀਗਾ ਕਿਉਂਕਿ ਇੱਥੋਂ ਹੀ ਆਪਾਂ ਨੂੰ ਸਮਝ ਲੱਗੂਗਾ ਕਿ ਹੌਲੀ ਹੌਲੀ ਸਮਝ ਕਿੱਥੋਂ ਬਣੀ। ਇਹਦੀ ਜਿਹੜੀ ਰਿਸਰਚ ਹੈਗੀ ਹੈ ਇਹਦੀ ਸ਼ੇਪ ਦੀ ਹਿਸਟਰੀ ਦੀ ਉਹ ਥੋੜ੍ਹੀ ਜਿਹੀ ਡਿਫਰੈਂਟ ਹੈਗੀ ਹੈ ਜਾਂ ਫਿਰ ਜਿਵੇਂ ਕਿਹਾ ਜਾਂਦਾ ਕਹਿੰਦੇ ਕਿ ਪਾਇਥੋਗੋਰਸ ਨੇ ਜਿਹਨਾਂ ਆਪਣਾ ਪਾਇਥੋਗੋਰਸ ਥਿਓਰਮ ਪੜ੍ਹਦੇ ਹਾਂ ਉਹਨੇ ਸਭ ਤੋਂ ਪਹਿਲਾਂ ਇਹ ਥਿਊਰੀ ਦਿੱਤੀ ਸੀਗੀ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਇਹਦੀ ਜਿਹੜੀਆਂ ਥਿਊਰੀਜ਼ ਅਲੱਗ ਅਲੱਗ ਡਿਵੈਲਪ ਹੋਈਆਂ। ਇਹਦੀ ਹਿਸਟਰੀ ਡਿਫਰੈਂਟ ਹੈਗੀ ਹੈ ਇਹਦੀ ਇਹਦੇ ਇਹਦੇ ਕਨਵਿੰਸਿੰਗ ਆਈਡੀਆ ਦੇ ਨਾਲੋਂ।
1: ਹਾਂਜੀ, ਪਹਿਲਾਂ ਜਿਹੜੀ ਜਿੱਦਾਂ ਮੈਂ ਸਾਰੀ ਐਗਜ਼ਾਮਪਲਸ ਦਿੱਤੀਆਂ ਇਹ ਉਸ ਟਾਈਮ ਦਾ ਟਾਈਮ ਸੀ, ਮਤਲਬ 2000 ਸਾਲ ਜਾਂ ਉਸ ਤੋਂ ਪਹਿਲਾਂ ਦਾ ਟਾਈਮ ਉਹ ਸੀ ਜਦੋਂ ਸਾਡੇ ਕੋਈ ਟੈਕਨੋਲੋਜੀ ਇੰਨੀ ਨਹੀਂ ਸੀਗੀ, ਹਨਾ, ਸਾਇੰਟੀਫਿਕ ਐਡਵਾਂਸਮੈਂਟ ਇੰਨੀ ਨਹੀਂ ਸੀਗੀ। ਉਸ ਤੋਂ ਬਾਅਦ ਜਿਹੜਾ ਪਹਿਲਾਂ ਤਾਂ ਸਾਨੂੰ ਸਿਰਫ ਖਾਣ ਦਾ ਹੀ ਰਹਿਣ ਦਾ ਹੀ ਹਨਾ ਹੁੰਦਾ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਚਲੋ ਡਿਵੈਲਪ ਹੋਏ ਕਲਚਰ ਜਾਂ ਸਿਵਿਲਾਈਜੇਸ਼ਨ, ਤਾਂ ਹੌਲੀ ਹੌਲੀ ਹੋਰ ਲੋੜਾਂ ਵੀ ਵੱਧਦੀਆਂ ਗਈਆਂ, ਹਨਾ। ਹੁਣ ਟਾਈਮ ਦੇ ਉੱਤੇ ਪਿਛਲੇ ਕੁਛ ਸਾਲਾਂ ਤੋਂ ਤਾਂ ਸਾਡੇ ਕੋਲ ਜਿਹੜੀ 400-500 ਸਾਲਾਂ ਤੋਂ ਪਹਿਲਾਂ ਜਦੋਂ ਗਲੀਲੀਓ ਵਗੈਰਾ ਟੈਲੀਸਕੋਪ ਦੇ ਥਰੂ ਦੇਖਦੇ ਸੀ, ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਸੀਗੇ, ਉਸ ਤੋਂ ਬਾਅਦ ਜਿਹੜੀ ਹੌਲੀ ਹੌਲੀ ਸਾਡੇ ਕੋਲ ਸਾਇੰਟਿਫਿਕ ਟੈਕਨੋਲੋਜੀ ਆਉਣ ਲੱਗੀ। ਸੋ ਉਸ ਤੋਂ ਪਹਿਲਾਂ ਜਿਹੜੀ ਇਹ ਰਿਸਰਚ ਹੁੰਦੀ ਸੀ, ਜਿੱਦਾਂ ਲੋਕ ਮੈਂ ਸ਼ਿਪ ਦੀ ਐਗਜ਼ਾਮਪਲ ਦਿੱਤੀ ਜਾਂ ਸ਼ੈਡੋ ਵਾਲੀ ਐਗਜ਼ਾਮਪਲ ਦਿੱਤੀ ਹੈ, ਤਾਂ ਉਹ ਲੋਕ ਓਬਜ਼ਰਵ ਕਰਕੇ ਜਿਹੜਾ ਇਹ ਲੋਜੀਕਲੀ ਥੋੜਾ ਜਿਹਾ ਚੀਜ਼ਾਂ ਨੂੰ ਲਗਾ ਕੇ, ਉਹਨਾਂ ਦੇ ਕੋਲ ਕੋਈ ਪਰੂਫ ਨਹੀਂ ਸੀਗਾ, ਪਰ ਉਹ ਓਬਜ਼ਰਵ ਕਰਦੇ ਸੀ ਕਿ ਅੱਛਾ ਇਹ ਚੀਜ਼ ਆ, ਤਾਂ ਆਪਣਾ ਫਿਰ ਲੋਜਿਕ ਲਗਾਉਂਦੇ ਸੀ ਕਿ ਅੱਛਾ ਇਹ ਚੀਜ਼ ਇੱਦਾਂ ਹੋਈ ਆ ਤਾਂ ਕਿਉਂ ਹੋਈ ਆ, ਹਨਾ। ਤਾਂ ਉਹ ਸਾਰੀਆਂ ਚੀਜ਼ਾਂ ਉਹ ਕਰਦੇ ਸੀ। ਤਾਂ ਉਹ ਇੱਕ ਹਿਸਟਰੀ ਜਿਹੜੀ ਉਹ ਮਤਲਬ ਪਹਿਲਾਂ ਦਾ ਟਾਈਮ ਸੀ ਜਿਹੜਾ ਜਿਹ 'ਚ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਗਰਾਉਂਡ ਹੈਗੀ ਅਰਥ। ਫਿਰ ਉਸ ਤੋਂ ਬਾਅਦ ਸਾਡੇ ਕੋਲ ਹੋਰ ਐਡਵਾਂਸਮੈਂਟ ਆਈ ਜਦੋਂ ਹੁਣ ਟੈਕਨੋਲੋਜੀ ਆਈ। ਹੁਣ ਤਾਂ ਅਸੀਂ ਜਿਹੜਾ ਆਪਣੀ ਅਰਥ ਤੋਂ ਬਾਹਰ ਕੀ ਆਪਾਂ ਪਤਾ ਨੀ ਕਿੱਥੇ ਪਹੁੰਚ ਚੁੱਕੇ ਹਾਂ ਯੂਨੀਵਰਸ ਦੇ ਵਿੱਚ, ਹਨਾ। ਸਾਡੇ ਕੋਲ ਫੋਟੋਜ਼ ਆਉਂਦੀਆਂ, ਇੱਕ ਪੋਡਕਾਸਟ ਆਪਾਂ ਗੱਲ ਕੀਤੀ ਸੀ ਕਿ ਜਿਹੜਾ 40 ਸਾਲ ਪਹਿਲਾਂ ਜਿਹੜਾ ਇੱਕ ਵੋਇਜਰ ਭੇਜਿਆ ਸੀਗਾ ਨਾਸਾ ਨੇ, ਉਹ ਅੱਜ ਵੀ ਫੋਟੋ ਸਾਨੂੰ ਦੇ ਰਿਹਾ, ਹਨਾ, ਉਹਨੂੰ ਅਸੀਂ ਫੋਟੋਜ਼ ਦੇਖਦੇ ਹੈਗੇ ਹਾਂ। ਤਾਂ ਹੁਣ ਤਾਂ ਸਾਡੇ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਹੈਗੀ ਆ, ਅਸੀਂ ਫੋਟੋ ਸਾਡੇ ਕੋਲ ਅਰਥ ਦੀ ਜਿਹੜੀ ਆ ਪ੍ਰੋਪਰ ਫੋਟੋ ਹੈਗੀ ਆ। ਅੱਛਾ, ਫੋਟੋ ਚ ਵੀ ਕਈ ਲੋਕ ਇੱਦਾਂ ਕਹਿ ਦਿੰਦੇ ਆ ਕਿ ਉਹ ਫੋਟੋ ਜਿਹੜੀ ਆ ਉਹ ਬਣਾਈ ਉਹ ਹੈਗੀ, ਉਹ ਅਸਲ ਚ ਫੋਟੋ ਨਹੀਂ ਹੈਗੀ। ਸੋ ਇਹ ਸਾਨੂੰ ਥੋੜਾ ਜਿਹਾ ਇੱਦਾਂ ਭੁਲੇਖਾ ਹੁੰਦਾ, ਜਿੱਦਾਂ ਹੁਣ ਨਾਸਾ ਜਾਂ ਕੋਈ ਵੀ ਜਿਹੜੀ ਵੱਡੀ ਵੱਡੀ ਏਜੰਸੀਜ਼ ਆ, ਹਨਾ, ਜਦੋਂ ਫੋਟੋਜ਼ ਲੈਂਦੀਆਂ ਜਿਹੜੇ ਕੈਮਰੇਸ ਤੋਂ, ਮਤਲਬ ਕੈਮਰੇ ਤੋਂ ਸਾਡੇ ਤੋਂ ਜਿਹੜੇ ਲੱਖਾਂ ਕਰੋੜਾਂ ਕਿਲੋਮੀਟਰ ਦੂਰ ਤੋਂ ਜਿਹੜੀ ਫੋਟੋ ਲੈ ਰਹੇ ਆ, ਹਨਾ, ਤਾਂ ਓਬਵੀਅਸਲੀ ਉਹਨਾਂ ਕੈਮਰਿਆਂ ਚ ਇਹ ਪੋਸੀਬਲ ਨਹੀਂ ਹੈਗਾ ਕਿ ਤੁਸੀਂ ਇੱਕ ਪਲੈਨਟ ਦੀ ਜਿਹੜੀ ਇਕੱਠੇ ਹੀ ਫੋਟੋ ਲੈ ਸਕਦੇ ਆ, ਹਨਾ। ਤਾਂ ਜਿਹੜੀ ਫੋਟੋਜ਼ ਲਈ ਜਾਂਦੀ ਜਿੱਦਾਂ ਆਪਣੇ ਫੋਨ ਚ ਪੈਨੋਰਮਾ ਕਰਕੇ ਇੱਕ, ਹਨਾ, ਫਿਲਟਰ ਹੁੰਦਾ ਇੱਕ, ਹਨਾ, ਅਸੀਂ ਉਹਦੇ ਚ ਫੋਨ, ਅਗਰ ਤੁਸੀਂ ਉਹਦੀ ਟੈਕਨੋਲੋਜੀ ਦੇਖੋ ਤਾਂ ਫੋਨ ਉਹ ਕੀ ਕਰਦਾ, ਫੋਨ ਸਾਡਾ ਛੋਟੀਆਂ ਛੋਟੀਆਂ ਫੋਟੋਆਂ ਕਿਸੇ ਉਸ ਜਿਹੜੀ ਜਿੱਥੇ ਵੀ ਅਸੀਂ ਐਂਗਲ ਤੋਂ ਫੋਟੋ ਲੈ ਰਹੇ ਹਾਂ, ਛੋਟੀਆਂ ਛੋਟੀਆਂ ਫੋਟੋਆਂ ਲੈ ਕੇ ਉਹਨਾਂ ਨੂੰ ਉਹ ਇਕੱਠੇ ਜੋੜ ਦਿੰਦਾ, ਹਨਾ, ਔਰ ਇੱਕ ਫੋਟੋ ਸਾਨੂੰ ਬਣਾ ਦਿੰਦਾ ਆ। ਸੇਮ ਏਦਾਂ ਹੀ ਜਦੋਂ ਅਸੀਂ ਯੂਨੀਵਰਸ ਚ ਫੋਟੋਆਂ ਲੈਂਦੇ ਹਾਂ, ਪਲੈਨਟਸ ਦੀਆਂ ਜਾਂ ਸਟਾਰਸ ਦੀਆਂ ਜਾਂ ਕਿਸੇ ਵੀ ਚੀਜ਼ ਦੀਆਂ, ਤਾਂ ਉਹਨਾਂ ਫੋਟੋਜ਼ ਨੂੰ ਜਿਹੜੀਆਂ ਏਦਾਂ ਹੀ ਛੋਟੀਆਂ ਛੋਟੀਆਂ ਫੋਟੋਜ਼, ਪਿਕਸਲਸ ਜਿਹਨੂੰ ਤੁਸੀਂ ਕਹਿ ਸਕਦੇ ਆ, ਜਿੱਦਾਂ ਆਪਾਂ ਪਿਕਸਲ ਜ਼ਿਆਦਾ ਸਮਝਦੇ ਹਾਂ, ਹਨਾ, ਤਾਂ ਪਿਕਸਲਾਂ ਵਾਂਗੂ ਜਿਹੜੀਆਂ ਏਦਾਂ ਛੋਟੀ ਛੋਟੀ ਫੋਟੋਜ਼ ਲੈ ਕੇ ਉਹਨਾਂ ਫੋਟੋਜ਼ ਦੇ ਮਤਲਬ ਡਿਫਰੈਂਟ ਡਿਫਰੈਂਟ ਪੋਰਸ਼ਨ ਲੈ ਕੇ ਫਿਰ ਉਹਨਾਂ ਨੂੰ ਕੰਬਾਈਨ ਕਰਕੇ ਫੋਟੋਜ਼ ਬਣਾਈ ਜਾਂਦੀ ਆ। ਸੋ ਉਹ ਜਦੋਂ ਸਾਨੂੰ ਇਹ ਸੁਣਨ ਨੂੰ ਅੱਜ ਕੱਲ੍ਹ ਇੰਟਰਨੈਟ ਤੇ ਮਿਲਦਾ ਕਿ ਉਹ ਫੋਟੋ ਅਸਲੀ ਨਹੀਂ ਹੈਗੀ, ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਫੋਟੋ ਬਣਾਈ ਉਹਨਾਂ ਨੇ ਹੱਥਾਂ ਨਾਲ ਬਹਿ ਕੇ ਹੁੰਦੀ ਆ। ਉਹਦਾ ਮਤਲਬ ਇਹ ਹੈਗਾ ਕਿ ਉਹ ਫੋਟੋਜ਼ ਕੈਮਰਿਆਂ ਨਾਲ ਇੱਦਾਂ ਲਈਆਂ ਗਈਆਂ ਹੈ ਕਿ ਉਹਨਾਂ ਨੂੰ ਬਾਅਦ ਵਿੱਚ ਜਿਹੜਾ ਇਕੱਠਾ ਕਰਨ ਕਰਕੇ ਫੋਟੋ ਐਕਚੁਅਲ ਅਰਥ ਦੀ ਹੀ ਫੋਟੋ ਹੈਗੀ ਆ, ਬਟ ਉਹਦੀਆਂ ਅਲੱਗ ਅਲੱਗ ਫੋਟੋਆਂ ਨੂੰ ਜੋੜ ਕੇ ਉਹ ਫੋਟੋ ਬਣਾਈ ਗਈ ਆ, ਹਨਾ। ਇੱਦਾਂ ਜਦੋਂ ਤੁਸੀਂ, ਅਗਰ ਤੁਸੀਂ ਦੇਖਣਾ ਚਾਹੁੰਦੇ ਆ ਰੋ ਜਿਹੜਾ ਡਾਟਾ ਤੁਸੀਂ ਦੇਖਣਾ ਚਾਹੁੰਦੇ ਆ ਨਾਸਾ ਦੀ ਜਾਂ ਕਿਸੇ ਵੀ ਹੋਰ ਏਜੰਸੀ ਦੀ ਵੈਬਸਾਈਟ ਦੇ ਉੱਤੇ, ਤਾਂ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਆ, ਤਾਂ ਉਹ ਤੁਹਾਨੂੰ ਬਲੈਕ ਐਂਡ ਵਾਈਟ ਜਿਹੜਾ ਉਹ ਦਿਖੇਗਾ, ਹਨਾ,
0: ਓਕੇ।
1: ਪਰ ਉਸ ਤੋਂ ਬਾਅਦ ਉਹ ਜਿਹੜਾ ਜੋ ਵੀ ਆਪਣਾ ਜਿਹੜਾ ਅਨਾਲਿਸਿਸ ਕਰਕੇ ਉਹਨੂੰ ਕਲਰਸ ਜਿਹੜੇ ਦਿੰਦੇ ਆ ਬੇਸਡ ਔਨ ਕਿਸ ਤਰ੍ਹਾਂ ਦੇ ਉੱਥੇ ਕੰਪੋਨੈਂਟ ਪ੍ਰੈਜੈਂਟ ਹੈਗੇ ਆ, ਤਾਂ ਉਹ ਐਕਚੁਅਲ ਅਸਲ ਹੀ ਫੋਟੋਜ਼ ਹੁੰਦੀਆਂ। ਸੋ ਜਦੋਂ ਹੁਣ ਇਹ ਸਾਡੇ ਕੋਲ ਟੈਕਨੋਲੋਜੀ ਆਈ, ਟੈਲੀਸਕੋਪਸ ਆਏ ਜਾਂ ਹੋਰ ਜਿਹੜੇ ਆ, ਅਸੀਂ ਜਿਹੜੇ ਆ ਮੂਨ ਲੈਂਡਿੰਗ ਕੀਤੀ ਜਾਂ ਬਾਕੀ ਜਿਹੜੇ ਆ ਭੇਜੇ ਰੋਵਰ ਵਗੈਰਾ, ਤਾਂ ਉਸ ਟਾਈਮ ਸਾਨੂੰ ਪਤਾ ਲੱਗਿਆ ਕਿ ਮਤਲਬ ਹੋਰ ਜਿਹੜਾ ਸਾਇੰਟੀਫਿਕਲੀ ਸਾਨੂੰ ਪਰੂਵ ਹੋਇਆ, ਸਾਡੇ ਕੋਲ ਪਰੂਫ ਆਏ ਕਿ ਹਾਂ ਜਿਹੜੀ ਆ ਸਾਡੇ ਪਲੈਨਟਸ ਜਿਹੜੇ ਰਾਊਂਡ ਹੈਗੇ ਆ ਤੇ ਨਾਲ ਹੀ ਅਰਥ ਵੀ ਰਾਊਂਡ ਜਾਂ ਸਫੇਅਰ ਹੈਗੀ ਆ। ਤੇ ਇਸ ਲਈ ਇਹ ਚੀਜ਼ ਜਿਹੜੀ ਥੋੜੀ ਜਿਹੀ ਜਿਹੜੀ ਆ ਵੀਅਰਡ ਲੱਗਦੀ ਆ ਕਿ ਅੱਜ ਦੇ ਟਾਈਮ ਚ ਵੀ ਲੋਕ ਇਹ ਸੋਚਦੇ ਆ ਕਿ ਅਰਥ ਫਲੈਟ ਹੋ ਸਕਦੀ ਆ, ਹਨਾ। ਔਰ ਇਹ ਜਿਹੜਾ ਕੰਸੈਪਟ ਅਰਥ ਫਲੈਟ ਹੋਣ ਦਾ ਆ, ਇਹ ਅੱਜ ਤੋਂ 2-400 ਸਾਲ ਪਹਿਲਾਂ ਨਹੀਂ ਸੀਗਾ ਇਹ ਕੰਸੈਪਟ, ਇਹ ਰੀਸੈਂਟਲੀ ਤਾਂ ਹੁਣ ਕਹਿੰਦੇ 2013-14 ਤੋਂ ਹੀ ਇਹ ਜ਼ਿਆਦਾ ਜਿਹੜਾ ਫੈਲਣਾ ਸ਼ੁਰੂ ਹੋਇਆ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਪਲੈਟਫਾਰਮ ਹੈਗੇ ਆ, ਸਟ੍ਰੀਮਿੰਗ ਪਲੈਟਫਾਰਮ ਹੈਗੇ ਆ ਨਾ, ਕਿਸੇ ਦਾ ਵੀ ਮਨ ਕਰਦਾ ਉੱਠ ਕੇ ਕਹਿਣ ਲੱਗ ਜਾਂਦੇ ਕਿ ਅੱਛਾ ਇਹ ਚੀਜ਼ ਦਾ ਇਹ ਹੈਗੀ, ਕੋਈ ਵੀ ਕੌਨਸਪੀਰੇਸੀ ਥਿਊਰੀ ਕ੍ਰੀਏਟ ਕਰ ਦਿੰਦੇ ਨਾ, ਹੁਣ ਤੁਹਾਨੂੰ ਯੂਟਿਊਬ ਤੇ ਜਾਂ ਕਿਸੇ ਵੀ ਚੀਜ਼ ਉੱਤੇ ਤੁਹਾਨੂੰ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਲੋਕ ਮਿਲ ਜੂਗੇ। ਹੁਣ ਤਾਂ ਇਹਨਾਂ ਦੀ ਅਲੱਗ ਤੋਂ ਆਰਗਨਾਈਜੇਸ਼ਨ ਹੈਗੀ ਆ ਜਿਹੜੇ ਲੋਕ ਮੰਨਦੇ ਆ ਤੇ ਫਲੈਟ ਹੈਗੀ ਆ, ਬਟ ਜਦੋਂ ਆਬਜ਼ਰਵੇਸ਼ਨ ਕੀਤੀਆਂ ਜਾਂਦੀਆਂ, ਲਾਸਟ ਐਪੀਸੋਡ ਚ ਆਈ ਥਿੰਕ ਮੈਂ ਗੱਲ ਕੀਤੀ ਸੀ ਕਿ ਸਾਇੰਸ ਦੇ ਜੋ ਤੁਸੀਂ ਕੋਈ ਐਕਸਪੈਰੀਮੈਂਟ ਕਰਦੇ ਆ ਤਾਂ ਉਸ ਐਕਸਪੈਰੀਮੈਂਟ ਨੂੰ ਅਸੀਂ ਇਸੇ ਲਈ ਜਿਹੜਾ ਉਦੋਂ ਹੀ ਸੱਚ ਮੰਨਦੇ ਆ ਜਦੋਂ ਤੁਸੀਂ ਉਹ ਚਾਹੇ ਕਿਸੇ ਵੀ ਜਿਹੜੀ ਆ ਪਰਸਪੈਕਟਿਵ ਤੋਂ ਐਕਸਪੈਰੀਮੈਂਟ ਕਰ ਲਓ, ਪਰ ਉਹਦਾ ਰਿਜ਼ਲਟ ਸੇਮ ਹੀ ਆਏਗਾ ਹਨਾ। ਬਟ ਜਦੋਂ ਫਲੈਟ ਅਰਥਰਸ ਦੇ ਉਹਨਾਂ ਨੇ ਕੁਛ ਜਿਹੜੇ ਐਕਸਪੈਰੀਮੈਂਟ ਕੀਤੇ, ਈਵਨ ਇੱਕ ਤਾਂ ਇਹ ਮੈਨੂੰ ਬੰਦੇ ਦਾ ਨਾਮ ਨਹੀਂ ਯਾਦ, ਬਟ ਕਿਸੇ ਨੇ ਯੂਟਿਊਬ ਚੈਨਲ ਕੋਈ ਫਲੈਟ ਅਰਥ ਨੇ ਜਿਹੜਾ ਮੰਨਦਾ ਬੰਦਾ ਹਨਾ, ਉਹਨੇ ਯੂਟਿਊਬ ਦੇ ਉੱਤੇ ਕੋਈ ਲਾਈਵ ਹੀ ਉਹ ਕਰ ਰਿਹਾ ਸੀਗਾ ਐਕਸਪੈਰੀਮੈਂਟ, ਪਰ ਉਹਦੇ ਲਾਈਵ ਐਕਸਪੈਰੀਮੈਂਟ ਸੀ ਉਹਦੇ ਤੋਂ ਹੀ ਗਲਤੀ ਨਾਲ ਪ੍ਰੂਵ ਹੋ ਗਿਆ ਕਿ ਅਰਥ ਜਿਹੜੀ ਆ ਉਹ ਸਫੇਰ ਹੈਗੀ ਫਲੈਟ ਦੇ ਕੰਪੈਰੀਜ਼ਨ ਹਨਾ। ਤੇ ਉਸ ਤੋਂ ਇਲਾਵਾ ਹਾਂਜੀ ਜਿਹੜੇ ਅੱਗੇ ਮੈਂ ਹੋਰ ਵੀ ਆਪਾਂ ਗੱਲ ਕਰਾਂਗੇ ਕਿ ਕਿਵੇਂ ਸਾਨੂੰ, ਮਤਲਬ ਇਹ ਤਾਂ ਇੱਕ ਚੀਜ਼ ਹੋ ਗਈ ਤੁਸੀਂ ਟੈਲੀਸਕੋਪ ਤੋਂ ਦੇਖ ਰਹੇ ਆ ਹਨਾ, ਬਾਕੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਹ ਪ੍ਰੂਵ ਕਰਦੀਆਂ ਹੈ ਕਿ ਅਰਥ ਸਫੇਅਰ ਆ, ਮਤਲਬ ਇਹ ਕੁਐਸਚਨ ਹੋਣਾ ਹੀ ਨਹੀਂ ਚਾਹੀਦਾ ਅੱਜ ਕੱਲ ਦੇ ਟਾਈਮ ਚ, ਬਟ ਸਟਿਲ ਕਿਉਂਕਿ ਹੁਣ ਜਿਹੜਾ ਕਿਉਂਕਿ ਆਪਾਂ ਨੂੰ ਹੁਣ ਦੇਖਣ ਨੂੰ ਮਿਲਦਾ ਹੀ, ਹੁਣ ਤਾਂ ਆਪਾਂ ਤਾਂ ਦੇਖ ਹੀ ਰਹੇ ਪਿਛਲੇ 10 ਸਾਲ ਚ ਕਿੰਨੀ ਟ੍ਰਾਂਜੀਸ਼ਨ ਹੋਈ ਆ ਹਨਾ, ਹਰ ਇੱਕ ਮਤਲਬ ਕੋਈ ਨਵੀਆਂ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਣ ਲੱਗ ਜਾਂਦੀਆਂ ਕਿ ਇਹ ਚੀਜ਼ ਏਦਾਂ ਨਹੀਂ ਹੋਈ ਹੈਗੀ ਤੇ ਨਹੀਂ ਮਤਲਬ ਹੋਈ ਹਨਾ। ਪਰ ਆਪਣਾ ਮੇਨ ਸਾਡਾ ਮਤਲਬ ਮੈਨੂੰ ਲੱਗਦਾ ਇੱਦਾਂ ਹੋਣਾ ਚਾਹੀਦਾ ਕਿ ਹੁਣ ਜਦੋਂ ਮੰਨ ਲਓ ਸਾਨੂੰ ਕੋਈ ਪ੍ਰੋਬਲਮ ਹੁੰਦੀ ਆ, ਕੋਈ ਹੈਲਥ ਦੀ ਪ੍ਰੋਬਲਮ ਹੁੰਦੀ ਆ ਹਨਾ, ਜਾਂ ਸਾਡੇ ਕੋਈ ਕਾਰ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਜਾਂ ਮਕੈਨਿਕ ਕੋਲ ਜਾਂਦੇ ਹਾਂ ਜਾਂ ਉੱਦਾਂ ਦੇ ਬੰਦੇ ਕੋਲ ਜਾਂਦੇ ਹਾਂ ਹਨਾ, ਅਸੀਂ ਇਹ ਤਾਂ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਵੀ ਜਾ ਕੇ ਪੁੱਛਣ ਲੱਗ ਜਾਂਦੇ, ਜਾਂ ਡਾਕਟਰ ਨੇ ਸਾਨੂੰ ਜਾ ਕੇ ਡਾਕਟਰ ਨੇ ਕਹਿ ਤਾ ਕਿ ਤੈਨੂੰ ਇਹ ਡਾਕਟਰ ਨੇ ਮੇਰੀ ਰਿਪੋਰਟ ਦੇਖ ਕੇ ਕਹਿ ਤਾ ਕਿ ਤੈਨੂੰ ਇਹ ਪ੍ਰੋਬਲਮ ਹੈਗੀ ਆ, ਹੁਣ ਮੈਂ ਆਪ ਤਾਂ ਉਹ ਰਿਪੋਰਟ ਦੇਖ ਕੇ ਨਹੀਂ ਨਾ ਦੇਖਣ ਲੱਗ ਜਾਂਦੀ ਜਾਂ ਕਿਸੇ ਨੂੰ ਕਿਸੇ ਹੋਰ ਹੀ ਬੰਦੇ ਨੂੰ ਪੁੱਛਣ ਲੱਗ ਜੂੰਗੀ ਕਿ ਜਿਹੜਾ ਨਹੀਂ ਜਿਹਨੂੰ ਉਸ ਚੀਜ਼ ਦੀ ਨੌਲੇਜ ਹੋਊਗੀ। ਸੋ ਇਹਨਾਂ ਚੀਜ਼ਾਂ 'ਚ ਵੀ ਸਾਨੂੰ ਜਿਹੜਾ ਉਹਨਾਂ ਲੋਕਾਂ ਦੀ ਹੀ ਮੇਰੇ ਖਿਆਲ ਜ਼ਿਆਦਾ ਗੱਲ ਸੁਣਨੀ ਚਾਹੀਦੀ ਜਿਹੜੇ ਐਕਚੁਅਲ 'ਚ ਕੰਮ ਕਰ ਰਹੇ ਆ ਉਹਨਾਂ ਚੀਜ਼ਾਂ ਦੇ ਉੱਤੇ, ਨਾ ਕਿ ਜਿਹੜੇ ਇੱਧਰ ਉੱਧਰੋਂ ਪੜ੍ਹ ਕੇ ਹਨਾ ਜਿਹੜੀ ਵੀ ਗੱਲ ਕਰ ਰਹੇ ਹੈਗੇ ਆ।
0: ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਤਾਂ ਸਪੈਸ਼ਲੀ ਇਹੀ ਹੈਗਾ, ਯੂਟਿਊਬ ਦੇ ਉੱਤੇ ਵੀਡੀਓ ਜਿਵੇਂ ਤੁਸੀਂ ਕਹਿ ਰਹੇ ਹੋ ਬਣਾਉਣ ਦੇ ਚੱਕਰ ਦੇ ਵਿੱਚ, ਕੁਛ ਵੀ ਆਪਣੇ ਪੱਲਿਓਂ ਕੁਛ ਇਹੋ ਜਿਹਾ ਕਹੋ ਜਿਹੜਾ ਕੰਟਰੋਵਰਸ਼ੀਅਲ ਹੋਵੇ, ਬੇਸ਼ੱਕ ਤੁਹਾਨੂੰ ਪਤਾ ਵੀ ਹੈ ਕਿ ਉਹ ਝੂਠ ਹੈ, ਬਟ ਯੂ ਨੋ ਕਿ ਐਟ ਦੀ ਐਂਡ ਆਫ ਦੀ ਡੇ ਇਟਸ ਆਲ ਅਬਾਊਟ ਨੰਬਰਸ, ਇਹ ਸਾਰੀ ਲਾਈਕਸ ਸ਼ੇਅਰਸ ਕਮੈਂਟਸ ਔਰ ਪੈਸੇ ਕਮਾਉਣ ਦੀ ਗੇਮ ਹੈਗੀ। ਸੋ ਝੂਠੀ ਜਾਣਕਾਰੀ ਜਿਹੜੀ ਹੈ ਤੁਸੀਂ ਬੜੀ ਆਸਾਨੀ ਦੇ ਨਾਲ ਫੈਲਾ ਦਿੰਦੇ, ਬਟ ਫੈਕਟਸ ਜਿਹੜੇ ਨੇ ਉਹ ਤੁਹਾਡੇ ਕਲੀਅਰ ਹੋਣੇ ਚਾਹੀਦੇ ਹੈਗੇ ਜੇ ਪੜ੍ਹੇ ਹੈਗੇ ਹੋ ਇਸ ਮਾਮਲੇ ਦੇ ਵਿੱਚ ਜਾਂ ਫਿਰ ਸਾਡਾ ਸ਼ੋਅ ਸੁਣਦੇ ਹੈਗੇ। ਸੰਦੀਪ ਜੀ ਇੱਕ ਬ੍ਰੇਕ ਲੈ ਲਈਏ ਅਤੇ ਬ੍ਰੇਕ ਤੋਂ ਬਾਅਦ ਫਿਰ ਕੁਛ ਜਿਹੜੀਆਂ ਮਿਥਸ ਹੈਗੀਆਂ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਵੀ ਗੱਲਾਂ ਮੈਂ ਕਰਨੀਆਂ ਨੇ। ਅਤੇ ਜਿਵੇਂ ਅਕਸਰ ਜਿੱਦਾਂ ਤੁਸੀਂ ਕਿਹਾ ਹੈਗਾ ਕਿ ਕੁਛ ਲੋਕ ਇਹ ਗੱਲ ਜਦੋਂ ਕਰ ਦਿੰਦੇ ਨੇ ਅਤੇ ਉੱਧਰਲੇ ਪਾਸੇ ਕੁਛ ਲੋਕ ਐਸੇ ਵੀ ਨੇ ਜਿਹੜੇ ਇਸ ਕਿਸਮ ਦੀਆਂ ਮਿਥਸ ਨੂੰ ਐਕਸੈਪਟ ਵੀ ਕਰ ਲੈਂਦੇ ਹੈਗੇ ਨੇ, ਸੋ ਉਹ ਵੀ ਉਹਦੀਆਂ ਵੀ ਕੀ ਵਜ੍ਹਾ ਹੈਗੀਆਂ ਨੇ, ਕਿਉਂ ਇੰਨੀਆਂ ਸਾਨੂੰ ਇਹ ਰਿਅਲਿਸਟਿਕ ਜੀਆਂ ਲੱਗਦੀਆਂ ਨੇ ਮਿਥਸ, ਅਤੇ ਕਿਉਂ ਅਸੀਂ ਇੱਕ ਬੜੀ ਸਿੰਪਲ ਜਿਹੀ ਥਿਊਰੀ ਨੂੰ ਸਮਝ ਨਹੀਂ ਪਾਉਂਦੇ ਹੈਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਸੰਦੀਪ ਜੀ ਇਹਦੇ ਬਾਰੇ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ, ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ, ਰਿਵਰਸਟਨ ਚ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ
5: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਵੈਲਕਮ ਬੈਕ ਜੀ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਡਾਕਟਰ ਸੰਦੀਪ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਫਲੈਟ ਅਰਥ ਦੀ ਇੱਕ ਬੇਸਿਕ ਜੀ ਥਿਊਰੀ ਤੁਹਾਨੂੰ ਸਮਝਾਤੀ ਹੁਣ ਇਹਦੇ ਨਾਲ ਜੁੜੇ ਹੋਏ ਕੁਛ ਸਵਾਲ ਜਵਾਬ ਕਰਨੇ ਹੈਗੇ ਨੇ ਜਿਹੜੇ ਆਮ ਤੌਰ ਦੇ ਉੱਤੇ ਹਰ ਇੱਕ ਦੇ ਜ਼ਹਿਨ ਦੇ ਵਿੱਚ ਆਉਂਦੇ ਨੇ ਸੰਦੀਪ ਜੀ ਵੈਲਕਮ ਬੈਕ ਜੀ ਕੀ ਹਾਲ ਚਾਲ ਠੀਕ ਹੋ
1: ਅੱਛਾ
0: ਹੋ ਸਕਦਾ ਹੈ ਕਿ ਮੇਰੇ ਸਵਾਲ ਥੋੜੇ ਜਿਹੇ ਬੇਤੁਕੇ ਹੋਣ ਪਰ ਉਹ ਕਿਉਂਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਵਾਲ ਆਉਂਦੇ ਨੇ ਤਾਂ ਮੈਂ ਪੁੱਛਣੇ ਨੇ ਤੁਸੀਂ ਜਿਵੇਂ ਮਰਜ਼ੀ ਸਾਦਾ ਕਰਕੇ ਸਮਝਾ ਦਿਓ ਸਾਇੰਟੀਫਿਕਲੀ ਸਮਝਾ ਦਿਓ ਅਤੇ ਇੱਕ ਤਾਂ ਇਹ ਚੀਜ਼ ਹੈਗੀ ਹੈ ਜਦੋਂ ਠੀਕ ਹੈ ਆਪਾਂ ਸਾਰਾ ਸਮਝ ਗਏ ਕਿ ਹਿਸਟਰੀ ਕੀ ਕਹਿੰਦੀ ਸੀ ਇਹਦਾ ਆਈਡੀਆ ਕੀ ਹੈਗਾ ਔਰ ਸਾਇੰਟਿਸਟ ਨੇ ਕੀ ਤਰਕ ਦਿੱਤੇ ਇਹ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ ਪਰ ਉਹ ਬਾਅਦ 'ਚ ਜਾ ਕੇ ਫਿਰ ਬੰਦਾ ਕਹਿ ਦਿੰਦਾ ਨਾ ਪਰ ਮੈਨੂੰ ਆਹ ਗੱਲ ਨਹੀਂ ਸਮਝ ਲੱਗੀ ਸੋ ਉਹ ਉਹ ਜਿਹੜਾ ਪਰ ਹੈਗਾ ਉਹਦੇ 'ਚ ਮੈਂ ਇਹ ਪੁੱਛੂੰਗਾ ਠੀਕ ਹੈ ਮੈਂ ਕਨਵਿੰਸ ਹੈਗਾ ਅਰਥ ਸਫੇਰੀਕਲ ਸ਼ੇਪ 'ਚ ਹੈ ਅਤੇ ਲੱਗਦੀ ਸਾਨੂੰ ਜਿਹੜੀ ਉਹ ਚਪਟੀ ਹੈਗੀ ਹੈ ਬਟ ਹੈ ਨਹੀਂ ਚਪਟੀ ਪਰ ਜੇ ਸਫੇਰੀਕਲ ਸ਼ੇਪ ਦੇ ਵਿੱਚ ਹੈ ਜੇ ਰਾਊਂਡ ਸ਼ੇਪ ਦੇ ਵਿੱਚ ਹੈ ਗੋਲ ਹੈ ਧਰਤੀ ਅਤੇ ਫਿਰ ਉਹ ਜਿਹੜਾ ਕਹਿੰਦੇ ਨੇ ਕਿ 71% ਤਾਂ ਧਰਤੀ 'ਤੇ ਪਾਣੀ ਹੈ ਅਤੇ ਫਿਰ ਉਹ ਜਿਹੜਾ ਸਮੁੰਦਰ ਹੈ ਜਦੋਂ ਐਂ ਕਹਿੰਦੇ ਆ ਕਿ ਗੇੜੇ ਕੱਢਦੀ ਅੱਗੇ ਤਾਂ ਇਹ ਕਹਿੰਦੇ ਹੁੰਦੇ ਸੀ ਨਾ ਕਿ ਸੂਰਜ ਗੇੜੇ ਕੱਢਦਾ ਫਿਰ ਹੁਣ ਇਹ ਗੱਲਾਂ ਸਾਇੰਸਦਾਨਾਂ ਨੇ ਕਹਿਤੀਆਂ ਕਿ ਨਹੀਂ ਧਰਤੀ ਗੇੜੇ ਕੱਢਦੀ ਹੈ ਇੱਕ ਤਾਂ ਧਰਤੀ ਗੋਲ ਹੈ ਉੱਤੋਂ ਇਹ ਗੇੜੇ ਕੱਢਦੀ ਹੈ ਦੂਜੇ ਪਲੈਨਟਸ ਦੇ ਉੱਤੇ ਪਾਣੀ ਹੈ ਨਹੀਂ ਪਰ ਇਸ ਪਲੈਨਟ ਦੇ ਉੱਤੇ ਤਾਂ 71% ਪਾਣੀ ਹੈ ਫਿਰ ਉਹ ਪਾਣੀ ਡੁੱਲ ਡੁੱਲ ਕਿਉਂ ਨਹੀਂ ਜਾਂਦਾ ਹੈਗਾ ਯੂਨੀਵਰਸ ਦੇ ਵਿੱਚ ਇਹਦਾ ਕੀ ਕਾਰਨ ਹੈਗਾ ਉਹਦੇ ਬਾਰੇ ਕੀ ਕਿਉਂਕਿ ਗ੍ਰੈਵੀਟੇਸ਼ਨ ਤਾਂ ਧਰਤੀ ਦੇ ਉੱਤੇ ਹੈ ਬਾਹਰ ਤਾਂ ਫਿਰ ਉਹ ਪਾਣੀ ਡੁੱਲ ਹੀ ਸਕਦਾ ਇੱਥੋਂ
1: ਹਾਂਜੀ ਹਾਂਜੀ ਜਿਹੜੇ ਇਹ ਤੁਸੀਂ ਗੱਲਾਂ ਕੀਤੀਆਂ ਇਹ ਤਾਂ ਇਹ ਸਾਰੀਆਂ ਚੀਜ਼ਾਂ ਕਰਕੇ ਕਿਉਂਕਿ ਹੁੰਦਾ ਕੀ ਹੈ ਜਿਹੜਾ ਅਸੀਂ ਐਜ਼ ਏ ਹਿਊਮਨ ਜਿਹੜੇ ਹੈਗੇ ਆ ਅਸੀਂ ਜਦੋਂ ਸਾਡਾ ਐਵੋਲਿਊਸ਼ਨ ਹੋਇਆ ਤਾਂ ਅਸੀਂ ਇਸ ਚੀਜ਼ ਲਈ ਜ਼ਿਆਦਾ ਇਵੋਲਵ ਨਹੀਂ ਹੋਏ ਸੀਗੇ ਕਿ ਅਸੀਂ ਇਹ ਸਮਝੀਏ ਕਿ ਕੀ ਹੋ ਰਿਹਾ ਹਨਾ ਔਰ ਹਰ ਇੱਕ ਚੀਜ਼ ਨੂੰ ਅਸੀਂ ਸਮਝ ਵੀ ਨਹੀਂ ਸਕਦੇ ਸੀਗੇ ਕਿ ਐਡੇ ਵੱਡੇ ਲੈਵਲ ਦੇ ਉੱਤੇ ਕੀ ਹੋ ਰਿਹਾ ਹਨਾ ਕਿ ਸਾਨੂੰ ਤਾਂ ਮੰਨ ਲਓ ਅਸੀਂ ਆਪਾਂ ਸ਼ਹਿਰ 'ਚ ਰਹਿੰਦੇ ਸਾਨੂੰ ਤਾਂ ਆਲੇ ਦੁਆਲੇ 4-5 ਘਰਾਂ ਦਾ ਵੀ ਨਹੀਂ ਪਤਾ ਹੁੰਦਾ ਨਾ ਇੱਥੇ ਆ ਕੇ ਤਾਂ ਚਲੋ ਉਹ ਵੀ ਨਹੀਂ ਪਤਾ ਹੁੰਦਾ ਇੰਡੀਆ 'ਚ ਥੋੜਾ ਪਿੰਡ ਦਾ ਪਤਾ ਹੁੰਦਾ ਪਰ ਸ਼ਹਿਰਾਂ ਦਾ ਨਹੀਂ ਪਤਾ ਹੁੰਦਾ ਸੋ ਅਸੀਂ ਜਿਹੜੀ ਆ ਇੱਕ ਛੋਟੇ ਲੈਵਲ ਦੇ ਲਈ ਜਿਹੜੇ ਇਵੋਲਵ ਹੋਈ ਸੀ ਬਟ ਇਹ ਸਾਡੀ ਕਿਉਰਿਓਸਿਟੀ ਸੀਗੀ ਕਿ ਅਸੀਂ ਜਿਹੜੀਆਂ ਹੋਰ ਚੀਜ਼ਾਂ ਨੂੰ ਵੀ ਜਾਣਨਾ ਚਾਹਿਆ ਤਾਂ ਅੱਜ ਅਸੀਂ ਜਿਹੜਾ ਇੰਨੀ ਦੂਰ ਜਿਹੜਾ ਯੂਨੀਵਰਸ ਦੇ ਵਿੱਚ ਪਹੁੰਚ ਗਏ ਹਾਂ ਸਾਡੇ ਕੋਲ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਹੈਗੇ ਹਨਾ ਤੇ ਕਿਉਂਕਿ ਅਸੀਂ ਜਿਹੜੇ ਇਸ ਚੀਜ਼ ਲਈ ਇਵੋਲਵ ਨਹੀਂ ਹੋਏ ਸੀ ਤਾਂ ਅਸੀਂ ਮੋਸਟਲੀ ਜਦੋਂ ਕਿਸੇ ਚੀਜ਼ ਨੂੰ ਦੇਖਦੇ ਹਾਂ ਤਾਂ ਅਸੀਂ ਛੋਟੇ ਲੈਵਲ ਦੇ ਉੱਤੇ ਦੇਖਦੇ ਹਾਂ ਹਨਾ ਜਿੱਦਾਂ ਤੁਸੀਂ ਕਿਹਾ ਕਿ ਅਰਥ ਜਿਹੜੀ ਆ ਆਪਾਂ ਜਦੋਂ ਖੜੇ ਹੁੰਦੇ ਹਾਂ ਕਿਤੇ ਤਾਂ ਅਰਥ ਤਾਂ ਸਾਨੂੰ ਤਾਂ ਦਿਖਦਾ ਹੈ ਕਿ ਅਰਥ ਫਲੈਟ ਹੈਗੀ ਆ ਇਹ ਪੱਧਰੀ ਹੈਗੀ ਆ ਇੱਦਾਂ ਤਾਂ ਹੈ ਨਹੀਂ ਵੀ ਗੋਲ ਆ ਹਨਾ ਕਿ ਇੱਕ ਗਲੀ ਦੂਜੇ ਗਲੀ ਤੋਂ ਜਿਹੜੀ ਆ ਉਹ ਥੱਲੇ ਉਹਦਾ ਲੈਵਲ ਹੈਗਾ ਤੇ ਨਾ ਹੀ ਸਾਨੂੰ ਜੇ ਅਸੀਂ ਸਮੁੰਦਰ 'ਚ ਵੀ ਦੇਖੀਏ ਸਾਨੂੰ ਬੀਚ ਵੀ ਜਾਂ ਪਾਣੀ ਵੀ ਸਮੁੰਦਰ ਦਾ ਇੱਦਾਂ ਲੱਗਦਾ ਕਿ ਸਿੱਧਾ ਹੈਗਾ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਲੋਕ ਜ਼ਿਆਦਾਤਰ ਹਰ ਕਿਸੇ ਦੇ ਦਿਮਾਗ 'ਚ ਆਉਂਦੀ ਹੈ ਕਿ ਜੇ ਧਰਤੀ ਘੁੰਮ ਰਹੀ ਹੈਗੀ ਆ ਕਿਉਂਕਿ ਇੱਕ ਪਰਟੀਕੁਲਰ ਸਪੀਡ 'ਤੇ ਘੁੰਮ ਰਹੀ ਆ ਧਰਤੀ ਹਨਾ ਤਾਂ ਅਸੀਂ ਕਿਉਂ ਨਹੀਂ ਨਾਲ ਘੁੰਮ ਰਹੇ ਹੈਗੇ ਅਸੀਂ ਤਾਂ ਖੜੇ ਆ ਉਸੇ ਜਗ੍ਹਾ ਦੇ ਉੱਤੇ ਸਾਨੂੰ ਵੀ ਘੁੰਮਣਾ ਚਾਹੀਦਾ ਨਾਲ ਜੇ ਅਰਥ ਘੁੰਮ ਰਹੀ ਆ ਤੇ ਇਹਦੀ ਸਭ ਤੋਂ ਜਿਹੜੀ ਸੌਖੀ ਐਗਜ਼ਾਮਪਲ ਜਿਹੜੀ ਸੀ ਅੱਜ ਸਮਝ ਸਕਦੇ ਹਾਂ ਅੱਜ ਅਸੀਂ ਅਗਰ ਆਸਟ੍ਰੇਲੀਆ ਬੈਠੇ ਹਾਂ ਜਾਂ ਕਿਤੇ ਵੀ ਓਵਰਸੀਜ਼ ਬੈਠੇ ਹਾਂ ਤਾਂ ਅਸੀਂ ਜਹਾਜ਼ ਦੇ ਵਿੱਚ ਸਫ਼ਰ ਕਰਕੇ ਇੱਥੇ ਆਏ ਹਾਂ ਹਨਾ ਅਸੀਂ ਜਿਹੜਾ ਸਾਨੂੰ ਟਿਕਟ ਲੈਣੀ ਪਈ ਪਲੇਨ ਦੀ ਅਸੀਂ ਆਏ ਤੇ ਸਾਨੂੰ ਪਤਾ ਹੈ ਕਿ ਜਦੋਂ ਪਲੇਨ ਮੂਵ ਜਿਹੜਾ ਪਲੇਨ ਜਿਹੜਾ ਜਦੋਂ ਚੜ੍ਹਦਾ ਹੈਗਾ ਇੱਕਦਮ ਤਾਂ ਉਸ ਟਾਈਮ ਸਾਨੂੰ ਫੀਲ ਹੁੰਦਾ ਕਿ ਅਸੀਂ ਪਲੇਨ ਦੇ ਨਾਲ ਹੀ ਜਾ ਰਹੇ ਹਾਂ ਹਨਾ ਪਰ ਜਦ ਪਲੇਨ ਇੱਕ ਲੈਵਲ ਦੇ ਉੱਤੇ ਆ ਜਾਂਦਾ ਤਾਂ ਸਾਨੂੰ ਫੀਲ ਨਹੀਂ ਹੁੰਦਾ ਕਿ ਅਸੀਂ ਵੀ ਕਿਤੇ ਜਾ ਰਹੇ ਹਾਂ ਅਸੀਂ ਮਤਲਬ ਕਿ ਇੱਕ ਸਾਨੂੰ ਇੱਦਾਂ ਲੱਗਦਾ ਕਿ ਸਟੇਬਲੀ ਇੱਕੋ ਹੀ ਜਗ੍ਹਾ ਦੇ ਉੱਤੇ ਬੈਠੇ ਹਾਂ ਬਟ ਪਲੇਨ ਤਾਂ ਮੂਵ ਕਰ ਰਿਹਾ ਆ ਪਲੇਨ ਕਿਉਂਕਿ ਇੱਕ ਪਰਟੀਕੁਲਰ ਸਪੀਡ ਦੇ ਉੱਤੇ ਮੂਵ ਕਰ ਰਿਹਾ ਤਾਂ ਅਸੀਂ ਵੀ ਉਹਦੇ ਨਾਲ ਉਸੇ ਸਪੀਡ ਦੇ ਉੱਤੇ ਮੂਵ ਕਰ ਰਹੇ ਹਾਂ ਤਾਂ ਸਾਨੂੰ ਰਿਅਲਾਈਜ਼ ਨਹੀਂ ਹੁੰਦਾ ਕਿ ਅਸੀਂ ਵੀ ਤੁਰ ਰਹੇ ਹਾਂ ਸਾਨੂੰ ਲੱਗਦਾ ਕਿ ਅਸੀਂ ਇੱਕੋ ਜਗ੍ਹਾ ਬੈਠੇ ਹਾਂ ਨਾ ਬਟ ਫਿਰ ਵੀ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚ ਜਾਂਦੇ ਹਾਂ ਸੇਮ ਅਰਥ ਦਾ ਵੀ ਹੁੰਦਾ ਕਿਉਂਕਿ ਅਰਥ ਦੇ ਜਦੋਂ ਮੂਵ ਕਰ ਰਹੀ ਆ ਤਾਂ ਅਰਥ ਦੇ ਨਾਲ ਅਸੀਂ ਵੀ ਮੂਵ ਕਰ ਰਹੇ ਹਾਂ ਬਟ ਕਿਉਂਕਿ ਸੇਮ ਹੀ ਸਪੀਡ ਦੇ ਉੱਤੇ ਜਿਹੜਾ ਜਿਹੜੀ ਆ ਅਸੀਂ ਮੂਵ ਕਰ ਰਹੇ ਹਾਂ ਇਸ ਲਈ ਸਾਨੂੰ ਇੰਨਾ ਫੀਲ ਨਹੀਂ ਹੁੰਦਾ ਕਿ ਜਿਹੜਾ ਸਾਨੂੰ ਵੀ ਜਿਹੜਾ ਮਤਲਬ ਇੱਕ ਜਗ੍ਹਾ ਤੋਂ ਕਿੱਦਾਂ ਕਿਉਂ ਨਹੀਂ ਹੈਗਾ ਕਿ ਅਸੀਂ ਆਸਟ੍ਰੇਲੀਆ ਬੈਠੇ ਬੈਠੇ ਅਗਲੇ ਦਿਨ ਇੰਗਲੈਂਡ ਜਾਂ ਕੈਨੇਡਾ ਕਿਉਂ ਨਹੀਂ ਪਹੁੰਚ ਜਾਂਦੇ ਹਨ ਤੇ ਕਿਉਂਕਿ ਅਸੀਂ ਜਿਹੜਾ ਉਹ ਨਾਲ ਹੀ ਸਪੀਡ ਨਾਲ ਮੂਵ ਕਰ ਰਹੇ ਹਾਂ ਤੇ ਇਸੇ ਲਈ ਔਰ ਜਿਹੜੀ ਆ ਇਹਦੀ ਇੱਕ ਹੋਰ ਐਗਜ਼ਾਮਪਲ ਹੈਗੀ ਗ੍ਰੈਵਿਟੀ ਦੀ ਜਿਹੜੀ ਜਿੱਦਾਂ ਪਲਾਂਟਸ ਹੈਗੇ ਸਾਨੂੰ ਪਤਾ ਸਾਡੇ ਪਲਾਂਟਸ ਜਿਹੜੇ ਆ ਰੂਟਸ ਜਿਹੜੀਆਂ ਥੱਲੇ ਨੂੰ ਜਾਂਦੀਆਂ ਹਨਾ ਔਰ ਸ਼ੂਟਸ ਜਿਹੜੀਆਂ ਉੱਪਰ ਨੂੰ ਜਾਂਦੀਆਂ ਤੇ ਉਹਦੇ ਚ ਵੀ ਗ੍ਰੈਵਿਟੀ ਜਿਹੜਾ ਆਪਣਾ ਰੋਲ ਪਲੇ ਕਰਦੀ ਆ ਕਿ ਇਹਦੀ ਅਸੀਂ ਕਰਾਂਗੇ ਕਿਸੇ ਪੋਡਕਾਸਟ ਵਾਲ ਕਿ ਕਿਉਂ ਇੱਦਾਂ ਹੁੰਦਾ ਬਟ ਉਹਦੇ ਚ ਵੀ ਗ੍ਰੈਵਿਟੀ ਦਾ ਹੀ ਜਿਹੜਾ ਰੋਲ ਹੁੰਦਾ ਹੈਗਾ
0: ਓਕੇ
1: ਉਸ ਤੋਂ ਇਲਾਵਾ ਤੁਸੀਂ ਹਾਂਜੀ ਜੀਪੀਐਸ ਵਗੈਰਾ ਯੂਜ਼ ਕਰਦੇ ਹੋ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੇ ਕੁਛ ਕੁ ਜਿਹੜੇ ਸਵਾਲ ਹੁੰਦੇ ਆ ਕਿ ਅੱਛਾ ਇੱਕ ਹੁੰਦਾ ਕਿ ਸਾਨੂੰ ਲੱਗਦਾ ਕਿ ਸਨ ਤਾਂ ਇਹ ਵੀ ਸਾਨੂੰ ਲੱਗਦਾ ਕਿ ਸਨ ਜਿਹੜਾ ਈਸਟ ਤੋਂ ਚੜ੍ਹਦਾ ਵੈਸਟ ਚ ਚਲੇ ਜਾਂਦਾ ਤਾਂ ਉਹ ਤਾਂ ਹੀ ਹੋ ਸਕਦਾ ਕਿ ਨੋਰਮਲੀ ਅਸੀਂ ਸੋਚਦੇ ਹਾਂ ਕਿ ਉਹ ਤਾਂ ਹੀ ਹੋ ਸਕਦਾ ਜੇ ਅਰਥ ਫਲੈਟ ਹੈਗੀ ਆ ਹਨਾ ਬਟ ਉਹ ਇਸ ਲਈ ਆ ਕਿ ਜਿੱਦਾਂ ਅਸੀਂ ਦੱਸਿਆ ਕਿ ਅਰਥ ਜਿਹੜਾ ਉਹ ਜਿਹੜਾ ਘੁੰਮ ਰਿਹਾ ਸਨ ਜਿਹੜਾ ਅਰਥ ਜਿਹੜੀ ਸਨ ਦੁਆਲੇ ਘੁੰਮ ਰਿਹਾ ਤੇ ਅਸੀਂ ਜਿਹੜਾ ਥੱਲੜਾ ਹਿੱਸਾ ਜਿਹੜਾ ਨਹੀਂ ਦੇਖ ਪਾ ਰਹੇ ਹੈਗੇ ਤਾਂ ਸਾਨੂੰ ਨੀ ਪਤਾ ਚੱਲਦਾ ਕਿ ਸਨ ਜਿਹੜਾ ਕਿੱਥੋਂ ਕਿੱਥੇ ਗਿਆ ਹਨਾ ਤਾਂ ਸਾਨੂੰ ਇਹ ਫੀਲ ਹੁੰਦਾ ਕਿ ਅਸੀਂ ਇੱਕ ਫਲੈਟ ਉਹਦੇ ਤੇ ਰਹਿ ਰਹੇ ਹਾਂ ਪਰ ਅਸੀਂ ਜਿਹੜਾ ਇੱਕ ਬਹੁਤ ਛੋਟਾ ਹਿੱਸਾ ਦੇਖ ਰਹੇ ਹਾਂ ਅਰਥ ਦਾ ਇੰਨੇ ਵੱਡੇ ਅਰਥ ਦੇ ਕੰਪੈਰੇਟਿਵਲੀ ਤੇ ਇਸ ਲਈ ਸਾਨੂੰ ਜ਼ਿਆਦਾ ਇਹ ਫੀਲ ਹੁੰਦਾ ਕਿ ਸਾਰਾ ਕੁਛ ਸਿੱਧਾ ਸਿੱਧਾ ਹੀ ਆ ਇੱਥੇ ਕੋਈ ਮਤਲਬ ਐਵੇਂ ਨਹੀਂ ਹੈਗਾ ਹਨਾ ਤੇ ਪਾਣੀ ਨੂੰ ਵੀ ਜਿਹੜਾ ਜਿਹੜਾ ਗ੍ਰੈਵਿਟੀ ਕਿਉਂਕਿ ਅਰਥ ਦੀ ਗ੍ਰੈਵਿਟੀ ਤਾਂ ਆਪਣੀ ਗ੍ਰੈਵਿਟੀ ਹੋ ਗਈ ਉਸ ਤੋਂ ਇਲਾਵਾ ਜਿਹੜੇ ਬਾਕੀ ਪਲੈਨਟ ਵੀ ਇੱਕ ਦੂਜੇ ਨੂੰ ਜਿਹੜਾ ਜਿਹੜੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ ਹਨਾ ਤਾਂ ਉਹ ਇੱਕ ਬੈਲੈਂਸ ਜਿਹੜਾ ਬਣਿਆ ਰਹਿੰਦਾ ਹੈ
0: ਰਾਈਟ ਠੀਕ ਹੈ ਅੱਛਾ ਇੱਕ ਕੁਐਸਚਨ ਇਹ ਵੀ ਹੈ ਕਿ ਆਹ ਹੁਣ ਮੇਰੇ ਖਿਆਲ ਨਾਲ ਕੁਛ ਕੁ ਦਿਨ ਪਹਿਲਾਂ ਸੂਰਜ ਗ੍ਰਹਿਣ ਲੱਗ ਕੇ ਹਟਿਆ ਹਨਾ ਤੇ ਇਹ ਜਦੋਂ ਜਿਹੜੀ ਇਹ ਸ਼ੈਡੋ ਹੈ ਧਰਤੀ ਦੇ ਉੱਤੇ ਜਿਹੜੀ ਸੂਰਜ ਦੀ ਪੈਂਦੀ ਹੈ ਜੇ ਆਪਾਂ ਸਫੇਰੀਕਲ ਸ਼ੇਪ ਦੇ ਵਿੱਚ ਹੈਗੇ ਹਾਂ ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈਗੀ ਹੈ ਜਦੋਂ ਧਰਤੀ ਘੁੰਮਦੀ ਹੈਗੀ ਇੱਕ ਤਾਂ ਤੁਸੀਂ ਦੱਸਿਆ ਕਿ ਠੀਕ ਹੈ ਆਪਾਂ ਨੂੰ ਨਹੀਂ ਫੀਲ ਹੁੰਦਾ ਹੈਗਾ ਇਹ ਪਰ ਜਿਹੜੀ ਸ਼ੈਡੋ ਦੀ ਗੱਲ ਜਿਹੜੀ ਹੈਗੀ ਹੈ ਉਹ ਧਰਤੀ ਦੇ ਉੱਤੇ ਇਹਨਾਂ ਦੀ ਪੈਂਦੀ ਹੈ ਮੂਨ ਦੀ ਜਾਂ ਸਨ ਦੀ ਉਹ ਫਿਰ ਫਲੈਟ ਅਰਥ ਦਾ ਮਤਲਬ ਕੀ ਹੈ ਕਿ ਇੱਕ ਸੋਰੀ ਸਫੇਰੀਕਲ ਅਰਥ ਦਾ ਮਤਲਬ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਅਰਥ ਦਾ ਪਾਸਾ ਜਦੋਂ ਘੁੰਮਿਆ ਹੋਇਆ ਹੈਗਾ ਸੂਰਜ ਵਾਲੇ ਪਾਸਿਓਂ ਤਾਂ ਉੱਧਰ ਹਨੇਰਾ ਉੱਧਰ ਉਹ ਰਾਤ ਹੋਈ ਹੋਈ ਹੈ ਅਤੇ ਇੱਕ ਪਾਸਾ ਹੈਗਾ ਜਿਵੇਂ ਨੌਰਦਰਨ ਹੈਮੀਸਫੇਅਰ ਸਦਰਨ ਹੈਮੀਸਫੇਅਰ ਅਤੇ ਦੂਜਾ ਪਾਸਾ ਹੈਗਾ ਜਿੱਥੇ ਇੱਦਾਂ ਹੀ ਈਸਟਰਨ ਵੈਸਟਰਨ ਹੈਮੀਸਫੇਅਰ ਹੋ ਗਏ ਇਹਨਾਂ ਉਸ ਹਿੱਸੇ ਦੇ ਵਿੱਚ ਦਿਨ ਹੈਗਾ ਦੂਜੇ ਹਿੱਸੇ ਦੇ ਵਿੱਚ ਰਾਤ ਹੈਗੀ ਹੈ ਸੋ ਜਦੋਂ ਧਰਤੀ ਫਲੈਟ ਨਹੀਂ ਹੈਗੀ ਸਫੇਰੀਕਲ ਹੈਗੀ ਹੈ ਮਤਲਬ ਮੈਂ ਮੰਨ ਰਿਹਾ ਮੈਨੂੰ ਇੱਦਾਂ ਨਾ ਸਮਝੋ ਤੁਸੀਂ ਕਿ ਮੈਂ ਮੰਨ ਨਹੀਂ ਰਿਹਾ ਮੈਂ ਮੰਨ ਰਿਹਾ ਕਿ ਸਫੇਰੀਕਲ ਹੈਗੀ ਹੈ ਬਟ ਫਿਰ ਇਹ ਥਿਊਰੀਆਂ ਕਿਵੇਂ ਕੰਮ ਕਰਦੀਆਂ ਨੇ
1: ਹਾਂਜੀ ਇਹ ਜਿੱਦਾਂ ਮੈਂ ਪਹਿਲਾਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਇੰਨੇ ਸਾਲ ਪਹਿਲਾਂ ਸਾਡੇ ਕੋਲ ਲਿਟਰੇਚਰ ਸੀਗਾ ਜਿਹਦੇ ਚ ਸਾਨੂੰ ਪਤਾ ਲੱਗਿਆ ਨਾ ਲੋਕ ਅਬਜ਼ਰਵ ਕਰਦੇ ਸੀ ਫਿਰ ਸਾਡੇ ਕੋਲ ਜਿਹੜਾ ਆ ਸਾਇੰਟਿਫਿਕ ਇੰਸਟਰੂਮੈਂਟ ਆਉਣ ਲੱਗੇ ਕਿ ਸੈਟੇਲਾਈਟਸ ਅਸੀਂ ਜਿਹੜੀਆਂ ਭੇਜਣੀਆਂ ਸ਼ੁਰੂ ਕੀਤੀਆਂ ਰੋਵਰ ਭੇਜਣੇ ਸ਼ੁਰੂ ਕੀਤੇ ਤਾਂ ਸਾਨੂੰ ਧਰਤੀ ਦੇ ਬਾਹਰੋਂ ਧਰਤੀ ਦੀ ਫੋਟੋ ਜਿਹੜੀ ਆ ਦਿਖਣ ਲੱਗ ਗਈ ਹਨਾ ਕਿ ਕਿੱਦਾਂ ਦੀ ਧਰਤੀ ਦਿਖਦੀ ਆ ਉਸ ਤੋਂ ਇਲਾਵਾ ਹੁਣ ਹੌਲੀ ਹੌਲੀ ਐਡਵਾਂਸਮੈਂਟ ਹੋ ਰਹੀ ਆ ਤਾਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਜੀਪੀਐਸ ਦਾ ਯੂਜ਼ ਕਰਦੇ ਹਾਂ ਹਨਾ ਨੈਵੀਗੇਸ਼ਨ ਸਿਸਟਮ ਜਿਹੜੇ ਪਲੇਨ ਦੀ ਮੈਂ ਗੱਲ ਕੀਤੀ ਆ ਕਿ ਇੱਕ ਜਿਹੜੇ ਵਰਲਡ ਦੀ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ ਤੁਸੀਂ ਜਾਂਦੇ ਆ ਉਹਦੇ ਵਿੱਚ ਵੀ ਜਿਹੜੇ ਆ ਨੈਵੀਗੇਸ਼ਨ ਜਿਹੜੀ ਯੂਜ਼ ਹੁੰਦੀ ਆ ਉਹ ਅਰਥ ਦੇ ਇਸੇ ਮਾਡਲ ਦੇ ਉੱਤੇ ਬੇਸਡ ਆ ਕਿ ਅਰਥ ਜਿਹੜੀ ਸਫੈਰੀਕਲ ਹੈਗੀ ਆ ਹਨਾ ਕਿਉਂਕਿ ਜਿਹੜੇ ਜਦੋਂ ਫਲੈਟ ਅਰਥ ਦੀ ਜਿਹੜੇ ਲੋਕ ਮੰਨਦੇ ਆ ਇਸ ਗੱਲ ਨੂੰ ਉਹ ਇਸ ਤਾਂ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਹਾਲਾਂਕਿ ਉਹਨਾਂ ਦੇ ਵੀ ਅਲੱਗ ਅਲੱਗ ਵਿਊਜ਼ ਹੈਗੇ ਆ ਬਟ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਆਰਕਟਿਕ ਜਿਹੜਾ ਸਰਕਲ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ ਪੈਂਦਾ ਅਰਥ ਦੇ ਤੇ ਅੰਟਾਰਕਟਿਕਾ ਜਿਹੜਾ ਉਹ ਇੱਕ ਆਈਸ ਦੀ ਬਹੁਤ ਵੱਡੀ ਜਿਹੜੀ ਉਹਦੀ ਵਾਲ ਹੈਗੀ ਆ ਜਿਹੜੀ ਪੂਰੀ ਅਰਥ ਦੇ ਦੁਆਲੇ ਹੈਗੀ ਆ ਹਨਾ ਬਟ ਜਦੋਂ ਤੁਸੀਂ ਅਗਰ ਤੁਸੀਂ ਜਿਹੜਾ ਇਹਨਾਂ ਨੈਵੀਗੇਸ਼ਨ ਸਿਸਟਮਸ ਦੀ ਗੱਲ ਕਰੋ ਚਾਹੇ ਅਸੀਂ ਸਾਡੀ ਐਮਰਜੈਂਸੀ ਸਰਵਿਸਿਸ ਆ ਜਾਂ ਅਸੀਂ ਜੀਪੀਐਸ ਗੂਗਲ ਮੈਪਸ ਯੂਜ਼ ਕਰਦੇ ਹਾਂ ਜਾਂ ਪਲੇਨਸ ਜਿਹੜੇ ਆ ਜੀਪੀਐਸ ਯੂਜ਼ ਕਰਦੇ ਹੈਗੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣ ਦੇ ਲਈ ਉਹ ਸਾਰੀ ਜਿੰਨੇ ਵੀ ਜਿਹੜੀਆਂ ਟੈਕਨੋਲੋਜੀਜ਼ ਬਣੀਆਂ ਹੈਗੀਆਂ ਉਹ ਅਰਥ ਦੀ ਸਫੇਅਰ ਸ਼ੇਪ ਦੇ ਬੇਸ ਦੇ ਉੱਤੇ ਬਣੀਆਂ ਹੈਗੀਆਂ ਨਾ ਕਿ ਅਰਥ ਦੀ ਜਿਹੜੀ ਆ ਚਪਟੀ ਹੁੰਦੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇਹ ਜਿਹੜੀਆਂ ਟੈਕਨੋਲੋਜੀਜ਼ ਆਈਆਂ ਤਾਂ ਉਸ ਤੋਂ ਪਹਿਲਾਂ ਜੋ ਵੀ ਰਿਸਰਚ ਚੱਲ ਰਹੀ ਸੀਗੀ ਉਹ ਇਸੇ ਕੈਲਕੂਲੇਸ਼ਨ ਤੇ ਸੀਗੀ ਕਿ ਅੱਛਾ ਧਰਤੀ ਗੋਲ ਆ ਤਾਂ ਉਹਨਾਂ ਦੇ ਮਤਲਬ ਉਸੇ ਹਿਸਾਬ ਨਾਲ ਜਿਹੜੀਆਂ ਉਹ ਕੈਲਕੂਲੇਸ਼ਨ ਬਣੀਆਂ ਉਹ ਕਦੇ ਵੀ ਅਗਰ ਤੁਸੀਂ ਧਰਤੀ ਫਲੈਟ ਹੁੰਦੀ ਤਾਂ ਇਹ ਜਿਹੜਾ ਜੀਪੀਐਸ ਸਿਸਟਮ ਅਸੀਂ ਯੂਜ਼ ਕਰਦੇ ਹਾਂ ਅੱਜ ਉਹ ਕਦੇ ਵੀ ਪੋਸੀਬਲ ਨਹੀਂ ਹੋਣਾ ਸੀਗਾ ਕਿਉਂਕਿ ਜਿਹੜੀ ਇੱਕ ਚੀਜ਼ ਜਿਹੜੀ ਫੋਰ ਐਗਜ਼ਾਮਪਲ ਮੈਂ ਇਹਦਾ ਹੀ ਦੱਸਦੀ ਕਿ ਅਸੀਂ ਜਦੋਂ ਅਸੀਂ ਖਾਣਾ ਖਾਂਦੇ ਕੋਈ ਅੱਜ ਕੱਲ੍ਹ ਆਪਾਂ ਬਹੁਤ ਡਾਇਟ ਦਾ ਕਰਦੇ ਹਾਂ ਨਾ ਕੋਈ ਪਰਟੀਕੁਲਰ ਡਾਇਟ ਖਾਂਦੇ ਹਾਂ ਕੋਈ ਪਰਟੀਕੁਲਰ ਫਰੂਟ ਖਾਂਦੇ ਹਾਂ ਤਾਂ ਸਾਨੂੰ ਪਤਾ ਕਿ ਇਸ ਫਰੂਟ ਨਾਲ ਇਹ ਫਾਇਦਾ ਹੁੰਦਾ ਹਨਾ ਕਿ ਹੋ ਸਕਦਾ ਕਿ ਉਹ ਫਾਇਦਾ ਤੁਹਾਨੂੰ ਇਹਨੇ ਸਿਰਫ ਐਗਜ਼ਾਮਪਲ ਦੇ ਰਹੀ ਹੈ ਕਿਸੇ ਹੋਰ ਫਰੂਟ ਦੇ ਨਾਲ ਤੁਹਾਨੂੰ ਨਹੀਂ ਹੋ ਰਿਹਾ ਕੋਈ ਪਰਟੀਕੁਲਰ ਚੀਜ਼ ਤੁਹਾਨੂੰ ਇੱਕ ਚੀਜ਼ ਤੋਂ ਮਿਲ ਰਹੀ ਹੈ ਜਿੱਦਾਂ ਤੁਸੀਂ ਓਲਿਵ ਦੀ ਫਿਸ਼ ਆਇਲ ਦੀ ਗੱਲ ਕਰ ਲਓ ਹਨਾ ਉਹ ਤੁਹਾਨੂੰ ਫਿਸ਼ ਤੋਂ ਹੀ ਮਿਲਣਾ ਆ ਹਨਾ ਤੁਹਾਨੂੰ ਕਿਸੇ ਹੋਰ ਚੀਜ਼ ਤੋਂ ਨਹੀਂ ਮਿਲਣਾ ਇਸੇ ਤਰ੍ਹਾਂ ਹੀ ਜਿਹੜੀ ਨੈਵੀਗੇਸ਼ਨ ਸਿਸਟਮ ਜਿਹੜੀ ਉਹਨਾਂ ਨੇ ਟੈਕਨੋਲੋਜੀ ਬਣਾਈ ਆ ਉਹ ਅਰਥ ਦੀ ਸਫੇਅਰ ਅਰਥ ਕਿਉਂਕਿ ਸਫੇਅਰ ਆ ਇਸੇ ਲਈ ਹੀ ਉਹ ਟੈਕਨੋਲੋਜੀ ਬਣੀ ਆ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਤਾਂ ਉਹ ਟੈਕਨੋਲੋਜੀ ਨਹੀਂ ਬਣਨੀ ਸੀ ਹਨਾ ਦੂਜਾ ਜਿਹੜਾ ਤੁਸੀਂ ਸੋਲਰ ਇਕਲਿਪਸ ਦੀ ਗੱਲ ਕੀਤੀ ਆ ਸੋਲਰ ਇਕਲਿਪਸ ਜਦੋਂ ਇਕਲਿਪਸ ਹੁੰਦਾ ਹੈ ਤੇ ਜਿਹੜੀ मून जिहड़ा साडा हुंदा उहदे अर्थ दी जदों शैडो पैंदी आ उह स्फेयर सर्कुलर शैडो हुंदी आ, मतलब कि जिहड़े फ्लैट अर्थर हैगे आ उह कहिंदे आ कि अगर अच्छा अगर अर्थ चपटी होवे फिर भी सर्कुलर सर्कुलर ही होगी उहदी, मतलब गोलाकार ही होगी उहदी जिहड़ी शैडो हैगी, उहदी शैडो गोलाकार ही होगी बट एंगल दा जां डायरेक्शन दा फर्क होगा। अगर स्फेरिकल अर्थ हैगी, अगर तुसीं तीन बॉल्स जिहड़ियां एक टेबल दे उत्ते रख रहे आ तो सेंटर वाली बॉल जिहड़ी साडी अर्थ इत्थे हैगी आ उहदी मून दे उत्ते शैडो उह ਉੱਪਰ ਤੋਂ ਥੱਲੇ ਤੁਹਾਨੂੰ ਦਿਖਾਈ ਦਊਗੀ ਅਗਰ ਤੁਸੀਂ ਇੱਕ ਸਾਈਡ ਤੋਂ ਲਾਈਟ ਦਾ ਸੋਰਸ ਪਾ ਰਹੇ ਹੋ ਹਨਾ, ਨਾ ਕਿ ਤੁਹਾਨੂੰ ਉਹ ਖੱਬੇ ਤੋਂ ਸੱਜੇ ਜਾਂਦੀ ਦਿਖਾਈ ਦਊਗੀ, ਮਤਲਬ ਕਿ ਉਹ ਤੁਹਾਨੂੰ ਇੱਦਾਂ ਨਹੀਂ ਦਿਖੂਗਾ ਕਿ ਇੱਕ ਫਲੈਟ ਸ਼ੀਟ ਹੈਗੀ ਜਿਹੜੀ ਮੂਨ ਦੇ ਉੱਤੇ ਖੱਬੇ ਤੋਂ ਸੱਜੇ ਜਾ ਰਹੀ ਆ, ਤੁਹਾਨੂੰ ਇਹੀ ਦਿਖੂਗਾ ਕਿ ਜਿਹੜੀ ਆ ਉਹ ਸੇਮ ਲੈਵਲ ਦੇ ਉੱਤੇ ਜਿਹੜੇ ਤਿੰਨ ਜਿਹੜੇ ਆ ਚੀਜ਼ਾਂ ਤਿੰਨ ਬਾਲਸ ਪਈਆਂ ਟੇਬਲ ਦੇ ਉੱਤੇ ਔਰ ਉਹਦਾ ਜਿਹੜਾ ਸੇਮ ਜਿਹੜਾ ਉਹਦੀ ਸ਼ੈਡੋ ਜਿਹੜੀ ਹੈਗੀ ਆ ਉਹ ਸਾਨੂੰ ਸਿੱਧੀ ਹੀ ਨਜ਼ਰ ਆ ਰਹੀ ਆ, ਮਤਲਬ ਕਿ ਸਰਕੂਲਰ ਨਜ਼ਰ ਆ ਰਹੀ ਆ ਮੂਨ ਦੇ ਉੱਤੇ, ਨਾ ਕਿ ਜਿਹੜੀ ਆ ਅੱਧੇ ਹਿੱਸੇ ਦੇ ਵਿੱਚ ਨਜ਼ਰ, ਨਾ ਕਿ ਹੋਰੀਜ਼ੋਂਟਲੀ ਨਜ਼ਰ ਆ ਰਹੀ ਆ ਵਰਟੀਕਲੀ ਨਜ਼ਰ ਆ ਰਹੀ ਆ। ਸੋ ਇਹ ਜਿਹੜੀ ਆ ਇਹ ਵੀ ਅਰਥ ਕਿਉਂਕਿ ਸਫੈਰੀਕਲ ਆ, ਤੇ ਦੂਜਾ ਹੁਣ ਰੀਸੈਂਟਲੀ ਜਿਹੜਾ ਇਹ ਸੋਲਰ ਇਕਲਿਪਸ ਦੀ ਤੁਸੀਂ ਗੱਲ ਕੀਤੀ ਹੁਣੇ ਹੋ ਕੇ ਹਟਿਆ ਹਨਾ, ਆਪਾਂ ਦੇਖਿਆ ਕਿ ਦੂਜੇ ਕੰਟਰੀ ਜਿਹੜੇ ਇੰਗਲੈਂਡ ਜਾਂ ਅਮੈਰੀਕਾ ਜਿਹੜੇ ਦੂਜੀਆਂ ਕੰਟਰੀ ਦੇ ਵਿੱਚ ਲੋਕ ਹੈਗੇ ਉਹਨਾਂ ਨੇ ਕਿੰਨੀਆਂ ਸੋਹਣੀਆਂ ਫੋਟੋ ਪਾਈਆਂ ਹਨਾ, ਤੇ ਅਸੀਂ ਪਾ ਨੀ ਸਕੇ ਇਹ ਫੋਟੋ ਕਿਉਂਕਿ ਇੱਥੇ ਜਦੋਂ ਹੋਇਆ ਉਹ ਰਾਤ ਟਾਈਮ ਜਿਹੜਾ ਹੋਇਆ ਹਨਾ, ਇਸ ਲਈ ਸਾਨੂੰ ਦਿਖਿਆ ਨੀ। ਤੇ ਇਹ ਵੀ ਇੱਕ ਜਿਹੜੀ ਆ ਸਾਡੇ ਕੋਲ ਜਿਹੜੀ ਆ ਇੱਕ ਵਧੀਆ ਐਗਜ਼ਾਮਪਲ ਹੈਗੀ ਹੈ ਪ੍ਰੂਵ ਕਰਨ ਲਈ ਕਿ ਅਰਥ ਜਿਹੜੀ ਆ ਉਹ ਰਾਊਂਡ ਹੈਗੀ ਆ। ਉਹਦਾ ਮਤਲਬ ਇਹ ਕਿ ਜਦੋਂ ਅਸੀਂ ਜਿਹੜੇ ਐਪੀਸੋਡ ਅਸੀਂ ਪਿਛਲੇ ਕੁਛ ਐਪੀਸੋਡ ਜਿਹਨਾਂ ਚ ਆਪਾਂ ਲੈਟੀਟਿਊਡ ਲੌਂਗੀਟਿਊਡ ਵਗੈਰਾ ਸਾਰੀਆਂ ਗੱਲਾਂ ਕੀਤੀਆਂ ਸੀ ਤਾਂ ਉਹਦੇ ਚ ਅਸੀਂ ਗੱਲ ਕੀਤੀ ਸੀਗੀ ਕਿ ਕਿਉਂਕਿ ਅਰਥ ਜਿਹੜੀ ਆ ਉਹਦੀ ਜਿਹੜੀ ਆਪਣੀ ਐਕਸਿਸ ਦੇ ਉੱਤੇ ਜਿਹੜੀ ਆਪਣੇ ਦੁਆਲੇ ਵੀ ਘੁੰਮਦੀ ਆ ਸਾਨੂੰ ਪਤਾ ਅਰਥ ਹਨਾ, ਪਰ ਉਹਦਾ ਐਂਗਲ ਥੋੜਾ ਜਿਹਾ ਟੇਢਾ ਹੈਗਾ, ਮਤਲਬ 23 ਡਿਗਰੀ 23-24 ਡਿਗਰੀ ਜਿਹੜਾ 23.7 ਡਿਗਰੀ ਜਿਹੜਾ ਪਰਟੀਕੁਲਰਲੀ ਇਸ ਐਂਗਲ ਤੇ, ਮਤਲਬ ਅਰਥ ਜਿਹੜੀ ਆ ਗਲੋਬ ਵੀ ਤੁਸੀਂ ਦੇਖੋ ਥੋੜਾ ਟੇਢਾ ਹੁੰਦਾ ਨਾ, ਉਹ ਇਸ ਲਈ ਹੁੰਦਾ ਕਿਉਂਕਿ ਅਰਥ ਥੋੜੀ ਟੇਢੀ ਘੁੰਮਦੀ ਆ ਆਪਣੀ ਐਕਸਿਸ ਦੇ ਕੰਪੈਰੀਜ਼ਨ, ਔਰ ਇਸ ਟੇਢੀ ਅਰਥ ਦੀ ਵਜ੍ਹਾ ਨਾਲ ਹੀ ਜਿਹੜੇ ਸਾਨੂੰ ਗਰਮੀਆਂ ਸਰਦੀਆਂ ਦਿਨ ਰਾਤ ਜਿਹੜੇ ਦਿਖਦੇ ਆ ਉਹ ਇਸੇ ਲਈ ਦਿਖਦੇ ਆ, ਕਿਉਂਕਿ ਜੇ ਅਰਥ ਜਿਹੜੀ ਸਿੱਧੀ ਹੁੰਦੀ ਬਿਲਕੁਲ ਘੁੰਮਦੀ ਹੁੰਦੀ ਸਿੱਧੀ ਤਾਂ ਉਹ ਜਿਹੜਾ ਸਨ ਜਿਹੜਾ ਇੱਕੋ ਪਾਸੇ ਹੀ ਰਿਹਾ ਕਰਨਾ ਸੀਗਾ, ਜਿੱਥੇ ਉੱਥੇ ਉਦਾਂ ਦਾ ਹੀ ਮੌਸਮ ਰਿਹਾ ਕਰਨਾ ਸੀ, ਦੂਜੇ ਪਾਸੇ ਸਾਨੂੰ ਸੀਜ਼ਨ ਦੇਖਣ ਨੂੰ ਮਿਲਣੇ ਨਹੀਂ ਸੀ। ਇਸੇ ਲਈ ਜਦੋਂ ਆਸਟ੍ਰੇਲੀਆ ਚ ਗਰਮੀਆਂ ਹੁੰਦੀਆਂ ਤਾਂ ਦੂਜੇ ਪਾਸੇ ਸਰਦੀਆਂ ਹੁੰਦੀਆਂ ਨਾ, ਕਿਉਂਕਿ ਉਸ ਟਾਈਮ ਸਨ ਇੱਧਰ ਸਿੱਧਾ ਹੁੰਦਾ ਹੈ, ਜਿਹੜੀ ਸਾਡਾ ਹਿੱਸਾ ਜਿਹੜਾ ਮਤਲਬ ਆਸਟ੍ਰੇਲੀਆ ਦਾ ਜਿਹੜਾ ਹਿੱਸਾ ਧਰਤੀ ਦਾ ਉਹ ਸਨ ਦੇ ਮੂਹਰੇ ਹੁੰਦਾ ਹੈ ਤੇ ਦੂਜਾ ਹਿੱਸਾ ਓਪੋਜ਼ਿਟ ਹੁੰਦਾ ਹੈ, ਇਸ ਲਈ ਸਾਨੂੰ ਸੀਜ਼ਨ ਜਿਹੜੇ ਦੇਖਣ ਨੂੰ ਮਿਲਦੇ ਆ ਤੇ ਜਿੰਨੇ ਜਿਹੜੇ ਦਿਨ ਰਾਤ ਜਿਹੜੇ ਆ ਹੁੰਦੇ ਚੜ੍ਹਦੇ ਆ ਉਹ ਵੀ ਸਾਨੂੰ ਜਿਹੜਾ ਇਸੇ ਲਈ ਜਿਹੜੇ ਹੁੰਦੇ ਆ ਕਿਉਂਕਿ ਅਰਥ ਦੀ ਸਫੈਰੀਕਲ ਸ਼ੇਪ ਹੈਗੀ ਆ, ਨਾ ਕਿ ਫਲੈਟ ਅਰਥ ਸ਼ੇਪ ਹੈਗੀ ਆ।
0: ਰਾਈਟ ਰਾਈਟ, ਠੀਕ ਹੋ ਗਿਆ। ਇੱਕ ਸਵਾਲ ਇਹ ਵੀ ਹੈਗਾ ਕਿ ਜਦੋਂ ਸਫੈਰੀਕਲ ਸ਼ੇਪ ਹੈਗੀ ਆ ਤੇ ਜਦੋਂ ਸੀਜ਼ਨਸ ਹੁੰਦੇ ਹੈਗੇ ਨੇ ਤੇ ਉਹ ਜਿਹੜੇ ਸੀਜ਼ਨਸ ਹੁੰਦੇ ਨੇ ਉਹ ਧਰਤੀ ਦੇ ਇੱਕ ਪਾਸੇ ਡਿਫਰੈਂਟ ਹੈ, ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਉੱਪਰਲੇ ਜਿਹੜੇ ਯੂਰਪ ਵਾਲੇ ਦੇਸ਼ ਹੈਗੇ ਨੇ ਜਾਂ ਕੈਨੇਡਾ ਹੈਗਾ ਉੱਥੇ ਬਹੁਤ ਅੱਤ ਦੀ ਗਰਮੀ ਪੈ ਰਹੀ ਹੈਗੀ ਹੈ, ਬੁਸ਼ ਫਾਇਰਸ ਹੋ ਰਹੀਆਂ ਹੈਗੀਆਂ ਨੇ, ਇੱਥੇ ਅੱਤ ਦੀ ਠੰਡ ਪੈ ਰਹੀ ਹੈ, ਉਹ ਆਪਾਂ ਫਿਰ ਚਲੋ ਕਿਸੇ ਦਿਨ ਐਲ ਨੀਨੋ ਲਾ ਨੀਨੋ ਦੀ ਫਿਰ ਕਿਸੇ ਦਿਨ ਗੱਲ ਕਰਾਂਗੇ, ਪਰ ਇਹ ਜਦੋਂ ਸਫੇਰੀਕਲ ਸ਼ੇਪ ਹੈਗੀ ਹੈ ਤੇ ਫਿਰ ਇਹ ਕਿਸ ਤਰੀਕੇ ਦੇ ਨਾਲ ਹਾਫ ਐਂਡ ਹਾਫ ਡਿਵਾਈਡ ਹੁੰਦਾ ਹੈ ਜਾਂ ਕੁਆਟਰਲੀ ਡਿਵਾਈਡ ਹੁੰਦਾ, ਪਲੱਸ ਨਾਲ ਦੀ ਨਾਲ ਮੈਂ ਟਾਈਮ ਜ਼ੋਨਸ ਦੀ ਵੀ ਗੱਲ ਕਰਨੀ ਚਾਹੁੰਦਾ, ਜੇ ਇੱਕੋ ਹੀ ਸਵਾਲ ਦੇ ਵਿੱਚ ਦੋਵਾਂ ਦੇ ਜਵਾਬ ਤੁਸੀਂ ਦੇ ਦਿਓ ਕਿਉਂਕਿ ਸਮਾਂ ਹੁਣ ਥੋੜ੍ਹਾ ਜਿਹਾ ਘੱਟ ਹੈਗਾ, ਕਿ ਟਾਈਮ ਜ਼ੋਨਸ ਕਿਸ ਤਰੀਕੇ ਦੇ ਨਾਲ ਸਫੇਰੀਕਲ ਅਰਥ ਦੇ ਵਿੱਚ ਕੰਮ ਕਰਦੀਆਂ ਨੇ।
1: ਹਾਂਜੀ, ਜਿੱਦਾਂ ਸੀਜ਼ਨ ਦੀ ਤੁਸੀਂ ਪਹਿਲਾਂ ਗੱਲ ਕੀਤੀ, ਸਾਨੂੰ ਜਿਵੇਂ ਹੁਣ ਪਹਿਲੇ ਕਿਹਾ ਕਿ ਅਰਥ ਜਿਹੜੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਅਰਥ ਆਪਣੇ ਦੁਆਲੇ ਵੀ ਘੁੰਮਦੀ ਆ ਤੇ ਅਰਥ ਜਿਹੜੀ ਆ ਉਹ ਸੂਰਜ ਦੁਆਲੇ ਵੀ ਘੁੰਮਦੀ ਆ ਹਨਾ, ਤੇ ਸੂਰਜ ਦੁਆਲੇ ਘੁੰਮਣ ਨੂੰ ਜਿਹੜੀ ਆ 365 ਦਿਨ ਜਿਹੜੀ ਲੈਂਦੀ ਆ ਉਹਦੇ ਤੋਂ ਥੋੜੇ ਜਿਹੇ ਘੱਟ ਜਿਹੜਾ ਟਾਈਮ ਲੈਂਦੀ ਆ, ਇਸੇ ਲਈ ਜਿਹੜਾ ਸਾਨੂੰ ਸੀਜ਼ਨ ਦੇਖਣ ਨੂੰ ਮਿਲਦੇ ਆ। ਹੁਣ ਜਿਸ ਟਾਈਮ ਦੇ ਉੱਤੇ ਜਿੱਦਾਂ ਹੁਣ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਠੰਡ ਹੈਗੀ ਆ, ਤੇ ਇਹਦਾ ਮਤਲਬ ਹੈਗਾ ਕਿ ਇਸ ਟਾਈਮ ਦੇ ਉੱਤੇ ਸਾਡੀ ਜਿਹੜੀ ਧਰਤੀ ਦੀ ਪੋਜੀਸ਼ਨ ਹੈਗੀ ਆ ਉਹ ਸੂਰਜ ਦੇ ਜਿਹੜੀ ਆ ਦੂਜੇ ਪਾਸੇ, ਮਤਲਬ ਜਿਸ ਪਾਸੇ ਨੂੰ ਸੂਰਜ ਪੈ ਰਿਹਾ ਉਸ ਪਾਸੇ ਨੂੰ ਨੀ ਹੈਗੀ, ਦੂਜੀ ਉਲਟੀ ਸਾਈਡ ਨੂੰ ਹੈਗੀ ਹਨਾ, ਤੇ ਜਿੱਥੇ ਇਸ ਟਾਈਮ ਦੇ ਉੱਤੇ ਗਰਮੀ ਪੈ ਰਹੀ ਆ ਜਿੱਦਾਂ ਇੰਗਲੈਂਡ ਹੋ ਗਿਆ, ਇੰਡੀਆ ਹੋ ਗਿਆ ਜਾਂ ਬਾਕੀ ਉਹ ਜਿਹੜੀਆਂ ਕੰਟਰੀਜ਼ ਹੋ ਗਈਆਂ, ਤਾਂ ਉਹ ਇਸ ਟਾਈਮ ਦੇ ਉੱਤੇ ਉਸ ਜਿਹੜੀ ਜਿਹੜੀ ਉਹ ਜਿਹੜੀ ਅਰਥ ਦੀ ਸਾਈਡ ਹੈਗੀ ਆ ਉਹ ਇਸ ਟਾਈਮ ਦੇ ਉੱਤੇ ਸੂਰਜ ਦੇ ਸਾਹਮਣੇ ਨੂੰ ਪੈ ਰਹੀ ਹੈਗੀ ਹਨਾ, ਮਤਲਬ ਕਿ ਸੂਰਜ ਨੂੰ ਫੇਸ ਕਰ ਰਹੀ ਆ, ਇਸ ਲਈ ਉੱਥੇ ਜਿਹੜੀ ਸਾਨੂੰ ਗਰਮੀ ਜਿਹੜੀ ਇਸ ਟਾਈਮ ਦੇ ਉੱਤੇ ਮਿਲ ਰਹੀ ਹੈ, ਤੇ ਸਾਡੇ ਪਾਸੇ ਜਿਹੜੀ ਸਾਨੂੰ ਅਰਥ ਜਿਹੜੀ ਮਤਲਬ ਸੋਰੀ ਜਿਹੜੀ ਸਾਡੇ ਇੱਥੇ ਠੰਡ ਹੈਗੀ ਆ ਸਾਡੇ ਨਾ, ਤੇ ਇਸੇ ਤਰ੍ਹਾਂ ਜਿੱਦਾਂ ਟਾਈਮ ਦੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਇੱਥੇ ਮੋਰਨਿੰਗ ਹੈਗੀ ਆ ਤੇ ਦੂਜੇ ਪਾਸੇ ਜਿਹੜੀ ਹਾਂਜੀ ਉਹ ਹੈਗੀ ਆ ਹਨਾ, ਤੇ ਇਹ ਵੀ ਇਹ ਹੈ ਕਿ ਜੇ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਸ ਟਾਈਮ ਦੇ ਉੱਤੇ ਜਿਹੜੀ ਆ ਸਨ ਲਾਈਟ ਜਿਹੜੀ ਉਹਦੇ ਇੱਕ ਪਰਟੀਕੁਲਰ ਜਿਹੜਾ ਪੈਟਰਨ ਜਿਹੜਾ ਸਨਰਾਈਜ਼ ਆ ਤੇ ਸਨਸੈਟ ਦਾ ਉਹ ਡਿਫਰੈਂਟ ਹੁੰਦਾ ਜਿਹੜਾ ਕਿ ਹੁਣ ਹੈਗਾ ਆ ਸਾਨੂੰ ਹਨਾ। ਸਨਰਾਈਜ਼ ਦਾ ਸਾਨੂੰ ਮਤਲਬ ਹੈਗਾ ਕਿ ਜਦੋਂ ਸੂਰਜ ਚੜ੍ਹਦਾ ਹੈਗਾ ਜਦੋਂ ਈਸਟ ਤੋਂ ਚੜ੍ਹਦਾ, ਇਹਦਾ ਮਤਲਬ ਇਹੀ ਆ ਕਿ ਫਿਰ ਕਿ ਜਦੋਂ ਕਿਉਂਕਿ ਸਨ ਸਨ ਦਿਖਦਾ ਈਸਟ ਤੋਂ ਵੈਸਟ, ਤੇ ਇਹਦਾ ਮਤਲਬ ਇਹ ਹੈ ਕਿ ਅਰਥ ਜਿਹੜੀ ਸਾਡੀ ਉਹ ਵੈਸਟ ਟੂ ਈਸਟ ਮੂਵ ਕਰ ਰਹੀ ਆ, ਤਾਂ ਜਿਸ ਟਾਈਮ ਦੇ ਉੱਤੇ ਜਿਹੜਾ ਵੈਸਟਰਨ ਹਿੱਸਾ ਜਿਹੜਾ ਅਰਥ ਦਾ ਸਨ ਦੇ ਸਾਹਮਣੇ ਹੁੰਦਾ ਹੈ ਉਸ ਟਾਈਮ ਦੇ ਉੱਤੇ ਕਿਸੇ ਵੀ ਏਰੀਆ ਦੇ ਵਿੱਚ ਜਿਹੜਾ ਆ ਉਹ ਸੂਰਜ ਜਿਹੜਾ ਮਤਲਬ ਕਿ ਸੋਰੀ ਦਿਨ ਹੁੰਦਾ ਹੈ, ਤੇ ਜਦੋਂ ਈਸਟ ਸਾਈਡ ਤੇ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਜਿਹੜੀ ਰਾਤ ਹੁੰਦੀ ਆ। ਤੇ ਜੇ ਤੁਹਾਨੂੰ ਤੁਹਾਨੂੰ ਯਾਦ ਹੋਣਾ ਕਿ ਜਦੋਂ ਆਪਾਂ ਅਸੀਂ ਲੈਟੀਟਿਊਡ ਲੋਂਗੀਟਿਊਡ ਵਾਲੇ ਜਿਹੜੇ ਕੀਤੇ ਸੀ ਤਾਂ ਉਹਦੇ ਚ ਆਪਾਂ ਗੱਲ ਕੀਤੀ ਸੀ ਕਿ ਕਿਵੇਂ ਹਰ ਇੱਕ ਮਿੰਟ ਦੇ ਨਾਲ ਜਿਹੜਾ ਹਰ ਇੱਕ ਜਿਹੜਾ ਕਿਲੋਮੀਟਰ ਦੇ ਨਾਲ ਜਾਂ ਹਰ ਇੱਕ ਜਿਹੜੀ ਸੈਂਟੀਮੀਟਰ ਦੇ ਨਾਲ ਅਰਥ ਦੀ ਜਿਹੜੀ ਡਾਇਰੈਕਸ਼ਨ ਚ ਟਾਈਮ ਦਾ ਫਰਕ ਪੈਂਦਾ ਕਿੰਨੇ ਮਿੰਟਾਂ ਦੀ, ਤਾਂ ਅਸੀਂ ਸਾਰਾ ਉਹਦੇ ਪੋਡਕਾਸਟ ਜਿਹੜਾ ਐਕਸਪਲੇਨ ਕੀਤਾ ਸੀਗਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੈਟੀਟਿਊਡ ਲੋਂਗੀਟਿਊਡ ਸਨਰਾਈਜ਼ ਸਨਸੈਟ ਜਾਂ ਸੀਜ਼ਨਸ ਜਿਹੜੇ ਅਸੀਂ ਦੇਖਦੇ ਹਾਂ, ਇਹ ਕਿਉਂਕਿ ਸਾਡੀ ਅਰਥ ਸਫੈਰੀਕਲ ਹੈਗੀ ਆ ਇਸੇ ਲਈ ਜਿਹੜਾ ਇਹ ਸਾਨੂੰ ਇਹ ਚੀਜ਼ਾਂ ਜਿਹੜੀਆਂ ਅਬਜ਼ਰਵ ਹੁੰਦੀਆਂ ਜਿਹਦੇ ਟਾਈਮ ਚ ਅਸੀਂ ਦੇਖ ਸਕਦੇ ਹਾਂ।
0: ਰਾਈਟ ਰਾਈਟ ਠੀਕ ਹੋ ਗਿਆ। ਅੱਛਾ ਮੈਂ ਘੜੀ ਦੇ ਵੱਲ ਵੀ ਨਾਲ ਨਾਲ ਦੇਖ ਰਿਹਾ ਸੀਗਾ, ਥੋੜ੍ਹਾ ਜਿਹਾ 5-7 ਮਿੰਟ ਦਾ ਹੋਰ ਟਾਈਮ ਹੈਗਾ, ਇਹਨੂੰ ਵੀ ਯੂਟੀਲਾਈਜ਼ ਕਰ ਲਈਏ। ਮੇਰਾ ਕੁਐਸਚਨ ਹੁਣ ਅਦਰ ਵੇ ਅਰਾਊਂਡ ਹੈ, ਕੀ ਹੁੰਦਾ ਜੇ ਧਰਤੀ ਸਫੈਰੀਕਲ ਨਾ ਹੋ ਕੇ ਫਲੈਟ ਹੁੰਦੀ, ਕੁਛ ਪ੍ਰੋਬਲਮਸ ਆਣੀਆਂ ਸੀਗੀਆਂ, ਫਿਰ ਆਪਾਂ ਇੱਦਾਂ ਵੱਜਦੇ ਫਿਰਦੇ ਹੋਰ ਪਲੈਨਟਸ ਦੇ ਵਿੱਚ? ਇਹ ਬੜਾ ਹਾਈਪੋਥੈਟੀਕਲ ਜਿਹਾ ਕੁਐਸਚਨ ਹੈ, ਬਟ ਜਸਟ ਕੀ ਹੁੰਦਾ, ਕਿ ਵਿਗਿਆਨੀਆਂ ਨੇ ਇਹਦੇ ਵੀ ਕੋਈ ਟੀਚੇ ਸਿੱਟੇ ਸੁੱਟੇ ਕੱਢੇ ਹੈਗੇ ਨੇ ਕਿ, ਔਰ ਇੱਥੇ ਮੈਂ ਖਤਮ ਕਰਨਾ ਚਾਹੂੰਗਾ ਇਸੇ ਟੋਪਿਕ ਦੇ ਨਾਲ।
1: ਹਾਂਜੀ ਬਿਲਕੁਲ। ਸੋ ਜੇ ਅਰਥ ਜਿਹੜੀ ਅਸੀਂ ਅਗਰ ਮੰਨ ਵੀ ਲਈਏ ਉਹਨਾਂ ਲੋਕਾਂ ਦੀ ਗੱਲ ਜਿਹੜੇ ਕਹਿੰਦੇ ਕਿ ਅਰਥ ਫਲੈਟ ਹੈਗੀ ਆ, ਤਾਂ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਜਿਹੜਾ ਐਟਮੋਸਫੇਅਰ ਸਾਨੂੰ ਇਸ ਟਾਈਮ ਦੇ ਉੱਤੇ ਦੇਖ ਰਿਹਾ ਹੈਗਾ ਆ ਉਹ ਜਿਹੜਾ ਨਹੀਂ ਹੁੰਦਾ, ਕਿਉਂਕਿ ਜਦੋਂ ਅਸੀਂ ਐਟਮੋਸਫੇਅਰ ਦੀ ਵਾਰ ਵਾਰ ਗੱਲ ਕਰਦੇ ਤਾਂ ਅਸੀਂ ਕਹਿੰਦੇ ਕਿ ਐਟਮੋਸਫੇਅਰ ਸਾਨੂੰ ਪਤਾ ਗੈਸਿਸ ਹੈਗੀਆਂ ਹਨਾ, ਕਿ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਜਿਹੜੇ ਡਸਟ ਪਾਰਟੀਕਲਸ ਹੈਗੇ ਆ। ਤੇ ਲਾਸਟ ਪੋਡਕਾਸਟ ਅਸੀਂ ਗੱਲ ਕੀਤੀ ਸੀ ਕਿ ਸਾਨੂੰ ਲਾਈਟ ਜਿਹੜੀ ਆ ਉਹ ਜਿਹੜੀ ਆ ਕਲਰ ਜਿਹੜੀ ਦਿਖਾਉਂਦੀ ਆ, ਤੇ ਜਦੋਂ ਇਸ ਐਟਮੋਸਫੇਅਰ ਦੇ ਨਾਲ ਲਾਈਟ ਸਨ ਲਾਈਟ ਟਕਰਾਉਂਦੀ ਆ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਉਹ ਸਕੈਟਰ ਹੋ ਜਾਂਦੀ, ਮਤਲਬ ਖਿਲਰ ਜਾਂਦੀ ਆ ਸਨ ਲਾਈਟ ਪੂਰੇ ਐਟਮੋਸਫੇਅਰ ਦੇ ਵਿੱਚ, ਪੂਰੇ ਜਿਹੜੇ ਆ ਸਾਡੇ ਹਾਂਜੀ ਐਟਮੋਸਫੇਅਰ ਦੇ ਵਿੱਚ। ਤਾਂ ਉਹ ਇਸੇ ਲਈ ਹੁੰਦਾ ਕਿਉਂਕਿ ਜਿਹੜੇ ਡਿਫਰੈਂਟ ਡਿਫਰੈਂਟ ਪਾਰਟੀਕਲਸ ਅਰਥ ਦੇ ਉੱਤੇ ਪਏ ਆ, ਔਰ ਅਗਰ ਜਿਹੜੀ ਅਰਥ ਜਿਹੜੀ ਫਲੈਟ ਹੁੰਦੀ ਤਾਂ ਇਹ ਐਟਮੋਸਫੇਅਰ ਜਿਹੜਾ ਇਹ ਨੋਰਮਲੀ ਜਿਹੜਾ ਇੱਥੇ ਨਹੀਂ ਹੁੰਦਾ, ਤੇ ਅਰਥ ਜਿਹੜਾ ਸਾਨੂੰ ਸਕਾਏ ਅੱਜ ਨੀਲਾ ਦਿਖਦਾ ਆ ਉਹ ਸਾਨੂੰ ਉਸ ਟਾਈਮ ਦੇ ਉੱਤੇ ਫਿਰ ਕਾਲਾ ਦੇਖਿਆ ਕਰਨਾ ਸੀ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਹਨਾ। ਤੇ ਦੂਜਾ ਜਿਹੜਾ ਇੱਕ ਹੋਰ ਚੀਜ਼ ਹੈਗੀ ਆ ਪਾਣੀ ਦੀ ਜਿਹੜੀ ਗੱਲ ਕਰਦੇ ਕੀਤੇ ਸੀ ਤੁਸੀਂ, ਤੇ ਅਗਰ ਅਸੀਂ ਜਿੱਦਾਂ ਸਾਨੂੰ ਪਤਾ ਕਿ ਜਦੋਂ ਗ੍ਰੈਵਿਟੀ ਦਾ ਜਿੱਦਾਂ ਸਾਨੂੰ ਪਤਾ ਆ ਕਿਉਂਕਿ ਗ੍ਰੈਵਿਟੀ ਸੈਂਟਰ ਦੇ ਵਿੱਚ ਜਿਹੜੀ ਹਰ ਚੀਜ਼ ਨੂੰ ਖਿੱਚਦੀ ਆ ਹਨਾ, ਇਸੇ ਲਈ ਜਿਹੜੀ ਸਾਡੀ ਅਰਥ ਦੀ ਸਰਫੇਸ ਦੇ ਉੱਤੇ ਅਸੀਂ ਵੀ ਖੜੇ ਰਹਿ ਪਾਉਂਦੇ ਹਾਂ ਕਿਉਂਕਿ ਗ੍ਰੈਵਿਟੀ ਸਾਨੂੰ ਖਿੱਚ ਰਹੀ ਆ ਆਪਣੇ ਵੱਲ ਅਰਥ ਵੱਲ। ਤੇ ਅਗਰ ਅਸੀਂ ਫਲੈਟ ਅਰਥ ਜਿਹੜਾ ਇੱਕ ਮਾਡਲ ਦੀ ਗੱਲ ਕਰੀਏ, ਜਿੱਦਾਂ ਉਹ ਮੰਨਦੇ ਆ ਕਿ ਆਰਕਟਿਕ ਸਰਕਲ ਜਿਹੜਾ ਸੈਂਟਰ ਦੇ ਵਿੱਚ ਆ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕੰਟੀਨੈਂਟ ਉਹਦੇ ਦੁਆਲੇ ਆ, ਤੇ ਉਸ ਤੋਂ ਇਲਾਵਾ ਜਿਹੜੀ ਅੰਟਾਰਕਟਿਕਾ ਬੋਲ ਉਹਦੇ ਆਲੇ ਦੁਆਲੇ ਆ ਹਨਾ, ਤੇ ਅਗਰ ਇੱਦਾਂ ਦਾ ਇੱਕ ਅਗਰ ਇਹ ਚੀਜ਼ ਹੁੰਦੀ ਤਾਂ ਜਿਹੜੀ ਆ ਮੋਸਟਲੀ ਗ੍ਰੈਵਿਟੀ ਜਿਹੜੀ ਆ ਉਹ ਸੈਂਟਰ ਦੇ ਵਿੱਚ ਹੋਣੀ ਸੀ, ਤਾਂ ਇਹਦਾ ਮਤਲਬ ਕਿ ਸੈਂਟਰ ਦੇ ਵਿੱਚ ਹੀ ਜ਼ਿਆਦਾ ਮੀਂਹ ਪਿਆ ਕਰਨਾ ਸੀ ਆਰਕਟਿਕ ਸਰਕਲ ਦੇ ਵਿੱਚ, ਤੇ ਬਾਕੀ ਸਾਰੇ ਏਰੀਆਜ਼ ਜਿਹੜੇ ਆ ਉਹ ਹਾਂਜੀ ਸੁੱਕੇ ਰਹਿ ਜਾਣੇ ਸੀਗਾ, ਤੇ ਉਹ ਵੀ ਸਾਨੂੰ ਪਤਾ ਕਿ ਇੱਦਾਂ ਨਹੀਂ ਪੋਸੀਬਲ ਹੈ, ਇੱਦਾਂ ਨਹੀਂ ਹੁੰਦਾ ਹਨਾ। ਤੇ ਉਸ ਤੋਂ ਇਲਾਵਾ ਜਿਹੜਾ ਸੈਟੇਲਾਈਟ GPS ਦੀ ਜਿੱਦਾਂ ਮੈਂ ਗੱਲ ਕੀਤੀ ਆ ਕਿ ਸਾਰੇ ਜਿਹੜੇ ਆ ਇਹ ਅਰਥ ਦੀ ਸ਼ੇਪ ਨੂੰ ਧਿਆਨ ਚ ਰੱਖ ਕੇ ਹੀ ਜਿਹੜੇ ਆ ਇਹ ਟੈਕਨੋਲੋਜੀਜ਼ ਬਣੀਆਂ ਹੈਗੀਆਂ ਜਿਹੜੀਆਂ ਅਸੀਂ ਅੱਜ ਯੂਜ਼ ਕਰਦੇ ਆਪਣੇ ਮੋਬਾਈਲਸ ਚ ਜਾਂ ਆਪਣੇ ਕਮਿਊਨੀਕੇਸ਼ਨ ਦੇ ਲਈ, ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ, ਐਮਰਜੈਂਸੀ ਸਰਵਿਸਿਜ਼ ਦੇ ਲਈ ਹਨਾ। ਤੇ ਸਾਰੀ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਅਰਥ ਦੀ ਸਫੈਰੀਕਲ ਹੋਣ ਦੀ ਇਹ ਜਿਹੜੀਆਂ ਰਿਸਰਚ ਜਿਹੜੀ ਆ ਇਸੇ ਸ਼ੇਪ ਦੇ ਬੇਸ ਦੇ ਉੱਤੇ ਹੋਈ ਆ, ਤੇ ਇਸ ਲਈ ਇਹ ਕੰਮ ਕਰਦੀ ਆ। ਅਗਰ ਇਹ ਅਰਥ ਫਲੈਟ ਹੁੰਦੀ ਤਾਂ ਇਹ ਨਹੀਂ ਹੁੰਦੀਆਂ। ਤੇ ਗਲੋਬਲ ਟਰੈਵਲ ਜਿਹੜਾ ਓਬਵੀਅਸਲੀ ਫਿਰ ਚੇਂਜ ਹੋ ਜਾਂਦਾ ਨਾ, ਕਿਉਂਕਿ ਜਦੋਂ ਤੁਸੀਂ ਕਈ ਵਾਰ ਦੇਖੋ ਕਿ ਇਹਨਾਂ ਦੀ ਜਿਹੜੀ ਸ਼ਿਪਸ ਹੁੰਦੀਆਂ ਜਾਂ ਜਿਹੜੇ ਐਰੋਪਲੇਨਸ ਵਾਲੇ ਹੁੰਦੇ ਜਿਹੜੇ ਉਹ ਮੈਪਸ ਯੂਜ਼ ਕਰਦੇ, ਜਿਹੜਾ ਉਹਨਾਂ ਦਾ ਨੈਵੀਗੇਸ਼ਨ ਸਿਸਟਮ ਹੁੰਦਾ ਉਹ ਇੱਦਾਂ ਹੀ ਸ਼ੋਅ ਕਰਦਾ ਹੈ ਹਨਾ, ਕਿ ਜਿਹੜੀ ਆ ਮਤਲਬ ਇੱਕ ਸਫੈਰੀਕਲ ਸ਼ੇਪ ਹੀ ਜਿਹੜੀ ਆ ਸ਼ੋਅ ਕਰਦਾ ਹੈਗਾ ਅਰਥ ਦੀ। ਤੇ ਉਹ ਇਸੇ ਲਈ ਕਿਉਂਕਿ ਉਹ ਉਸ ਟੈਕਨੀਕ ਨੂੰ ਮਤਲਬ ਸ਼ੇਪ ਨੂੰ ਅਰਥ ਨੂੰ ਯੂਜ਼ ਕਰ ਰਿਹਾ, ਇਸੇ ਲਈ ਅਸੀਂ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਪਲੇਨ ਦੇ ਨਾਲ ਜਾ ਸਕਦੇ ਹਾਂ ਹਨਾ। ਤੇ ਦੂਜੀ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਜ਼ਿਆਦਾਤਰ ਗੱਲ ਇਹ ਲੋਕ ਕਹਿੰਦੇ ਵੀ ਹੈਗੇ ਆ, ਸਭ ਤੋਂ ਵੱਡੀ ਗੱਲ ਆਉਂਦੀ ਹੈ ਨਾਸਾ ਦੀ ਅਗਰ ਗੱਲ ਕਰਦੇ ਹਾਂ, ਤੇ ਕਹਿ ਦਿੰਦੇ ਆ ਕਿ ਨਾਸਾ ਜਿਹੜੀ ਆ ਕਿਉਂਕਿ ਗਵਰਨਮੈਂਟ ਏਜੰਸੀ ਹੈਗੀ ਆ ਹਨਾ, ਤੇ ਉਹ ਪੈਸੇ ਇਕੱਠੇ ਕਰਨ ਨੂੰ ਮਤਲਬ ਸਾਨੂੰ ਪਾਗਲ ਬਣਾਉਂਦੇ ਆ, ਜੋ ਵੀ ਏਦਾਂ ਦੀ ਚੀਜ਼ ਆਪਾਂ ਨੂੰ ਬਹੁਤ ਅੱਜ ਕੱਲ ਸੁਣਨ ਨੂੰ ਮਿਲਦੀਆਂ ਹਨਾ। ਤੇ ਅਗਰ ਤੁਸੀਂ ਨਾਸਾ ਨੂੰ ਕੱਢ ਵੀ ਦਿਓ ਇਸ ਚੀਜ਼ ਦੇ ਵਿੱਚੋਂ, ਨਾਸਾ ਇਕੱਲੀ ਇੱਕ ਸਪੇਸ ਏਜੰਸੀ ਨਹੀਂ ਹੈਗੀ ਜਿਹੜੀ ਇਹਨਾਂ ਚੀਜ਼ਾਂ 'ਚ ਕੰਮ ਕਰਦੀ ਆ ਹਨਾ, ਬਾਕੀ ਹੋਰ ਸਪੇਸ ਏਜੰਸੀਜ਼ ਵੀ ਹੈਗੀਆਂ, ਇੰਡੀਆ ਦੀ ਹੈਗੀ ਆ, ਬਾਕੀ ਸਾਰੀ ਕੰਟਰੀਜ਼, ਯੂਰਪ ਦੀ ਆਪਣੀ ਸਪੇਸ ਏਜੰਸੀ ਆ ਹਨਾ, ਚਾਈਨਾ ਦੀ ਆਪਣੀ ਹੈਗੀ ਆ, ਤੇ ਉਹ ਸਾਰੀਆਂ ਏਜੰਸੀਜ਼ ਕੰਮ ਕਰਦੀਆਂ। ਔਰ ਅਗਰ ਫਿਰ ਵੀ ਤੁਹਾਨੂੰ ਲੱਗਦਾ ਕਿ ਸਾਰੀਆਂ ਹੀ ਏਜੰਸੀਜ਼ ਔਰ ਸਾਰਾ ਵਰਲਡ ਹੀ ਜਿਹੜੀਆਂ ਗਵਰਨਮੈਂਟ ਜਿਹੜੀਆਂ ਮਿਲ ਕੇ ਸਾਨੂੰ ਪਾਗਲ ਬਣਾਉਂਦੀਆਂ, ਤਾਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਹੜੀਆਂ ਉੱਥੇ ਬਹੁਤ ਸਾਰੇ ਪ੍ਰੋਫੈਸਰਸ ਜਿਹੜੇ ਹੈਗੇ, ਰਿਸਰਚਰਸ ਹੈਗੇ, ਫਿਜ਼ਿਸਿਸਟ ਹੈਗੇ ਆ, ਇੰਡੀਵਿਜੁਅਲ ਲੈਵਲ ਦੇ ਉੱਤੇ ਕੰਮ ਕਰਦੇ ਹਨਾ। ਔਰ ਇਹ ਜਿੰਨਾ ਵੀ ਡਾਟਾ ਜਿਹੜਾ ਯੂਨੀਵਰਸ ਤੋਂ ਜਿਹੜਾ ਆਉਂਦਾ ਆ, ਹਰ ਕੰਟਰੀਜ਼ ਦਾ ਜਿਹੜਾ ਫੋਟੋਜ਼ ਖਿੱਚਦੀਆਂ ਉਹਨਾਂ ਦੇ ਸੈਟੇਲਾਈਟਸ ਵਗੈਰਾ ਅਸੀਂ ਭੇਜੀਆਂ ਹਨਾ, ਉਹ ਡਾਟਾ ਫਰੀਲੀ ਅਵੇਲੇਬਲ ਹੈਗਾ ਆ ਜਿੰਨੇ ਵੀ ਰਿਸਰਚਰ ਅਰਾਊਂਡ ਦਾ ਵਰਲਡ ਜਿਹੜੇ ਕੰਮ ਕਰਦੇ ਹੈਗੇ ਆ ਉਹਨਾਂ ਦੇ ਲਈ। ਉਹ ਮਤਲਬ ਉਹ ਸਿੱਧਾ ਹੀ ਨਾਸਾ ਦੀ ਜਾਂ ਦੂਜਿਆਂ ਦੀ ਵੈਬਸਾਈਟ ਤੋਂ ਚੱਕ ਕੇ ਉਸ ਡਾਟਾ ਨੂੰ ਐਨਾਲਾਈਜ਼ ਕਰ ਲੈਂਦੇ। ਕਈ ਵਾਰ ਆਪਾਂ ਨੂੰ ਖ਼ਬਰਾਂ ਸੁਣਨ ਨੂੰ ਮਿਲਦੀਆਂ ਨਾ ਕਿ ਇੱਕ ਨਵਾਂ ਪਲੈਨਟ ਲੱਭ ਲਿਆ, ਜਿੱਥੇ ਜਿਹੜੇ ਇਸ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਨਵਾਂ ਪਲੈਨਟ ਲੱਭ ਲਿਆ ਜਿੱਥੇ ਅਰਥ ਵਰਗੀਆਂ ਕੰਡੀਸ਼ਨਸ ਹੈਗੀਆਂ। ਅਗਰ ਤੁਸੀਂ ਇੱਦਾਂ ਚੀਜ਼ਾਂ ਦੇਖਦੇ ਸੁਣਦੇ ਆ ਤੇ ਇੱਦਾਂ ਦੀ ਬਹੁਤ ਖ਼ਬਰਾਂ ਆਉਂਦੀਆਂ ਹਨਾ। ਤੇ ਹੁਣ ਇਹਦਾ ਮਤਲਬ ਇਹਦੀ ਇੱਕ ਯੂਨੀਵਰਸਿਟੀ ਦਾ ਸਪੇਸ ਦੇ ਵਿੱਚ ਜਿਹੜਾ ਕੋਈ ਐਡਾ ਵੱਡਾ ਐਡਾ ਮਹਿੰਗਾ ਟੈਲੀਸਕੋਪ ਭੇਜਣੋਂ ਰਹੀ ਹਨਾ, ਤੇ ਉਹ ਸਾਰੀ ਜਿਹੜੀਆਂ ਇੱਦਾਂ ਦੀਆਂ ਏਜੰਸੀਜ਼ ਜਿਹੜੀਆਂ ਹੁੰਦੀਆਂ ਉਹਨਾਂ ਦਾ ਡਾਟਾ ਇਕੱਠਾ ਕਰਕੇ ਹੀ ਉਹਨਾਂ ਤੋਂ ਹੀ ਜਿਹੜਾ ਇਹ ਲੋਕ ਸਮਝਦੇ ਹੈਗੇ ਆ। ਤੇ ਜਦੋਂ ਸਾਇੰਟੀਫਿਕਲੀ ਕੋਈ ਵੀ ਰਿਸਰਚ ਹੁੰਦੀ ਆ ਜਾਂ ਕੋਈ ਟੈਕਨੋਲੋਜੀ ਆਉਂਦੀ ਹੈਗੀ ਆ ਤੇ ਇੱਕ ਫਿਨੋਮੀਨਾ ਜਿਹੜਾ ਹੁੰਦਾ ਸੀ ਉਹਨੂੰ ਪੀਅਰ ਰਿਵਿਊ ਕਰਕੇ ਕਹਿੰਦੇ ਆ। ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ ਤੇ ਉਹਦੇ ਚ ਤੁਹਾਨੂੰ ਕੋਈ ਰਿਜ਼ਲਟ ਮਿਲੇ ਤਾਂ ਅਸੀਂ ਆਪਣੀਆਂ ਉਹ ਫਾਇੰਡਿੰਗਸ ਪੇਪਰ ਦੇ ਵਿੱਚ ਪਬਲਿਸ਼ ਕਰਦੇ ਹਾਂ, ਜਿਹਨੂੰ ਅਸੀਂ ਰਿਸਰਚ ਪੇਪਰ ਕਹਿ ਦਿੰਦੇ ਹਾਂ ਹਨਾ, ਉਹ ਚ ਅਸੀਂ ਪਬਲਿਸ਼ ਕਰਦੇ ਕਿ ਅਸੀਂ ਆਹ ਕੰਮ ਕੀਤਾ, ਆਹ ਡਾਟਾ ਯੂਜ ਕੀਤਾ ਔਰ ਸਾਨੂੰ ਆਹ ਰਿਜ਼ਲਟ ਮਿਲੇ ਆ। ਜਿੱਦਾਂ ਤੁਸੀਂ ਕੋਈ ਹੈਲਥ ਸੈਕਟਰ ਵਾਲੇ ਆਪਣੇ ਰਿਸਰਚ ਪੇਪਰ ਪਬਲਿਸ਼ ਕਰਦੇ ਆ, ਬਾਕੀ ਆਪਣੇ ਕਰਦੇ ਆ ਨਾ, ਕੋਈ ਡਿਜ਼ੀਜ਼ ਹੈਗੀ ਆ ਉਹ ਉਹਨਾਂ ਨੇ 200-400-2000 ਜਿਹੜਾ ਬੰਦੇ ਦਾ ਇੱਕ ਗਰੁੱਪ ਲਿਆ ਉਹਦਾ ਉਹਨਾਂ ਨੇ ਟੈਸਟ ਕੀਤੇ ਹਨਾ, ਜੋ ਵੀ ਜਦੋਂ ਅਸੀਂ ਮੈਡੀਟੇਸ਼ਨ ਵਾਲੀਆਂ ਗੱਲਾਂ ਕੀਤੀਆਂ ਸੀ। ਸੋ ਇਹ ਜਦੋਂ ਇੱਕ ਤਾਂ ਐਂਟੀਟੀ ਉਹ ਹੋ ਗਈ ਜਿਹਨਾਂ ਨੇ ਉਹ ਟੈਸਟ ਕੀਤੇ, ਜਿਹਨਾਂ ਨੇ ਆਪਣੀਆਂ ਫਾਇੰਡਿੰਗ ਜਿਹੜੀਆਂ ਭੇਜੀਆਂ ਆ ਕਿਸੇ ਨੂੰ ਹਨਾ, ਉਸ ਤੋਂ ਬਾਅਦ ਪੀਅਰ ਰਿਵਿਊ ਹੁੰਦੀ ਆ, ਮਤਲਬ ਕਿ ਉਸੇ ਫੀਲਡ ਦੇ ਵਿੱਚ ਜਿਹੜੇ ਵਰਲਡ ਦੇ ਵਿੱਚ ਜਿਹੜੇ ਹੋਰ ਲੋਕ ਰਿਸਰਚ ਕਰ ਰਹੇ ਆ ਉਹ ਤੁਹਾਡੇ ਪੇਪਰ ਨੂੰ ਪੜਨਗੇ ਤੇ ਉਹ ਰਿਵਿਊ ਕਰੂਗੇ ਕਿ ਜੇ ਉਹਨਾਂ ਦਾ ਕੋਈ ਡਾਊਟ ਹੋਊਗਾ ਤਾਂ ਉਹ ਤੁਹਾਨੂੰ ਪੁੱਛਣਗੇ ਹਨਾ। ਤੇ ਜਿੰਨੇ ਵੀ ਰਿਸਰਚ ਪੇਪਰ ਆਉਂਦੇ ਆ ਜਾਂ ਨਵੀਂ ਨਵੀਂ ਟੈਕਨੋਲੋਜੀਜ਼ ਆਉਂਦੀਆਂ, ਇਹ ਇੱਦਾਂ ਨਹੀਂ ਆਉਂਦੀਆਂ ਕਿ ਇੱਕ ਬੰਦੇ ਨੇ ਕੱਢ ਦਿੱਤੀ ਔਰ ਉਹ ਸਿੱਧੀ ਪਹੁੰਚ ਗਈ ਹਨਾ। ਸਾਨੂੰ ਆਮ ਲੋਕਾਂ ਨੂੰ ਨਹੀਂ ਇਹ ਗੱਲਾਂ ਪਤਾ ਲੱਗਦੀਆਂ, ਬਟ ਇਹ ਜਿਹੜੀਆਂ ਮਤਲਬ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੂੰ ਅੱਗੇ ਪੜ੍ਹਦੇ ਉਹਨਾਂ ਦੇ ਪੇਪਰਾਂ ਨੂੰ ਤੇ ਉਹਨਾਂ ਨੂੰ ਮਤਲਬ ਇੱਕ ਤੁਸੀਂ ਕਹਿ ਸਕਦੇ ਕਿ ਜਿੱਦਾਂ ਟੀਚਰ ਆਪਣੇ ਪੇਪਰ ਚੈੱਕ ਕਰਦੇ ਆ, ਇੱਦਾਂ ਉਹ ਪੇਪਰ ਚੈੱਕ ਕਰਦੇ ਆ ਔਰ ਉਹਨਾਂ ਨੂੰ ਜਿੰਨੇ ਵੀ ਉਹਨਾਂ ਦੇ ਸਵਾਲ ਹੁੰਦੇ ਆ, ਅਗਰ ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ ਗਲਤ ਹੈਗੀ ਆ, ਇਹ ਕੋਈ ਮਤਲਬ ਸੋਲਿਡ ਪਰੂਫ ਨਹੀਂ ਹੈਗਾ ਇਸ ਚੀਜ਼ ਦਾ, ਤਾਂ ਉਹ ਚੀਜ਼ ਜਿਹੜੀ ਆ ਉਹ ਪਬਲਿਸ਼ ਹੀ ਨਹੀਂ ਹੁੰਦੀ ਹੈਗੀ। ਸੋ ਇਹ ਜਿਹੜੀ ਇੱਕ ਪ੍ਰੋਪਰ ਇੱਕ ਸਿਸਟਮ ਚੱਲਦਾ ਹੈਗਾ ਕਿ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ, ਤੁਸੀਂ ਉਹ ਕਿਸੇ ਹੋਰ ਨੂੰ ਭੇਜਿਆ ਔਰ ਉਸ ਬੰਦੇ ਨੇ ਵੀ ਉਹ ਐਕਸਪੈਰੀਮੈਂਟ ਕੀਤਾ ਔਰ ਫਿਰ ਉਹਨੂੰ ਵੀ ਸਹੀ ਲੱਗਿਆ ਕਿ ਇਹ ਸਹੀ ਰਿਜ਼ਲਟ ਹੈਗਾ ਆ, ਫਿਰ ਹੀ ਉਹ ਅੱਗੇ ਜਿਹੜਾ ਉਹ ਅੱਗੇ ਪਬਲਿਸ਼ ਕਰਦੇ ਆ ਜਾਂ ਅੱਗੇ ਸਾਨੂੰ ਉਹ ਨਿਊਜ਼ ਚ ਮਿਲਦਾ ਹੈਗਾ।
0: ਰਾਈਟ, ਠੀਕ ਹੈ, ਡੈਫੀਨੇਟਲੀ ਕੁਛ ਕੁ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਅੱਜ ਪਹਿਲੀ ਵਾਰ ਸੁਣਨ ਨੂੰ ਸਮਝਣ ਨੂੰ ਮਿਲੀਆਂ ਮੈਨੂੰ। ਮੈਂ ਵੈਸੇ ਹੋਰ ਕੁਛ ਕੁ ਸਵਾਲ ਕਰਨੇ ਸੀ, ਪਰ ਜਿੱਦਾਂ ਤੁਸੀਂ ਦੱਸਿਆ ਕਿ ਫਿਰ ਕਿਸੇ ਦਿਨ ਇੱਕ ਤਾਂ ਵੈਦਰ ਵਾਲਾ ਟੋਪਿਕ, ਇੱਕ ਸਾਡਾ ਟਾਈਮ ਜ਼ੋਨ ਵਾਲਾ, ਇਹਦੇ 'ਚੋਂ 3-4 ਹੀ ਨਿਕਲੇ ਆ, ਫਿਰ ਆਹ ਗ੍ਰਹਿਣ ਵਾਲਾ ਟੋਪਿਕ ਇਹ ਕਿਸੇ ਹੋਰ ਦਿਨ ਕਰਦੇ ਹੈਗੇ ਅੱਜ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਸੰਦੀਪ ਜੀ, ਬਹੁਤ ਸ਼ੁਕਰੀਆ ਅੱਜ ਤੁਸੀਂ ਸਾਂਝ ਪਾਈ ਔਰ ਇਹ ਸਾਰੀਆਂ ਜਾਣਕਾਰੀਆਂ ਦਿੱਤੀਆਂ, ਔਰ ਇਹ ਜਿਹੜੇ ਅੱਖਾਂ ਤੋਂ ਪਰਦੇ ਚੁੱਕੇ ਕਿ ਧਰਤੀ ਵਾਕਈ ਗੋਲ ਹੈਗੀ ਹੈ, ਅਤੇ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ। ਅੱਜ ਦਾ ਇਹ ਐਪੀਸੋਡ ਕਿਵੇਂ ਲੱਗਿਆ ਤੁਸੀਂ ਸਾਨੂੰ 0472-6016-74 ਦੇ ਉੱਤੇ ਨੰਬਰ ਦੇ ਉੱਤੇ ਮੈਸੇਜ ਛੱਡ ਕੇ ਜਾਂ ਫਿਰ ਕਾਲ ਕਰਕੇ, ਕਾਲ ਕਈ ਵਾਰ ਨਹੀਂ ਚੱਕੀ ਜਾਂਦੀ, info@hanji.com.au 'ਤੇ ਈਮੇਲ ਛੱਡ ਕੇ ਜਾਂ ਫਿਰ facebook.com/hanjisydney 'ਤੇ ਮੈਸੇਜ ਛੱਡ ਕੇ ਦੱਸ ਸਕਦੇ ਹੋ। ਫੀਡਬੈਕ ਦਾ ਹਰ ਵੇਲੇ ਸਵਾਗਤ ਹੈ ਜੀ, ਉਡੀਕ ਕੀਤੀ ਜਾਂਦੀ ਹੈ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।